ਬੈਸਟ ਸਰਵਿਸ ਬੈਸਟ ਪ੍ਰਾਈਸ 905-7800

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: और क्या बात है यार, लोटलिया मेला है शरी भाई ने 6G6129। हाँ जी
1: हाँ जी, मैं भी क्या हाल चाल
0: बढ़िया जी, किवे हो, की बनदा?
1: बस फ्राइडे स्टार्ट हो गया भाई जी।
0: फ्राइडे स्टार्ट हो गया, किवे लंघ रहे फ्राइडे? फिर
1: वधिया वधिया भाई,
0: वधिया एंजॉय कर रहे हो?
1: हाँ जी हाँ जी,
0: चलो चाहिदा एंजॉयमेंट तो यार सारा कुछ है, जे बंदा एंजॉय ना करे फिर की फायदा।
1: सही गल है भाई।
0: और सुनाओ,
1: एक गाने दी फरमाइश थी भाई जी।
0: करो जी करो जी, सदके करो।
1: अपना ट्रांसपोर्टर भी शेरीमान भाई दाई,
0: शेरीमान दा निवज दे ट्रांसपोर्ट ही है।
1: हाँ जी हाँ जी हाँ जी भाई।
0: चलो और काम कुम के में जा रहे हैं? वधिया
1: हाँ जी भाई, चढ़ती कला।
0: चलो वेरी गुड, सुना देने थे, नो प्रॉब्लम।
1: हाँ जी ओके
0: थैंक यू, एंजॉय करो। 9562 हेलो, हेलो जी 9562। ओके वीरे, तुसी अपना रेडियो ऑन किया हुआ है, थोड़ी आवाज नहीं आ रही, सो रेडियो दी आवाज डाउन कर लो तो थोड़ी आवाज पूरी आऊगी। हेलो
2: भाई, सत श्री अकाल जी, की हाल है?
0: वधिया, तुसी हमेशा इदां ही करदे हुंदे हो है ना?
2: किदां
0: रेडियो ऑन रख लेने फिर थोड़ी आवाज नहीं सुनती मैनू?
2: नहीं
0: किया। चलो कोई ना, होर सुनाओ किवें हो?
2: बहुत
0: अलस्टन वाले हो, किथे रहने हो?
2: बस ठीक
0: है, की करांगे? मीट खवावांगे, लिस्टन दी कोई वधिया बीयर पिलावांगे, तुसीं तां पकौड़े वाली गल करदे। तुसीं कहो कि जिहड़ा एक पब है बारन स्टोरमर एलिस्टन दा, उत्थे लेके जावांगे।
2: हां सही, कि जिथे कहोगे उथे ले जांगे।
0: तुहानू पता बारन स्टोरमर केड़ा पब है?
2: नहीं मैं दसां, मैं इधर नू ध्यान करदा, मैं घर लिआउंदा
0: दसां। अच्छा घर ही सी थोड़े ना?
2: रियल हुंदा काम तो आई दा घर है जी।
0: थोड़े
2: मैं ठीक करदा, मिसा के जाना
0: ना,
2: देख लो।
0: नहीं थोड़े ना किंग ते अपने विक्टोरिया ते एक पब है।
2: अच्छा जी,
0: किंग इन विक्टोरिया, ओदा नाम है बारन स्टोरमर, काफी पॉपुलर है। फिर कह लो के शौकी बंदे हैं।
2: नहीं नहीं
0: मेमरी चलो साडा काम है भाजी, हुण जे कोई नंबर पुछे मैं कहां सॉरी जी 5 मिनट ठहरो जी मैं दसदा जी, फिर गल नहीं ना बनदी।
2: सारी
0: मिलूगी बंदे ते है, केड़ी पीनी है? दारू पी गड्डी ना चलाओ मित्रो, नॉट इवन थोड़ी थोड़ी फन करो पर दारू पी गड्डी नहीं चलानी कदी भी। साडे मनजीत जुड़ चुके हैं अपलायंस जंक्शन तो, मनजीत किवें हो? फ्राइडे है, मिस्टर सिंह पिज़्ज़ा दी डील बारे दस दवा। मिस्टर सिंह पिज़्ज़ा ਵਰਲਡ ਕੱਪ ਸਪੈਸ਼ਲ ਡੀਲਾ ਮੀਡੀਅਮ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 24.99 ਲਾਰਜ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 27.99 ਐਕਸਟਰਾ ਲਾਰਜ ਪੀਜ਼ਾ ਚਾਰ ਟੋਪਿੰਗ ਇੱਕ ਡਿਪ ਇੱਕ ਸਾਈਡ 31.99 ਮਿਸਟਰ ਸਿੰਘ ਪੀਜ਼ਾ 905-500-4000 9055004000 9055004000 ਮਿਸਟਰ ਸਿੰਘ ਪੀਜ਼ਾ ਅਤੇ ਇੱਕ ਵਾਰ ਤੁਸੀਂ ਗੇੜਾ ਮਾਰੋ ਅਤੇ ਵਧੀਆ ਟੋਪ ਦੀਆਂ ਡੀਲਾਂ ਤੁਸੀਂ ਮਿਸਟਰ ਸਿੰਘ ਵਾਲੇ ਕੋਲੋਂ ਲੈ ਲਓ। ਇੱਕ ਟਰੱਕ ਮਕੈਨਿਕ ਦੀ ਲੋੜ ਹੈ ਕੰਪਨੀ ਨੂੰ, ਤੁਹਾਡੇ ਕੋਈ ਵੀ ਯਾਰ ਮਿੱਤਰ ਲੱਭ ਰਿਹਾ ਮਕੈਨਿਕ ਦੀ ਜੋਬ, ਬਰੈਂਪਟਨ ਦੀ ਕੰਪਨੀ ਹੈ ਬੜੀ ਕਮਾਲ ਦੀ, ਇਹਨਾਂ ਨੂੰ ਟਰੱਕ ਮਕੈਨਿਕ ਦੀ ਜਲਦੀ ਜਲਦੀ ਲੋੜ ਹੈ। ਨੰਬਰ ਹੈ 416-616-3345 ਟਰੱਕ ਮਕੈਨਿਕ ਦੀ ਜੋਬ, ਵਧੀਆ ਟੋਪ ਦੀ ਪੇ 416-616-3345। ਇੱਕ ਹੋਰ ਜੋਬ ਅਵੇਲੇਬਲ ਹੈ ਜਿਹੜੇ ਲੋਕ ਟੂਲਸ ਦਾ ਐਕਸਪੀਰੀਅੰਸ ਰੱਖਦੇ ਆ, ਕੈਬਨੇਟਰੀ ਕਾਰਪੈਂਟਰੀ ਟੂਲਾਂ ਦਾ ਐਕਸਪੀਰੀਅੰਸ, ਟੇਬਲ ਸੌ ਆਦਿ ਚਲਾਉਣੀ ਆਉਂਦੀ ਹੈ, ਤਾਂ ਤੁਸੀਂ ਜੈਗ ਭਾਜੀ ਨੂੰ ਕਾਲ ਕਰੋ। ਫੀਨਿਕਸ ਮਿਲਵਰਕ ਕੰਪਨੀ ਹੈ, ਕਾਰਪੈਂਟਰ ਦਾ ਕੰਮ ਕਰਨ ਵਾਲੇ ਦੀ ਜ਼ਰੂਰਤ ਹੈ ਜਲਦੀ, ਬਹੁਤ ਜਲਦੀ। ਇਹ ਕੰਪਨੀ ਬਹੁਤ ਵਧੀਆ, ਫੀਨਿਕਸ ਮਿਲਵਰਕ ਬੜੀ ਵੱਡੀ ਕੰਪਨੀ ਹੈ, ਕਮਾਲ ਦੀ ਪੇ ਹੈ ਟਾਈਮ ਸਿਰ, ਉਹ ਤਾਂ ਚਲੋ ਹੋਣੀ, ਇੰਨੀ ਪ੍ਰੋਫੈਸ਼ਨਲ ਕੰਪਨੀ ਹੈ। ਸਟੀਲ ਅਤੇ ਟੋਮਕਨ ਦੇ ਉੱਤੇ ਲੋਕੇਟਡ ਹੈ, ਸਟੀਲਸ ਐਂਡ ਟੋਮਕਨ 416-822-2239 416-822-2239 416-822-2239 ਦੇ ਉੱਤੇ ਤੁਸੀਂ ਕਾਲ ਕਰ ਲਓ ਅਤੇ ਤੁਹਾਡੇ ਲਈ ਜੋਬ ਅਵੇਲੇਬਲ ਹੈ। ਦੇਖੋ ਜ਼ਿੰਦਗੀ ਦਾ ਇੱਕ ਸੱਚ ਹੈ, ਇੱਕੋ ਇੱਕ, ਅਤੇ ਉਹ ਹੈ ਕਿ ਯਾਰ ਆਪਾਂ ਸਭ ਨੇ ਤੁਰ ਜਾਣਾ ਕਿਸੇ ਨਾ ਕਿਸੇ ਦਿਨ। ਸੋ ਹੁਣ ਤੁਸੀਂ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ। ਫਿਊਨਰਲ ਦੀ ਪ੍ਰੀ ਪਲੈਨਿੰਗ ਦੇ ਫਾਇਦੇ ਕੁਝ ਕੁ ਨੇ। ਪਹਿਲੀ ਗੱਲ ਤਾਂ ਅੱਜ ਦਾ ਰੇਟ ਲੋਕ ਹੋ ਜਾਏਗਾ, ਭਾਵੇਂ ਤੁਹਾਡਾ ਫਿਊਨਰਲ ਕਹਿ ਲਓ ਕਿ ਅੱਜ ਤੋਂ 20 ਸਾਲ ਬਾਅਦ ਹੈ, 30 ਸਾਲ ਬਾਅਦ ਹੈ, 50 ਸਾਲ ਬਾਅਦ ਹੈ, ਰੇਟ ਤਾਂ ਵਧਣੀ ਵਧਣੀ, ਇਨਫਲੇਸ਼ਨ ਤਾਂ ਹੋਣੀ ਹੋਣੀ ਹੈ। ਅੱਜ ਦਾ ਰੇਟ ਲੋਕ ਕਰ ਲਓ ਅਤੇ ਤੁਸੀਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ ਬਰੈਂਪਟਨ ਕ੍ਰੈਮੇਟੋਰੀਅਮ ਨਾਲ 905-458-2222 905-458-2222 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਸੋ ਪ੍ਰੋਗਰਾਮ ਪੰਜਾਬੀ ਨਾ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 9056733337 9056733337 ਦੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਟਰਾਂਸਪੋਰਟੀਏ, ਅੱਜ ਅਸੀਂ ਨਾ ਕਲੱਬਾਂ ਦੀ ਗੱਲ ਕਰ ਰਹੇ ਸੀ ਵੀ ਚੰਡੀਗੜ੍ਹ ਇੰਡੀਆ 'ਚ ਕਿਵੇਂ ਦੇ ਕਲੱਬ ਨੇ। ਕਈ ਤਾਂ ਸੱਜਣ ਮਿੱਤਰ ਕਹਿੰਦੇ ਨਵੀਂ ਯਾਰ ਟੋਰਾਂਟੋ ਕੀ ਮੁਕਾਬਲਾ ਕਰ ਲੂ ਲੁਧਿਆਣੇ ਦੇ ਕਲੱਬਾਂ ਨਾਲ, ਚੰਡੀਗੜ੍ਹ ਦੇ ਕਲੱਬਾਂ ਨਾਲ। ਮੈਂ ਕਿਹਾ ਯਾਰ ਤੁਸੀਂ ਟੋਰਾਂਟੋ ਫਿਰ ਦੇਖਿਆ ਹੀ ਨਹੀਂ। ਮੈਂ ਨਹੀਂ ਕਹਿ ਰਿਹਾ ਚੰਡੀਗੜ੍ਹ ਲੁਧਿਆਣੇ ਦੇ ਕਲੱਬ ਮਾੜੇ ਆ, ਬਟ ਯਾਰ ਜੇ ਤੁਸੀਂ ਕੰਪੇਅਰ ਕਰ ਰਹੇ ਹੋ ਚੰਡੀਗੜ੍ਹ ਟੋਰਾਂਟੋ ਦੇ ਨਾਲ ਕਲੱਬਾਂ ਦੀ, ਮੈਨੂੰ ਨਹੀਂ ਲੱਗਦਾ ਚੰਡੀਗੜ੍ਹ ਕੰਪੇਅਰ ਕਰ ਸਕਦਾ, ਬਟ ਬਾਕੀ ਚਲੋ ਸਾਰਿਆਂ ਦਾ ਆਪਦਾ ਆਪਦਾ ਮੰਨਣਾ। ਪ੍ਰਦੀਪ ਭਾਅ ਜੀ ਨੂੰ ਯਾਦ ਰੱਖੋ, ਅਪਲਾਇੰਸਿਸ ਦੀ ਰਿਪੇਅਰ ਕਰਵਾਉਣੀ ਹੈ ਤਾਂ 647-622-3203
3: $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਟੈਂਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਟੈਂਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਦੇ ਵਿੱਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3000 ਦੀ ਪ੍ਰਾਈਸ ਤੋਂ ਘਟਾ ਕੇ $1899 ਚ ਐਕਸਕਲੂਸਿਵ ਇਸ ਵੀਕਐਂਡ ਅਸੀਂ ਅਪਲਾਈਂਸ ਜੰਕਸ਼ਨ ਤੇ ਲੈ ਕੇ ਦੇ ਰਹੇ ਹਾਂ। ਵਿਜਿਟ ਕਰੋ ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0054-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਨਵੀ।
0: 905-450-0054 ਅਪਲਾਈਂਸ ਜੰਕਸ਼ਨ, ਮਨਜੀਤ ਦੇ ਨਾਲ ਗੱਲਬਾਤ ਕਰੋ। 1981 ਹਾਂਜੀ
4: ਹਾਂਜੀ ਵੀਰੇ, ਮੈਂ ਦੁਬਾਰਾ ਤੁਹਾਨੂੰ ਫਿਰ ਫੋਨ ਕੀਤਾ।
0: ਕੋਈ ਨਾ ਕੋਈ ਨਾ, ਫੋਨ ਦੀ ਕਿਹੜਾ ਕੋਈ ਕਾਸਟ ਹੈ, ਜਦੋਂ ਮਰਜ਼ੀ ਕਰ ਲਿਆ ਕਰੋ।
2: ਤੁਸੀਂ
0: ਵੀ ਤਾਂ ਹੀ ਨੀ ਦੱਸਣਾ ਹੋਣਾ, ਤੁਸੀਂ ਪੰਗੇ ਬਹੁਤ ਲੈਂਦੇ ਹੋ।
2: ਪੈਸੇ ਦੇਣੇ ਪੈਂਦੇ ਪਾਸ ਮਿਲ ਜਾਂਦੇ ਤੁਹਾਨੂੰ ਅੰਦਰ, ਫਿਰ ਸ਼ੋਰਟ ਤੁਹਾਨੂੰ ਅੰਦਰ ਮਿਲ ਜਾਂਦੇ ਹਨਾ, ਤੇ ਪਹਿਲਾਂ ਵਧੀਆ ਪੀ ਜਾਣਾ, ਉਸ ਤੋਂ ਬਾਅਦ ਅੰਦਰ ਸ਼ੋਰਟ ਲਾਉਣੇ ਅਸੀਂ ਰਲ ਮਿਲ ਕੇ ਯਾਰਾਂ ਦੋਸਤਾਂ ਨੇ। ਤੇ ਜਿਹੜਾ ਵੀ ਬਰਥਡੇ ਹੋਣਾ ਮੈਂ ਕਿਹਾ ਮੈਂ ਤਾਂ ਹੀ ਚੰਡੀਗੜ੍ਹ ਜਾਊਂਗਾ ਜੇ ਮੈਨੂੰ ਕਲੱਬ ਲੈ ਕੇ ਜਾਊਂਗੇ, ਪਹਿਲੀ ਮੇਰੀ ਇਹ ਗੱਲ ਹੁੰਦੀ ਸੀ ਉਹਨਾਂ ਨਾਲ। ਤੇ ਅਸੀਂ ਫਸਟ ਟਾਈਮ ਗਏ ਸੀ, ਮੇਰੇ ਬੈਸਟ ਫਰੈਂਡ ਦਾ ਬਰਥਡੇ ਸੀਗਾ।
0: ਅੱਛਾ।
2: ਤੇ ਉਹ ਕਹਿੰਦਾ ਯਾਰ ਆਪਾਂ ਸੁਣਿਆ ਬਹੁਤ ਆ ਕਲੱਬ ਬਾਰੇ, ਆਪਾਂ ਚੱਲੀਏ। ਮੈਂ ਕਿਹਾ ਯਾਰ ਚੱਲ ਪੈਂਦੇ ਆਪਾਂ। ਤੇ ਉਦੋਂ ਬਸ ਛੋਟੇ ਹੁੰਦੇ ਸੀ ਅਸੀਂ ਬੱਸਾਂ ਤੇ ਆਏ ਸੀਗੇ, ਹੋਟਲ ਲਿਆ ਹੋਇਆ ਸੀਗਾ, ਮੈਂ ਕਿਹਾ ਚੱਲ ਪੈਂਦੇ, ਮੈਂ ਕਿਹਾ ਉਬਰ ਕਰਾ ਲਾਂਗੇ ਆਪਾਂ ਹੋਟਲ ਤੱਕ, ਕੋਈ ਇਸ਼ੂ ਨੀ ਹੈਗਾ। ਤੇ ਉਦੋਂ ਗੱਡੀ ਵੀ ਨੀ ਹੈਗੀ ਸਾਡੇ ਕੋਲੇ, ਤੇ ਜਦੋਂ ਪਹਿਲਾਂ ਦੇਖਿਆ ਮੈਂ ਕਿਹਾ ਦੁਨੀਆ ਹੀ ਹੋਰ ਆ ਇੱਥੇ ਤਾਂ।
0: ਉਹ ਤਾਂ ਹੁੰਦਾ ਹੀ ਆ ਫਿਰ,
2: ਸਾਨੂੰ ਬਹੁਤ ਅੱਛਾ ਲੱਗਾ। ਤੇ ਹੁਣ ਟਰਾਂਟੋ ਵਾਲੇ ਕਲੱਬ ਦੀ ਗੱਲ ਕਰ ਰਹੇ ਤੁਸੀਂ ਹਨਾ, ਇੱਦਾਂ ਕਰਕੇ
0: ਰੋਇਲ ਦਾ ਤਾਂ ਮੈਨੂੰ ਪਤਾ ਨੀ ਵੀ ਹੁਣ ਕਿੰਨਾ ਕੁ ਰੋਇਲ ਹੈ, ਹੁਣ ਤਾਂ ਬੜਾ ਆਮ ਹੋ ਗਿਆ, ਬਟ ਸਟਿਲ ਇਟਸ ਠੀਕ ਹੈ ਉੱਥੇ ਨਾ, ਕਿਉਂਕਿ ਕਾਨਸਰਟ ਵਗੈਰਾ ਬੜੇ ਹੁੰਦੇ ਆ।
2: ਓਕੇ, ਤੇ ਵੀਰੇ ਗਾਣਾ ਲਾ ਦੋਗੇ?
0: ਦੱਸੋ।
2: ਦੋ ਪੈਗ ਲਾ ਕੇ ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ।
0: ਠੀਕ ਹੈ, ਮੈਂ ਲਾਉਣ ਲੱਗਿਆ ਸੀ ਲੇਬਲ ਬਲੈਕ ਚੱਲਦੀ, ਬਟ ਤੁਸੀਂ ਇਹ ਕਹਿਤਾ ਤਾਂ ਇਹ ਲਾ ਦਿੰਦੇ ਆ।
2: ਲੇਬਲ ਬਲੈਕ ਬਾਅਦ ਚ ਲਾ ਦਿਓ, ਟਾਈਮ ਹੈਗਾ ਆਪਣੇ ਕੋਲੇ। ਖੈਰ
0: ਹਾਂ ਟਾਈਮ ਤਾਂ ਹੈਗਾ, ਠੀਕ ਹੈ ਕੋਈ ਨਾ, ਦੇਖਦੇ ਆ ਮੈਂ ਲਾ ਦਿੰਦਾ। ਥੈਂਕ ਯੂ ਵੀਰੇ, ਥੈਂਕ ਯੂ। ਮੈਂ ਟਰਾਂਸਪੋਰਟ ਹੀ ਵੀ ਲਾਉਣਾ ਸੀਗਾ ਬਾਈ ਲਈ। ਬਵਨ ਤੁਸੀਂ ਥੋੜ੍ਹੇ ਜਿਹਾ ਠਹਿਰੋ, ਕਿਉਂਕਿ ਪੈਗ ਦੀ ਗੱਲ ਹੋ ਗਈ, ਪੈਗ ਦਾ ਲਾ ਦਈਏ। ਫਰਾਈਡੇ ਹੈ ਤੇ ਫਿਰ ਟਰਾਂਸਪੋਰਟ ਹੀ ਟਾਈਮ ਲੱਗਿਆ ਜ਼ਰੂਰ, ਨਹੀਂ ਤਾਂ ਪ੍ਰਭ ਨੂੰ ਕਹਿ ਦਿਓ, ਪ੍ਰਭ ਹੁਣੇ ਲਾ ਦੇਣਗੇ। ਤੇ ਮੈਂ ਤੁਹਾਨੂੰ ਇੱਕ ਤਾਂ ਜਾਣਕਾਰੀ ਦੇ ਦਾਂ, ਵੀਕਐਂਡ ਹੈ, ਗਿੱਲ ਫਾਰਮ 'ਤੇ ਜਾ ਕੇ ਆਓ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਉੱਤੇ ਨੇ, ਅਤੇ ਗਿੱਲ ਫਾਰਮ 'ਤੇ ਤੁਸੀਂ ਜਾਓਗੇ, ਤੁਹਾਨੂੰ ਨਾ ਫਰੈਸ਼ਲੀ ਮਿਲ ਕੀਤਾ ਚੱਕੀ ਦਾ ਆਟਾ ਮਿਲਣਾ, ਨੈਚੁਰਲ ਪੱਥਰ ਦੀ ਚੱਕੀ ਨਾਲ ਪੀਸਿਆ ਆਟਾ, ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ, ਸਟੋਨ ਮਿਲ ਪ੍ਰੋਸੈਸਿੰਗ ਕੀਤੀ ਗਈ ਹੈ, ਨੈਚੁਰਲ ਨਿਊਟ੍ਰੀਐਂਟ ਫਾਈਬਰ, ਟੌਪ ਦਾ ਕਮਾਲ ਦਾ ਫਾਈਬਰ, ਅਤੇ ਅਥੈਂਟਿਕ ਫਲੇਵਰ, ਹੋਲ ਵੀਟ ਆਟਾ, ਬਾਜਰਾ ਆਟਾ, ਰਾਗੀ ਦਾ ਆਟਾ, ਜਵਾਰ ਦਾ ਆਟਾ, ਬੇਸਣ, ਮੱਕੀ ਦਾ ਆਟਾ, ਅਤੇ ਇੱਥੇ ਫਰੈਸ਼ ਫਾਰਮ ਦੇ ਦੇਸੀ ਆਂਡੇ, ਦੁੱਧ ਫਾਰਮ ਦਾ ਫਰੈਸ਼ ਸ਼ਹਿਦ, ਦੇਸੀ ਘਿਓ ਫਰੈਸ਼, ਡਿਕਸੀ ਕਿੰਗ, ਡਿਕਸੀ ਕਿੰਗ, ਗਿੱਲ ਫਾਰਮ, 14085 ਡਿਕਸੀ ਰੋਡ, 7527। ਹਾਂਜੀ
5: ਜੀ, ਅਸਲਾਮ ਅਲੈਕੁਮ ਨਵੀ ਸਰ, ਕੀ ਹਾਲ ਹੈ ਆਪਕੇ?
0: ਵਾਲੇਕੁਮ ਸਲਾਮ ਸਰ, ਠੀਕ ਹੈ ਜੀ, ਤੁਸੀਂ ਸੁਣਾਓ?
5: ਬੜੀ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਗੱਲ ਕਰਕੇ, ਮੈਂ ਫਸਟ ਟਾਈਮ ਤੁਹਾਨੂੰ ਫੋਨ ਕੀਤਾ।
0: ਵੈਲਕਮ ਸਰ, ਥੈਂਕ ਯੂ।

ਲੱਗਣਾ ਹੀ ਆ, ਦੋ ਛੱਡੋ, ਕਈਆਂ ਨੂੰ ਤਾਂ ਇੱਕ ਪੈਗ ਲਾ ਕੇ ਲੱਗਦਾ ਸਾਰਾ ਪਿੰਡ, ਕਿ ਸਾਰਾ ਪਿੰਡ ਛੱਡੋ, ਕਈ ਤਾਂ ਇੱਕ ਪੈਗ ਲਾ ਕੇ ਕਹਿੰਦੇ ਆ ਬਈ ਬਸ ਸਾਰੀ ਦੁਨੀਆ ਹੀ ਮਿੱਤਰਾਂ ਦੀ ਹੈ। ਸੋ ਪ੍ਰੋਗਰਾਮ ਪੰਜਾਬੀ ਰਾ, ਸੋ 905-673-3337 ਨੰਬਰ। 40 ਦਿਨ ਫਿਲਮ, 40 ਦਿਨ ਫਿਲਮ, 40 ਦਿਨ ਫਿਲਮ ਲੱਗ ਗਈ ਯਾਰ, ਇੰਨੀ ਸੋਹਣੀ ਕਹਿੰਦੇ ਫਿਲਮ ਬਣੀ ਆ ਯਾਰ, ਕਿਆ ਕਮਾਲ ਦੀ ਸਟੋਰੀ ਹੈ। ਸੋ ਤੁਸੀਂ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ, ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਡੇਬਿਊ ਕਰ ਰਿਹਾ, 40 ਦਿਨ ਹਰ ਇੱਕ ਸ਼ਹਿਰ 'ਚ ਤੁਹਾਡੇ ਨੇੜਲੇ ਸਿਨੇਮੇ ਦੇ ਵਿੱਚ ਫਿਲਮ 40 ਦਿਨ ਲੱਗ ਗਈ ਹੈ। ਸੋ 40 ਦਿਨ ਦੇਖਣ ਦੇ ਲਈ ਤੁਸੀਂ ਥੀਏਟਰ ਦੇ ਵਿੱਚ ਪਹੁੰਚੋ, ਰੌਣਕਾਂ ਲਗਾ ਦਿਓ ਅਤੇ ਫਿਲਮ ਸੁਪਰਹਿੱਟ ਕਰ ਦਿਓ ਯਾਰ, ਹੋਰ ਕੀ ਹੈ। ਸੋ 40 ਦਿਨ ਫਿਲਮ ਤੁਹਾਡੇ ਨੇੜਲੇ ਸਿਨੇਮੇ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਅਤੇ ਸਭ ਨੇ ਜ਼ਰੂਰ ਜ਼ਰੂਰ ਜ਼ਰੂਰ ਜਾਣਾ ਅਤੇ 40 ਦਿਨ ਤੁਸੀਂ ਦੇਖੋ। ਸੋ ਪ੍ਰੋਗਰਾਮ ਪੰਜਾਬੀ ਰਹਿਣਾ ਅਤੇ 40 ਦਿਨ ਠੀਕ ਹੈ, ਸਾਰੀ ਸਾਰਾ ਵੀਕਐਂਡ ਸਾਰਿਆਂ ਨੇ ਰੌਣਕ ਲਾ ਦੇਣੀ ਹੈ ਥੀਏਟਰ ਦੇ ਵਿੱਚ, ਅਤੇ ਦੇਖਿਓ ਜ਼ਰੂਰ ਮੂਵੀ। ਪੈਰਾਡਾਈਸ ਡਿਵੈਲਪਮੈਂਟਸ ਵਾਲੇ ਨੇ ਨਵੇਂ ਘਰ ਰਿਲੀਜ਼ ਕੀਤੇ ਆ, ਉਹਦੀ ਜਾਣਕਾਰੀ ਜੇ ਨਾ ਲਈ ਤੁਸੀਂ ਯਾਰ ਮਿਸ ਕਰ ਰਹੇ ਹੋ। 6.5 ਲੱਖ ਤੋਂ ਟਾਊਨ ਹਾਊਸ, ਮੈਂ ਕਹਿੰਦਾ ਕਮਾਲ ਹੀ ਕਮਾਲ, ਕਮਾਲ ਹੀ ਕਮਾਲ ਹੈ, ਉਹ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਅਤੇ ਪ੍ਰੋਗਰਾਮ ਪੰਜਾਬੀ ਦੇ ਨਾਲ ਤੁਸੀਂ ਸੁਣ ਰਹੇ ਹੋ 900

0: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਲੋ ਮੌਕਾ ਐਚਐਸਟੀ ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io 289-982-9597 289-982-9597

ਕਿਆ ਬਾਤ ਹੈ 905-673-905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਪੰਜਾਬੀ ਲਹਿਰਾਂ ਦੇ ਵਿੱਚ ਅਤੇ ਬੜਾ ਖੂਬ ਯਾਰ ਕਿਸੇ ਨੇ ਕਿਹਾ ਕਿ ਸ਼ੌਕ ਦੌਲਤਾਂ ਪਾਕ ਮੁਹੱਬਤਾਂ ਸ਼ੌਕ ਦੌਲਤਾਂ ਅਤੇ ਪਾਕ ਮੁਹੱਬਤਾਂ ਕਿਉਂ ਤੋਲੇ ਤੂੰ ਚੀਜ਼ਾਂ ਨਾਲ ਅਤੇ ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ ਕਹਿੰਦੇ ਕਿ ਹੀਰਾ ਵਰਗੇ ਹੂਰ ਵੇਖ ਲੈ ਨੈਣਾਂ ਵਿੱਚ ਸਰੂਰ ਵੇਖ ਲੈ ਵੇਖਣ ਦਾ ਤਾਂ ਮੁੱਲ ਨਹੀਂ ਲੱਗਦਾ ਡੁੱਲ ਡੁੱਲ ਪੈਂਦਾ ਨੂਰ ਵੇਖ ਲਾ ਅਤੇ ਨਜ਼ਰੋਂ ਹੁਸਨ ਬਚਾਉਂਦੀ ਕੋਈ ਗੋਰੀ ਵੇਖ ਤਵੀਜ਼ਾ ਨਾਲ ਅਤੇ ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ 905-673-3337 ਪੰਜਾਬੀ ਲਹਿਰਾਂ ਔਰ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਹੈ ਠੀਕ ਠਾਕ ਹੋ ਖੂਬਸੂਰਤ ਸ਼ਾਮ ਆ ਬਈ ਬਹੁਤ ਹੀ ਅੱਜ ਸੋਨੇ ਦੇ ਰੰਗ ਵਰਗੀ ਸੁਨਹਿਰੀ ਸ਼ਾਮ ਔਰ ਹਲਕੀ ਹਲਕੀ ਧੁੱਪ ਹਲਕੀ ਹਲਕੀ ਹਵਾਵਾਂ ਚੱਲ ਰਹੀਆਂ ਨੇ ਕਿਵੇਂ ਇੰਜੋਏ ਕਰ ਰਹੇ ਹੋ ਖੂਬਸੂਰਤ ਫਰਾਈਡੇ ਦੀ ਸ਼ਾਮ ਤੁਹਾਨੂੰ ਇੰਤਜ਼ਾਰ ਰਹਿੰਦਾ ਵੈਸੇ ਫਰਾਈਡੇ ਦਾ ਸੋ ਜਿੱਦਾਂ ਹੀ ਫਰਾਈਡੇ ਆਉਂਦਾ ਫਿਰ ਚਾਹ ਚੜ੍ਹ ਜਾਂਦਾ ਬਾਹਰ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਰੋਡ ਦੇ ਉੱਪਰ ਪੂਰਾ ਟ੍ਰੈਫਿਕ ਅਤੇ ਟ੍ਰੈਫਿਕ ਜਾਮ ਅੱਜ ਕਿਉਂਕਿ ਘਰਾਂ ਨੂੰ ਜਾ ਰਹੇ ਹੋ ਫਰਾਈਡੇ ਦਾ ਚਾਹ ਆ 905-673-3337 ਅਤੇ ਆ ਜਾਓ ਫਿਰ ਮਨਾਈਏ ਫਰਾਈਡੇ ਕਹਿੰਦੇ ਕਿ ਕਾਲੇ ਵਾਲ ਘਟਾਵਾਂ ਵੇਖ ਲੈ ਕਾਲੇ ਵਾਲ ਘਟਾਵਾਂ ਵੇਖ ਲੈ ਕਾਤਲ ਕੋਈ ਅਦਾਵਾਂ ਵੇਖ ਲੈ ਲਿਖ ਕੇ ਪਾ ਦੇ ਪਿਆਰ ਦੀ ਚਿੱਠੀ ਹੁਸਨਾਂ ਦਾ ਸਿਰਨਾਵਾਂ ਵੇਖ ਲੈ

ਨਾ ਸਤਾਇਆ ਕਰੋ ਯਾਰ ਹੁਸਨਾਂ ਦੇ ਮਾਲਕੋ, ਕਿਉਂ ਸਤਾਉਂਦੇ ਹੋ? ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ, ਅਤੇ ਕਹਿੰਦੇ ਕਿ ਵੇਖ ਵੇਖ ਕੇ ਦਿਲ ਨਹੀਂ ਭਰਦਾ, ਵੇਖ ਵੇਖ ਕੇ ਦਿਲ ਨਹੀਂ ਭਰਦਾ ਜਿੰਨਾ ਵੇਖੀਏ ਨਿੱਝਾਂ ਨਾਲ, ਕਹਿੰਦੇ ਨੇ ਕਿ ਨੀਝ ਲਾ ਕੇ ਤੱਕਣਾ। ਸੋ ਵੇਖ ਵੇਖ ਕੇ ਦਿਲ ਨਹੀਂ ਭਰਦਾ ਜਿੰਨਾ ਵੇਖੀਏ ਨੀਝਾਂ ਨਾਲ, ਅਤੇ ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ, ਅਤੇ ਦਰਦਾਂ ਵਿੱਚ ਖੁਮਾਰ ਵੇਖ ਲੈ, ਹਾਸੇ ਬੀਜ ਕੇ ਖੁਸ਼ੀਆਂ ਉਗਾ ਲੈ, ਅਤੇ ਨਫ਼ਰਤ ਦੇ ਵਿੱਚ ਪਿਆਰ ਵੇਖ ਲੈ, ਦੁੱਖਾਂ ਹੱਸ ਕੇ ਬੈਠਾ ਰਹਿ ਤੂੰ ਸੰਧੂਆ ਦੁੱਖਾਂ ਦੀਆਂ ਦਹਿਲੀਜ਼ਾਂ 'ਤੇ। ਅਤੇ ਮਨਾ ਮੂਰਖਾ ਵੇਖ ਮੂਰਤਾਂ ਰੱਬ ਨੇ ਘੜੀਆਂ ਰੀਝਾਂ ਨਾਲ।

905 673 3337 905 673 3337 ਬਈ ਅੱਜ ਤੁਹਾਨੂੰ ਚਾਹ ਹੋਣਾ ਪੂਰਾ ਫਰਾਈਡੇ ਦਾ ਤੇ ਹੈਪੀ ਹੈਪੀ ਹੈਪੀ ਫਰਾਈਡੇ।

0: ਅੱਛਾ ਕਹਿੰਦੇ ਕਿ ਸੇਕ ਦੀ ਦਹਿਸ਼ਤ ਸਦਾ ਡਰਾਉਂਦੀ, ਸੇਕ ਦੀ ਦਹਿਸ਼ਤ, ਸੇਕ ਮਤਲਬ ਦਰਦ, ਸੇਕ ਤੱਤਾ, ਸੇਕ ਦੀ ਦਹਿਸ਼ਤ ਸਦਾ ਡਰਾਉਂਦੀ ਅਤੇ ਸੜਦੇ ਨੂੰ ਟਟਹਿਣਾ ਵੀ ਅੱਗ ਲੱਗਦਾ, ਅਤੇ ਜੈਸੀ ਫਿਤਰਤ ਵੈਸੀ ਸੋਚਣੀ, ਠੱਗ ਨੂੰ ਜਵਾਨਾਂ ਵੀ ਠੱਗ ਲੱਗਦਾ, ਅਤੇ ਤਰਦੇ ਨੂੰ ਤਿਣਕਾ ਨਹੀਂ ਦਿੰਦਾ, ਅਤੇ ਰੱਜੇ ਨੂੰ ਰੱਬ ਵੀ ਯੱਬ ਲੱਗਦਾ। ਜੀ ਬਿਲਕੁਲ ਜੀ, 905-673-3337 9056733337 ਔਰ ਕਾਲ ਤੁਹਾਡੀ ਲੱਗ ਚੁੱਕੀ ਹੈ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਨਾਗਪਾਲ ਸਰ ਹੁਣਾਂ ਦੇ ਨਾਲ। ਯੂਨੀ ਗਲੋਬਲ ਐਡਵਾਈਜ਼ਰੀ 7 ਸਾਲ ਤੋਂ ਐਜੂਕੇਸ਼ਨ ਕੰਸਲਟੈਂਟ ਦੇ ਵਿੱਚ ਕੰਮ ਕਰ ਰਹੇ ਨੇ, ਬਹੁਤ ਸਾਰੇ ਪਰਿਵਾਰਾਂ ਨੂੰ ਹੁਣ ਤੱਕ ਸਰਵ ਕਰ ਚੁੱਕੇ ਨੇ, ਅਤੇ ਨਾਗਪਾਲ ਸਰ ਉਹਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਜੀ। ਜੀ ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ, ਕੀ ਹਾਲ ਚਾਲ?
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਤੁਸੀਂ ਦੱਸੋ ਜੀ।
0: ਭਾਜੀ ਚੜ੍ਹਦੀ ਕਲਾ, ਆਲ ਗੁੱਡ, ਤੁਸੀਂ ਸੁਣਾਓ?
1: ਵਧੀਆ ਜੀ, ਵਧੀਆ ਜੀ। ਐਂਡ ਲਾਈਕ ਥੋੜੇ ਸੇ ਮਜ਼ਾਕ ਸੇ ਸ਼ੁਰੂ ਕਰਤੇ
0: ਹੈ ਜੀ।
1: ਤੋ ਆਜ ਸੇ 3 ਸਾਲ ਪਹਿਲੇ ਮੁਝੇ ਇੱਕ ਮੀਠੀ ਬਾਤੇਂ ਕਰਕੇ, ਹਮੇ ਤੋ ਮਾਰਕੀਟ ਕੀ ਵੀ ਨੌਲੇਜ ਨਹੀਂ ਹੈ, ਰਾਈਟ, ਜੈਸੇ ਹਮ ਉੱਤੇ ਕੰਮ ਹੀ ਲਗੇ ਰਹਤੇ ਹੈਂ
0: ਜੀ।
1: ਤੋ ਮੀਠੀ ਬਾਤੇਂ ਕਰਕੇ ਇੱਕ ਰਿਐਲਟਰ ਸਾਹਿਬ ਨੇ ਹਮੇ ਇੱਕ ਮਤਲਬ ਘਰ ਬੜਾ ਓਵਰ ਪ੍ਰਾਈਸ ਚਿਪਕਾ ਦਿਆ, ਉਨਕੀ ਤੋ ਗਰੀਬੀ ਮਿਟ ਗਈ, ਹਮਾਰੀ ਸਟਾਰਟ ਹੋ ਗਈ, ਉਨਕੇ ਤੋ ਕਮਿਸ਼ਨ ਆ ਗਈ ਨਾ।
0: ਰੱਜੇ ਨੂੰ ਰੱਬ ਵੀ ਯੱਬ ਲੱਗਦਾ,
1: ਠੀਕ ਹੈ ਅਬ ਲੇਕਿਨ ਹਮੇ ਪਿੰਚ ਮਿਲੀ ਉਸ ਟਾਈਮ ਪੇ, ਰਾਈਟ, ਬਟ ਹਮੇ ਵੋਹੀ ਮਿਲਾ ਕਿ ਐਸਾ ਹਮਾਰੇ ਸਾਥ ਹੋ, ਕਿਸੀ ਔਰ ਕੇ ਸਾਥ ਨਾ ਹੋ, ਤੋ ਹਮ ਤੋ ਕੋਈ ਮਿੱਠੀ ਬਾਤ ਕਰਤੇ ਨਹੀਂ ਹੈ ਜੀ। ਫਲੈਟ ਫੀਸ ਹੈ, ਫੰਡਿੰਗ ਆਪਕੇ ਖਾਤੇ ਮੈਂ ਆਤੀ ਹੈ, ਦੋ ਪਾਰਟ ਹੈ, ਇੱਕ ਗ੍ਰਾਂਟ ਹੈ, ਇੱਕ ਆਪਸ਼ਨਲ ਲੋਨ ਹੈ, ਫੋਰੈਸਟ ਮੇ ਕੁਛ ਕੈਚ ਨਹੀਂ ਹੈ, ਗਵਰਨਮੈਂਟ ਕੀ ਪਾਲਿਸੀ ਪੇ ਡਿਪੈਂਡ ਕਰਤੇ ਹੈ ਜੀ ਹਮ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਆਜ ਗ੍ਰਾਂਟਸ ਆ ਰਹੇ ਹੈ 30-100,000 ਡਾਲਰ ਮੇ, ਹਾਫ ਪੋਰਸ਼ਨ ਤੋ ਗ੍ਰਾਂਟ ਜੋ ਆਪਣੇ ਵਾਪਿਸ ਹੀ ਨਹੀਂ ਕਰਨਾ, ਜੋ ਰੈਸਟ ਹਾਫ ਹੈ ਵੋ ਆਪਸ਼ਨਲ ਲੋਨ ਹੈ 0% ਪੇ, ਤੋ ਲਾਈਕ ਇਸਮੇ ਕੁਛ ਕੈਚ ਨਹੀਂ ਹੈ, ਆਪਕੇ ਖਾਤੇ ਪੈਸੇ ਆਤੇ ਹੈ, ਔਰ ਹਮਾਰੀ ਫੀਸ 199 ਜਾਂ 499 ਡਾਲਰ ਹੈ, ਡਿਪੈਂਡਿੰਗ ਔਨ ਕੋਰਸ, ਆਜ ਵੀ 10 ਸੇ ਉਪਰ ਲੋਕ ਐਡਮਿਸ਼ਨ ਕਰਾਇਆ ਹੈ, ਔਰ 6 ਸੇ ਉਪਰ ਲੋਕੋ ਕੇ ਅਕਾਊਂਟ ਮੇ ਫੰਡਿੰਗ ਗਿਰੀ ਹੈ, ਔਰ ਅਬ ਵੋ ਹਮਾਰੀ ਫੀਸ ਦੇਂਗੇ, ਕੋਈ ਕੈਚ ਨਹੀਂ ਹੈ, ਔਰ ਲਾਈਕ 22 ਜੁਲਾਈ ਕੇ ਬਾਅਦ ਗਵਰਨਮੈਂਟ ਪਾਲਿਸੀ ਚੇਂਜ ਕਰੀਏ, ਗ੍ਰਾਂਟਸ ਕੱਟ, ਓਨਲੀ ਲੋਨ।
0: ਕਿਆ ਬਾਤ ਹੈ ਜੀ, ਸੋ 30,000 ਡਾਲਰ ਤੋਂ ਲੈ ਕੇ 1,00,000 ਡਾਲਰ ਦੀ ਜਿਹੜੀ ਆਪਾਂ ਗੱਲ ਰੋਜ਼ ਕਰਦੇ ਹਾਂ, ਕੀ ਅੱਗੇ ਜਾ ਕੇ ਜੁਲਾਈ ਤੋਂ ਬਾਅਦ ਵੀ ਇਹ ਚੀਜ਼ਾਂ ਕੰਟੀਨਿਊ ਰਹਿਣਗੀਆਂ?
1: ਕੰਟੀਨਿਊ ਹੈ, ਲੇਕਿਨ ਅਬ ਮੰਨ ਕੇ ਚੱਲੇ, ਅਗਰ ਅੱਜ ਫੈਮਿਲੀ ਆਫ 5 ਕੋ 100,000 ਆ ਰਹਾ ਹੈ, ਉਸ ਮੇ ਸੇ 50,000 ਡਾਲਰ ਤੋ ਗ੍ਰਾਂਟ ਹੈ ਜੋ ਵਾਪਿਸ ਹੀ ਨਹੀਂ ਕਰਨਾ, ਰੈਸਟ 50,000 ਡਾਲਰ ਆਪਸ਼ਨਲ ਲੋਨ ਹੈ ਜੋ ਕਿ 0% ਪੇ ਔਰ 1.5 ਸਾਲ ਬਾਅਦ ਵਾਪਿਸ ਸਟਾਰਟ ਕਰਨਾ ਹੈ, ਔਰ ਲਾਈਕ 1.5 ਸਾਲ ਬਾਅਦ ਵੀ ਉਸਕਾ ਬਜਟ 2.5% ਹੈ, ਲੇਕਿਨ 22 ਜੁਲਾਈ ਕੇ ਬਾਅਦ 100,000 ਨਹੀਂ ਆਏਗਾ ਫੈਮਿਲੀ ਆਫ 5 ਕੋ, ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ ਹੈ, ਗਵਰਨਮੈਂਟ ਫੰਡਿਡ ਪ੍ਰੋਗਰਾਮਸ ਕਰ ਰਹੇ ਹੈ, ਫੀਸ ਗਵਰਨਮੈਂਟ ਦੇ ਰਹੀ ਆਪ ਨਹੀਂ ਦੇ ਰਹੇ, ਆਪਕੋ ਫੰਡਿੰਗ ਮਿਲ ਰਹੀ ਹੈ, ਓਕੇ, 22 ਜੁਲਾਈ ਕੇ ਬਾਅਦ 1,00,000 ਡਾਲਰ ਹੀ ਆਏਗਾ ਫੈਮਿਲੀ ਆਫ 5 ਕੋ, ਹਸਬੈਂਡ ਵਾਈਫ ਕੋ, ਜਿਨਕੇ 3 ਬੱਚੇ ਹੈ, ਲੇਕਿਨ ਸਾਰਾ ਲੋਨ ਹੋਏਗਾ, ਲੋਨ ਤੋਂ ਪਹਿਲੇ ਹੀ ਮਾਰੇ ਬਿਤਨੇ ਹੈ, ਇਸ ਲਈ ਗ੍ਰਾਂਟ ਨੇ ਇਸ ਓਪਰਚੁਨਿਟੀ ਕੋ ਮਿਸ ਨਾ ਕਰੇ, ਹਮ ਇਸ ਲਈ ਉਤਨੀ ਅਵੇਅਰਨੈਸ ਕਰ ਰਹੇ ਹੈ, ਇੱਕ ਤੋਂ ਹਮਾਰੀ ਫੀਸ ਕਮ ਹੈ, ਹਮ ਆਪਣੀ ਗੁਲਕ ਬਣਾ ਰਹੇ ਹੈ, ਰਾਈਟ, ਛੋਟੀ ਛੋਟੀ ਕਰਕੇ ਕਮਾਉਣਾ, ਅਗਰ ਹਮਨੇ ਕੋਈ ਚਲਾਕੀ ਕਰਨੀ ਹੋਤੀ ਤੋ ਹਮ ਤੋ ਮਹੀਨੇ ਕੇ 4 ਕਲਾਇੰਟ ਲੈ ਕੇ ਬਹੁਤ ਥੇ, ਬਟ ਹਮ ਇਮਾਨਦਾਰੀ ਸੇ ਕਾਮ ਕਰਤੇ, ਇਸ ਲਈ ਮਿਹਨਤ ਜ਼ਿਆਦਾ ਕਰਨੀ ਹੋਤੀ ਹੈ, ਇਮਾਨਦਾਰੀ ਕਮਾਈ ਛੋਟੀ ਹੋਤੀ, ਕੋਈ ਕੈਚ ਨਹੀਂ ਹੈ, ਤੋ ਕਾਲ ਕਰੇ, ਆਫਿਸ ਆਏ, 7-8 ਸਾਲ ਹੋ ਗਏ ਹਮੇ, ਕੱਲ 8 ਸਾਲ ਹੋਣੇ ਵਾਲੇ ਬੰਦੇ ਮੇ, ਕੋਈ ਕੈਚ ਨਹੀਂ ਹੈ, ਇਤਨਾ ਕੋ ਅਸਿਸਟ ਕਰ ਚੁੱਕੇ ਹੈ, ਕੋਈ ਕੈਚ ਨਹੀਂ।
0: ਨਾਗਪਾਲ ਸਰ, ਤੁਸੀਂ ਬਹੁਤ ਸਾਰੇ ਪਰਿਵਾਰ ਤੁਹਾਡੇ ਕੋਲ ਆਉਂਦੇ ਹੋਣੇ ਆ, ਔਰ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਹੋਣੇ, ਤੁਹਾਨੂੰ ਸਭ ਤੋਂ ਜ਼ਿਆਦਾ ਸਵਾਲ ਲੋਕ ਜਦੋਂ ਪੁੱਛਦੇ ਆ, ਉਹ ਕਿਹੜਾ ਪੁੱਛਦੇ ਆ ਜਿਹੜਾ ਤੁਹਾਨੂੰ ਲੱਗਦਾ ਕਿ ਬਹੁਤ ਕਾਮਨ ਆ, ਕਿਉਂਕਿ ਲੋਕਾਂ ਦੇ ਅੰਦਰ ਡਰ ਵੀ ਹੋਣਾ, ਲੋਕਾਂ ਨੂੰ ਇਹ ਲੱਗਦਾ ਕਿਤੇ ਕੋਈ ਕੈਚ ਨਾ ਹੋਵੇ, ਬਹੁਤ ਸਾਰੇ ਸਵਾਲ ਹੋਣੇ, ਤੁਹਾਨੂੰ ਕਿਹੜਾ ਸਵਾਲ ਆ ਜਿਹੜਾ ਲੱਗਦਾ ਕਿ ਲੋਕ ਬਹੁਤ ਜ਼ਿਆਦਾ ਆਮ ਤੌਰ 'ਤੇ ਪੁੱਛਦੇ ਆ?
1: ਹਾਂ, ਉਹ ਇਹੀ ਪੁੱਛਦੇ ਕਿ ਗਵਰਨਮੈਂਟ ਪੈਸੇ ਕਿਉਂ ਦੇ ਰਹੀ ਹੈ, ਦੇਖੇ ਜੀ, ਇੱਕ ਆਮ ਇਨਸਾਨ ਕੇ ਲਈ ਐਜੂਕੇਸ਼ਨ ਕੇ ਲਈ ਗ੍ਰਾਂਟ ਹੈ, ਬਾਕੀ ਸਾਰੀ ਗ੍ਰਾਂਟ ਕਾਰਪੋਰੇਸ਼ਨ ਜੋ ਪ੍ਰਾਈਵੇਟ ਕਾਰਪੋਰੇਸ਼ਨ ਜਾਂ ਫਿਰ ਲੋਕ ਲਾਈਕ ਸੈਟਿੰਗ ਕਰਕੇ ਅਪਰੋਚ ਕਰਕੇ ਲੈ ਲੈਤੇ ਹੈ ਬੜੇ ਲੋਕ, ਬਟ ਆਮ ਆਦਮੀ ਕੇ ਲਈ ਉਹ ਫਿਰ ਦੇਖਤੇ ਹੈ, ਹਮ ਉਨਕੋ ਬੋਲਤੇ ਜਿਤਨੇ ਕੇਸ ਦੇਖਨੇ ਦੇਖੇ, ਆਪਕੋ ਓਪਨ ਕਰਕੇ ਦਿਖਾਤੇ ਹੈ ਅਪਰੂਵਲਸ, ਰਾਈਟ, ਆਪਨੇ 500 ਦੇਖਨੇ, 1,000 ਦੇਖਨੇ, ਹਮਾਰੀ ਗਿਣਤੀ 500 ਤੋਂ ਸ਼ੁਰੂ ਹੋਤੀ ਹੈ, 500 ਦੇਖਨੇ, 1,000 ਦੇਖਨੇ, 1,500 ਦੇਖਨੇ, ਆਪ ਦੇਖੇ, ਔਰ ਬਾਈ ਜ਼ਿਆਦਾਤਰ ਹਮਾਰਾ 30% ਕਾਮ ਤਾਂ ਰੈਫਟ ਕਾ ਹੀ ਹੈ, ਤੁਮਕੋ ਪਤਾ ਹੀ ਹੈ ਕਿ ਸਰ ਨੇ ਹਮਾਰੇ ਚਾਚੇ ਤੋਂ ਕਾਮ ਕਰਾ ਦਿਆ, ਹਮਾਰਾ ਵੀ ਹੋ ਜਾਏਗਾ, ਤੋ ਇਸਮੇ ਕੁਛ ਕੈਚ ਨਹੀਂ ਹੈ, ਹਮੇ ਸ਼ੁਕਰ ਹਮ 1.5 ਸਾਲ ਪਹਿਲੇ ਸੀ ਹਮਨੇ ਅਵੇਅਰਨੈਸ ਸ਼ੁਰੂ ਕਰ ਦੀ, ਕਿਉਂਕਿ ਆਪ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਆਗੇ ਜਾ ਕੇ ਦਿਸ ਵਿਲ ਬੀ ਨਾਟ ਦੈਟ ਅਟ੍ਰੈਕਟਿਵ, ਅਭੀ ਬਹੁਤ ਅਟ੍ਰੈਕਟਿਵ ਹੈ ਇਹ ਚੀਜ਼, 30 ਡੇਜ਼ ਕੇ ਬਾਅਦ ਇਟ ਵਿਲ ਗੋ ਡਾਊਨ, ਹੈ ਨਾ, ਹਰ ਚੀਜ਼ ਕਾ ਟਾਈਮ ਆਤਾ ਹੈ, तो अभी जो ले लेंगे वो लकी है, जो रह जाएंगे उनको बाद में मलाल ही होगा। आप पीछे ना रहें, 30 से 100,000 की फंडिंग अपने अकाउंट में हासिल करें, कोई कैच नहीं है, नो क्रेडिट चेक, नो एज लिमिट। आप 40 साल के, 50 साल के, 70 साल के पेंशन पे हैं, आप इस फंडिंग को हासिल करें। स्किल आप बिजनेस मैनेजमेंट करें, अकाउंटिंग करें, आसान से कोर्सेज करें जी, फुल्ली ऑनलाइन, एंड असाइनमेंट्स हैं, एग्जामिनेशन नहीं है, नो क्रेडिट चेक। अगर आपका क्रेडिट स्कोर जीरो भी है आप तब से एलिजिबल हैं। हाँ जी
0: जी। और नागपाल सर नंबर एक बार दे दो।
1: नंबर जी, नंबर नोट करें, हुने भी कुछ कॉल कर सकते हो जी। नंबर आएगा 437-264-31-75, 437-264-31-75, 437-264-31-75। साडा ऑफिस कल भी ओपन आएगा जी, 218 एक्सपोर्ट बुलेवार्ड, तुसी आ सकते हो जी। 11 to 4 कल ओपन है सैटरडे को। नंबर अगेन नोट करें, कॉल करें, क्विक असेसमेंट पहले करा लें एक बार आने से पहले। नंबर 437-264-31-75, उन्हें कॉल करो, 437-264-31-75।
0: बहुत शुक्रिया नागपाल सर, थैंक यू सो मच जी। मिलते हैं जी 905-673-3337 905-673-3337 जी। गुरदीप जी सत श्री अकाल, तुसी ऑनर हो जी।
2: ਵੀਰੇ ਕੀ ਹਾਲ ਚਾਲ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
2: ਬਸ ਵਧੀਆ ਵੀਰੇ। ਮੈਂ ਤੁਹਾਨੂੰ ਪੁੱਛਣਾ ਸੀ, ਵਰਡ ਦਾ ਮਤਲਬ ਪੁੱਛਣਾ, ਇਹ ਕੈਚ ਦਾ ਮਤਲਬ ਕੀ ਹੁੰਦਾ ਵੀਰੇ?
0: ਕੈਚ?
2: ਹਾਂਜੀ,
0: ਕੈਚ ਦਾ ਮਤਲਬ ਆ ਕਿ ਕੁਛ ਦਾਲ ਚ ਕਾਲਾ।
2: ਬਹੁਤ
0: ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। 905-673-3337 ਜੀ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
3: ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
3: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਕੀ ਬਾਤ ਆ ਜੀ ਸਰ,
3: ਰੌਣਕ ਲਾਈ ਹੋਈ ਤੁਸੀਂ।
0: ਦੇਖੋ ਫਰਾਈਡੇ ਆ, ਜੇ ਰੌਣਕਾਂ ਲਾਉਣੀਆਂ ਬਣਦੀਆਂ ਆ, ਔਰ ਫਰਾਈਡੇ ਆ ਕਿਉਂਕਿ ਵੀਕਐਂਡ ਆ, ਰੌਣਕਾਂ ਸਭ ਨੇ ਲਾਈਆਂ ਹੋਣੀਆਂ। ਤੁਸੀਂ ਵੀ ਰੌਣਕ ਲਾ ਲਈ ਕਿ ਅਜੇ ਟਾਈਮ ਪਿਆ?
3: ਨਹੀਂ ਰੌਣਕ ਅਜੇ ਤਾਂ ਕੰਮ ਤੋਂ ਆ ਰਹੇ
0: ਹਾਂ, ਅਜੇ ਟਾਈਮ ਲੇਟ ਆ,
3: ਅਜੇ ਤਾਂ ਰੌਣਕਾਂ ਉੱਥੇ ਲਾ ਕੇ ਆਏ
0: ਕੰਮ ਤੇ। ਕਿਆ ਬਾਤ, ਚਲੋ ਇਹ ਰੌਣਕਾਂ ਤਾਂ ਲੱਗੀਆਂ ਰਹਿਣ।
3: ਨਹੀਂ ਸਾਨੂੰ ਤਾਂ ਰੌਣਕ ਲਾਉਣੀ ਗਈ, ਜਾ ਕੇ ਰੋਟੀ ਆ ਕੇ ਸੌ ਜਾਂਦਾ, ਸਵੇਰ ਨੂੰ ਫੇਰ ਜਾਣਾ।
0: ਅੱਛਾ, ਰੌਣ ਉਹ ਦੂਜੀਆਂ ਰੌਣਕਾਂ ਲਾਉਂਦੀ ਨੀ, ਅੱਜ ਤਾਂ ਵੀਕਐਂਡ ਤੇ ਚੱਲਦੀ
3: ਹੈ।
0: ਬਹੁਤ ਸ਼ੁਕਰੀਆ ਜੀ ਆਪਾਂ ਕਰਦੇ ਹਾਂ 9 ਤੋਂ 10 ਗੱਲਾਂ ਬਾਤਾਂ ਫਿਰ ਤੇ ਹੁਣ ਖਬਰਾਂ ਦਾ ਸਮਾਂ ਹੋ ਗਿਆ ਬਹੁਤ ਸ਼ੁਕਰੀਆ ਬਾਈ ਜੀ ਠੀਕ ਆ ਓਕੇ ਬਾਈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 9 ਤੋਂ 5 6 ਸੌ 73 3337 ਰੇਡੀਓ ਪ੍ਰੋਗਰਾਮ ਉਡਾਨ ਚ ਮਿਲਾਂਗੇ ਹੁਣ 9 ਤੋਂ 10 ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਖਬਰਾਂ ਲੈ ਕੇ ਖਬਰਾਂ ਲੈ ਕੇ ਪਹੁੰਚ ਚੁੱਕੇ ਆ ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਨਿਊਜ਼ ਦੇਣੀਆਂ ਬਹੁਤ ਘੈਂਟ ਘੈਂਟ ਸ਼ੋ ਆ ਰਿਹਾ ਅਪਕਮਿੰਗ ਤੁਹਾਨੂੰ ਕਿਹਾ ਸੀ ਕਿ ਬਈ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਨੂੰ ਫੋਲੋ ਕਰੋ ਅਪਕਮਿੰਗ ਸ਼ੋਅ ਦੀ ਡਿਟੇਲ ਦੇਵਾਂਗੇ ਬਹੁਤ ਸਾਰੀਆਂ ਟਿਕਟਸ ਅਸੀਂ ਗਿਵ ਅਵੇ ਕਰਨੀਆਂ ਅਤੇ ਤੁਸੀਂ ਹੁਣ ਜੁੜ ਚੁੱਕੇ ਹਾਂ ਅਸੀਂ ਸਾਡੀ ਕਾਲ ਲੱਗ ਚੁੱਕੀ ਹੈ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਤੋਂ ਬਾਅਦ ਮਿਲਦੇ ਹਾਂ ਜੁੜੇ ਰਹੋ AM 530 ਦੇ ਨਾਲ ਸੋ 905-673-3337 ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
4: ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਸੋਧ ਐਕਟ ਤੇ ਕਥਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਸਰਕਾਰ ਵਿਚਾਲੇ ਬਣੇ ਟਕਰਾਅ ਵਾਲੇ ਮਾਹੌਲ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅੱਜ ਭਾਰਤੀ ਸਮੇਂ ਮੁਤਾਬਕ 20 ਜੂਨ ਨੂੰ ਹੋਣ ਜਾ ਰਹੀ ਹੈ। ਇਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਗਏ ਫੈਸਲੇ ਦੀ ਪ੍ਰੋੜਤਾ ਕਰਨ, ਇਸ ਨੂੰ ਅਮਲ ਵਿੱਚ ਲਿਆਉਣ ਅਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਹ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਦੁਪਹਿਰੇ 12 ਵਜੇ ਬੁਲਾਈ ਗਈ ਹੈ। ਬੇਅਦਬੀ ਐਕਟ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਅਤੇ ਸਾਰੇ ਸਿੱਖ ਵਿਧਾਇਕਾਂ ਨੂੰ 29 ਜੂਨ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਗਿਆ। ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਵਿਧਾਇਕਾਂ ਨੂੰ ਬਾਕਾਇਦਾ ਪੱਤਰ ਵੀ ਜਾਰੀ ਕਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਸੱਦਿਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਸਮੀ ਤੌਰ ਤੇ ਪੰਜਾਬ ਕੈਬਨਿਟ ਦੇ ਸਿੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ 29 ਜੂਨ ਸਵੇਰੇ 11 ਵਜੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਸੰਬੰਧੀ ਚਿੱਠੀਆਂ ਭੇਜ ਦਿੱਤੀਆਂ ਗਈਆਂ ਨੇ ਅਤੇ ਇਹ ਚਿੱਠੀਆਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਮਿਲ ਵੀ ਗਈਆਂ। ਮਨਪ੍ਰੀਤ ਸਿੰਘ ਇਆਲੀ, ਪ੍ਰਤਾਪ ਸਿੰਘ ਬਾਜਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੇਸ਼ ਹੋਣ ਸੰਬੰਧੀ ਹਾਮੀ ਭਰ ਦਿੱਤੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਥਕ ਏਕਤਾ ਲਈ ਹੋਰਨਾਂ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰਨ ਲਈ 8 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ, ਸੁੱਚਾ ਸਿੰਘ ਛੋਟੇਪੁਰ, ਬੂਟਾ ਸਿੰਘ ਰਣਸੀ, ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ ਅਤੇ ਪਰਮਪਾਲ ਸਿੰਘ ਸਭਰਾ ਨੂੰ ਸ਼ਾਮਿਲ ਕੀਤਾ ਗਿਆ। ਦੱਸਿਆ ਗਿਆ ਕਿ 2 ਦਸੰਬਰ 2024 ਦੇ ਹੁਕਮਨਾਮੇ ਦੀ ਰੋਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਨਿਸ਼ਾਨ ਸਾਹਿਬ ਦੇ ਹੇਠ ਸੱਦਾ ਦਿੱਤਾ ਗਿਆ ਸੀ ਤੇ ਉਸੇ ਤਹਿਤ ਇਹ ਕਮੇਟੀ ਗਈ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਫਰੀਦਕੋਟ ਦੀ ਨਹਿਰ ਕਾਨੂੰਨੀ ਵਿੱਚ ਪ੍ਰਸਤਾਵਿਤ ਮਾਲਵਾ ਨਹਿਰ ਦੇ ਪ੍ਰੋਜੈਕਟ ਦੀ ਵਾਤਾਵਰਣ ਮਨਜ਼ੂਰੀ ਲਈ ਲੋਕ ਸੁਣਵਾਈ ਯਾਨੀ ਪਬਲਿਕ ਹੀਅਰਿੰਗ ਕੀਤੀ ਤੇ ਉੱਥੇ ਮੌਜੂਦ ਸਥਾਨਕ ਕਿਸਾਨਾਂ ਤੇ ਨਿਵਾਸੀਆਂ ਨੇ ਇਸ ਪ੍ਰੋਜੈਕਟ ਦਾ ਜ਼ੋਰਦਾਰ ਵਿਰੋਧ ਕੀਤਾ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਇਸ ਨਹਿਰੀ ਪ੍ਰੋਜੈਕਟ ਨੂੰ ਮੁਕਤਸਰ ਸਾਹਿਬ, ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਖੇਤੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਧਾਉਣ ਵਾਲਾ ਇੱਕ ਵੱਡਾ ਕਦਮ ਦੱਸ ਰਹੀ ਹੈ ਉੱਥੇ ਹੀ। ਦੂਜੇ ਪਾਸੇ ਜ਼ਿਆਦਾਤਰ ਲੋਕਾਂ ਨੇ ਸਰਕਾਰ ਦੇ ਇਸ ਦਾਅਵੇ ਨੂੰ ਗਲਤ ਦੱਸਿਆ। ਲੋਕਾਂ ਦਾ ਇਹ ਦੋਸ਼ ਹੈ ਕਿ ਨਵੀਂ ਨਹਿਰ ਹੋਰ ਕੁਝ ਨਹੀਂ ਬਲਕਿ ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਅਤੇ ਵੱਡੇ ਸ਼ਹਿਰਾਂ ਦੇ ਸੀਵਰੇਜ ਨੂੰ ਉਹਨਾਂ ਦੇ ਇਲਾਕੇ ਵਿੱਚ ਸੁੱਟਣ ਦਾ ਇੱਕ ਜ਼ਰੀਆ ਬਣੇਗੀ। ਲੋਕਾਂ ਨੇ ਇਸ ਸੁਣਵਾਈ ਦੌਰਾਨ ਦੋਸ਼ ਲਾਇਆ ਕਿ ਨਵੀਂ ਨਹਿਰ ਰਾਹੀਂ ਭੇਜਿਆ ਜਾਣ ਵਾਲਾ ਪਾਣੀ ਪ੍ਰਦੂਸ਼ਿਤ ਹੈ ਜੋ ਨਾ ਤਾਂ ਖੇਤੀ ਤੇ ਕੰਮ ਆਵੇਗਾ ਤੇ ਨਾ ਹੀ ਪੀਣ ਦੇ ਲਾਇਕ ਹੋਵੇਗਾ। ਇਸ ਮੌਕੇ ਲੋਕਾਂ ਨੇ ਵੀ ਚਿੰਤਾ ਪ੍ਰਗਟਾਈ ਕਿ ਨਹਿਰ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਵੇਗਾ ਕਿਉਂਕਿ ਇਹ ਗੰਦਾ ਪਾਣੀ ਇਸ ਇਲਾਕੇ ਦੇ ਜ਼ਮੀਨ ਹੇਠਲੇ ਪਾਣੀ ਨੂੰ ਹੋਰ ਜ਼ਿਆਦਾ ਖਰਾਬ ਕਰ ਦੇਵੇਗਾ ਜਦਕਿ ਇੱਥੋਂ ਦੇ ਲੋਕ ਪਹਿਲਾਂ ਹੀ ਪਾਣੀ ਦੀ ਭਾਰੀ ਸਮੱਸਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਜ਼ਮੀਨ ਐਕਵਾਇਰ ਦੇ ਝਗੜਿਆਂ ਅਤੇ ਵਾਤਾਵਰਨ ਦੇ ਨੁਕਸਾਨ ਦੇ ਡਰੋਂ ਸੁਣਵਾਈ ਵਿੱਚ ਆਏ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਕੋਈ ਵੀ ਨਵਾਂ ਪ੍ਰੋਜੈਕਟ ਪਾਸ ਕਰਨ ਤੋਂ ਪਹਿਲਾਂ ਇਹਨਾਂ ਦੋਵਾਂ ਨਹਿਰਾਂ ਦੇ ਪਾਣੀ ਦੀ ਗੁਣਵੱਤਾ ਦੀਆਂ ਰਿਪੋਰਟਾਂ ਲੋਕਾਂ ਦੇ ਸਾਹਮਣੇ ਜਨਤਕ ਕਰੇ। ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦੁਸਾਂਝ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਉੱਤੇ ਪਛਾਣ ਦਵਾਉਣ ਵਾਲੇ ਇਸ ਪੰਜਾਬੀ ਕਲਾਕਾਰ ਨੇ ਹੁਣ ਇੱਕ ਹੋਰ ਵੱਡੀ ਕਾਮਯਾਬੀ ਆਪਣੇ ਨਾਂ ਕਰ ਲਈ ਹੈ। ਅਮੈਰੀਕਾ ਦੇ ਲਾਸ ਏਂਜਲਸ ਸਿਟੀ ਕੌਂਸਲ ਨੇ ਅਧਿਕਾਰਤ ਤੌਰ ਤੇ ਪ੍ਰਸਤਾਵ ਪਾਸ ਕਰਕੇ 6 ਜਨਵਰੀ 2027 ਨੂੰ ਦਿਲਜੀਤ ਦੁਸਾਂਝ ਡੇ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਪ੍ਰਸਤਾਵ ਉੱਤੋਂ ਦੀ ਕੌਂਸਲ ਵੁਮਨ ਮੋਨਿਕਾ ਰੋਡਰੀਗੈਜ਼ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਪ੍ਰਸਤਾਵ ਰਾਹੀਂ ਭਾਰਤ ਵਿੱਚ ਜੰਮੇ ਗਾਇਕ, ਅਦਾਕਾਰ ਅਤੇ ਨਿਰਮਾਤਾ ਦਿਲਜੀਤ ਦੁਸਾਂਝ ਨੂੰ ਪੰਜਾਬੀ ਸੰਗੀਤ ਨੂੰ ਦੁਨੀਆਂ ਭਰ ਤੱਕ ਪਹੁੰਚਾਉਣ ਅਤੇ ਅਮਰੀਕੀ ਮੁੱਖ ਧਾਰਾ ਸੱਭਿਆਚਾਰ ਵਿੱਚ ਦੱਖਣ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਨੂੰ ਮਜ਼ਬੂਤ ਕਰਨ ਲਈ ਸਨਮਾਨਿਤ ਕੀਤਾ ਗਿਆ। ਮੰਨਿਆ ਜਾ ਰਿਹਾ ਕਿ ਲਾਸ ਏਂਜਲਸ ਵੱਲੋਂ ਦਿੱਤਾ ਗਿਆ ਇਹ ਸਨਮਾਨ ਨਾ ਸਿਰਫ ਦਿਲਜੀਤ ਦੁਸਾਂਝ ਦੀ ਨਿੱਜੀ ਪ੍ਰਾਪਤੀ ਹੈ ਸਗੋਂ ਪੰਜਾਬੀ ਭਾਸ਼ਾ, ਸੰਗੀਤ ਅਤੇ ਸੱਭਿਆਚਾਰ ਲਈ ਵੀ ਇੱਕ ਮਾਣ ਵਾਲਾ ਪਲ ਮੰਨਿਆ ਜਾ ਰਿਹਾ। ਪੰਜਾਬ ਵਿੱਚ ਪਿਛਲੇ ਸਾਲ ਹੜ੍ਹਾਂ ਸਮੇਂ ਰਣਜੀਤ ਸਾਗਰ ਡੈਮ ਤੋਂ ਛੱਡੇ ਗਏ ਭਾਰੀ ਮਾਤਰਾ ਵਿੱਚ ਪਾਣੀ ਨਾਲ ਮਾਧੋਪੁਰ ਹੈੱਡਵਰਕਸ ਉੱਤੇ 4 ਫਲੱਡ ਗੇਟ ਰੁੜ ਗਏ ਸੀ, ਜਿਨ੍ਹਾਂ ਦੀ ਥਾਂ ਹੁਣ ਨਵੇਂ ਫਲੱਡ ਗੇਟ ਲਾ ਦਿੱਤੇ ਗਏ ਨੇ ਅਤੇ ਹੋਰ ਮੁਰੰਮਤ ਕਾਰਜਾਂ ਉੱਪਰ 35 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਦਾ ਕੰਮ ਹਰਿਆਣੇ ਦੀ ਕੰਸਟਰਕਸ਼ਨ ਕੰਪਨੀ ਵੱਲੋਂ ਮੁਕੰਮਲ ਕੀਤਾ ਗਿਆ ਅਤੇ ਮੌਨਸੂਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੈੱਡਵਰਕਸ ਦੇ ਗੇਟ ਪੂਰੀ ਤਰ੍ਹਾਂ ਮੁਰੰਮਤ ਕਰ ਦਿੱਤੇ ਗਏ। ਹੈੱਡਵਰਕਸ ਦੇ ਕੁੱਲ 54 ਗੇਟ ਤਿਆਰ ਹੋ ਚੁੱਕੇ ਨੇ ਅਤੇ ਮੌਨਸੂਨ ਸੀਜ਼ਨ ਤੋਂ ਪਹਿਲਾਂ ਇਹ ਸਾਰਾ ਕੰਮ ਮੁਕੰਮਲ ਕਰ ਦਿੱਤਾ ਗਿਆ। ਕੱਲ ਮੌਨਸੂਨ ਵੇਲੇ 25 ਅਗਸਤ ਨੂੰ ਰਣਜੀਤ ਸਾਗਰ ਡੈਮ ਤੋਂ ਬੇਤਹਾਸ਼ਾ ਪਾਣੀ ਰਾਵੀ ਦਰਿਆ ਵਿੱਚ ਛੱਡ ਦਿੱਤਾ ਗਿਆ ਸੀ, ਜਿਸ ਨੇ ਹੇਠਾਂ ਮਾਧੋਪੁਰ ਤੇ ਹੋਰ ਪਿੰਡਾਂ ਵਿੱਚ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਸੀ। ਦੇਸ਼ਭਰ ਵਿੱਚ ਨੀਟ UG ਐਂਟਰੈਂਸ ਐਗਜ਼ਾਮ ਨੂੰ ਲੈ ਕੇ ਚੱਲ ਰਹੇ ਭਾਰੀ ਵਿਵਾਦ ਤੇ ਮਾਨਸਿਕ ਤਣਾਅ ਦੇ ਕਾਰਨ ਕਈ ਹੋਣਹਾਰ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਨੇ। ਇਹਨਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਰੋਸ ਦੀ ਲਹਿਰ ਹੈ। ਇਸ ਗੰਭੀਰ ਮੁੱਦੇ ਉੱਤੇ ਇੱਕ ਵਾਰ ਫਿਰ ਰੋਸ ਪ੍ਰਦਰਸ਼ਨ ਦਾ ਐਲਾਨ ਕਰਦਿਆਂ ਨਵੀਂ ਨਵੀਂ ਹੋਂਦ ਵਿੱਚ ਆਈ ਕਾਕਰੋਚ ਜਨਤਾ ਪਾਰਟੀ ਦੇ ਮੁੱਖ ਆਗੂਆਂ ਨੇ ਦਿੱਲੀ ਵਿੱਚ ਅੱਜ ਦੂਜਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ। ਇਸ ਤੋਂ ਪਹਿਲਾਂ ਉਹਨਾਂ ਨੇ ਬੀਪੀ ਸ਼ਾਮ ਕੇਂਦਰ ਸਰਕਾਰ ਦੇ ਆਗੂਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ। ਕਾਕਰੋਚ ਜਨਤਾ ਪਾਰਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਪ੍ਰੀਖਿਆ ਦੇ ਦਬਾਅ ਅਤੇ ਪੇਪਰ ਲੀਕ ਮਾਫੀਆ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਹਰੇਕ ਵਿਦਿਆਰਥੀ ਦੇ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਕਾਕਰੋਚ ਜਨਤਾ ਪਾਰਟੀ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਤੇ ਅੱਜ ਵਿਦਿਆਰਥੀਆਂ ਵਿੱਚ ਉਹਨਾਂ ਵੱਲੋਂ ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟੈਲੀਗ੍ਰਾਮ ਉੱਤੇ ਲਾਈ ਗਈ ਪਾਬੰਦੀ ਸਹੀ ਹੈ ਤੇ ਇਹ ਸਰਕਾਰ ਦਾ ਅਧਿਕਾਰ ਹੈ। ਦਿੱਲੀ ਹਾਈ ਕੋਰਟ ਨੇ ਟੈਲੀਗ੍ਰਾਮ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਰਾਨ ਅਮਰੀਕਾ ਸ਼ਾਂਤੀ ਗੱਲਬਾਤ ਨੂੰ ਗ੍ਰਹਿਣ ਲੱਗਣੋਂ ਅਹਿਮ ਮੌਕੇ ਉੱਤੇ ਬਚ ਗਿਆ ਹੈ ਕਿਉਂਕਿ ਇਸਰਾਇਲ ਵੱਲੋਂ ਲਿਬਨਾਨ ਉੱਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਸੀ ਤੇ ਇਰਾਨ ਨੇ ਗੱਲਬਾਤ ਤੋਂ ਨਾਂਹ ਕਰ ਦਿੱਤੀ ਸੀ, ਪਰ ਅਮਰੀਕਾ ਤੇ ਕਤਰ ਦੇ ਦਖਲ ਮਗਰੋਂ ਹੁਣ ਇਰਾਨ ਹਿਜ਼ਬੁੱਲਾ ਵਿੱਚ ਜੰਗਬੰਦੀ ਹੋ ਗਈ ਹੈ ਅਤੇ ਇੱਕ ਵਾਰ ਫਿਰ ਆਸ ਬਣੀ ਹੈ ਕਿ ਇਹ ਜੰਗ ਦੇ ਆਲਮ ਨੂੰ ਰੋਕਿਆ ਜਾ ਸਕੇਗਾ। ਇੰਗਲੈਂਡ ਦੇ ਸ਼ਹਿਰ ਲਿਸਟਰ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਪੂਰਨ ਗੁਰਸਿੱਖ ਅੰਮ੍ਰਿਤ ਸਿੱਖ ਕੌਂਸਲਰ ਕੁਲਵਿੰਦਰ ਸਿੰਘ ਚੋਹਲ ਨੇ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ। ਉਹਨਾਂ ਨੇ ਲੰਮੇ ਸਮੇਂ ਤੋਂ ਉੱਥੇ ਸਮਾਜਿਕ ਕਾਰਜਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੋਇਆ। ਰਾਜਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ 14 ਸਾਲ ਬਾਅਦ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ 518 ਸ਼ਰਧਾਲੂਆਂ ਦਾ ਜਥਾ ਲੰਘੀ ਕੱਲ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਰਤ ਆਇਆ। ਜਥਾ 10 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਤੇ 10 ਦਿਨ ਦੀ ਯਾਤਰਾ ਉਪਰੰਤ ਵਾਪਸ ਆਇਆ। ਦਰਮਿਆਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਲਈ 290 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ। ਇਹ ਜਥਾ 21 ਜੂਨ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ। ਪੰਜਾਬ ਅੰਦਰ ਹੁਣ ਕੋਚਿੰਗ ਸੈਂਟਰ ਚਲਾਉਣ ਲਈ ਨਿਯਮ ਸਖ਼ਤ ਕੀਤੇ ਜਾਣਗੇ ਤੇ ਸੂਬਾ ਸਰਕਾਰ ਵੱਲੋਂ ਇਸ ਸੰਬੰਧੀ ਕੁਝ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾ ਰਹੇ ਨੇ ਤੇ ਉਹਨਾਂ ਮੁਤਾਬਕ ਹੀ ਕੋਚਿੰਗ ਸੈਂਟਰ ਚਲਾਏ ਜਾ ਸਕਣਗੇ। ਪ੍ਰਮੁੱਖ ਤੌਰ ਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ, ਇਸ ਨੂੰ ਵੀ ਉਭਾਰਿਆ ਗਿਆ। ਫੀਫਾ ਵਿਸ਼ਵ ਕੱਪ ਦੇ ਮੈਚਾਂ ਵਿੱਚ ਅੱਜ ਵੀ ਕਈ ਅਹਿਮ ਮੁਕਾਬਲੇ ਹੋ ਰਹੇ ਨੇ। ਇਸ ਵੇਲੇ ਮੁਕਾਬਲਾ ਚੱਲ ਰਿਹਾ ਹੈ ਬ੍ਰਾਜ਼ੀਲ ਅਤੇ ਹਾਈਤੀ ਦਾ, ਅਤੇ ਇਸ ਤੋਂ ਬਾਅਦ ਤੁਰਕੀਏ ਦਾ ਮੁਕਾਬਲਾ ਵੀ ਅੱਜ ਹੋਣਾ ਹੈ ਅਤੇ ਉਹਨਾਂ ਦਾ ਮੁਕਾਬਲਾ ਇਸ ਕਰਕੇ ਅਹਿਮ ਹੈ ਕਿਉਂਕਿ ਤੁਰਕੀ ਦੀ ਟੀਮ ਆਪਣਾ ਪਹਿਲਾ ਮੈਚ ਹਾਰੀ ਹੋਈ ਹੈ। ਨੈਦਰਲੈਂਡਸ ਬਨਾਮ ਸਵੀਡਨ ਦਾ ਮੈਚ ਵੀ ਅੱਜ ਹੀ ਖੇਡਿਆ ਜਾਣਾ ਹੈ ਅਤੇ ਇਸ ਤੋਂ ਇਲਾਵਾ ਜਰਮਨੀ ਦਾ ਮੁਕਾਬਲਾ ਆਈਵਰੀ ਕੋਸਟ ਨਾਲ ਵੀ ਅੱਜ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99 ਵਿੱਚ।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Only Crave has your favorite summer obsession, Love Island USA. The reality sensation is back.
5: Hello, Islanders.
4: And so is irresistible host Ariana Maddox.
5: Here's to a great summer of love.
4: Sexy singles, jaw-dropping drama. Who's ready to play? Love Island USA. Stream now, only on Crave. Subscribe at crave.ca.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 9058053000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ।
8: ਇਹ ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਕਾਬ ਹੂੰ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ ਰੇਡੀਓ ਉਡਾਨ, ਪ੍ਰਭ ਸੰਤ ਦੇ ਨਾਲ। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸ਼।

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਦੋਸਤੋ ਖੂਬਸੂਰਤ ਸ਼ਾਮ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਪੰਜਾਬੀ ਪੰਜਾਬੀ ਪੰਜਾਬੀ ਪੰਜਾਬੀ ਦਾ ਇੱਕ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਨਾ ਬਾਈ ਮਿਕਸ ਨਹੀਂ ਕਰਨਾ ਕੰਮ ਕਿਆ ਬਾਤ ਹੈ ਹੈਪੀ ਹੈਪੀ ਫਰਾਈਡੇ ਬਈ ਸਾਰਿਆਂ ਨੂੰ ਫਰਾਈਡੇ ਦੀਆਂ ਖੂਬਸੂਰਤ ਸ਼ਾਮ ਦੀਆਂ ਮੁਬਾਰਕਾਂ ਕੀ ਹਾਲ ਚਾਲ ਆ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ ਸਟੂਡੀਓ ਦੇ ਘੜੇ ਦੇ ਮੁਤਾਬਿਕ 9:04 ਹੋ ਚੁੱਕੇ ਆ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ ਸੋ 10 ਵਜੇ ਤੱਕ ਆ ਪੂਰਾ ਕੰਮ ਚੱਕ ਕੇ ਰੱਖਣਾ ਕਿਉਂਕਿ ਬਾਈ ਵੀਕਐਂਡ ਵੀਕਐਂਡ ਵੀਕਐਂਡ ਹੈਪੀ ਫਰਾਈਡੇ ਕਿਆ ਬਾਤ ਆ ਹੋਏ 905-673-3333 ਬਈ ਅੱਜ ਆਪਾਂ ਭੰਗੜੇ ਪਾਉਣੇ ਆ ਆਪਾਂ ਨਜ਼ਾਰੇ ਨਾਲ ਪ੍ਰੋਗਰਾਮ ਕਰਨਾ ਅੱਜ ਤੁਸੀਂ ਮੇਰਾ ਸਾਥ ਜ਼ਰੂਰ ਦਿਓ ਕਿਉਂਕਿ ਫਰਾਈਡੇ ਆ ਸੋ ਫਰਾਈਡੇ ਮੈਂ ਕਹਿੰਦਾ ਅੱਜ ਮੈਂ ਵੀ ਥੋੜ੍ਹਾ ਜਿਹਾ ਅੱਜ ਢਿੱਲਾ ਜਿਹਾ ਕੰਮ ਨਾ ਰੱਖੀਏ ਥੋੜ੍ਹਾ ਜਿਹਾ ਚੱਕ ਕੇ ਰੱਖੀਏ ਕੀ ਕਹਿੰਦੇ ਹੋ ਅੱਛਾ ਮੈਂ ਨਾ ਜਦੋਂ ਆਹ ਗਾਣਾ ਸੁਣਦਾ ਨਾ ਮੈਨੂੰ ਆਪਦਾ ਵਿਆਹ ਚੇਤੇ ਆ ਜਾਂਦਾ ਤੁਹਾਨੂੰ ਕਿਹੜਾ ਗਾਣਾ ਸੁਣ ਕੇ ਆਪਦਾ ਵਿਆਹ ਚੇਤੇ ਆਉਂਦਾ ਅੱਛਾ ਅੱਛਾ ਦੀ ਵਿਆਹ ਦੇ ਨਾਂ ਦੇ ਬੜੇ ਚੁਟਲੇ ਬਣੇ ਕਹਿੰਦੇ ਵੀ ਇਹ ਕੰਮ ਨਹੀਂ ਚੇਤੇ ਕਰਾਉਣਾ ਇਹ ਘਟਨਾ ਨਹੀਂ ਚੇਤੇ ਕਰਾਉਣੀ ਬਾਕੀ ਜੋ ਮਰਜ਼ੀ ਚੇਤੇ ਕਰਾ ਦਿਓ ਅੱਛਾ ਨਹੀਂ ਅਸੀਂ ਗੱਲ ਨਹੀਂ ਆ ਵਿਆਹ ਇੱਕ ਇਹ ਮਜ਼ਾਕ ਦੀ ਤਰ੍ਹਾਂ ਕਿਹਾ ਗਿਆ ਤਾਂ ਦੋ ਰਿਸ਼ਤੇ ਜੁੜਦੇ ਆ ਨਾ ਜਦੋਂ ਅਤੇ ਫਿਰ ਇਹ ਰਿਸ਼ਤੇ ਧੁਰ ਦਰਗਾਹੋਂ ਲਿਖੇ ਆਉਂਦੇ ਆ ਅਤੇ ਇਹਨਾਂ ਰਿਸ਼ਤਿਆਂ ਨੂੰ ਜਦੋਂ ਆਪਾਂ ਜ਼ਿੰਦਗੀ ਭਰ ਯਾਦ ਰੱਖਦੇ ਵਿਆਹ ਐਸਾ ਬੰਧਨ ਹੈ ਇੱਕ ਕਿ ਸਾਨੂੰ ਇਹ ਬੰਧਨ ਕਿਤੇ ਨਾ ਕਿਤੇ ਖੱਟਾ ਮਿੱਠਾ ਹੋ ਸਕਦਾ ਆ ਪਰ ਹੈ ਇਹ ਫਲ ਬਹੁਤ ਖੂਬਸੂਰਤ ਆ ਐਵੇਂ ਥੋੜ੍ਹੀ ਕਹਿੰਦੇ ਕਿ ਨਾਮ ਤੇਰਾ ਮੈਂ ਲਿਖ ਰੱਖਿਆ ਹੈ ਅੱਜ ਵੀ ਆਪਣੇ ਸਾਹਾਂ ਉੱਤੇ ਨਾਮ ਤੇਰਾ ਮੈਂ ਲਿਖ ਰੱਖਿਆ ਹੈ ਅੱਜ ਵੀ ਆਪਣੇ ਸਾਹਾਂ ਉੱਤੇ ਤੇਰੇ ਲਈ ਮੈਂ ਕਰਾਂ ਦੁਆਵਾਂ ਖੜ ਖੜ ਕੇ ਦਰਗਾਹਾਂ ਉੱਤੇ ਓਕੇ ਕਿਹੜਾ ਗਾਣਾ ਸੁਣ ਕੇ ਤੁਹਾਨੂੰ ਆਪਣੇ ਸ਼ਗਨ ਆਪਣਾ ਮੁਕਲਾਵਾ ਆਪਣੀ ਜਨ ਚੇਤੇ ਆਉਂਦੀ ਹੈ ਵਿਆਹ ਆਪਣਾ ਚੇਤੇ ਆਉਂਦਾ ਜਾਗੋ ਚੇਤੇ ਆਉਂਦੀ ਆ ਮੈਨੂੰ ਲੱਗਦਾ ਕਿ ਵਿਆਹ ਇੱਕ ਐਸੀ ਰਸਮ ਆ ਇੱਕ ਐਸੀ ਮੈਨੂੰ ਲੱਗਦਾ ਕਿ ਤਿਉਹਾਰ ਆ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜਿਹੜਾ ਵੱਧ ਸ਼ਿੱਦਤ ਵਾਲਾ ਜਿਹਨੂੰ ਤੁਸੀਂ ਜ਼ਿੰਦਗੀ ਭਰ ਯਾਦ ਰੱਖਦੇ ਹੋ ਉਹ ਭਾਵੇਂ ਚੰਗਾ ਹੋਵੇ ਤਾਂ ਭਾਵੇਂ ਮਾੜਾ ਕਿਆ 905-673-3333 905-673-3337 ਸੋ ਆਜੋ ਆਪਾਂ ਹੁਣ ਗੱਲਾਂ ਬਾਤਾਂ ਕਰੀਏ ਅੱਜ ਨੱਚਣ ਗਾਉਣ ਦੀਆਂ ਹੱਸਣ ਦੀਆਂ ਚੰਗੇ ਦਿਨਾਂ ਦੀਆਂ ਸੋਹਣੇ ਦਿਨਾਂ ਦੀਆਂ ਵਿਆਹ ਦੀਆਂ ਗੱਲਾਂ ਬਾਤਾਂ ਕਰੀਏ ਕਿ ਭਾਈ ਤੁਹਾਨੂੰ ਆਪਣੇ ਵਿਆਹ ਦੇ ਵਿੱਚ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕਿਹੜਾ ਗਾਣਾ ਸੁਣ ਕੇ ਤੁਹਾਨੂੰ ਆਪਣਾ ਵਿਆਹ ਚੇਤੇ ਆ ਜਾਂਦਾ ਅਤੇ ਬਸ ਨੱਚਣ ਨੂੰ ਬਸ ਦਿਲ ਕਰ ਪੈਂਦਾ ਕਿ ਆਹ ਕਿਤੇ ਉਹ ਸਮੇਂ ਮੋੜ ਆਉਣ ਜਾਂ ਉਹ ਚਾਹੇ ਲੰਬੇ ਨਹੀਂ ਹੋਏ ਤੁਹਾਡਾ ਵਿਆਹ ਸਾਲ ਦਾ ਹੋਇਆ 2 ਸਾਲ ਹੋ ਗਏ 4 ਸਾਲ ਹੋ ਗਏ 5 ਸਾਲ ਹੋ ਗਏ ਕੋਈ ਵਿਆਹ ਦੀ ਯਾਦ ਕੋਈ ਐਸੀ ਵਿਆਹ ਦੀ ਯਾਦ ਜਿਹੜੀ ਸਾਨੂੰ ਵੀ ਸੁਣ ਕੇ ਲੱਗੇ ਕਿ ਵਿਆਹ ਬਈ ਚਲੋ ਅੱਜ ਤੁਹਾਡੇ ਵਿਆਹ ਦੀਆਂ ਯਾਦਾਂ ਆਪਾਂ ਤਾਜ਼ਾ ਕਰਦੇ ਹਾਂ ਕੋਈ ਮਾਮੇ ਰੁੱਸ ਗਏ ਫੁੱਫੜ ਰੁੱਸ ਗਏ ਮਾਸੜ ਰੁੱਸ ਗਏ ਮਾਸੀ ਰੁੱਸ ਗਈ ਮਾਮੇ ਦੇ ਮੁੰਡੇ ਰੁੱਸ ਗਏ ਜਾਂ ਫਿਰ ਕੋਈ ਐਸੀ ਯਾਦ ਕਿ ਤੁਸੀਂ ਭੰਗੜਾ ਪਾਇਆ ਹੋਵੇ ਬਹੁਤ ਅਤੇ ਵਾਹ ਵਾਹ ਹੋ ਗਈ ਹੋਵੇ ਕੋਈ ਐਸਾ ਮੇਲੀ ਕੋਈ ਐਸੀ ਐਕਟੀਵਿਟੀ ਵਿਆਹ ਦੇ ਵਿੱਚ ਕੋਈ ਮੰਜੇ ਬਸਤਰੇ ਕੱਢਣ ਦੀ ਯਾਦ ਹੋਵੇ ਤੁਹਾਨੂੰ ਲੱਗਿਆ ਹੋਵੇ ਕਿ ਬਾਈ ਯਾਰ ਆਹ ਚੀਜ਼ ਤਾਂ ਮੈਂ ਭੁੱਲ ਨਹੀਂ ਸਕਦਾ ਕੋਈ ਕੰਗਣਾ ਖੇਡਣ ਦੀ ਰਸਮ ਕੋਈ ਐਸੀ ਕੋਈ ਤੁਹਾਡੀ ਜਿਹੜੀ ਸਭ ਤੋਂ ਦਿਲਚਸਪ ਗੱਲ ਤੁਹਾਡੇ ਵਿਆਹ ਦੀ ਉਹ ਅੱਜ ਸਾਂਝੀ ਕਰੋ ਅਤੇ ਨਾਲ ਦੀ ਨਾਲ ਇਹ ਵੀ ਦੱਸੋ ਕਿ ਕਿਹੜਾ ਗਾਣਾ ਵੱਜਦਿਆਂ ਸਾਰ ਤੁਹਾਨੂੰ ਤੁਹਾਡੇ ਆਨੰਦ ਕਾਰਜ ਤੁਹਾਨੂੰ ਤੁਹਾਡਾ ਵਿਆਹ ਤੁਹਾਨੂੰ ਤੁਹਾਡਾ ਸਗਨ ਚੇਤੇ ਆ ਜਾਂਦਾ 905-673-3337 ਲੇਡੀਜ਼ ਵੀ ਦੱਸ ਸਕਦੀਆਂ ਇਕੱਲਾ ਵਿਆਹ ਬੰਦਿਆਂ ਦਾ ਥੋੜ੍ਹੀ ਹੁੰਦਾ ਤੋ ਲੇਡੀਜ਼ ਵੀ ਦੱਸ ਸਕਦੀਆਂ ਕਿ ਵਿਆਹ ਦੀ ਸਭ ਤੋਂ ਵਧੀਆ ਮੂਵਮੈਂਟ ਕਿਹੜੀ ਸੀ ਜਿਹਨੂੰ ਤੁਸੀਂ ਅੱਜ ਤੱਕ ਇੱਕ ਨਾ ਪ੍ਰਾਈਮ ਮੂਵਮੈਂਟ ਬਣਾ ਕੇ ਆਪਣੇ ਦਿਲ ਦੇ ਵਿੱਚ ਸਾਂਭ ਕੇ ਰੱਖਿਓ ਕਿ ਜਿਹਨੂੰ ਯਾਦ ਕਰਦੇ ਹੀ ਤੁਹਾਡੇ ਚਿਹਰੇ 'ਤੇ ਸਮਾਈਲ ਆ ਜਾਂਦੀ ਆ ਸੋ ਲਓ ਜੀ ਵਿਆਹਾਂ ਦੀਆਂ ਗੱਲਾਂ ਬਾਤਾਂ ਤੁਹਾਡੇ ਆਪਣੇ ਵਿਆਹ ਦੀ ਗੱਲਬਾਤ ਆਜੋ ਫਿਰ 905-673-3337 ਤਾਂ ਰੇਡੀਓ ਪ੍ਰੋਗਰਾਮ ਉਡਾਨ 'ਤੇ ਸੰਧੂ ਦੇ ਨਾਲ ਆਜੋ ਫਿਰ ਗੱਲਾਂ ਬਾਤਾਂ ਰਲ ਮਿਲ ਕੇ ਕਰਦੇ ਹਾਂ ਅਤੇ ਵਿਆਹ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਫਿਰ ਇਹਦੇ ਉੱਪਰ ਤਾਂ ਹੈ ਹੀ ਕੁਛ ਨਹੀਂ

0: ਕਹਿੰਦਾ ਤੇਰੇ ਲਈ ਮੈਂ ਕਰਾਂ ਦੁਆਵਾਂ ਖੜ ਖੜ ਕੇ ਦਰਹਾਹਾਂ ਉੱਤੇ, ਤੂੰ ਵੀ ਰਿਸ਼ਤਾ ਮਜ਼ਬੂਤ ਰੱਖ ਲਵੀਂ, ਮੈਂ ਵੀ ਤੋੜ ਨਿਭਾਵਾਂਗਾ ਅਤੇ ਮੈਂ ਆਵਾਂ ਚਾਹੇ ਨਾ ਆਵਾਂ ਸ਼ਹਿਰ ਤੇਰੇ ਦੀਆਂ ਰਾਹਾਂ ਉੱਤੇ। ਨਾਮ ਤੇਰਾ ਮੈਂ ਲਿਖ ਰੱਖਿਆ ਹੈ ਅੱਜ ਕੱਲ੍ਹ ਆਪਣੇ ਸਾਹਾਂ ਉੱਤੇ, ਤੇਰੇ ਲਈ ਮੈਂ ਕਰਾਂ ਦੁਆਵਾਂ ਖੜ ਖੜ ਕੇ ਦਰਗਾਹਾਂ ਉੱਤੇ। 905-673-3337। ਜੀ ਸਤਿ ਸ਼੍ਰੀ ਅਕਾਲ ਜੀ, ਬਲਿੰਦਰ ਜੀ ਕੀ ਹਾਲ ਚਾਲ?
1: ਪੱਗਾਂ
0: ਪੋਚਵੀਆਂ ਵਾਲੇ ਫਿਰ ਚਲਾਇਆ ਤੁਸੀਂ ਵਿਆਹ ਦੇ ਵਿੱਚ?
1: ਬੜਾ ਭਾਜੀ ਉਹਦਾ ਚੱਲਿਆ 2-3 ਦਿਨ ਗਾਣਾ।
0: ਓਕੇ, ਫਿਰ 2 ਦਿਨ ਡੀਜੇ ਤੇ ਚੱਲਿਆ ਗਾਣਾ ਤੇ ਤੁਹਾਡੇ ਵਿਆਹ ਦੀ ਤੁਹਾਨੂੰ ਸਭ ਤੋਂ ਤੁਹਾਨੂੰ ਇਹ ਗਾਣਾ ਸੁਣ ਕੇ ਵਿਆਹ ਚੇਤੇ ਆ ਜਾਂਦਾ ਪੱਕਾ? ਅੱਛਾ, ਮੈਨੂੰ ਪਤਾ ਆ ਕਿ ਸਾਨੂੰ ਬਹੁਤ ਸਾਰੇ ਐਸੇ ਗਾਣੇ ਆ ਜਿਹੜੇ ਸਾਡੇ ਫੇਵਰੇਟ ਹੁੰਦੇ ਸੀ, ਅਸੀਂ ਬਹੁਤ ਚਲਾਉਂਦੇ, ਡੀਜੇ ਨੂੰ ਕਿਹਾ ਬਸ ਆਹੀ ਦੱਬੀ ਚੱਲ, ਬਸ ਇੱਥੇ ਰੱਖ ਕੰਮ ਚੱਕ ਕੇ, ਤੇ ਉਹ ਫਿਰ ਉਸ ਚੀਜ਼ ਤੋਂ ਤੁਹਾਨੂੰ ਵਿਆਹ ਚੇਤੇ ਆ ਜਾਂਦਾ। ਜੀ ਬਾਈ ਜੀ,
1: ਗਾਣਾ
0: ਹੈ ਕਿਹਦਾ?
1: ਉਹ ਇੰਨਾ ਨੀ ਪਤਾ ਭਾਜੀ, ਉਹ ਕਹਿੰਦਾ ਪਾਣੀ ਦਾ ਘੁੱਟ ਪਿਆ ਬਾਂਕੀਆਂ ਨਾਰੇ ਨੀ, ਜੇ ਕੋਈ ਹੈਗਾ ਤੈਨੂੰ ਮੈਨੂੰ ਸੁਣਾਓ।
0: ਓਕੇ, ਹਾਂ ਮੈਂ ਵੀ ਸੁਣਿਆ ਆ ਉਹ ਪਾਣੀ ਦਾ ਘੁੱਟ ਪਿਆ ਬਾਂਕੀ ਨਾਲ, ਚਲੋ ਆਪਾਂ ਟਰਾਈ ਕਰਦੇ ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਬਾਈ, ਥੈਂਕ ਯੂ ਸੋ ਮੱਚ। 905-673-3337 ਬਾਈ, ਕਿਸੇ ਨੂੰ ਇਹ ਗਾਣੇ ਦਾ ਪਤਾ ਕਿ ਬਲਵਿੰਦਰ ਬਾਈ ਜੀ ਕਹਿੰਦੇ ਕਿ ਪਾਣੀ ਦਾ ਘੁੱਟ ਪਿਆ ਬਾਂਕੀ ਇਹ ਨਾਰੇ ਨੀ, ਅਤੇ 905-673-3337 ਵਿਆਹ ਵਾਲੇ ਬੰਦੇ ਕਹਿੰਦੇ ਕਿ ਕੀ ਸੰਧੂ ਸਾਹਿਬ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ, ਮਸਾਂ ਤਾਂ ਸਾਨੂੰ ਦਰਦਾਂ ਦੀ ਦੇ ਜਾ ਕੋਈ ਦਵਾ, ਅਤੇ 905-673-3337। ਅੱਛਾ ਨਹੀਂ, ਬਹੁਤੇ ਤਾਂ ਵਿਆਹ ਵਾਲੇ ਖੁਸ਼ ਹੀ ਹੋਣੇ ਆ, ਸਾਰੇ ਥੋੜ੍ਹੀ ਸੈਡ ਹੁੰਦੇ ਆ, ਇੱਕ ਅੱਧੇ ਦੀ ਲੋਟਰੀ 'ਚ ਨਿਕਲ ਆਉਂਦਾ ਟਰਾਈ ਅਗੇਨ, ਬਾਕੀ ਤਾਂ ਸਾਰੇ ਵਧੀਆ ਹੀ ਹੁੰਦੇ ਆ ਕਿ ਨਹੀਂ? 905-673-3337 ਕਿਹੜਾ ਗਾਣਾ ਸੁਣ ਕੇ ਵਿਆਹ 'ਚ ਇੱਥੇ ਆ ਜਾਂਦਾ ਅਤੇ ਵਿਆਹ ਦੀਆਂ ਮੂਵਮੈਂਟ? ਉਹ ਬਲਵਿੰਦਰ ਬਾਈ ਜੀ, ਤੁਸੀਂ ਦੱਸ ਕੇ ਨਹੀਂ ਗਏ ਵਿਆਹ ਦੀ ਮੂਵਮੈਂਟ, ਕੋਈ ਐਸੀਆਂ ਮੂਵਮੈਂਟਾਂ ਜਿਹੜੀਆਂ ਵਿਆਹ ਦੀਆਂ ਤੁਹਾਨੂੰ ਅੱਜ ਤੱਕ ਵੀ ਯਾਦ ਹੋਣ, ਵਿਆਹ ਦੇ ਵਿੱਚ ਕਿਹੜਾ ਕਿਹੜੀ ਜਿਹੜੀ ਐਸੀ ਘਟਨਾ ਆ, ਘਟਨਾ ਨਹੀਂ ਘਟਨਾ ਤਾਂ ਯਾਰ ਦੂਜੇ ਪਾਸੇ ਵੀ ਹੋ ਜਾਂਦੀ ਆ, ਕਿਹੜੀ ਐਸੀ ਮੂਵਮੈਂਟ ਆ ਜਿਹੜੀ ਤੁਹਾਨੂੰ ਭੁੱਲ ਹੀ ਨਹੀਂ ਰਹੀ, ਬਸ ਤੁਹਾਨੂੰ ਜਦੋਂ ਚੇਤਾ ਆਉਂਦਾ ਤਾਂ ਚਿਹਰੇ 'ਤੇ ਸਮਾਈਲ ਆ ਜਾਂਦੀ ਆ, ਐਸੀ ਕੋਈ ਘਟਨਾ ਤੁਹਾਡੇ ਆਪਣੇ ਵਿਆਹ ਦੀ, ਕਿਸੇ ਦੇ ਵਿਆਹ ਦੀ ਨਹੀਂ ਆਪਦੇ ਵਿਆਹ ਦੀ ਗੱਲਬਾਤ ਕਰ ਰਹੇ ਹਾਂ, ਜਿਹਨਾਂ ਦਾ ਨਹੀਂ ਹੋਇਆ ਉਹ ਦੱਸ ਸਕਦੇ ਕਿ ਬਈ ਅਸੀਂ ਆਹ ਚੀਜ਼ ਕਰਨੀ ਆ। ਇੱਕ ਹੁੰਦਾ ਨਾ ਇੱਕ ਸ਼ੌਕ ਹੁੰਦਾ ਕਿ ਮੈਂ ਬਈ ਆਪਣੇ ਵਿਆਹ 'ਚ ਦੁਰਗਾ ਰੰਗੀਲਾ ਲਵਾਉਣਾ, ਮੈਂ ਰਣਜੀਤ ਬਾਵਾ ਲਵਾਉਣਾ, ਇੱਕ ਇੱਦਾਂ ਦਾ ਵੀ ਚਾਅ ਤੁਹਾਡੇ ਹੁੰਦੇ, ਸ਼ੌਕ ਹੁੰਦੇ ਆ ਵਿਆਹ ਤੋਂ ਪਹਿਲਾਂ, ਜਿਹੜੇ ਗੱਭਰੂ ਨੂੰ ਵਿਆਹ ਕਰਾਉਣੇ ਆ ਉਹ ਵੀ ਦੱਸ ਸਕਦੇ ਆ। 905-673-3337 ਅਤੇ 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।
2: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
0: ਭੰਗੜਾ ਅਕੈਡਮੀ ਨੂੰ ਯਾਦ ਰੱਖੋ। ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ 5596।
3: ਨਮਸਕਾਰ
0: ਨਮਸਕਾਰ ਸਰ ਜੀ, ਜੀ ਸਰ ਨਮਸਕਾਰ ਜੀ, ਤੁਸੀਂ ਆਉਣੇ ਰਹੋ। ਓਕੇ ਚਲੋ, ਆਈ ਥਿੰਕ ਤੁਹਾਡੀ ਕਾਲ ਕੱਟ ਗਈ ਜੀ। ਜੀ ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਸਰ, ਇਹ ਗਾਣਾ ਮਲਕੀ ਕੀਮਾ ਦਾ ਖੂਹ ਤੇ ਭਰਦੀ ਸੀ ਪਾਣੀ, ਜਿਹੜਾ ਲੁਧਿਆਣੇ ਦਾ ਆਪਣਾ ਮੁਹੰਮਦ ਸਿੰਘ ਦਾ ਗਾਇਆ ਹੋਇਆ ਆ।
0: ਅੱਛਾ ਇਹ ਉਹਦੇ ਵਿੱਚ ਇਹ ਲਾਈਨ ਹੈ?
1: ਹਾਂ ਉਹਦਾ ਕਹਿੰਦੇ ਭਰ ਇੱਕ ਘੋਟਲਾ ਪਾਣੀ ਪਿਲਾ ਦੇਵੇ, ਮਲਕੀ ਕੀਮਾ ਜਦੋਂ ਆਉਂਦੇ ਉਹਦੀ ਮਿਹਨਤ ਉਹਨੂੰ ਰਾਹ ਤੇ ਮਿਲਦੀ ਹੈ, ਪਹਿਲੇ ਹੁੰਦੀ ਹੈ ਢੇਰਿਆਂ ਨਾਲ ਪਾਣੀ ਭਰਦੀ ਹੁੰਦੀ ਉਹ।
0: ਓਕੇ ਮਲਕੀ ਕੀਮਾ ਬਾਏ ਮੁਹੰਮਦ ਸਦੀਕ ਵਾਲੇ ਜੀ, ਇੱਕ ਦਲਜੀਤ ਵਾਲੇ ਚ ਨਹੀਂ ਆ, ਸਿੱਧੂ ਸਾਹਿਬ ਤੋਂ ਪੁੱਛਣਾ ਪੈਣਾ ਜੀ ਉਹਦੇ ਬਾਰੇ, ਮੈਂ ਕੁਛ ਦੱਸ ਨਹੀਂ ਸਕਦਾ।
1: ਮੈਂ ਅੱਗੇ ਆਉਂਦਾ ਸੀ ਪਿਛਲੇ, ਮੈਂ ਹੁਣ ਨੀ ਸੁਣਿਆ ਉਹਨਾਂ ਦਾ, ਗਲੋਰੀਆ ਮੈਡਮ ਪਹਿਲਾਂ ਆਉਂਦਾ ਹੁੰਦਾ ਸੀਗਾ
0: ਜੀ। ਤੁਸੀਂ ਸਿੱਧੂ ਸਾਹਿਬ ਨੂੰ ਲਾਓ, ਹਾਂ ਸਿੱਧੂ ਸਾਹਿਬ ਨੂੰ ਲਾਓ 416 ਨੰਬਰ ਵਾਲੇ ਨੰਬਰ ਤੇ, ਉਹਨਾਂ ਨੂੰ ਪੁੱਛੋ, ਉਹ ਦੱਸ ਸਕਦੇ ਆ।
1: ਠੀਕ ਹੈ ਸਰ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਓ ਤੁਸੀਂ ਆਪਣਾ ਵਿਆਹ ਦੀ ਗੱਲਬਾਤ ਦੱਸ ਕੇ ਨਹੀਂ ਗਏ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ ਗੁਰਦੀਪ ਜੀ?
3: ਹਾਂਜੀ ਬਰਾਬਰ ਵੀਰੇ।
0: ਹਾਂਜੀ ਜੀ,
3: ਗਾਣਾ ਨਹੀਂ ਆਇਆ ਸੀ ਇੱਕ,
0: ਬਹੁਤ ਸੁਣਿਆ ਹੈ
3: ਤੇ ਇਸ ਗਾਣਾ ਲਾਣਾ ਲਾ ਕੇ ਮੇਰਾ ਫਰੈਂਡ ਆ ਗਿਆ। ਉਹ ਗਾਣਾ ਤੋਂ ਮੈਂ ਦੱਸਿਆ, ਮੈਂ ਕਿਹਾ ਯਾਰ ਮੈਂ ਹਾਂ ਕਰਾਇਆ ਕੁੜੀ ਨੂੰ ਹਨਾ, ਤੇ ਅਰੇਂਜ ਮੈਰਿਜ ਸੀ। ਮੈਂ ਕਿਹਾ ਯਾਰ ਵੇਖਾ ਵੇਖੀ ਹੋ ਗਿਆ ਮੈਨੂੰ, ਚਲੋ ਚੱਚ ਗਿਆ ਤੇ ਨਾ ਉਹਨਾਂ ਨੇ ਰੋਕ ਲਿਆ ਮੈਨੂੰ ਹਨਾ
0: ਜੀ।
3: ਤੇ ਉਹ ਕਹਿੰਦਾ ਫਿਰ ਆਪਾਂ ਨੱਚੀਏ ਮਾੜਾ ਮੋਟਾ, ਤੇ ਮੈਂ ਕਿਹਾ ਯਾਰ ਨੱਚੀਏ। ਕਹਿੰਦਾ ਇੱਥੇ ਨਾ ਟਾਈਮ ਲੱਗਣਾ, ਉਹਨੇ ਫੋਨ ਤੇ ਆਹ ਗਾਣਾ ਲਾ ਲਿਆ ਤੇ ਅਸੀਂ
0: ਵਿਆਹ ਵੇਖੋ ਕਿੱਦਾਂ ਦੀ ਚੀਜ਼ ਆ ਵੀ, ਕਹਿੰਦੇ ਨਾ ਰੱਬ ਨੀ ਚੇਤੇ ਹੁੰਦਾ ਫਿਰ ਜਿੱਦਣ ਬੰਦੇ ਦਾ ਵਿਆਹ ਹੋਵੇ ਤੇ ਕੁਛ ਦਿਨ ਪਹਿਲਾਂ ਤਾਂ ਬੰਦਾ ਫਿਰ ਹਵਾ ਚ ਹੀ ਰਹਿੰਦਾ, ਪੈਰ ਇੰਚ ਇੰਚ ਉੱਚੇ ਰਹਿੰਦੇ ਆ ਕਿ ਜ਼ਿਆਦਾ ਵੀ ਇੰਚ ਨੀ, ਅੱਧਾ ਇੰਚ 2 ਇੰਚ ਵੀ ਹੋ ਸਕਦੇ।
3: ਏਦਾਂ ਸੀਗਾ ਜੀ, ਜਿੱਦਾਂ ਮੇਰਾ ਵਿਆਹ ਹੋਇਆ ਨਾ, ਉਦੋਂ ਇੰਨਾ ਜ਼ਿਆਦਾ ਮੀਂਹ ਪਿਆ ਨਾ, ਉਹ ਕਹਿੰਦੇ ਰੱਬ ਵੀ ਬੜਾ ਖੁਸ਼ ਅੱਜ।
0: ਉਹ ਤਾਂ ਫਿਰ ਸਾਰੇ ਖੁਸ਼ ਹੀ ਲੱਗਦੇ ਆ, ਉਦੋਂ ਤਾਂ ਫਿਰ ਸਾਰਾ ਪਿੰਡ ਮਿੱਤਰਾਂ ਦਾ ਹੀ ਲੱਗਦਾ ਵਾ, ਜਦੋਂ ਗਾਨਾ ਵੱਜ ਜੇ ਤੇ ਦਿਨ ਨੇੜੇ ਹੋਣ ਫਿਰ ਤਾਂ ਬਸ ਇਹ। ਅੱਛਾ ਮੈਨੂੰ ਲੱਗਦਾ ਕਿ ਇੱਕ ਵਿਆਹ ਐਸੀ ਰਸਮ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕਿ ਬਾਅਦ ਵਿੱਚ ਤਾਂ ਬੰਦਾ ਖੁਸ਼ ਹੋਵੇ ਨਾ ਹੋਵੇ, ਪਰ ਪਹਿਲੇ ਜਿਹੜੇ 5-7 ਦਿਨ ਹੁੰਦੇ ਨਾ, ਬਸ ਉਹ ਬੰਦੇ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨ ਹੁੰਦੇ ਆ, ਮੈਨੂੰ ਇਹ ਲੱਗਦਾ। ਤੁਸੀਂ ਮੰਨਦੇ ਹੋ ਇਸ ਗੱਲ ਨੂੰ?
3: ਹਾਂਜੀ ਮੰਨਦਾ, ਬਟ ਜਦੋਂ ਮੈਂ ਕਹਿੰਦਾ ਉਹ 5-7 ਦਿਨ, ਉਸ ਤੋਂ ਜਦੋਂ 2 ਸਾਲ ਬਾਅਦ ਤੁਹਾਡੀ ਅੰਡਰਸਟੈਂਡਿੰਗ ਪ੍ਰੋਪਰ ਤੁਹਾਡੀ ਅੰਡਰਸਟੈਂਡਿੰਗ ਬਣ ਜਾਂਦੀ ਹੈ,
0: ਫਿਰ ਵਧੀਆ ਹੁੰਦਾ।
3: ਉਸ ਤੋਂ ਬਾਅਦ ਤੁਹਾਡਾ ਫਿਰ ਤੁਹਾਡਾ ਲੰਬੇ ਟਾਈਮ ਲਈ ਤੁਹਾਡੇ ਫਿਰ ਉਹ ਦਿਨ ਚੰਗੇ ਹੋ ਜਾਂਦੇ
0: ਆ, ਬਹੁਤ
3: ਤੁਹਾਡੇ ਲੱਗਦੇ ਨੇ,
0: ਉਹਨੂੰ
3: ਪ੍ਰੋਪਰ ਇੱਕ ਦੂਜੇ ਨੂੰ ਸਮਝਣ ਲੱਗਦੇ।
0: ਕੀ ਬਾਤ ਆ, ਬਹੁਤ ਬਹੁਤ ਡੂੰਗੀ ਗੱਲ ਆ ਬਾਈ ਜੀ, ਬਹੁਤ ਡੂੰਗੀ ਗੱਲ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਸਰਪੰਚ ਸਾਹਿਬ ਸਾਡੇ ਜੁੜ ਚੁੱਕੇ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
4: ਜੀ?
0: ਜੀ ਜੀ ਜੀ ਬਿਲਕੁਲ ਜੀ, ਓਨਰ ਜੀ।
4: ਅੱਛਾ ਅੱਛਾ, ਮੈਂ ਮੇਰਾ ਐਸੀ 91 ਚ ਜੀ,
0: 91 ਦੇ ਵਿੱਚ,
4: 91 ਚ ਹਾਂਜੀ,
0: ਲੋਜ ਤਾਂ ਜੰਮੇ ਵੀ ਨਹੀਂ ਸ਼ੁਰੂ ਜੀ।
4: ਉਦੋਂ ਮਤਲਬ ਨਾ ਨਵੇਂ ਨਵੇਂ ਵੀਡੀਓ ਬਣਦੀਆਂ ਨੇ ਮੂਵੀਆਂ, ਤੇ ਉਦੋਂ ਗਾਣਾ ਲੱਗਿਆ ਸਰਦੂਲ ਸਿਕੰਦਰ ਸਾਹਿਬ ਦਾ, ਜਦੋਂ ਜਾਂਦੀ ਨਾ ਬਰਾਤ ਉਦੋਂ ਬਣਦੀ ਨੀ ਉਹਦੀ ਵੀਡੀਓ ਬਣਦੀ ਸੀ
0: ਜੀ ਟੀ ਰੋਡ ਦੇ ਉੱਤੇ, ਪੱਕੇ ਹੁੰਦੇ ਸੀਗੇ
4: ਮੁੜ ਕੇ, ਫਿਰ ਬਾਅਦ ਚ ਥੋੜੀ ਜਿਹਾ ਬੇਟਿਆਂ ਦਾ ਨਾ ਬਰਥਡੇ ਮਨਾਇਆ 97 ਚ,
0: ਹਾਂਜੀ
4: ਥੋੜਾ ਮਿਕਸਿੰਗ ਕਰਕੇ
0: ਪੜਦੇ ਨੀ ਹੈਗੇ ਜੀ ਅੱਜ ਕੱਲ ਤਾਂ, ਫਿਰ ਕਹਿੰਦੇ ਕਿ ਇਹ ਚੀਜ਼ਾਂ ਸਾਡੇ ਵੱਡੇ ਕਹਿ ਕੇ ਗਏ ਸੀ ਕਿ ਪੈਸਾ ਖਾਣਾ ਤੇ ਨਾਰੀ ਇਹ ਤਿੰਨੇ ਪੜਦੇ ਦੇ ਅਧਿਕਾਰੀ, ਤੇ ਆਪਾਂ ਪੜਦੇ ਤਿੰਨਾਂ ਤੋਂ ਚੱਕਦੇ ਆ, ਪੈਸਾ ਮੇਰੇ ਕੋਲ ਮੇਰੀ ਜੇਬ 'ਚ ਜੇ 100 ਰੁਪਈਆ ਆ, $100 ਆ, ਤੇ ਮੈਂ ਨਾਲ ਦਿਆਂ ਨੂੰ ਇਹ ਅਹਿਸਾਸ ਕਰਾਉਣਾ ਕਿ ਮੇਰੇ ਕੋਲ ਤਾਂ ਪਈ 500 ਆ, ਬੜਕਾ ਮੈਂ 500 ਵਾਲੀਆਂ ਮਾਰਨੀਆਂ ਰੁਪਈਆ, ਭਲਾ ਮੇਰੇ ਕੋਲ 100 ਛੱਡੋ 50 ਵੀ ਨਾ ਹੋਣ, ਤੇ ਖਾਣਾ ਵੀ ਏਦਾਂ ਹੀ ਆ, ਖਾਣਾ ਖਾਣ ਤੋਂ ਪਹਿਲਾਂ ਅਸੀਂ ਸਟੋਰੀਆਂ ਪਾਉਣੇ ਆ, ਫੋਟੋਆਂ ਖਿੱਚਦੇ ਆ, ਤੇ ਨਾਰੀਆਂ ਦੀ ਤਾਂ ਚਲੋ ਆਪਾਂ ਇੱਜ਼ਤ ਕਰਦੇ ਹਾਂ, ਰਿਸਪੈਕਟ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਪਰ ਗੱਲ ਅੱਜ ਤੱਕ ਉਹ ਰਹੀ ਨਹੀਂ ਆ।
4: ਸਿੱਧੂ ਸਾਹਿਬ ਉਦੋਂ ਨਾ ਮਤਲਬ ਮੰਜੇ ਪਿਛਰੇ ਇਕੱਠੇ ਕਰਦੇ ਸੀ, ਦੁੱਧ ਇਕੱਠਾ ਕਰਨਾ ਪਿੰਡ ਚ ਅਸੀਂ ਕਰਦੇ ਰਹੇ ਜੀ ਆਪ,
0: ਹੁਣ
4: ਫਾਰਮੈਲਿਟੀਆਂ ਕਈ ਜੀ ਮਤਲਬ ਨਹੀਂ ਜੀ, ਐ ਨੀ ਕਰਨਾ ਉਹ ਨੀ ਕਰਨਾ ਜੀ, ਬੜਾ ਬੜਾ ਮਜ਼ਾ ਆਉਣਾ ਇਸ ਚੀਜ਼ ਦਾ।
0: ਚਲੋ ਨਾ ਆਪਾਂ ਨੂੰ ਗਿੱਲ ਸਾਹਿਬ ਆਪਾਂ ਨੂੰ ਗੱਲਾਂ ਚੋਂ ਗੱਲ ਇੱਕ ਹੋਰ ਲੱਭ ਗਈ, ਜਿਹੜੇ YouTube ਦੇ ਉੱਪਰ ਵਿਆਹ ਦੀ ਵੀਡੀਓ ਪਾ ਦਿੰਦੇ ਲਾਈਵ, ਕੀ ਉਹ ਕੀ ਸਾਬਤ ਕੀ ਕਰਨਾ ਚਾਹੁੰਦੇ ਆ? ਇਹ ਸਹੀ ਆ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਵਿਆਹ ਦੀ ਵੀਡੀਓ, ਆਪਣੇ ਰਿਸ਼ਤੇਦਾਰ, ਆਪਣੇ ਭੈਣਾਂ ਭਰਾਵਾਂ ਦੀ, ਆਪਣੇ ਮਾਂ ਪਿਓ, ਆਪਣੀ ਨੂੰਹ ਧੀ ਦੀ ਤੁਸੀਂ ਵੀਡੀਓ YouTube ਤੇ ਪਾ ਰਹੇ ਹੋ, ਜਿੱਥੇ ਦੁਨੀਆਂ ਦਾ ਹਰ ਇੱਕ ਬੰਦਾ, ਚੰਗਾ ਮਾੜਾ, ਸਕੈਮਰ, ਸਾਧੂ ਸੰਤ, ਸਭ YouTube ਤੇ ਬੈਠੇ ਹੋਏ, ਦੁਨੀਆਂ ਭਰ ਦੇ ਲੋਕ
4: ਦੇਖੋ ਜੀ ਆਪਾਂ, ਤੁਸੀਂ ਪਹਿਲਾਂ ਗੱਲ ਕਰ ਰਹੇ ਅੱਡੇ ਹੋ, ਨਾਲ ਰੋਟੀ ਨਾਲ ਨਾਰੀ ਪੜਨੇ ਦੀ ਅਧਿਕਾਰੀ ਹੈ,
0: ਗਾਣੇ ਰਿਕਾਰਡ ਕਰਦੇ ਆਪਦੇ ਆਪਣੇ ਆਪ ਨੂੰ ਕਲਾਕਾਰਾਂ ਵਾਂਗੂ, ਤੇ ਉਹ ਵੀ ਉੱਤੇ ਪਾਏ ਜਾਂਦੇ ਆ?
4: ਅੱਛਾ ਫਿਰ ਹੋਰ ਸੁਣੋ, ਫਿਰ ਉਹ ਵਿਆਹ ਦੇ ਵਿੱਚ ਉਹਨੂੰ ਕਰਦੇ ਜੀ ਸ਼ੂਟ, ਉਹ ਵੀ ਮੈਨੂੰ ਠੀਕ ਨੀ ਲੱਗਦਾ ਜੀ।
0: ਸਮਝ ਲੱਗੀ ਨੀ ਅੱਜ ਤੱਕ
4: ਵਿਆਹ ਦੇ ਵਿੱਚ ਰਿਸ਼ਤੇਦਾਰ ਵੀ ਆਪਣੇ ਹੁੰਦੇ ਸੰਤੂ ਸਾਹਿਬ ਤੇ ਹੋਰ ਵੀ ਕਈ ਤਰੀਕੇ ਆਉਂਦੇ ਆ ਭੈਣ ਭਰਾ ਜਿਹੜੇ,
0: ਹਾਂਜੀ ਜੀ,
4: ਉਹ ਵੀ ਮਤਲਬ ਆਉਟ ਜਾ ਜਾਂਦਾ ਜਿਵੇਂ।
0: ਹਾਂ ਬਿਲਕੁਲ, ਆਪਾਂ ਆਪਾਂ ਵਿਆਹ ਦੇ ਵਿੱਚ ਕਈਆਂ ਕੋਲੋਂ ਪਰਦਾ ਰੱਖਦੇ ਹਾਂ ਕਿ ਸਾਰਿਆਂ ਨੂੰ ਨੂੰਹ ਧੀ ਨਾ ਵਿਖਾਈ ਜਾਵੇ, ਤੇ ਉਦੋਂ ਵੀ ਆਮ ਜਿਹੜੇ ਨੇੜੇ ਵਾਲੇ ਪਰਿਵਾਰ ਆ ਉਹਨਾਂ ਨੂੰ ਕਿਤੇ ਅਸੀਂ ਇਹ ਕੰਮ ਕਰ ਰਹੇ, ਤੇ ਅੱਜ ਕੱਲ੍ਹ ਤਾਂ ਆਪਾਂ ਸਾਰੇ ਪਰਦੇ ਚੱਕਦੇ, ਫੱਟੇ ਚੱਕਦੇ ਆਪਾਂ ਤੇ। ਬਹੁਤ ਸ਼ੁਕਰੀਆ ਗਿੱਲ ਸਾਹਿਬ, ਥੈਂਕ ਯੂ ਸੋ ਮੱਚ। ਲਓ ਜੀ ਗੇਮ ਘੁੰਮ ਗਈ ਆ, ਕਹਿੰਦੇ ਕਿ ਜਿਵੇਂ ਗੇਮ ਘੁੰਮ ਗਈ ਉਹਦਾ ਗਾਣਾ, ਹੁਣ ਇਹ ਗੇਮ ਘੁੰਮ ਚੁੱਕੀ ਆ, ਸੋ ਗੱਲਬਾਤ ਆਪਾਂ ਇਹ ਮੁੜ ਗਈ ਆ, ਮੁੱਦੇ 'ਚੋਂ ਮੁੱਦਾ ਇਹ ਨਿਕਲ ਆਇਆ ਕਿ ਯੂਟਿਊਬ 'ਤੇ ਜਿਹੜੇ ਪ੍ਰੀ ਵੈਡਿੰਗ ਸ਼ੂਟ ਪਾਉਂਦੇ ਆ, ਯੂਟਿਊਬ 'ਤੇ ਆਪਣੇ ਵਿਆਹ ਲਾਈਵ ਕਰ ਦਿੰਦੇ ਆ, ਕੀ ਸਾਨੂੰ ਆਪਣੇ ਵਿਆਹ ਇੱਦਾਂ ਯੂਟਿਊਬ ਕਰਨ ਦਾ ਮਤਲਬ ਕੀ ਆ? ਜੇ ਦੇਖੋ, ਜੇ ਤੁਹਾਨੂੰ ਲੱਗਦਾ ਕਿ ਜੈਨੂਨ ਮਤਲਬ, ਜੇ ਤੁਸੀਂ ਇਹ ਕਹਿਣਾ ਕਿ ਰਿਸ਼ਤੇਦਾਰ ਵੇਖ ਲੈਣਗੇ, ਕੋਈ ਨਹੀਂ ਵੇਖਦਾ ਮੂੰਹ ਦਾ ਰਿਸ਼ਤੇਦਾਰ, ਜਿਹੜੇ ਰਿਸ਼ਤੇਦਾਰ ਨੇ ਵੇਖਣਾ ਉਹ ਆ ਕੇ ਵਿਆਹ ਵੇਖ ਸਕਦਾ, ਚਲੋ ਇਹ ਨਹੀਂ ਵੇ ਕੋਈ ਵੰਸੋ ਵਾਈਲ ਹੋਊਗਾ ਉਹ ਯੂਟਿਊਬ ਦੇ ਵੇਖ ਵੀਡੀਓ ਵੇਖ ਸਕਦਾ, ਕੋਈ ਪਰਸਨਲ ਵੀਡੀਓ ਸ਼ੂਟ ਕਰਕੇ ਭੇਜ ਦਿਓ, ਪਰ ਤੁਹਾਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪ੍ਰੀ ਵੈਡਿੰਗ ਸ਼ੂਟ ਹੁੰਦੇ ਆ, ਜਿਹੜੇ ਆਮ ਕਰਕੇ ਜਿਹੜੇ ਯੂਟਿਊਬ 'ਤੇ ਪਾਏ ਜਾਂਦੇ ਆ, ਕੀ ਉਹ ਵਾਜਬ ਆ? ਕੀ ਤੁਸੀਂ ਆਪਣੇ ਪਰਿਵਾਰ ਦੀਆਂ ਇਹ ਜਿਹੜੀਆਂ ਵੀਡੀਓ ਆ, ਤੁਹਾਡੇ ਜੀ ਆ, ਉਹ ਕਿੰਨਾ ਵਾਸਤੇ ਤੁਸੀਂ ਪਾ ਰਹੇ ਹੋ ਯੂਟਿਊਬ 'ਤੇ, ਕੀ ਇਹ ਚੀਜ਼ਾਂ ਜਾਇਜ਼ ਆ? 905-673-3337 905-673-3337 ਇਹਦਾ ਮਤਲਬ ਕੀ ਆ, ਲੌਜਿਕ ਕੀ ਬਣਦਾ? ਤੁਸੀਂ ਆਪਣੇ ਆਪਣੀ ਵਾਈਫ ਦੀ ਅਤੇ ਆਪਣੀ ਵੀਡੀਓ ਪਾ ਰਹੇ ਹੋ ਪ੍ਰੀ ਵੈਡਿੰਗ ਸ਼ੂਟ ਕਰਕੇ ਔਨਲਾਈਨ, ਔਨਲਾਈਨ ਦਾ ਮਤਲਬ ਯੂਟਿਊਬ ਦੇ ਉੱਤੇ ਤੁਸੀਂ ਪ੍ਰੀ ਵੈਡਿੰਗ ਸ਼ੂਟ ਕਰਕੇ ਪਾ ਰਹੇ ਹੋ ਆਪਣੇ ਪਰਸਨਲ, ਰਾਈਟ? ਅਤੇ ਅੱਜ ਕੱਲ੍ਹ ਤੁਹਾਡਾ ਇੱਕ ਫੇਸ ਮਿਲਿਆ ਨਹੀਂ ਤਾਂ ਕੁਛ ਵੀ ਹੋ ਜਾਂਦਾ, ਪਰ ਤੁਸੀਂ ਉਹ ਕਿਉਂ ਪਾ ਰਹੇ ਹੋ? ਕਾਰਨ ਵਿਊ ਲੈਣ ਦੇ ਮਾਰੇ ਜਾਂ ਵਿਖਾਵਾ ਆ, ਜਾਂ ਕਿਉਂ ਤੁਸੀਂ ਐਕਟਿੰਗ, ਆਪਾਂ ਆਪਣੇ ਉਹਨਾਂ ਰੀਤੀ ਰਿਵਾਜ਼ਾਂ ਨੂੰ ਵੀ ਐਕਟਿੰਗ ਬਣਾ ਲਿਆ, ਜਿਹੜੇ ਜ਼ਿੰਦਗੀ ਦੇ ਉਹ ਪਾਲਿਆ ਜਿਹੜੇ ਤੁਹਾਡੇ ਅਤੇ ਤੁਹਾਡੇ ਲਾਈਫ ਪਾਰਟਨਰ ਦੇ ਨਾਲ ਸੀਮਤ ਰਹਿਣ, ਤੋ ਇਸ ਗੱਲ ਬਾਰੇ ਕੋਈ ਦੱਸੋ, ਮੈਨੂੰ ਦੱਸੋ ਕਿ ਇਹ ਪ੍ਰੀ ਵੀਡਿੰਗ ਸ਼ੂਟ ਜਾਂ ਵਿਆਹ ਆਪਣੇ ਯੂਟਿਊਬ 'ਤੇ ਪਾਉਣੇ, ਕੀ ਇਹ ਜਾਇਜ਼ ਆ? ਇਹ ਤਾਂ ਸਾਨੂੰ ਪਰਦੇ 'ਚ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਸੀ, ਅਤੇ ਅਸੀਂ ਕਦੋਂ ਤੋਂ ਆਪਣੇ ਆਪ ਨੂੰ ਨੁਮਾਇਸ਼ ਆਪਣੇ ਆਪ ਦੀ ਕਰਨ ਲੱਗ ਗਏ? ਹੋ ਸਕਦਾ ਤੁਸੀਂ ਸਹੀ ਹੋ, ਮੈਨੂੰ ਕੋਈ ਲੌਜਿਕ ਦੱਸਿਓ। 905-673-3337 905-673-3337 ਗੱਲ ਵਿਆਹਾਂ ਦੀ ਕਰ ਰਹੇ ਸੀ, ਨੱਚਣ ਟੱਪਣ ਦੀ ਕਰ ਰਹੇ ਸੀ, ਵਿੱਚੋਂ ਆਹ ਲੌਜਿਕ ਆ ਗਿਆ ਬਈ। ਸੋ ਇਹ ਵੀ ਗੱਲ ਆ ਇੱਕ, ਕਿਉਂ ਕਿਉਂ ਆਪਾਂ ਯੂਟਿਊਬ 'ਤੇ ਪਾਉਣੇ ਆਪਣੇ ਪ੍ਰੀ ਵੈਡਿੰਗ ਸ਼ੂਟ? ਕਾਰਨ ਕੀ ਇਹਦਾ, ਅਤੇ ਕੋਈ ਇਹਦੇ ਪਿੱਛੇ ਕੋਈ ਬੈਨੀਫਿਟ ਹੈ, ਮੈਨੂੰ ਦੱਸਿਓ। 905-673-3337 ਜੁੜੇ ਹੋਇਓ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਅਤੇ ਸਾਡੇ ਨਾਲ ਸਾਡੇ ਪ੍ਰਾਊਡ ਸਪੋਂਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ, ਅਤੇ ਜਾਣਦੇ ਹਾਂ, ਗੱਲਬਾਤ ਕਰਦੇ ਹਾਂ ਨਾਗਪਾਲ ਸਰ ਯੂਨੀ ਗਲੋਬਲ ਐਡਵਾਈਜ਼ਰੀ ਤੋਂ। 7 ਸਾਲ ਤੋਂ ਐਜੂਕੇਸ਼ਨ ਕੰਸਲਟਰ ਦੇ ਵਿੱਚ ਕੰਮ ਕਰ ਰਹੇ ਨੇ, ਬਹੁਤ ਸਾਰੇ ਪਰਿਵਾਰਾਂ ਨੂੰ ਸਰਵ ਕਰ ਚੁੱਕੇ, ਹਜ਼ਾਰਾਂ ਲੱਖਾਂ ਡਾਲਰਸ ਆਪਣੇ ਇਹ ਪਿਛਲੇ 7 ਸਾਲ ਦੇ ਕੈਰੀਅਰ ਦਵਾ ਦੇ, ਰੋਜ਼ 5 ਤੋਂ 7 ਫੈਮਲੀ

0: ਕੱਲ੍ਹ ਨਵਾਂ ਟ੍ਰੈਂਡ ਚੱਲਿਆ, ਆਪਾਂ ਪਹਿਲਾਂ ਸੀਗੇ ਯੂਟਿਊਬ 'ਤੇ ਆਪਾਂ ਆਪਦੀ ਵੀਡੀਓ ਪਾ ਤੀ ਆਪਣੀ ਵਾਈਫ ਦੀ ਵੀ, ਇੱਕ ਪ੍ਰੀ ਵੈਡਿੰਗ ਸ਼ੂਟ, ਨਵਾਂ ਜ਼ਮਾਨਾ ਚੱਲ ਪਿਆ ਅੱਜ ਕੱਲ੍ਹ। ਇੱਕ ਤਾਂ ਪਹਿਲੀ ਮੂਵੀ ਬਣਦੀ ਸੀ ਪਹਿਲਾਂ, ਅੱਜ ਕੱਲ੍ਹ ਉਸ ਤੋਂ ਪਹਿਲਾਂ ਇੱਕ ਗਾਣੇ ਜੇ ਬਣਾਉਂਦੇ ਆ, 15 ਮਿੰਟ ਦਾ ਸ਼ੂਟ ਚੱਕ ਕੇ ਵੀਡੀਓ 'ਤੇ ਪਾ ਦਿੰਦੇ ਆਪਦੀ ਵਾਈਫ ਦੀ ਅਤੇ ਆਪਦੀ ਵੀ, ਕੀ ਉਹ ਉਹਦੇ ਵਿੱਚ ਕੋਈ ਫਾਇਦਾ ਹੁੰਦਾ, ਉਹ ਕਿਉਂ ਪਾਉਂਦੇ ਲੋਕ ਕਾਰਨ?
1: ਮੇਰੇ ਖਿਆਲ ਸੇ ਲਾਈਕ ਪਰਸਨਲੀ ਲਾਈਕ ਮੈਂ ਥੋੜਾ ਸਾ ਪੁਰਾਣੇ ਖਿਆਲਤ ਕਹੀ ਹੂੰ।
0: ਹਾਂ ਮਤਲਬ ਨਹੀਂ, ਮੈਂ ਚਲੋ ਇਹ ਆਪਣਾ ਸੱਭਿਆਚਾਰ ਨਹੀਂ ਆ, ਇਹ ਆਪਣਾ ਕਲਚਰ ਨਹੀਂ ਆ, ਪਰ ਚਲੋ ਮੰਨ ਲਿਆ ਕਿ ਮਾਡਰਨ ਹੋ ਗਏ, ਪਰ ਮਾਡਰਨ ਹੋਣ ਦਾ ਜੇ ਆਪਾਂ ਆਪਣੇ ਆਪ ਨੂੰ ਮਾਡਰਨਾਈਜ਼ ਕਰਨਾ ਆਇਆ ਤਾਂ ਉਹਦਾ ਕੀ ਮਤਲਬ ਆ ਕਿ ਅਸੀਂ ਆਪਣੀਆਂ ਵਾਈਫ, ਆਪਣੀਆਂ ਭੈਣਾਂ, ਆਪਣੀਆਂ ਧੀਆਂ, ਆਪਣੇ ਪਰਿਵਾਰ ਦੇ ਸਾਰੇ ਜਿਹੜੇ ਜੋ ਵੀ ਪ੍ਰਾਈਵੇਟ ਚੀਜ਼ਾਂ ਆ ਉਹ ਅਸੀਂ ਲੋਕਾਂ ਨੂੰ ਦਿਖਾਈਏ ਦੁਨੀਆਂ? ਅੱਛਾ ਯੂਟਿਊਬ 'ਤੇ ਦੁਨੀਆਂ, ਪਤਾ ਨਹੀਂ ਤੁਹਾਡਾ ਵਿਆਹ ਕੋਈ ਅਫਰੀਕਾ 'ਚ ਬੈਠਾ ਵੇਖ ਰਿਹਾ, ਤੁਹਾਡਾ ਵਿਆਹ ਕੋਈ ਜਗਾਂਡਾ 'ਚ ਬੈਠਾ ਦੇਖ ਰਿਹਾ, ਉਹਨਾਂ ਨੂੰ ਕੀ ਮਤਲਬ ਤੁਹਾਡੀ ਵੀਡੀਓ ਨਾਲ? ਆਪਾਂ ਸਾਬਤ ਕੀ ਕਰਨਾ ਚਾਹੁੰਦੇ ਹਾਂ? ਚਲੋ ਬਹੁਤ ਸਾਰੀਆਂ ਕਾਲਸ ਆ ਲੈ ਵੀ ਮੇਰਾ ਸਿਸਟਮ ਹੀ ਹੈਂਗ ਹੋ ਚੁੱਕਿਆ ਆ, ਇਸ ਤੋਂ ਪਹਿਲਾਂ ਕਿ ਜੇ ਤੁਹਾਡੀ ਇਜਾਜ਼ਤ ਹੈ ਇੱਕ ਦੋ ਕਾਲ ਲੈ ਲਈਏ ਆਪਾਂ ਨਾਲ ਨਾਲ ਗੱਲਾਂ ਬਾਤਾਂ ਕਰਦੇ ਹਾਂ, ਨਾਲ ਦੀ ਨਾਲ ਫਿਰ ਯੂਨੀ ਗਲੋਬਲ ਐਡਵਾਈਜ਼ਰੀ ਵਾਲੀ ਵੀ ਆਵਾਂਗੇ, ਜਾਂ ਤੁਸੀਂ ਆਪਾਂ ਕਿਹੜੀ ਮੈਸੇਜ ਦਿੰਦੇ ਹਾਂ, ਤੁਸੀਂ ਦੱਸੋ ਹੁਕਮ ਕਰੋ। ਜੀ ਬਿਲਕੁਲ, ਸੋ ਆਪਾਂ ਚੱਲਦੇ, ਚਲੋ ਵੀ ਤੁਸੀਂ ਦੋਸਤੋ ਰੱਖੋ ਹੋਲਡ ਤੇ ਗੱਲਾਂ ਬਾਤਾਂ ਕਰਦੇ ਹਾਂ। ਪਹਿਲਾਂ ਤੁਹਾਨੂੰ ਪੈਸਿਆਂ ਦੀ ਗੱਲਬਾਤ ਦੱਸੀਏ ਕਿ ਫੰਡਿੰਗ ਤੁਸੀਂ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਕਿਵੇਂ ਲੈ ਸਕਦੇ ਹੋ? ਜਦੋਂ ਲਾਸਟ ਟਾਈਮ ਤੁਹਾਡੇ ਨਾਲ ਆਫਿਸ ਦੇ ਵਿੱਚ ਮੇਰਾ ਚੱਕਰ ਲੱਗਿਆ ਸੀ ਤੇ ਬਾਹਰ ਨਾ ਸੋਫਾ ਜਿਹੜਾ ਉਹਦੇ 'ਤੇ ਉੱਪਰ ਲੋਕ ਬਹੁਤ ਸਾਰੇ ਬੈਠੇ ਸੀਗੇ, ਲੋਕ ਮੇਰੇ ਇੰਸਟਾਗ੍ਰਾਮ 'ਤੇ ਸੀ, ਕਹਿੰਦੇ ਸੀ ਕਿ ਉਹ ਪਹਿਲੇ ਕੋਰਸ ਕਰ ਚੁੱਕੇ ਆ ਅਤੇ ਦੂਜੇ 'ਚ ਇਨਰੋਲ ਕਰਨਾ ਚਾਹੁੰਦੇ, ਕੀ ਮਤਲਬ ਇੱਦਾਂ ਵੀ ਹੁੰਦਾ ਨਾਗਪੁਰ ਸਰ ਜੇ ਕੋਈ ਇੱਕ ਬੰਦੇ ਨੇ ਇੱਕ ਕੋਰਸ ਕਰ ਲਿਆ ਅਤੇ ਦੁਬਾਰਾ ਫਿਰ ਉਹ ਫੰਡਿੰਗ ਲੈ ਸਕਦਾ? ਐਕਚੁਅਲ 'ਚ ਹੈਗਾ ਇੱਦਾਂ?
1: ਬਿਲਕੁਲ ਜੀ, ਬਿਲਕੁਲ ਜੀ, ਲਾਈਕ ਜੋ ਆਪਕੋ ਮਿਲੇ ਥੇ ਵੋ ਹਮਸੇ ਸੈਕਿੰਡ ਕੋਰਸ ਹੀ ਕਰਨੇ ਆਏ ਥੇ, ਪਹਿਲਾਂ ਉਨਕਾ ਕੋਰਸ ਕੰਪਲੀਟ ਹੋ ਚੁੱਕਾ ਹੈ, ਸੈਕਿੰਡ ਕੋਰਸ ਵੋ ਕਰਨੇ ਥੇ, ਵੋ ਆਪਕੇ ਇੰਸਟਾਗ੍ਰਾਮ ਫੋਲੋਵਰ ਵੀ ਉਨ੍ਹਾਂ ਆਪਕੋ ਯਹੀਂ ਸੇ ਪਹਿਚਾਨ ਲਿਆ ਕਿ ਆਪ ਰੱਬ ਹੈ
0: ਜੀ।
1: ਸੋ ਰਾਈਟ, ਲਾਈਕ ਯਹੀ ਚੀਜ਼ ਹੈ, ਐਂਡ ਦੈਨ ਲਾਈਕ ਜਿਨਕੋ ਪਤਾ ਹੈ ਵੋ ਇਸਕੋ ਅੱਛੀ ਤਰ੍ਹਾਂ ਬੈਨੀਫਿਟ ਲੈ ਰਹੇ ਹੈ, ਸਕਿੱਲ ਵੀ ਡਿਵੈਲਪ ਕਰ ਰਹੇ, ਫੰਡਿੰਗ ਵੀ ਹਾਸਿਲ ਕਰ ਰਹੇ ਹੈ। ਜਿਨਕੋ ਨਹੀਂ ਪਤਾ ਵੋ ਆਪਣੇ ਕੰਫਰਟ ਜ਼ੋਨ ਸੇ ਬਾਹਰ ਨਿਕਲੇ, ਕਾਲ ਕਰੇ, ਅਸੈਸਮੈਂਟ ਕਰਾਏ, ਆਜ ਗ੍ਰਾਂਟਸ ਆ ਰਹੇ ਹੈ, ਇੱਕ ਮਹੀਨੇ ਬਾਅਦ ਨਹੀਂ ਆਏਗੇ, ਦਿਸ ਇਜ਼ ਅਪਰਚੁਨਿਟੀ, ਸਕਿੱਲ ਹਾਸਿਲ ਕਰੇ। ਐਚਵੈਕ ਜੈਸੇ ਹਮਾਰੇ ਪਾਸ ਟਫ ਕੋਰਸਿਸ ਵੀ ਹੈ, ECA ਕਾ ਕੋਰਸ ਵੀ ਹੈ, ਆਜ ਹਮਾਰੇ ਤੀਨ ਕਲਾਇੰਟਸ ਕੋ ECA ਹੀ ਚਾਹੀਏ ਥਾ, ਅਰਲੀ ਚਾਈਲਡ ਅਸਿਸਟੈਂਟ, ਰਾਈਟ? ਜੈਸੇ ਮੇਰਾ ਬੱਚਾ ਦੇ ਕੇ ਜਾਤਾ ਹੈ ਤੋ ਹਮ 500 ਦੇਤੇ, ਗਵਰਨਮੈਂਟ 1500 ਦੇਤੀ ਹੈ, ਤੋ ਲਾਈਕ ਵੈਸੇ ਆਪ ਆਪਣੇ ਘਰ ਪੇ ਹੋਮ ਡੇ ਕੇਅਰ ਸਟਾਰਟ ਕਰ ਸਕਤੇ ਹੈ, ਵਾਲਾ ਕੋਰਸ ਕਰਕੇ ਆਪ 6 ਬੱਚੇ ਰੱਖ ਸਕਤੇ ਹੈ ਘਰ ਮੇ ਐਜ਼ ਅ ਡੇ ਕੇਅਰ ਥਿੰਗ, ਐਂਡ ਦੈਨ ਆਪਕੋ ਲਾਈਕ ਪਰ ਬੱਚਾ 2000 ਬਣ ਜਾਤਾ ਹੈ, ਆਪ $8,000 ਮਹੀਨੇ ਕਾ ਕਮਾ ਸਕਤੇ ਹੈ ECA ਕਾ ਕੋਰਸ ਕਰਕੇ, 8 ਮਹੀਨੇ ਕਾ ਕੋਰਸ ਨਹੀਂ ਸਿਰਫ ਯੇ, ਤੋ ਲਾਈਕ ਹਮਾਰ ਅਲੱਗ ਔਨ ਅਦਰ ਹੈਂਡ ਹਮਾਰੇ ਪਾਸ ਫੁਲੀ ਆਨਲਾਈਨ ਆਸਾਨ ਵਾਲੇ ਕੋਰਸਿਸ ਵੀ ਹੈ, ਜਿਨ ਮੇਂ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਹੈ, ਫੁਲੀ ਆਨਲਾਈਨ ਹੈ, ਨੋ ਏਜ ਲਿਮਿਟ
0: ਜੀ। ਔਰ ਨਾਗਪੁਰ ਸਰ ਮੈਨੂੰ ਇਹ ਦੱਸੋ ਕਿ ਜਿੱਦਾਂ ਤੁਸੀਂ ਇੱਕ ਜ਼ਰੀਆ ਬਣ ਰਹੇ ਹੋ, ਜ਼ਰੀਏ ਦਾ ਮਤਲਬ ਹੈ ਤੁਸੀਂ ਲੋਕਾਂ ਨੂੰ ਗ੍ਰਾਂਟਸ ਦਵਾ ਰਹੇ ਹੋ, ਪਰ ਨਾਲ ਦੀ ਨਾਲ ਜਿਹੜੇ ਇੱਕ ਮਹੀਨੇ ਤੋਂ ਬਾਅਦ ਆਉਣਗੇ, ਤੁਸੀਂ ਆਪਾਂ ਹਮੇਸ਼ਾ ਮੈਸੇਜ ਦਿੰਦੇ ਨੇ ਕਿ ਅਗਲੇ ਜੁਲਾਈ ਤੋਂ ਬਾਅਦ ਕਹਿੰਦੇ ਗ੍ਰਾਂਟਸ ਬੰਦ ਹੋ ਰਹੀਆਂ ਨੇ, ਅਤੇ ਇਹ ਕਿੰਨਾ ਕੁ ਸਮਾਂ ਰਹਿ ਗਿਆ, ਅਤੇ ਦੋਸਤ ਕਦੋਂ ਕੁ ਇਹਦੇ ਵਿੱਚ ਇਨਰੋਲ ਕਰਨ, ਕਿੰਨਾ ਕੁ ਟਾਈਮ ਪੈਂਡਿੰਗ ਹੈ, ਅਤੇ ਲੋਕ ਐਕਸ਼ਨ ਲੈਣ ਜਲਦੀ ਤਾਂ ਕਿ ਉਹ ਗ੍ਰਾਂਟਸ ਦੇ ਲਈ ਐਲੀਜੀਬਲ ਹੋ ਸਕਣ?
1: ਬਿਲਕੁਲ ਜੀ, ਬਿਜ਼ਨਸ ਪਾਲਿਸੀ ਪੇ ਡਿਪੈਂਡ ਹੈ ਹਮਾਰਾ, ਹਮਾਰੇ ਮੈਂ ਐਸਾ ਨਹੀਂ ਹੈ ਕਿ ਆਜ ਹਮਾਰੀ ਕੁਛ ਕਿਸ ਚੀਜ਼ ਕੀ ਦੁਕਾਨ ਹੈ ਔਰ ਆਜ 50% ਆਫ ਹੈ, ਹਮ ਬੋਲੇਂਗੇ ਸੇਲ ਕਭੀ ਨਹੀਂ ਆਏਗੀ, ਕਭੀ ਨਹੀਂ ਆਏਗੀ, ਔਰ ਫਿਰ ਹਫ਼ਤੇ ਬਾਅਦ ਵਹੀ ਸੇਲ ਫਿਰ ਆ ਜਾਤੀ ਹੈ, ਉਸ ਪਰ ਤਾਂ 100% ਆਫ ਆ ਜਾਤਾ ਹੈ, ਫਿਰ 100% ਆਫ ਹੀ ਜਾਤਾ ਅਗਲੇ ਹਫ਼ਤੇ। ਤੋ ਦਿਸ ਇਜ਼ ਅ ਥਿੰਗ, ਦਿਸ ਇਜ਼ ਅ ਟਾਈਮ, ਅਭੀ ਵੀ ਪਿੱਛੇ ਨਾ ਰਹੇ ਹੈ ਆਪ, ਆਜ ਕੀ ਡੇਟ ਮੇਂ ਗ੍ਰਾਂਟਸ ਗਵਰਨਮੈਂਟ ਦੇ ਰਹੀ ਹੈ, ਲੈ ਲੀਜੀਏ, ਕਿਉਂਕਿ ਇੱਕ ਮਹੀਨੇ ਕੇ ਬਾਅਦ ਗ੍ਰਾਂਟਸ ਬੰਦ ਹੈ, ਗ੍ਰੋਸ ਇਜ਼ ਸੇਮ, ਫੰਡਿੰਗ ਉਤਨੀ ਆਏਗੀ ਆਪਕੋ, ਅਗਰ ਫੈਮਿਲੀ ਆਫ 4 ਹੈ ਤੋ 80,000 ਆਏਗਾ, ਲੇਕਿਨ ਆਜ 80,000 ਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਵਾਪਿਸ ਹੀ ਨਹੀਂ ਕਰਨਾ, ਇੱਕ ਮਹੀਨੇ ਕੇ ਬਾਅਦ ਐਵਰੀਥਿੰਗ ਇਜ਼ ਲੋਨ, ਕਰੇ ਆਫਿਸ ਆਏ, ਐਂਡ ਦੈਨ ਹਮਸੇ ਅਸੈਸਮੈਂਟ ਫੋਨ ਪੇ ਆਪ ਕਰਾਏ, ਕੱਲ ਆਪ ਹਮੇ ਕਾਲ ਕਰ ਸਕਤੇ, ਹਮਾਰਾ ਆਫਿਸ ਕੱਲ ਵੀ ਓਪਨ ਹੈ 11 to 4, ਆਫਿਸ ਆਏ, ਐਂਡ ਦੇਰ ਇਜ਼ ਨੋ ਵੇਟ, ਅਬ ਵੇਟ ਨਾ ਕਰੇ ਆਪ।
0: 437-264-3175 ਲਿਖ ਲਓ ਨੰਬਰ ਆਰਾਮ ਨਾਲ, ਹੌਲੀ ਹੌਲੀ ਮੈਂ ਬੋਲੂੰਗਾ, 437-264-3175। ਨਾਗਪਾਲ ਸਰ ਮੰਨ ਲਓ ਕਿ ਤੁਹਾਡੇ ਕੋਲ ਅੱਜ ਅਸੈਸਮੈਂਟ ਹੋ ਗਈ ਅਤੇ ਕਲਾਸਾਂ ਸ਼ੁਰੂ ਹੋ ਗਈਆਂ, ਪਰ ਫੰਡਿੰਗ ਆ ਨਹੀਂ ਰਹੀ ਪਿੱਛੋਂ, ਹਜੇ ਡਿਲੇ ਹੋ ਗਈ ਆ, ਕਿ ਉਹਦਾ ਕੀ ਸਲਿਊਸ਼ਨ ਹੈ ਫਿਰ?
1: ਓਕੇ ਸਰ, ਇਸ ਮੇਂ ਖੋਨੇ ਕੇ ਲਈ ਕੁਛ ਵੀ ਨਹੀਂ ਹੈ ਆਪਕੇ ਪਾਸ, ਐਸਾ ਹੀ ਗਵਰਨਮੈਂਟ ਕੀ ਫੰਡਿੰਗ ਹੈ
0: ਜੀ,
1: ਮਤਲਬ 95% ਕਲਾਇੰਟਸ ਕੀ ਫੰਡਿੰਗ 65 ਡੇਜ਼ ਮੇਂ ਆ ਜਾਤੀ ਹੈ ਮੈਕਸਿਮਮ, ਹੈ ਨਾ, 5% ਕੀ ਥੋੜੀ ਲੇਟ ਵੀ ਜਾਤੀ ਹੈ, ਰਾਈਟ? ਗਵਰਨਮੈਂਟ ਕਾ ਪ੍ਰੋਗਰਾਮ ਹੈ, ਹੈ ਨਾ, ਗਵਰਨਮੈਂਟ ਫੰਡਿੰਗ ਨਹੀਂ ਹੋਤੀ ਹੈ ਇਸ ਮੇਂ, ਤੋ ਲਾਈਕ ਯੇ ਇਸ ਮੇਂ ਕੁਛ ਖੋਨੇ ਕੇ ਲਈ ਆਪਕੇ ਪਾਸ ਹੈ ਹੀ ਨਹੀਂ, ਕਾਲਜ ਵਾਲੀ ਫੀਸ ਹੀ ਨਹੀਂ ਲੇਂਗੇ ਅਗਰ ਆਪਕੀ ਫੰਡਿੰਗ ਨਹੀਂ ਆਈ, ਕਿਆ ਖੋਏਂਗੇ ਆਪ, ਆਪਕੇ ਪਾਸ ਪੈਸੇ ਆਨੇ ਆ।
0: ਅੱਛਾ, ਫੀਸ ਨਹੀਂ ਚਾਰਜ ਕਰਨਗੇ ਤੁਹਾਨੂੰ ਜੇ ਫੰਡਿੰਗ ਨਹੀਂ ਆਊ ਤਾਂ?
1: ਕਾਲਜ ਨੇ ਫੀਸ ਹੀ ਨਹੀਂ ਚਾਰਜ ਕਰਨੀ ਸੀ 8 ਮਹੀਨੇ ਦੀ।

0: ਨਹੀਂ ਹੈ ਅਭੀ ਤੱਕ ਨਹੀਂ ਹੁਆ।
1: ਪਰ ਕਿੰਨੇ ਜੇ ਤੁਸੀਂ ਅੱਜ ਤੱਕ ਮੰਨ ਲਓ ਕਿ ਤੁਸੀਂ
0: ਮੈਨੂੰ ਬਤਾ ਦਿਆ,
1: ਓਕੇ ਸੋ ਤੁਸੀਂ ਮੰਨ ਲਓ ਕਿ 100 ਕਲਾਇੰਟ ਤੁਸੀਂ ਲਿਆ, ਉਹਦੇ ਵਿੱਚ ਕਿੰਨੇ ਪਰਸੈਂਟ ਚਾਂਸ ਹੁੰਦੇ ਆ ਕਿ ਉਹਦੇ ਵਿੱਚੋਂ ਕਿਸ ਦੀ, ਕਿ ਤੁਸੀਂ ਪਹਿਲਾਂ ਹੀ ਜਿਹੜੀ ਅਸੈਸਮੈਂਟ ਕਰਦੇ ਹੋ 100% ਆਉਂਦੀ ਆਉਂਦੀ ਗ੍ਰਾਂਟ?
0: 100% ਦੇਖੋ ਦੇਖੋ ਹਵਾਬਾਜੀ ਨਹੀਂ ਹੈ ਇਸਮੇ, ਸਿੰਪਲ ਸੀ ਸਟੇਟ ਸੀ ਬਾਤ ਹੈ, ਗਵਰਨਮੈਂਟ ਐਜੂਕੇਸ਼ਨ ਕੇ ਲਿਏ ਫੰਡਿੰਗ ਕਰ ਰਹੀ ਹੈ
1: ਜੀ।
0: ਅਬ ਆਪ ਮਾਨ ਕੇ ਚੱਲੇ, ਅਗਰ ਅਬ ਜੈਸੇ ਕੁਛ ਕੇਸ ਅਭੀ 3-4 ਕੇਸ ਥੋੜੇ ਸੇ ਸਲੋ ਚੱਲ ਰਹੇ, ਕਿਉਂ ਉਨਕੀ 3 ਸ਼ਾਦੀ ਹੈ, 3 ਸ਼ਾਦੀ ਸੇ ਉਨਕੇ 8 ਬੱਚੇ ਹੈ। ਅਬ ਗਵਰਨਮੈਂਟ ਕੋ ਟਾਈਮ ਲਗਤਾ ਨਾ ਉਸਮੇ ਅਸੈਸਮੈਂਟ ਕਰਨੇ ਮੇ, ਰਾਈਟ, ਸਬਕਾ ਡਿਵੋਰਸ ਸਰਟੀਫਿਕੇਟ, ਸਬਕਾ ਮੈਰਿਜ ਸਰਟੀਫਿਕੇਟ, ਵੋ ਮਾਨ ਦੇ ਬੱਚੋ ਕੇ ਬਰਥ ਸਰਟੀਫਿਕੇਟ, ਬੈਕ ਐਂਡ ਫੋਰਥ ਹੋਤਾ ਹੈ। ਜੋ ਉਨਕਾ ਕਾਮ, ਜੋ ਨੌਰਮਲ ਬੰਦੇ ਕਾ ਕਾਮ 2 ਮਹੀਨੇ ਉਨ੍ਹਾਂ ਹੋਣਾ ਹੈ, ਉਨਕਾ 3, 3.5, 4 ਮਹੀਨੇ ਮੇ ਹੋ ਜਾਏਗਾ
1: ਜੀ।
0: ਬਟ ਜ਼ਿਆਦਾਤਰ ਕੇ ਸਿੰਪਲ ਹੀ ਹੋਤੇ ਹੈ ਨਾ, ਤੋ ਰਾਈਟ, ਦੇ ਗੋ ਸਟ੍ਰੇਟ ਅਵੇ, ਕੋਈ ਕੈਚ ਨਹੀਂ ਹੈ ਇਸਮੇ, ਸਿੰਪਲ ਸੇ ਡਾਕੂਮੈਂਟਸ ਲਗਤੇ ਹੈ, ਆਪਕਾ NOA ਨੋਟਿਸ ਆਫ ਅਸੈਸਮੈਂਟ ਹੋਗਾ, ਮਤਲਬ ਔਰ ਬੱਚੋ ਕੇ ਬਰਥ ਸਰਟੀਫਿਕੇਟ ਅਗਰ ਮੈਰਿਡ ਹੈ, ਔਰ ਲਾਈਕ ਆਪਕਾ ਮੈਰਿਜ ਸਰਟੀਫਿਕੇਟ, ਜਿਤਨੀ ਇਨਕਮ ਕਮ ਹੈ ਆਪਕੀ, ਆਪਕੋ ਤਭੀ ਬੈਨੀਫਿਟ ਹੈ,
1: ਉਤਨੀ ਜ਼ਿਆਦਾ ਫੰਡਿੰਗ
0: ਕਾਲ ਕਰੇ, ਬਿਲਕੁਲ ਉਤਨੀ ਜ਼ਿਆਦਾ ਫੰਡਿੰਗ, ਯਹਾਂ ਪੇ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ।
1: ਦਿਓ ਨੰਬਰ ਜੀ
0: 434-234-31-74-75
1: 4372643175 ਨਕਪਲ ਸਾਹਿਬ, ਤੁਸੀਂ ਨੰਬਰ ਵੀ ਦੇ ਦਿਓ, ਨਾਲ ਐਡਰੈਸ ਦੇ ਦਿਓ, ਕਿਸੇ ਨੇ ਜੇ ਜਾਣਾ ਹੋਵੇ। ਕੱਲ੍ਹ ਦਾ ਦੱਸੋ ਕਿੰਨੇ ਵਜੇ ਤੱਕ ਆਫਿਸ ਆਪਣਾ ਓਪਨ ਆ?
0: ਕੱਲ੍ਹ ਜੀ ਸੈਟਰਡੇ ਹੈ, ਕੱਲ੍ਹ 11-4 ਓਪਨ ਹੈ। ਨੰਬਰ ਨੋਟ ਕਰੇ, ਪਹਿਲੇ ਐਡਰੈਸ 218 ਐਕਸਪੋਰਟ ਬੁਲੇਵਰਡ, ਆਪ ਕੱਲ੍ਹ ਆ ਸਕਤੇ ਹੈ, ਨੰਬਰ ਨੋਟ ਕਰੇ, ਦੈਨ ਆਪਣਾ ਸ਼ੋਅ ਇੰਜੋਏ ਕਰੇ। 437-264-31-75 437-264-31-75 ਹੁਣੇ ਕਾਲ ਕਰੋ ਤੇ ਐਸਟੀਮੇਟ।
1: ਆਫਿਸ ਹੁਣੇ ਖੁੱਲਾ ਹੋਇਆ, ਰਾਈਟ ਵੇ ਤੁਸੀਂ ਕਾਲ ਕਰ ਲਓ, ਆਫਿਸ ਦੇ ਵਿੱਚ ਇਹਨਾਂ ਦਾ ਸਟਾਫ ਬੈਠਾ ਹੋਇਆ, ਤੁਸੀਂ ਜੇ ਰਾਈਟ ਵੇ ਕਾਲ ਕਰੋਗੇ। ਨਾਗਪਾਲ ਸਰ ਕਿੰਨਾ ਟਾਈਮ ਲੱਗੂਗਾ ਕੈਲਕੂਲੇਟ ਕਰਕੇ ਦੱਸਣ ਦੇ ਵਿੱਚ?
0: 15 ਮਿੰਟ
1: ਬਸ, ਸਿਰਫ ਹੀ।
0: ਬਟ ਕੱਲ ਆਈ ਥਿੰਕ ਸਟਾਫ ਥੱਕ ਗਏ, ਕੱਲ ਤੱਕ ਕਾਲ ਪੱਕਾ ਜਾਏਗੀ।
1: ਹਾਂ, ਪੈਸੇ ਵੰਡ ਵੰਡ ਤੁਸੀਂ ਥੱਕ ਜਾਂਦੇ ਹੋ। ਸੋ ਕੱਲ ਨੂੰ ਕਿੰਨੇ ਵਜੇ ਸਾਡੇ ਸਰੋਤੇ ਕਾਲ ਕਰਨ, ਤੇ ਡਾਕੂਮੈਂਟ ਕਿਹੜੇ ਕਿਹੜੇ ਤੁਹਾਨੂੰ ਰੈਡੀ ਕਰਕੇ ਰੱਖਣ ਕਿ ਵੀ ਆਹ ਡਾਕੂਮੈਂਟ ਆ ਤੇ ਨਾਲ ਦੀ ਨਾਲ ਤੁਸੀਂ ਅਸੈਸਮੈਂਟ ਦੇ ਦਿਓ?
0: ਹਾਂਜੀ, ਆਪਕਾ ਨੋਟਿਸ ਆਫ ਅਸੈਸਮੈਂਟ ਸਹੀ ਹੈ, ਕਿਡਸ ਕਿਤਨੇ ਹੈ, ਆਪ ਮੈਰਿਡ ਹੈ ਨਹੀਂ ਹੈ, ਸਿੰਗਲ ਹੈ ਤਾਂ ਆਪਕੋ ਫਾਇਦਾ ਨਹੀਂ ਹੈ, ਮੈਰਿਡ ਹੈ, ਮੈਰਿਡ ਵਿਦ ਕਿਡਸ ਆਪਕੋ ਅੱਛਾ ਫਾਇਦਾ ਹੈ, ਫੈਮਿਲੀ ਆਫ 2 ਕੋ 45,000, ਫੈਮਿਲੀ ਆਫ 5 ਕੋ 100,000, ਜਿਸਕਾ ਹਾਫ।
1: ਓਕੇ, ਇੱਥੇ ਮੈਂ ਤੁਹਾਨੂੰ ਸਟਾਪ ਲਾਉਂਗਾ, ਇੱਕ ਮਿੰਟ। ਜੇ ਤੁਸੀਂ ਕਿਹਾ ਫੈਮਿਲੀ ਆਫ 5 ਆ, ਜੇ ਹਸਬੈਂਡ ਵਾਈਫ ਦੋਨੋਂ ਪੜ੍ਹਦੇ ਆ ਤੇ 3 ਬੱਚੇ ਆ, ਤੇ $1,00,000 ਤੱਕ ਦੀ ਫੰਡਿੰਗ ਬਣ ਜਾਂਦੀ ਹੈ ਜੀ?
0: ਬਿਲਕੁਲ ਜੀ, ਬਿਲਕੁਲ ਜੀ। ਇੰਡੀਪੈਂਡੈਂਟ ਉਹ ਵੀ ਕਾਊਂਟ ਹੋਤੇ ਜਿਨਕੇ ਬੱਚੇ ਯੂਨੀਵਰਸਿਟੀ ਕਾਲਜ ਮੇ, ਇਹ ਨਹੀਂ ਕਿ 18 ਸਾਲ ਸੇ ਨੀਚੇ ਹੋਣੇ ਚਾਹੀਏ।
1: ਚਲੋ ਜੀ, ਫਿਰ ਤਾਂ ਮੈਂ ਵੀ ਆਉਣਾ, ਮੈਨੂੰ ਵੀ ਦਵਾਓ ਗ੍ਰਾਂਟ, ਆਪਾਂ ਵੀ ਪੜ੍ਹੀਏ, ਕਿਉਂਕਿ 905-673-3333 ਤੁਸੀਂ ਕਾਲ ਕਰ ਲਓ। ਔਰ ਯੂਨੀ ਗਲੋਬਲ ਐਡਵਾਈਜ਼ਰੀ, ਯੂਨੀ ਗਲੋਬਲ ਐਡਵਾਈਜ਼ਰੀ 7 ਸਾਲ ਤੋਂ ਕੋਈ ਕੈਚ ਨਹੀਂ ਹੈ। ਪਿੱਛੇ ਜੇ ਇੱਕ ਵੀਰ ਆਏ ਸੀ ਮੇਰੇ ਕੋਲੇ, ਕਹਿੰਦੇ ਕਿ ਵੀਰੇ ਕੈਚ ਕੀ ਹੁੰਦਾ? ਮੈਂ ਕਿਹਾ ਕੈਚ ਉਹ ਹੁੰਦਾ ਜਿਹੜੀਆਂ ਤੁਸੀਂ ਇੱਧਰੋਂ ਉੱਧਰੋਂ ਖਬਰਾਂ ਪੜ੍ਹ ਕੇ ਸੋਸ਼ਲ ਮੀਡੀਆ 'ਤੇ ਚਲੇ ਜਾਂਦੇ ਹੋ। ਫਿਰ ਉਹ ਕਹਿੰਦੇ ਕਿ ਵੀ 50,000 ਤੁਹਾਨੂੰ ਦਿਲਾਤਾ ਅਤੇ 10,000 ਵਿੱਚੋਂ ਸਾਡਾ, ਅਤੇ ਫਿਰ ਜਿੰਨੇ ਕੁ ਤੁਹਾਨੂੰ ਬਚਣੇ ਹੁੰਦੇ ਉਹ ਜੇਬ 'ਚ ਪਾ ਕੇ ਲੈ ਜਾਂਦੇ ਆ। ਬਾਅਦ 'ਚ ਫਿਰ ਤੁਸੀਂ ਗਾਲਾਂ ਕੱਢਦੇ ਹੋ ਕਿ ਇਹ ਬਈ ਫਰੋਡ ਆ, ਇਹ ਫੇਕ ਆ। ਤੁਸੀਂ ਜੈਨੂਅਨ ਜੇ ਤੁਸੀਂ ਐਜੂਕੇਸ਼ਨਲ ਕੰਸਲਟੈਂਟ ਕੋਲ ਜਾਓਗੇ ਨਾ, ਜੇ ਤਾਂ ਏਜੰਟਾਂ ਕੋਲ ਜਾਓਗੇ ਤਾਂ ਇਹੀ ਹੋਣਾ। ਇਸੇ ਕਰਕੇ ਨਾਗਪਾਲ ਸਰ ਕਹਿੰਦੇ ਆ ਕਿ ਕੈਚ ਕੋਈ ਨਹੀਂ ਹੈ, ਤੁਸੀਂ ਆਓ ਆਫਿਸ 'ਚ ਬੈਠੋ। ਇਹ ਟਿਮ ਹੋਟਨ 'ਤੇ ਨਹੀਂ ਮਿਲਦੇਗੇ, ਸਿਰਫ ਇੰਸਟਾਗ੍ਰਾਮ 'ਤੇ ਨਹੀਂ ਮਿਲਦੇਗੇ। 7 ਸਾਲ ਤੋਂ ਇਸ ਫੀਲਡ ਦੇ ਵਿੱਚ ਆ, ਜਦੋਂ ਤੁਸੀਂ OSP ਦਾ ਨਾਮ ਵੀ ਨਹੀਂ ਸੁਣਿਆ ਸੀ ਉਦੋਂ ਇਹ OSP ਦੇ ਕੇ ਪਰਿਵਾਰਾਂ ਦੀ ਹੈਲਪ ਕਰ ਰਹੇ ਆ। ਤੁਸੀਂ ਯੂਨੀ ਗਲੋਬਲ ਐਡਵਾਈਜ਼ਰੀ 212 ਨੰਬਰ ਆਫਿਸ ਦੇ ਵਿੱਚ ਜਾਓ ਔਰ ਬੈਠ ਕੇ ਆਪਣੇ ਡਾਕੂਮੈਂਟ ਲੈ ਕੇ ਜਾਓ, ਨਾਲ ਦੀ ਨਾਲ ਇਹ ਤੁਹਾਨੂੰ ਪ੍ਰੋਪਰ ਦੱਸ ਦੇਣਗੇ, ਦੇਖੋ ਜੀ ਆਹ ਕੋਰਸ ਆ, ਆਹ ਫੰਡਿੰਗ ਆ। ਜੀ ਸਰ, ਨੰਬਰ ਇੱਕ ਵਾਰ ਦੇ ਦਿਓ।
0: ਹਾਂਜੀ, 437-264-31-75 ਫੀਸ ਹਮਾਰੀ ਕਾਮ ਹੋਣੇ ਕੇ ਬਾਅਦ 199 ਜਾਂ 499 ਡਿਪੈਂਡਿੰਗ ਔਨ ਕੋਰਸ, ਵਨ ਟਾਈਮ ਫੀਸ ਹੈ। ਲੋਕ ਵੀ ਪੁੱਛਦੇ ਆ ਕੇ ਸਰ ਵਨ ਟਾਈਮ, ਹਾਂਜੀ ਭਾਜੀ ਵਨ ਟਾਈਮ ਫੀਸ ਹੈ, 199 ਮਤਲਬ $200-$500 ਫੀਸ ਹੈ, 200 ਜਾਂ 500, ਨੋ ਕੈਚ। ਨੰਬਰ ਨੋਟ ਕਰੇ, 437-264-31-75 437-264-31-75 ਆਪਣੇ ਮਾਰੀ ਫੀਸ ਛੋਟੀ ਸੀ ਨਾ, ਕੰਮ ਹੋਣੇ ਕੇ ਬਾਅਦ ਦੇਣੀ, ਸ਼ੁਰੂ ਮੇ ਕੁਛ ਨਹੀਂ ਦੇਣਾ।
1: ਕੀ ਬਾਤ ਹੈ ਜੀ, 437 ਨੰਬਰ ਦਿਓ ਨਾਗਪਾਲ ਸਰ।
0: ਹਾਂਜੀ, 437-264-31-75 ਥੈਂਕ ਯੂ ਜੀ, ਬਹੁਤ
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।

0: ਜੀ ਜੁੜੇ ਹੋਇਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਏਮ 5:30 ਤੋਂ ਪ੍ਰਭ ਸੰਧੂ ਆ ਜਾਓ ਬਈ ਹੁਣ ਬਹੁਤ ਸਾਰੇ ਸਰੋਤਿਆਂ ਦੀ ਕਾਲਸ ਆਈਆਂ ਸੀਗੀਆਂ ਸੋ ਗੱਲਬਾਤ ਕਰ ਰਹੇ ਹਾਂ ਬਹੁਤ ਸੀਰੀਅਸ ਟੋਪਿਕ 'ਤੇ ਗੱਲਬਾਤ ਚੱਲ ਰਹੀ ਆ ਕਿ ਅੱਜ ਕੱਲ੍ਹ ਆਪਾਂ ਪ੍ਰੀ ਵੈਡਿੰਗ ਸ਼ੂਟ ਜਾਂ ਆਪਣਾ ਵੈਡਿੰਗ ਸ਼ੂਟ ਆਪਣੀ ਮੰਗਣੀ ਆਪਣੀ ਸੰਘਣੀ ਟੰਗਣੀ ਜੰਗਣੀ ਜੋ ਵੀ ਆ ਸਾਰਾ ਕੁਛ ਆਪਾਂ ਚੱਕ ਕੇ ਯੂਟਿਊਬ 'ਤੇ ਪਾ ਦਿੰਦੇ ਹਾਂ ਕਿਉਂ ਕਾਰਨ ਇਹਦੇ ਵਿੱਚ ਲੌਜਿਕ ਕੀ ਆ ਫਾਇਦਾ ਕੀ ਆ ਕਾਰਨ ਕੀ ਆ ਅਸੀਂ ਕਿਉਂ ਆਪਣੇ ਪਰਿਵਾਰ ਦੇ ਪਰਸਨਲ ਮੂਮੈਂਟ ਤੁਸੀਂ ਸ਼ੋਅ ਬਣਾ ਕੇ ਫਿਲਮਾਂ ਵਾਂਗੂ ਐਕਟਿੰਗ ਕਰਕੇ ਦੇਖੋ ਜਿਹੜੇ ਐਕਟਰ ਹੁੰਦੇ ਆ ਉਹਨਾਂ ਦਾ ਉਹ ਕਿੱਤਾ ਆ ਉਹ ਰੁਜ਼ਗਾਰ ਆ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਜਦੋਂ ਪ੍ਰੀ ਵੈਡਿੰਗ ਸ਼ੂਟ ਕਰਦੇ ਹੋ ਸੋਹਣੇ ਸੋਹਣੇ ਤੁਸੀਂ ਆਪਣੇ ਵਾਸਤੇ ਰੱਖੋ ਬਣਾ ਕੇ ਤੁਸੀਂ ਮੈਮਰੀਜ਼ ਰੱਖੋ ਆਪਣੇ ਪਰਿਵਾਰ ਵਾਸਤੇ ਸਭ ਰੱਖਦੇ ਨੇ ਤੁਸੀਂ ਪਰਸਨਲ ਮੈਮਰੀਜ਼ ਆਪਣੇ ਵਾਸਤੇ ਰੱਖੋ ਪਰ ਯੂਟਿਊਬ 'ਤੇ ਉਹਨਾਂ ਦਾ ਪਾਉਣ ਦਾ ਮੈਨੂੰ ਫਾਇਦਾ ਦੱਸੋ ਲੌਜਿਕ ਦੱਸੋ ਜ਼ਰੂਰ ਗੱਲਬਾਤ ਕਰਿਓ ਇਸ ਮੁੱਦੇ 'ਤੇ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ 4993 ਚੜ੍ਹਦੀ ਕਲਾ ਵੀਰੇ ਠੀਕ ਠਾਕ ਤੁਸੀਂ ਸੁਣਾਓ
1: ਭਾਜੀ ਮੈਂ ਕਿਹਾ ਵੀ ਵਿਆਹ ਮੈਂ ਵੀ ਆਪਣਾ ਲਾਈਵ ਕੀਤਾ ਸੀ ਪਰ ਉਸ ਚੀਜ਼ ਆਪਾਂ ਆਪਣੀ ਫੈਮਿਲੀ ਨਹੀਂ ਸ਼ੋਅ ਕਰਨੀ ਚਾਹੀਦੀ ਜਿਹੜੇ ਤੇ ਫੁਗੜੇਬਾਜ਼ ਲੋਕ ਉਹ ਤਾਂ ਕਰਦੇ ਉਹਦਾ ਵੀ ਹੱਲ ਹੈਗਾ ਉਹਦਾ ਵੀ ਹੱਲ ਹੈਗਾ
0: ਜੀ
1: ਜਿਹਦੇ ਕੋਲ ਮੈਂ ਆਪਣਾ ਵਿਆਹ ਲਾਈਵ ਕਰਾਇਆ ਸੀ ਨਾ ਭਾਜੀ ਉਹਨੇ ਵੀ ਕੋਡ ਦਿੱਤਾ ਸੀਗਾ ਕਿਉਂਕਿ ਯੂਟਿਊਬ ਤੇ ਕੋਈ ਵੀ ਬੰਦਾ ਲਾਈਵ ਨਹੀਂ ਵੇਖ ਸਕਦਾ ਜਿਸ ਰਿਸ਼ਤੇਦਾਰ ਨੂੰ ਤੂੰ ਆਪਣਾ ਕੋਡ ਭੇਜੇਗਾ ਨਾ
0: ਹਾਂ ਦੈਟਸ ਫਾਈਨ ਹਾਂ ਇਹ ਹੋ ਸਕਦਾ ਕਿ ਤੁਸੀਂ ਸਿਰਫ ਆਪਣੇ ਪਰਿਵਾਰ ਵਾਲਿਆਂ ਤੱਕ ਉਹ ਚੀਜ਼ ਸੀਮਿਤ ਰੱਖੋ
1: ਆਪਣੇ ਇੰਡੀਆ ਮਤਲਬ 10 ਕੁ ਪਰਿਵਾਰ ਸੀ ਫੈਮਿਲੀ ਮਾਸੀ ਭੂਆ ਜਿਹੜੀਆਂ ਇੰਡੀਆ ਚ ਆ ਸਕਦੀਆਂ ਉਹਨਾਂ ਨਾਲ ਸ਼ੇਅਰ ਕਰਕੇ
0: ਪਰ ਤੁਸੀਂ ਇਹ ਦੱਸੋ ਵੀਰੇ ਕਿ ਮੰਨ ਲਓ ਕਿ ਜਿਹੜੇ ਆ ਵੈਡਿੰਗ ਸ਼ੂਟ ਹੁਣ ਤਾਂ ਭਰੀ ਪਈ ਆ ਯੂਟਿਊਬ ਯਾਰ
1: ਆਪਾਂ ਸਿਰਫ ਵਿਆਹ ਹੀ ਲਾਈਵ ਕੀਤਾ ਸੀ ਕੋਈ ਪ੍ਰੀ ਵੈਡਿੰਗ ਨਹੀਂ ਕੀਤੀ ਕੋਈ ਸ਼ੋਸ਼ਾ ਨਹੀਂ ਕੀਤਾ ਸਿੰਪਲ ਵਿਆਹ ਲਾਈਵ ਗੁਰਦੁਆਰੇ ਫੇਰੇ ਲੈ ਕੁੜਤਾ ਪਜਾਮਾ ਪਾ ਕੇ
0: ਨਹੀਂ ਵੀਰੇ ਮੈਨੂੰ ਦੱਸੋ ਕਿ ਜਿਹੜੇ ਆ ਪ੍ਰੀ ਵੈਡਿੰਗ ਸ਼ੂਟ ਬਣਾਉਂਦੇ ਸੋਹਣੀਆਂ ਸੋਹਣੀਆਂ ਐਕਟਿੰਗਾਂ ਕਰਕੇ ਯੂਟਿਊਬ ਤੇ ਪਾ ਦਿੰਦੇ ਉਹਦਾ ਕਾਰਨ ਕੀ ਲੌਜਿਕ ਕੀ ਬਣਦਾ ਉਹਦਾ
1: ਇਹ ਭਾਜੀ ਜਿੱਦਾਂ ਨਾ ਆਪਣਾ ਮਾਈਂਡ ਡਿਵਰਟ ਕੀਤਾ ਜਾਂਦਾ ਵਾ ਲੋਕਾਂ ਦਾ ਵੀ ਆਪਾਂ ਸ਼ੋਸ਼ੇਬਾਜ਼ੀ ਨੇ ਵੀ ਫਸ ਗਏ ਆ ਬਸ ਜਿਹੜੇ ਫਸ ਗਏ ਆ ਆਪਾਂ
0: ਤੁਸੀਂ ਦੱਸੋ ਕੋਈ ਫਾਇਦਾ ਹੈ ਇਸ ਚੀਜ਼ ਦਾ ਮੈਨੂੰ ਦੱਸੋ
1: ਬਿਲਕੁਲ ਫਾਇਦਾ ਨਹੀਂ ਭਾਜੀ ਬਿਲਕੁਲ ਫਾਇਦਾ ਨਹੀਂ ਇਹ ਸ਼ੋਸ਼ੇਬਾਜ਼ੀਆਂ ਨੇ ਆਪਾਂ ਕੋਲ ਨਵੀਆਂ ਚੀਜ਼ਾਂ ਨਾ ਆਪਣੇ ਲੋਕਾਂ ਕੋਲ ਜਿਹੜੀ ਜਿਹੜੀ ਨਵੀਂ ਚੀਜ਼ ਆਉਂਦੀ ਆ ਨਾ ਉਹ ਤਾਂ ਰੱਜ ਕੇ ਇਹਨਾਂ ਨੇ ਕਰਨਾ ਤਮਾਸ਼ਾ ਬਸ ਉਦਾਂ ਜਿੱਦਾਂ ਸੋਸ਼ਲ ਮੀਡੀਆ ਆਪਣੇ ਹੱਥ ਆਇਆ ਸੀ
0: ਬਹੁਤ ਸ਼ੁਕਰੀਆ ਵੀਰੇ ਹਾਂ ਬਿਲਕੁਲ ਬਹੁਤ ਸ਼ੁਕਰੀਆ ਬਹੁਤ ਖੂਬਸੂਰਤ ਗੱਲਬਾਤ ਤੁਹਾਡੀ 905-673-3337 ਬਹੁਤ ਸਾਰੀਆਂ ਕਾਲਸ ਨੇ ਕੀ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਜਿਹੜੇ ਆਪਾਂ ਪ੍ਰੀ ਵੈਡਿੰਗ ਸ਼ੂਟ ਕਰਦੇ ਹਾਂ ਜਾਂ ਆਪਣੇ ਪਰਿਵਾਰ ਦੀਆਂ ਪਰਸਨਲ ਮੂਵਮੈਂਟਸ ਹੁੰਦੀਆਂ ਆ ਤੁਸੀਂ ਗਿੱਧਾ ਪਾਉਂਦੇ ਹੋ ਜਾਗੋ ਹੁੰਦੀ ਆ ਬਹੁਤ ਸਾਰੇ ਇੰਟਰਨਲ ਤੁਹਾਡੀਆਂ ਆਪਣੀਆਂ ਪਰਿਵਾਰਕ ਗੱਲਾਂ ਬਾਤਾਂ ਤੁਸੀਂ ਚੱਕ ਕੇ ਸਿੱਧੀਆਂ ਯੂਟਿਊਬ 'ਤੇ ਪਾ ਦਿੰਦੇ ਹੋ ਜਾਂ ਪੂਰੇ ਦਾ ਪੂਰਾ ਵਿਆਹ ਹੀ ਪਾ ਦਿੰਦੇ ਹੋ ਕੰਗਣਾ ਖੇਡਦਾ ਪਾਤਾ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਭੂਆ ਬੀਬੀਆਂ ਭੈਣਾਂ ਤੁਹਾਡੀਆਂ ਨੱਚ ਰਹੀਆਂ ਤੁਸੀਂ ਉਹਨਾਂ ਨੂੰ ਲੋਕਾਂ ਤੱਕ ਵਿਖਾ ਰਹੇ ਹੋ ਇੱਕ ਮੂਵੀ ਹੁੰਦੀ ਆ ਵਿਆਹਾਂ ਦੇ ਵਿੱਚ ਇੱਕ VCR ਦੀ ਕੈਟ 'ਚ ਚਲਾਉਣ ਵਾਲੀ ਜਾਂ ਤੁਹਾਡੀ ਆਪਣੀ ਉਹ ਤੁਹਾਡੇ ਆਪਣੇ ਪਰਿਵਾਰਕ ਮੂਵਮੈਂਟ ਆ ਤੁਹਾਡੇ ਆਪਣੀ ਯਾਦਗਾਰ ਵਾਸਤੇ ਕਿ ਕਿਹੜਾ ਪਰਿਵਾਰ ਸਾਡੇ ਰਿਸ਼ਤੇ ਉਸ ਟਾਈਮ ਰਿਸ਼ਤੇਦਾਰ ਆਇਆ ਉਹਨੇ ਕਿੰਨਾ ਇੰਜੋਏ ਕੀਤਾ ਅਤੇ ਸਾਡੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਇਆ ਉਹ ਇੱਕ ਗੱਲਾਂ ਬਣੀਆਂ ਸੀਗੀਆਂ ਸੋ ਇਹ ਆਪਾਂ ਕਿੱਥੋਂ ਤੱਕ ਪਹੁੰਚ ਗਏ ਕਿ ਅਸੀਂ ਆਪਣੀਆਂ ਉਹਨਾਂ ਪ੍ਰਾਈਵੇਟ ਪਰਸਨਲ ਚੀਜ਼ਾਂ ਨੂੰ ਪੂਰੀ ਦੁਨੀਆਂ ਦੇ ਵਿੱਚ ਨਸ਼ਰ ਕਰਨ ਲੱਗ ਗਏ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਲਾਮ ਅਲੈਕੁਮ ਨਵੀਦ ਜੀ ਤੁਸੀਂ ਆਉਂਦੇ ਰਹੋ
2: ਵਾਲੇਕੁਮ ਸਲਾਮ ਭਾਜੀ ਕੀ ਹਾਲ ਚਾਲ ਜੀ
0: ਜੀ ਬੜਾ ਸ਼ੁਕਰ ਅੱਲਾ ਦਾ ਤੁਸੀਂ ਸੁਣਾਓ ਠੀਕ ਜੋ
2: ਲੰਡਨ ਲੈ ਜੂ ਤੇ ਤੁਸੀਂ ਉਡਾਨ ਤੋਂ ਬੋਲ ਰਹੇ ਹੋ
0: ਜੀ ਸਰ ਬਿਲਕੁਲ ਜੀ
2: ਅੱਛਾ ਅੱਛਾ ਬਸ ਮੈਂ ਗੱਲ ਹੀ ਕਰ ਰਹੀ ਸੀ ਜਿਹੜੀ ਸਿੱਧੂ ਸਾਹਿਬ ਗੱਲ ਕਰ ਰਹੇ ਨੇ ਹਾਂ ਜੇ ਤੇ ਤੁਸੀਂ ਕਿਹਾ ਸੀ ਕਿ ਪਹਿਲਾਂ ਜਿਹੜਾ ਗਾਣਾ ਸੀ ਕਿ ਜੋ ਉਹ ਸੜਕੇ ਸੜਕੇ ਜਾਂਦੀ ਹੈ ਮੋਟੇ ਆ ਰਹੇ ਨੇ
0: ਹਾਂ
2: ਕੰਡਾ ਚੁਬਾ ਮੇਰੇ ਪੈਰ ਤੇ ਬਾਂਕੀ ਹੈ ਨਾਰੇ ਨੇ
0: ਹਾਂ ਯਾਦ ਹੈ ਤੁਹਾਨੂੰ ਗਾਣਾ ਗੁਰਜੀਤ ਸੂਰੀ ਜੀ ਵੀ ਜੁੜੇ ਹੋਏ ਨੇ ਬਸ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਆਲ ਕਾਇੰਡ ਇੰਸ਼ੋਰੈਂਸ ਦੇ ਵੱਲ ਜੀ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ
2: ਸਤਿ
0: ਸ਼੍ਰੀ ਅਕਾਲ
2: ਇਹ ਜੋ ਹੋ ਰਿਹਾ ਨਾ ਸਰ ਇਹ ਐਕਚੁਅਲੀ ਇਹ ਆਪਣਾ ਜ਼ਿਆਦਾ ਕੰਮ ਖਰਾਬ ਹੋਇਆ ਪੰਜਾਬੀਆਂ ਦਾ
0: ਆਪਣਾ ਹੀ ਹੋਇਆ ਬਿਲਕੁਲ
2: ਹਾਂ ਦੂਜੀਆਂ ਕੋਈ ਨਸਲਾਂ ਦੇਖ ਲਓ ਕਿਤੇ ਨਹੀਂ ਕੁਛ ਦੇਖੋਗੇ ਤੁਸੀਂ ਇਹ ਕੰਮ ਛੱਡ ਕੇ
0: ਜੀ
2: ਚਲੋ ਆਪਣੀ ਆਪਣੀ ਗੱਲ ਕਰਨੀ ਚਾਹੀਦੀ ਹੁਣ ਜਿਹੜਾ ਟੌਪਿਕ
0: ਜੀ ਬਿਲਕੁਲ
2: ਇਹ ਆਉਣ ਵਾਲੇ 10 ਸਾਲਾਂ 'ਚ ਦੇਖਿਓ ਤੁਸੀਂ ਕਿੱਦਾਂ ਖਤਰਨਾਕ ਮੋੜ ਲੈਣਾ ਇਹ ਜਿਹੜੇ
0: ਆਪਣੇ
2: ਵੀਡੀਓਸ ਤੇ ਆਉਣ ਵਾਲੇ 10 ਸਾਲ ਦੇਖੋ ਨਾ ਹੁਣ ਤੁਸੀਂ ਚੈਟ ਜੀਪੀਟੀ ਨੂੰ ਜੋ ਪੁੱਛਦੇ ਹੋ ਤੁਹਾਨੂੰ ਉਦੋਂ ਦੱਸ ਦਿੰਦਾ
0: ਜੀ ਬਿਲਕੁਲ ਜੀ ਬਿਲਕੁਲ ਬਿਲਕੁਲ
2: ਕੁਛ ਵੀ ਨਹੀਂ ਆ ਮੈਂ ਪਿੱਛੇ ਜੇ ਕਿਸੇ ਨਾਲ ਗੱਲ ਕਰ ਰਿਹਾ ਸੀ ਚਾਈਨਾ ਦੇ ਵਿੱਚ ਐਕਚੁਅਲੀ ਤੁਹਾਡਾ ਡਾਟਾ ਜਿਹੜਾ ਤੁਹਾਡੇ ਘਰ ਦਾ ਡਾਟਾ ਜਿਹੜਾ ਤੁਸੀਂ ਆਪਣੇ ਕੈਮਰੇ ਲੱਗੇ ਤੁਹਾਡੇ ਹੈ ਨਾ
3: ਕਿਤੇ ਨਾ ਕਿਤੇ ਤਾਂ ਸਟੋਰ ਹੋ ਰਿਹਾ ਨਾ, ਜੇ ਤੁਹਾਡੇ ਕੋਲ ਇੰਟਰਨੈਟ ਦੇ ਨਾਲ ਤੁਸੀਂ ਉਹਨੂੰ ਕਨੈਕਟ ਕੀਤਾ ਹੋਇਆ
0: ਜੀ,
3: ਰਾਈਟ? ਸੋ ਇਟਸ ਗੋਇੰਗ ਟੂ ਬੀ ਵੈਰੀ ਡੇਂਜਰਸ ਵੈਰੀ ਸੂਨ. ਇਹ ਤਾਂ ਜਿਹੜਾ ਜਿਹੜਾ ਸੁਣਦਾ ਬਾਜੋ ਬਾਈ, ਇਹ ਪੰਗੇ ਚ ਨਾ ਪਿਓ
0: ਜੀ.
3: ਇਹ ਬਹੁਤ
0: ਦੁਬਾਰਾ ਕਾਲ ਕਰੋ, ਕਿਉਂਕਿ ਮੈਂ ਚਾਹੁੰਦਾ ਕਿ ਲੇਡੀਜ਼ ਜ਼ਰੂਰ ਆਪਣੇ ਵਿਊ ਦੇਣ, ਕਿਉਂਕਿ ਆਪਾਂ ਸਿਰਫ ਜੈਂਟਸ ਦਾ ਪ੍ਰੋਗਰਾਮ ਨਹੀਂ ਆ, ਲੇਡੀਜ਼ ਵੀ ਇਹ ਦੱਸ ਸਕਦੇ ਕਿ ਜਦੋਂ ਯੂਟਿਊਬ ਤੇ ਤੁਸੀਂ ਆਪਣੀਆਂ ਯੂਟਿਊਬਾਂ ਜਾਂ ਇੰਸਟਾਗ੍ਰਾਮ ਆ ਵਾਟਐਵਰ ਜਿੱਥੇ ਤੁਸੀਂ ਆਪਣੀਆਂ ਪਰਸਨਲ ਮੂਮੈਂਟਸ ਪਾਉਂਦੇ ਹੋ, ਵਿਆਹ ਦੀਆਂ ਲਾਈਵ ਹੀ ਕਰ ਦਿੰਦੇ ਹੋ, ਮੁੱਦਾ ਹੀ ਮਕਾ ਤਾ ਤੁਸੀਂ ਵੀ ਚੱਕੋ ਵੇਖੋ ਅਸੀਂ ਕੀ ਕਰ ਰਹੇ ਹਾਂ ਆਪਦੇ ਘਰ ਦੇ ਵਿੱਚ, ਆਹ ਸਾਡੀ ਨੂੰਹ ਆ, ਆਹ ਸਾਡੀ ਧੀ ਆ, ਆਹ ਸਾਡੀ ਭੈਣ ਆ, ਤੇ ਆਹ ਭਾਈ ਇਹਦਾ ਵਿਆਹ ਹੋਣ ਲੱਗਿਆ ਤੇ ਇੱਦਾਂ ਇਹ ਐਕਟਿੰਗ ਕਰ ਰਹੇ ਆ. ਮਤਲਬ ਅਸੀਂ ਪੰਜਾਬੀ ਯਾਰ, ਜਦੋਂ ਮੈਂ ਨਾ ਇੱਕ ਦੋ ਵੀਡੀਓ ਦੇਖ ਰਿਹਾ ਸੀਗਾ ਤੇ ਉਹਦੇ ਉੱਪਰ ਸਿਰਫ ਦੇਖੋ ਹੁਣ ਬਾਈ ਜੀ ਉਹਨੇ ਬੜਾ ਕਲੀਅਰ ਕਰਤਾ ਕਿ ਇਹ ਬੇਸਿਕਲੀ ਸਾਡੀ ਕਮਿਊਨਿਟੀ ਦੇ ਵਿੱਚ ਹੀ ਜ਼ਿਆਦਾ ਆ. ਆਈ ਡੋਂਟ ਨੋ ਕਿ ਆਪਾਂ ਕਿੱਧਰ ਨੂੰ ਚੱਲ ਪਏ ਹਾਂ. ਸੋ 905-673-3337 ਹਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਭੈਣ ਜੀ?
4: ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
4: ਹਾਂ, ਟੌਪਿਕ ਬੜਾ ਅੱਛਾ ਹੈ
0: ਜੀ, ਬਹੁਤ ਸ਼ੁਕਰੀਆ ਜੀ. ਤੇ ਤੁਸੀਂ ਕੀ ਕਹਿਣਾ ਚਾਹੋਗੇ?
4: ਤੇ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਜੀ, ਲੋਕ ਕਰਦੇ ਕੌਣ ਨੇ, ਨਾ ਤਾਂ ਗੋਰੇ ਵੇਖੇ ਬਣਾਉਂਦੇ,
0: ਹਾਂ ਬਿਲਕੁਲ,
4: ਨਾ ਗੁਜਰਾਤੀ ਵੇਖੇ ਬਣਾਉਂਦੇ,
0: ਬਿਲਕੁਲ ਜੀ,
4: ਨਾ ਮਰਾਠੀ ਵੇਖੇ ਬਣਾਉਂਦੇ, ਅਸੀਂ ਤਾਂ ਕੋਈ ਹੋਰ ਵੇਖਿਆ ਨੀ, ਸਾਡੇ ਹੀ ਲੋਕ ਕਿਉਂ ਆ?
0: ਹਾਂ, ਇਹ ਨਹੀਂ, ਮੈਨੂੰ ਇਹ ਦੱਸੋ ਭੈਣ ਜੀ ਕਿ ਆਪਾਂ ਨੂੰ ਫਾਇਦਾ ਕੀ ਹੈ ਉਹਦਾ? ਚਲੋ ਮੰਨ ਲਓ ਕਿ ਤੁਸੀਂ ਪਾਤੀ, ਉਹਦਾ ਫਾਇਦਾ ਕੀ ਆ?
4: ਕੋਈ ਫਾਇਦਾ ਨਹੀਂ, ਬਰਬਾਦੀ ਦੇ ਰਾਹਾਂ ਨੂੰ ਲੋਕ ਤੁਰੇ ਹੋਏ ਆ.
0: ਹਾਂ, ਉਹੀ ਨੋ ਤੀ ਜਿਹਦੇ ਤੁਸੀਂ ਆਪਣੀ YouTube ਤੇ ਪਾਈ, ਉਹ ਕੱਲ ਨੂੰ ਕਹੋਗੇ ਮੈਂ ਤਾਂ ਰੀਲ ਵੀ ਪਾਉਂਗੀ, ਤੁਸੀਂ ਤਾਂ ਮੇਰੀ YouTube ਤੇ ਪਾਈ ਸੀ ਉਦੋਂ ਵੀ.
4: ਰੀਲਾਂ ਦੇਖੋ, ਰੀਲਾਂ ਨੇ ਤਾਂ ਕੰਮ ਸਾਰਾ ਖਰਾਬ ਕੀਤਾ ਹੋਇਆ, ਸਾਡੇ ਲੋਕ ਹੀ ਪਾਉਂਦੇ, ਹੋਰ ਤਾਂ ਮੈਂ ਕੋਈ ਦੇਖਿਆ ਨਹੀਂ.
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ. 905-673-3337 ਜੈਜ ਜੀ, ਸਤਿ ਸ਼੍ਰੀ ਅਕਾਲ. ਓਕੇ, ਜੈਜ ਕੌਰ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਾਲ ਥੋੜ੍ਹੀ ਆਈ ਥਿੰਕ ਮੇਰੇ ਤੋਂ ਕੱਟ ਗਈ ਆ. ਆਪਾਂ ਗੁਰਜੀਤ ਕੌਰ ਸੂਰੀਵਾਲ ਚੱਲਦੇ ਹਾਂ, ਆਲ ਕਾਇੰਡ ਇੰਸ਼ੋਰੈਂਸ ਤੋਂ. ਅਤੇ ਫਿਰ ਜੈਜ ਜੀ ਤੁਹਾਡੀ ਕਾਲ ਆ ਗਈ, ਬਸ ਹੁਣ ਹੋਲਡ ਰੱਖਿਓ ਅਤੇ ਜਾਂ ਆਪਾਂ ਸ਼ੋਰਟ ਜੀ ਗੱਲ ਕਰ ਲੈਂਦੇ ਕਿਉਂਕਿ ਸਾਡੀ ਗੱਲ ਲੰਬੀ ਹੋ ਜਾਣੀ ਆ. ਸਤਿ ਸ਼੍ਰੀ ਅਕਾਲ ਜੈਜ ਜੀ, ਤੁਸੀਂ ਆਉਣਰ ਹੋ.
5: ਓਕੇ, ਹੈਲੋ ਭਾਬੀ ਜੀ, ਸਤਿ ਸ਼੍ਰੀ
0: ਅਕਾਲ. ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
5: ਪਹਿਲੇ ਜਮਾਨਾ ਹੋਰ ਹੁੰਦਾ ਸੀ, ਹੁਣ ਦੇਖਣੇ ਪੈ ਰਹੇ ਨੇ ਚਿਹਰੇ ਕੈਸੇ ਕੈਸੇ. ਕਹਿੰਦੇ ਆਹ ਵੀਡੀਓ ਜਿਹੜੀਆਂ ਪ੍ਰੀ ਵੈਡ ਆਪਾਂ ਸ਼ੂਟ ਅਪਲੋਡ ਕਰਦੇ ਹਾਂ ਯੂਟਿਊਬ ਤੇ, ਉਹ ਤੁਹਾਨੂੰ ਨੀ ਪਤਾ, ਇਹਦੇ ਤਾਂ ਵਿਊ ਕਰਨ ਦੇ ਮਿਲਦੇ ਨੇ ਪੈਸੇ.
0: ਹਾਂ, ਸੋ ਬੇਸਿਕਲੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ. ਅਸੀਂ ਨੁਮਾਇਸ਼ ਕਰਨ ਲੱਗ ਗਏ ਆਪਣੀ, ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਇਹਦੇ ਭਾਵ ਸਮਝੋ, ਇਹਦੇ ਅਰਥ ਸਮਝੋ. ਅਸੀਂ ਆਪਣੇ ਪਰਿਵਾਰਾਂ ਦੀ ਨੁਮਾਇਸ਼ ਕਰਨ ਲੱਗ ਗਏ ਹਾਂ. ਮੈਨੂੰ ਨਾ ਇੱਕ ਕਮੈਂਟ ਆਇਆ ਬੜਾ ਖੂਬਸੂਰਤ, ਕਹਿੰਦੇ ਤੁਸੀਂ ਪੰਜਾਬੀ ਲੋਕ, ਮਤਲਬ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹੁੰਦਾ, ਪਰ ਆਈ ਥਿੰਕ ਕਿ ਜੇ ਆਪਾਂ ਉਹਨਾਂ ਗੱਲਾਂ ਨੂੰ ਓਨੇ ਬੋਲੀਏ ਤਾਂ ਹੋ ਸਕਦਾ ਕਿ ਤੁਸੀਂ ਇਸ ਚੀਜ਼ ਨੂੰ ਮਾਇੰਡ ਕਰੋ. ਐਨੀਵੇ, 905-673-3337 ਪਤਾ ਤੁਹਾਨੂੰ ਵੀ ਆ. ਸੋ ਇਹਨਾਂ ਚੀਜ਼ਾਂ ਨੂੰ ਕਿਵੇਂ ਕੰਟਰੋਲ ਕਰਨਾ ਆਪਣੇ ਰਿਸ਼ਤਿਆਂ ਦੇ ਵਿੱਚ, ਜੇ ਆਸੇ ਪਾਸੇ ਇੱਦਾਂ ਦੇ ਕੁਛ ਹੋ ਰਿਹਾ, ਭਾਈ ਡੱਕੋ, ਰੋਕੋ ਇਹਨਾਂ ਨੂੰ. ਇਹ ਜਿਹੜਾ ਬਾਈ ਜੀ ਗੱਲ ਕਹਿ ਕੇ ਗਏ ਨਾ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਖਤਰਨਾਕ ਹੋਣਾ, ਯੂਟਿਊਬ 'ਤੇ ਪਈ ਹੋਈ ਵੀਡੀਓ ਦਾ ਡਾਟਾ ਕਿੱਥੇ ਕਿੱਥੇ ਜਾ ਰਿਹਾ, ਕੀ ਹੋ ਰਿਹਾ, ਆਈ ਡੋਂਟ ਨੋ. ਚਲੋ ਰਹਿਣ ਦਿਓ, ਬਹੁਤਾ ਸਮਝਾਉਣਾ ਵੀ ਕਈ ਵਾਰੀ ਖਤਰਨਾਕ ਹੋ ਜਾਂਦਾ. 905-673-3337 ਗੁਰਜੀਤ ਜੀ ਸਾਡੇ ਨਾਲ ਜੁੜੇ ਹੋਏ ਨੇ, ਆਲ ਕਾਇੰਡ ਇੰਸ਼ੋਰੈਂਸ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ. ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਕਿਸੇ ਵੀ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਨੀ ਹੈ, ਤੁਸੀਂ ਪਲਾਨ ਆਪਣੀ ਫੈਮਿਲੀ ਨੂੰ ਵਾਸਤੇ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਗੁਰਜੀਤ ਕੌਰ ਸੂਰੀ ਨਾਲ ਗੱਲਬਾਤ ਕਰ ਸਕਦੇ ਹੋ. ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ, ਸਵਾਗਤ ਹੈ ਤੁਹਾਡਾ ਜੀ.
6: ਜੀ, ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਬਹੁਤ ਬਹੁਤ ਸ਼ੁਕਰੀਆ ਜੀ. ਪ੍ਰੋਗਰਾਮ ਵੀ ਪ੍ਰਭ ਜੀ ਬਹੁਤ ਵਧੀਆ ਚੱਲ ਰਿਹਾ ਹੈਗਾ, ਤੇ ਨਹੀਂ ਹੈਗਾ ਕਿ ਵੀਕਐਂਡ ਤੇ ਫਾਦਰਸ ਡੇ ਵੀ ਹੈਗਾ, ਉਹਦੀਆਂ ਵੀ ਬਹੁਤ ਸਾਰੇ ਸਾਡੇ ਲਿਸਨਰਸ ਨੂੰ ਬੈਸਟ ਵਿਸ਼ਿਸ ਦੇਣੀਆਂ ਚਾਹੂੰਗੀ ਕਿ ਹੈਪੀ ਹੈਪੀ ਫਾਦਰਸ ਡੇ ਇਨ ਐਡਵਾਂਸ, ਤੇ ਨਾਲ ਦੀ ਨਾਲ ਇੰਸ਼ੋਰੈਂਸ ਦਾ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਕੱਲ ਆਪਾਂ ਗੱਲ ਕੀਤੀ ਸੀ ਤੁਸੀਂ ਕੋਂਬੋ ਪਲਾਨ ਦੀ, ਨਾ ਹੁਣ ਕੋਂਬੋ ਪਲਾਨ ਦੇ ਵਿੱਚ ਆਉਂਦਾ ਕੀ ਹੈਗਾ ਕਿ ਤੁਸੀਂ ਇੱਕੋ ਹੀ ਆਪਣੀ ਪਾਲਿਸੀ ਦੇ ਵਿੱਚ ਤਿੰਨੋਂ ਰਿਸਕ ਕਵਰ ਕਰ ਸਕਦੇ ਆ, ਜਿਹਦੇ ਵਿੱਚ ਤੁਹਾਡੀ ਲਾਈਫ, ਕ੍ਰਿਟੀਕਲ ਤੇ ਡਿਸਬਿਲਟੀ ਦੀ ਕਵਰੇਜ ਆਉਂਦੀ ਆ. ਛੋਟੀ ਜਿਹੀ ਇੱਕ ਐਗਜ਼ਾਮਪਲ ਕਿ ਹੁਣ ਅਗਰ ਤੁਹਾਡੀ ਏਜ 40 ਦੇ ਆਸ ਪਾਸ ਹੈਗੀ ਹੈ, ਤਿੰਨੋਂ ਰਿਸਕ ਤੁਹਾਡੇ $99 ਚ ਕਵਰ ਹੋ ਜਾਂਦੀ ਆ, ਜਿਹਦੇ ਚ ਹਾਫ ਆ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਹੈ. ਪਲੱਸ 50,000 ਦੀ ਕ੍ਰਿਟੀਕਲ ਦੀ ਕਵਰੇਜ ਹੈਗੀ ਆ। ਹੁਣ ਲਾਈਫ ਇੰਸ਼ੋਰੈਂਸ ਦਾ ਮਤਲਬ ਕੀ ਹੈਗਾ ਕਿ ਅਗਰ ਕਿਸੇ ਵੀ ਰੀਜ਼ਨ ਕਰਕੇ ਪਰਸਨ ਦੀ ਡੈਥ ਹੁੰਦੀ ਹੈ, ਚਾਹੇ ਉਹ ਕਿਸੇ ਸਿਕਨੈਸ ਕਰਕੇ ਹੁੰਦੀ ਹੈ, ਕੋਈ ਨੈਚੁਰਲ ਡੈਥ ਹੈ, ਕੋਈ ਐਕਸੀਡੈਂਟਲ ਡੈਥ ਹੈ, ਪਿੱਛੇ ਉਹਦੀ ਫੈਮਿਲੀ ਨੂੰ ਉਹ ਅਮਾਊਂਟ ਟੈਕਸ ਫਰੀ ਮਿਲ ਜਾਂਦੀ ਹੈ। ਸੈਕਿੰਡ ਬੈਨੀਫਿਟ ਹੈਗਾ ਕ੍ਰਿਟੀਕਲ ਦਾ, ਜਿਹਦੇ ਵਿੱਚ ਕਿ 25 ਮੇਜਰ ਇਲਨੈਸ ਕਵਰ ਹੁੰਦੀਆਂ, ਕੋਈ ਕੈਂਸਰ ਹੋ ਗਿਆ, ਹਾਰਟ ਅਟੈਕ, ਸਟੋਕ, ਬਾਈਪਾਸ ਸਰਜਰੀ, ਬੰਦਾ ਕੋਈ ਬਰਨ ਹੋ ਗਿਆ, ਕੋਮਾ ਚ ਚਲਾ ਗਿਆ, ਇੱਦਾਂ ਦਾ ਕੁਛ ਹੁੰਦਾ ਹੈਗਾ, ਤੇ ਉੱਥੇ ਸਾਨੂੰ 50,000 ਇਕੱਠੀ ਲੰਬਸਮ ਟੈਕਸ ਫਰੀ ਅਮਾਊਂਟ ਮਿਲ ਜਾਂਦੀ ਹੈਗੀ ਹੈ। ਕਿ ਲਿਵਿੰਗ ਬੈਨੀਫਿਟ ਹੈਗਾ ਕਿ ਅਗਰ ਸਾਨੂੰ ਕੁਛ ਹੋ ਗਿਆ ਤੇ ਉਹ ਅਮਾਊਂਟ ਸਾਨੂੰ ਮਿਲਣੀ ਹੈ। ਥਰਡ ਆ ਜਾਂਦਾ ਡਿਸਬਿਲਟੀ ਦਾ ਬੈਨੀਫਿਟ, ਕਿ ਜਿੰਨੇ ਵੀ ਸੈਲਫ ਇੰਪਲਾਇਡ ਵੀਰ ਭੈਣ ਹਨ, ਕਿ ਉਹ ਚਾਹੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ, ਉਬਰ ਦਾ ਕੰਮ ਆ, ਕੰਸਟਰਕਸ਼ਨ ਦਾ ਕੰਮ ਹੈਗਾ, ਕਿ 2,000 ਮੰਥਲੀ ਬੈਨੀਫਿਟ ਵਾਲਾ ਡਿਸਬਿਲਟੀ ਦਾ ਪਲਾਨ ਹੈਗਾ, ਕਿ ਅਗਰ ਕਿਸੇ ਰੀਜ਼ਨ ਕਰਕੇ ਕੋਈ ਇੰਜਰੀ ਹੁੰਦੀ ਆ, ਕੋਈ ਸੱਟ ਚੋਟ ਲੱਗਦੀ ਆ, ਉਹ ਕੰਮ ਤੇ ਨਹੀਂ ਜਾ ਸਕਦੇ, ਤੇ $2,000 ਮੰਥਲੀ ਬੈਨੀਫਿਟ ਉਹਨਾਂ ਨੂੰ ਮਿਲਦਾ ਹੈਗਾ। ਹੁਣ ਸਾਡੇ ਲਿਸਨਰ ਦਾ ਕੋਈ ਵੀ ਕੁਐਸਚਨ ਹੈਗਾ, ਆਪਣੀ ਏਜ ਦੇ ਮੁਤਾਬਿਕ ਤੁਸੀਂ ਕੋਟੇਸ਼ਨ ਲੈਣੀ ਆ, ਜਾਂ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਕੋਈ ਪਲਾਨ ਕਸਟਮਾਈਜ਼ ਕਰਵਾਉਣਾ ਹੈਗਾ, ਕਿਉਂਕਿ ਜਦੋਂ ਵੀ ਅਸੀਂ ਪਲਾਨ ਕਸਟਮਾਈਜ਼ ਕਰਵਾਉਣਾ, ਉਹ ਸਾਡੀ ਨੀਡ ਦੇ ਅਕੋਰਡਿੰਗ, ਸਾਡੇ ਬਜਟ ਦੇ ਤੇ ਸਾਡੀ ਲਾਇਬਿਲਟੀਜ਼ ਨੂੰ ਕਵਰ ਕਰਦਾ ਜ਼ਰੂਰ ਹੋਣਾ ਚਾਹੀਦਾ। ਤੇ ਨੰਬਰ ਜੀ 416-627-3111, ਪੇਰੈਂਟਸ ਦਾ ਡੇ ਆ ਰਹੇ ਹਨ, ਵਿਸਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਡੇਟ ਲੈਣੇ ਆ, ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਜਾਂ ਆਪਣੀ ਮਨੀ ਨੂੰ ਟੈਕਸ ਫਰੀ ਬੇਸਿਸ ਤੇ ਗਰੋ ਕਰਨਾ, ਜਾਂ ਤੁਸੀਂ ਬੱਚਿਆਂ ਨੂੰ ਛੁੱਟੀਆਂ ਆ ਰਹੀਆਂ, ਕਿਤੇ ਟਰੈਵਲ ਤੇ ਜਾਣਾ ਹੈਗਾ, ਟਰੈਵਲ ਇੰਸ਼ੋਰੈਂਸ ਲੈਣੀ ਆ, ਵੀਕਐਂਡ ਆ ਰਿਹਾ ਹੈਗਾ, ਆਲ ਕਾਇੰਡ ਇੰਸ਼ੋਰੈਂਸ ਦਾ ਆਫਿਸ ਕੁਈਨ ਐਂਡ ਏਅਰਪੋਰਟ ਦੀ ਮੇਨ ਇੰਟਰਸੈਕਸ਼ਨ, ਵੀਕਐਂਡ ਤੇ ਤੁਸੀਂ ਬਾਏ ਅਪੁਆਇੰਟਮੈਂਟ ਆਫਿਸ ਆ ਕੇ ਵੀ ਮਿਲ ਸਕਦੇ ਹੋ, ਜਾਂ ਮੰਡੇ ਟੂ ਫਰਾਈਡੇ ਵੀ ਤੁਸੀਂ ਆਫਿਸ ਆ ਸਕਦੇ ਹੋ। ਤੇ ਨੰਬਰ ਇੱਕ ਵਾਰੀ ਫੇਰ ਜੀ 416-627-3111। ਪ੍ਰਭ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ। ਆਲ ਕਾਇੰਡ ਇੰਸ਼ੋਰੈਂਸ ਤੋਂ ਗੁਰਜੀਤ ਕੌਰ ਸੂਰੀ ਨਾਲ ਤੁਸੀਂ ਗੱਲਬਾਤ ਕਰਨੀ ਆ, ਆਪਣੇ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਲਈ ਗੂਗਲ ਵੀ ਕਰ ਸਕਦੇ ਹੋ, ਗੁਰਜੀਤ ਕੌਰ ਸੂਰੀ ਇਹਨਾਂ ਦਾ ਨੰਬਰ ਤੁਹਾਨੂੰ ਉੱਥੋਂ ਵੀ ਮਿਲ ਜਾਣਾ। ਗੁਰਜੀਤ ਜੀ ਇੱਕ ਵਾਰੀ ਨੰਬਰ ਫੇਰ ਦੇ ਦਿਓ ਜੀ।
6: ਜੀ ਬਿਲਕੁਲ ਜੀ, ਨੰਬਰ ਹੈਗਾ 416-627-3111, 416-627-3111।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ,
6: ਥੈਂਕ ਯੂ।
7: ਵੈਰਾਈਟੀ ਸਾਰੀ,
8: ਜੀ ਹਾਂ, ਬੈਸਟ ਸਟੇਸ਼ਨ
9: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
10: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
9: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
10: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ, ਫੈਸ਼ਨ IQ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਬਿਲਕੁਲ ਜੀ, 905-673-3337 ਗੱਲਬਾਤ ਚੱਲ ਰਹੀ ਹੈ। ਆਪਾਂ ਗੱਲਬਾਤ ਕਰ ਰਹੇ ਹਾਂ ਕਿ ਅੱਜ ਕੱਲ੍ਹ ਵਿਆਹਾਂ ਦੇ ਵਿੱਚ ਪ੍ਰੀ ਵੈਡਿੰਗ ਸ਼ੂਟ ਆਪਾਂ ਯੂਟਿਊਬ 'ਤੇ ਪਾ ਦਿੰਦੇ ਹਾਂ, ਔਰ ਆਪਣੇ ਪਰਿਵਾਰ ਦੀਆਂ ਪਰਸਨਲ ਮੂਵਮੈਂਟਸ ਔਰ ਪਰਸਨਲ ਪਰਿਵਾਰਕ ਜੀਆਂ ਦਾ ਸਾਰਾ ਖੁਲਾਸਾ ਅਸੀਂ ਉਹਨਾਂ ਲੋਕਾਂ ਸਾਹਮਣੇ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ। ਕੀ ਸਾਨੂੰ ਆਪਾਂ ਗੱਲਬਾਤ ਇਹ ਕਰ ਰਹੇ ਕਿ ਫਾਇਦਾ ਕੀ ਆ, ਕਿਉਂ ਅਸੀਂ ਆਪਣੀਆਂ ਪ੍ਰਾਈਵੇਟ ਆਪਣੇ ਪਰਿਵਾਰਾਂ ਦੀਆਂ ਉਸ ਆਉਣ ਵਾਲੇ ਘਰ ਦੇ ਵਿੱਚ ਨਵੇਂ ਜੁੜੇ ਰਿਸ਼ਤੇ ਅਤੇ ਉਸ ਨਵੇਂ ਜੀ ਦੀਆਂ ਵੀਡੀਓ ਅਸੀਂ ਪਬਲਿਕ ਕਰਦੇ ਹਾਂ। ਅੱਛਾ, ਪਹਿਲਾਂ ਜ਼ਮਾਨੇ ਹੁੰਦੇ ਸੀ ਕਿ ਅਸੀਂ ਆਪਣੀ ਨੂੰਹ ਧੀ ਨੂੰ ਘੁੰਡ ਕੱਢ ਕੇ ਰੱਖਣਾ 15-15, 20-20 ਦਿਨ। ਮੈਂ ਇਹ ਨਹੀਂ ਕਹਿੰਦਾ ਕਿ ਪੁਰਾਣੀ ਸੋਚ ਲੈ ਕੇ ਚੱਲੋ, ਪਰ ਨਵੀਂ ਸੋਚ ਇਹ ਵੀ ਨਹੀਂ ਕਹਿੰਦੀ ਕਿ ਤੁਸੀਂ ਆਪਣੇ ਜੀ, ਆਪਣੇ ਪਰਿਵਾਰ ਦੀਆਂ, ਆਪਣੇ ਧੀਆਂ ਭੈਣਾਂ ਦੀਆਂ ਫੋਟੋ ਵੀਡੀਓ ਤੁਸੀਂ ਪੂਰੀ ਦੁਨੀਆ ਦੇ ਵਿੱਚ ਨਸ਼ਰ ਕਰ ਦਿਓ, ਕਿ ਮਾਡਰਨਾਈਜ਼ ਹੋਣ ਦਾ ਇਹ ਕੋਈ ਤਰੀਕਾ ਨਹੀਂ ਆ। ਇਹਨੂੰ ਮਾਡਰਨਾਈਜ਼ ਨਹੀਂ ਕਹਿੰਦੇ ਗੇ। ਹੋਰ ਦੇਖੋ ਬੜੀਆਂ ਕਮਿਊਨਿਟੀਆਂ ਯਾਰ, ਹੋਰ ਤੁਸੀਂ ਕਿਉਂ ਕਦੀ ਕਿਤੇ ਵੇਖਿਆ ਵੀ ਕਿਸੇ, ਜਾਂ ਤਾਂ ਹੋ ਸਕਦਾ ਕਿ ਕਿਸੇ ਬਹੁਤ ਰਿਚ ਫੈਮਿਲੀ ਜਿਨ੍ਹਾਂ ਦਾ ਕੰਮ ਹੀ ਆ ਕਿ ਬਾਹਰ ਰਹਿਣਾ, ਸੋਸ਼ਲ ਮੀਡੀਆ 'ਤੇ ਰਹਿਣਾ, ਅਸੀਂ ਉਹਨਾਂ ਦੀਆਂ ਰੀਸਾਂ ਨਕਲਾਂ ਕਰਨ ਲੱਗ ਗਏ ਹਾਂ, ਅਸੀਂ ਫਿਲਮੀ ਐਕਟਰਾਂ ਦੀਆਂ ਨਕਲਾਂ ਕਰਨ ਲੱਗ ਗਏ ਹਾਂ। ਭਾਈ ਉਹਨਾਂ ਦਾ ਧੰਦਾ ਆ, ਉਹ ਪੈਸਾ ਕਮਾਉਂਦੇ ਇਹਨਾਂ ਚੀਜ਼ਾਂ ਤੋਂ। ਤੁਹਾਨੂੰ ਕੀ ਲੱਗਦਾ ਕਿ ਅਸੀਂ ਜ਼ਿਆਦਾ ਪੰਜਾਬੀ ਲੋਕ ਹੀ ਇਹਨਾਂ ਚੀਜ਼ਾਂ ਵੱਲ ਕਿਉਂ ਧੱਸਦੇ ਜਾ ਰਹੇ ਹਾਂ? ਅਸੀਂ ਹਰ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ। ਵਿਆਹ ਤਾਂ ਇੱਕ ਬਹੁਤ ਪਵਿੱਤਰ ਰਿਸ਼ਤਾ ਮੰਨਿਆ ਗਿਆ, ਵਿਆਹ ਨੂੰ ਤਾਂ ਛੱਡ ਦਿਓ ਯਾਰ, ਵਿਆਹਾਂ ਨੂੰ ਵੀ ਤੁਸੀਂ ਯੂਟਿਊਬਾਂ 'ਤੇ ਪਾਉਣ ਲੱਗ ਗਏ ਹੋ। ਤੁਸੀਂ ਆਪਣੀਆਂ ਪ੍ਰਾਈਵੇਟ ਜਿਹੜੀਆਂ ਵੀਡੀਓ ਆ, ਬਾਅਦ 'ਚ ਕਹੋਗੇ ਕਿ ਸਾਡੀ ਘਰ ਦੀ ਭਾਈ ਵੀਡੀਓ ਬਣ ਗਈ। ਵੀਡੀਓ ਤਾਂ ਭਾਈ ਬਣਨੀ ਆ, AI ਦਾ ਜ਼ਮਾਨਾ, ਕਿਸੇ ਨੇ ਵੀ ਚੱਕ ਕੇ ਫੇਸ ਕਰੋਪ ਕਰਕੇ ਉਹਦਾ ਸਕਰੀਨਸ਼ਾਟ ਲੈ ਕੇ ਪਾਤਾ, ਮੁੜ ਕੇ ਕਿਹਦੀ ਮਾਂ ਨੂੰ ਮਾਸੀ ਕਹੋਗੇ? ਕੁਛ ਤਾਂ ਆਪਾਂ ਅਕਲਾਂ ਨੂੰ ਹੱਥ ਮਾਰੀਏ ਯਾਰ, ਕਿੱਧਰ ਤੁਰ ਪਏ ਹਾਂ ਅਸੀਂ? ਔਰ 905-673-3337
11: ਆਪਣਾ ਨੰਬਰ 1।
7: ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
11: ਬਸ ਇੰਨੀ ਗੱਲ।

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ।

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਕਾਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311

0: 905-600-7337 9 5 6 7 3 3 3 3 7 ਬੜੇ ਖੂਬਸੂਰਤ ਮੈਸੇਜ ਆ ਰਹੇ ਆ ਤੁਹਾਡੇ। ਕਈਆਂ ਨੂੰ ਨਾਰਾਜ਼ਗੀ ਵੀ ਆ ਕਿ ਭਾਈ ਇਹਦੇ ਵਿੱਚ ਕੀ ਗੁਨਾਹ ਆ ਜੇ ਅਸੀਂ ਆਪਣੀ ਵੀਡੀਓ ਪਾ ਵੀ ਦਿੱਤੀ ਹੈ ਭਾਈ ਸਾਡੀ ਵੀਡੀਓ ਕਹਿੰਦੇ ਤੁਹਾਨੂੰ ਕੀ ਤਕਲੀਫ, ਬਿਲਕੁਲ ਪਾਓ, ਪਰ ਅਸੀਂ ਤਾਂ ਪੁੱਛ ਰਹੇ ਹਾਂ ਵੀ ਕਿਉਂ, ਕਿਉਂਕਿ ਜੇ ਇੱਕ ਬੰਦਾ ਆਪਣੇ ਪਰਿਵਾਰ ਦੀ ਵੀਡੀਓ ਉਹ ਪਾ ਰਿਹਾ ਤਾਂ ਮਤਲਬ ਉਹ ਦੂਜਿਆਂ ਨੂੰ ਵੀ ਇਨਕਰੇਜ ਕਰ ਰਿਹਾ, ਨਾਲ ਦੇ ਵੇਖਣ ਵਾਲਿਆਂ 'ਤੇ ਕੀ ਮੈਸੇਜ ਆਊਗਾ, ਤੁਹਾਡੇ ਛੋਟਿਆਂ 'ਤੇ, ਜਿੰਨੇ ਪਰਿਵਾਰ ਦੇ ਹੋਰ ਜੀ ਆ, ਛੋਟੇ ਬੱਚੇ ਜਿਹਨੇ ਉਹਨਾਂ ਨੇ ਵੀ ਅੱਗੇ ਮੈਰਿਜ ਕਰਵਾਉਣੀ ਆ, ਤੁਹਾਡੇ ਯੰਗਸਟਰ ਆ ਜਿਹੜੇ ਉਹ ਵੀ ਕਹਿਣਗੇ ਬਾਈ ਉਹਨੇ ਵਿਆਹ ਦੀ ਵੀਡੀਓ ਪਾਈ, ਉਹਨੂੰ ਤਾਂ ਇੰਨੇ ਵਿਊ ਮਿਲ ਗਏ ਅਤੇ ਫਿਰ ਅਸੀਂ ਵੀ ਪਾਵਾਂਗੇ, ਅਸੀਂ ਫਿਰ ਉਦੋਂ ਵੱਧ ਐਕਟ ਕਰਾਂਗੇ, ਉਦੋਂ ਵੀ ਵੱਡੀ ਐਕਟਿੰਗ ਕਰਨੀ ਆ ਅਸੀਂ, ਸਾਨੂੰ ਹੋਰ ਵੱਧ ਵਿਊ ਮਿਲਣਗੇ। ਅਸੀਂ ਅਸਲ ਜ਼ਿੰਦਗੀ ਤੋਂ ਐਕਟਰ ਕਦੋਂ ਬਣ ਗਏ ਸਾਨੂੰ ਖੁਦ ਹੀ ਨਹੀਂ ਪਤਾ ਲੱਗਿਆ, ਅਸੀਂ ਪਰਦੇ ਰੱਖਣ ਵਾਲੇ, ਪਰਦਿਆਂ 'ਚ ਢੱਕਣ ਵਾਲੇ, ਅਸੀਂ ਪਰਦੇ ਚੱਕਣ ਕਦੋਂ ਲੱਗ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ। 905-600-7337 9 5 6 7 3 3 3 3 7 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਅਤੇ ਤੁਸੀਂ ਦੱਸ ਸਕਦੇ ਹੋ ਕਿ ਕੀ ਵਾਕਿਆ ਹੀ ਇਹ ਇੱਕ ਸਹੀ ਤਰੀਕਾ ਹੈ ਕਿ ਅਸੀਂ ਆਪਣੇ ਪ੍ਰੀ ਵੈਡਿੰਗ ਸ਼ੂਟ ਯੂਟਿਊਬ 'ਤੇ ਪਾ ਦੇਣਾ, ਪਰਿਵਾਰਕ ਚੀਜ਼ਾਂ ਨੂੰ ਯੂਟਿਊਬ 'ਤੇ ਨਸ਼ਰ ਕਰਨਾ, ਕੀ ਇਹ ਜਾਇਜ਼ ਆ? ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ 1695 ਚੜ੍ਹਦੀ ਕਲਾ ਜੀ, ਠੀਕ ਹੈ ਤੁਸੀਂ ਸੁਣਾਓ।
1: ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਟੌਪਿਕ ਤੁਹਾਡੇ ਸਾਰੇ ਜਿਹੜੇ ਨੇ ਨਾ ਫੈਮਿਲੀ ਵਾਲੇ ਤੇ ਬੜੇ ਸੈਂਸਿਟਿਵ ਹੁੰਦੇ ਨੇ, ਤੇ ਆਈ ਲਾਈਕ ਦੈਟ ਵਨ।
0: ਬਹੁਤ ਸ਼ੁਕਰੀਆ ਜੀ।
1: ਮੇਰੀ ਸਕੀ ਚਾਚੀ ਨੇ ਕੋਈ 30 ਸਾਲ ਮੇਰੇ ਵਾਲਦ ਸਾਹਿਬ ਕੋ ਘੁੰਡ ਰੱਖਿਆ, ਘੁੰਡ ਕੀਤੀ ਰੱਖਿਆ। ਬਾਕੀ ਇਹ ਮੈਂ ਆਪਣੇ ਘਰ ਦੀ ਬੀਤੀ ਸੁਣਾ ਰਿਹਾ, ਤੇ ਜਿਹੜੇ ਅੱਜ ਕੱਲ ਦੇ ਬੱਚੇ ਇਹ ਸਾਡੇ ਕਲਚਰ ਨੂੰ ਨਹੀਂ ਸਮਝਦੇ ਨਾ, ਉਹਨਾਂ ਨੂੰ ਥੋੜਾ ਕੇ ਗੁੱਸਾ ਲੱਗਦਾ। ਲੇਕਿਨ ਅਗਰ ਅਸੀਂ ਪੰਜਾਬੀਅਤ ਨਾਲ ਜੁੜੇ ਰਵਾਂਗੇ ਨਾ, ਉਹਦੇ 'ਚ ਸ਼ਰਮੋ ਹਜਾ ਵੀ ਆਏਗੀ, ਪਰਦਾ ਵੀ ਆਏਗਾ, ਤੇ ਵੱਡਿਆਂ ਦੀ ਰਿਸਪੈਕਟ ਵੀ ਬਹੁਤ ਜ਼ਿਆਦਾ ਆਏਗੀ। ਤੇ ਜਦੋਂ ਤੁਸੀਂ ਕਹਿਣ ਲੱਗ ਪਏ ਨਾ ਮੰਮੀ ਯੂ ਡੋਂਟ ਨੋ, ਵੀ ਨੋ ਬੈਟਰ, ਉਹ ਮੰਮੀ ਦਾ ਐਕਸਪੀਰੀਅੰਸ ਜਾਂ ਬਾਪੂ ਦਾ ਐਕਸਪੀਰੀਅੰਸ ਤੁਹਾਡੇ ਤੋਂ ਵੇ ਬੈਟਰ ਆ। ਉਹਨਾਂ ਨੇ ਜਿੰਨੀਆਂ ਧੁੱਪ ਛਾਵਾਂ ਚਾਹੀਆਂ ਨੇ ਨਾ, ਤੁਸੀਂ ਤੇ ਗੱਡੀਆਂ 'ਚ ਆ ਕੇ ਬਹਿ ਗਏ ਨਾ, ਤੇ ਉਹ ਕਿਸੇ ਵੇਲੇ ਸਾਈਕਲਾਂ ਤੇ ਵੀ ਨਹੀਂ ਸੀ, ਜੁੱਤੀਆਂ ਘਸਾ ਕੇ ਜੌਬਾਂ ਤੇ ਜਾਂਦੇ ਸੀ। ਤੇ ਮੈਂ ਗੱਲ ਇਹੋ ਹੀ ਕਰਦਾ ਕਿ ਵੀ ਇਹ ਸ਼ਾਦੀ ਤੇ ਜਿਹੜੀ ਵੀਡੀਓ ਅਪਲੋਡ ਕਰਨੀ ਹੈ ਨਾ, ਇਹ ਮੇਰਾ ਖਿਆਲ ਹੈ ਕਿ ਸਾਡੇ ਕਲਚਰ ਦੇ ਅਗੇਂਸਟ ਹੈ। ਥੈਂਕ ਯੂ,
0: ਬਹੁਤ ਸ਼ੁਕਰੀਆ ਜੀ। 905-600-7337 3 3 3 ਜੀ, ਸਤਿ ਸ਼੍ਰੀ ਅਕਾਲ ਜੀ, 2792 ਤੁਸੀਂ ਆਉਣੇ ਰਹੋ ਜੀ। ਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਇਹ ਨਾ ਸਿਰਫ ਦਿਖਾਵਾ ਹੀ ਰਹਿ ਗਿਆ ਅੱਜ ਕੱਲ, ਅੰਦਰੋਂ ਦਿਲੋਂ ਪਿਆਰ ਨਹੀਂ ਹੈਗੇ।
0: ਹਾਂ, ਪਿਆਰ ਤਾਂ ਚਲੋ ਉਹ ਤਾਂ ਪਿਆਰ ਬੰਨਾ ਕਿਵੇਂ ਆ ਜਦੋਂ ਅਸੀਂ ਹਰ ਚੀਜ਼ ਲੋਕਾਂ ਨੂੰ ਵਿਖਾਉਣ ਲਈ ਕਰ ਰਹੇ ਹਾਂ, ਤੇ ਪਿਆਰ ਕਿੱਦਾਂ ਬੰਨਾ? ਜਿਹੜੀਆਂ ਇਹ ਰਿਸ਼ਤੇ ਸੀ, ਵਿਆਹ ਦਾ ਤਾਂ ਇੰਨਾ ਭੈਣ ਜੀ ਪਵਿੱਤਰ ਰਿਸ਼ਤਾ ਸੀ ਕਿ ਅਸੀਂ ਚਾਹੁੰਦੇ ਸੀ ਕਿ ਤੀਜਾ ਬੰਦਾ ਸਾਡੀ ਨੂੰਹ ਧੀ ਨੂੰ ਨਾ ਵੇਖ ਲੈ ਕਿਤੇ, ਜਿਹੜਾ ਸਾਨੂੰ ਨਹੀਂ ਜਾਣਦਾ।
2: ਸਾਨੂੰ ਸ਼ਰਮ ਬਹੁਤ ਸੀ, ਅਸੀਂ ਚਲੋ ਹੁਣ ਤਾਂ ਪਹਿਲਾਂ ਜਿਹੜਾ ਟਾਈਮ ਦੇਖਿਆ ਅਸੀਂ ਆਪਣੀ ਮੰਮੀਆਂ ਤੋਂ ਬਾਅਦ ਬਜ਼ੁਰਗਾਂ ਦਾ, ਕਾਫੀ ਸਾਨੂੰ ਸ਼ਰਮ ਸੀ। ਪਰਦਾ ਬੜੀ ਵੱਡੀ ਚੀਜ਼ ਸੀ ਉਹਦਾ।
0: ਹਾਂ, ਸੋ ਪਰਦੇ ਚੱਕਦੇ ਆਪਾਂ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਜ ਨੇ, ਇੰਨੀਆਂ ਕਾਲਜ ਲੈ ਨਹੀਂ ਹੋਣੀਆਂ, ਸੋ ਸ਼ੁਰੂ ਤੋਂ ਹੀ ਬਹੁਤ ਸਾਰੇ ਦੋਸਤਾਂ ਨੇ ਕਾਲ ਕੀਤੀ, ਮਾਫ਼ ਕਰਨਾ ਕਿਉਂਕਿ ਕਾਲ ਹੈ ਬਹੁਤ ਸਾਰੀਆਂ ਨੇ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜਤਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਰੇਡੀਓ ਦੀ ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਲਓ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਆਪਣੇ ਪੁਰਾਣੇ ਬਜ਼ੁਰਗ ਤੁਹਾਡੇ ਹੀ ਆਉਂਦੇ ਹੋਣੇ ਆ, ਕਿਸੇ ਦਾ ਮੂੰਹ ਆਉਂਦਾ ਸੀ, ਕਿਸੇ ਦਾ ਮੂੰਹ ਲਾਲ ਵੇਖ ਕੇ ਉਹਦਾ ਚਪੇੜਾ ਮਾਰ ਮਾਰ ਨੀ ਕਰੀਦਾ, ਇਹ ਉਹਦੇ ਉਲਟ ਚੱਲਦੇ ਨੇ।
0: ਤੁਸੀਂ ਜਿੱਥੇ ਤੰਜ ਕੱਸ ਗਿਆ ਨਾ, ਬਿਲਕੁਲ ਬਿਲਕੁਲ ਬਾਈ ਜੀ, ਦਰੁਸਤ ਇਹੀ ਆ ਗੱਲ। ਇਹ ਆਈ ਥਿੰਕ ਸਾਨੂੰ ਸਮਝ ਨਹੀਂ ਲੱਗ ਰਹੀ ਅਸੀਂ ਕਿੱਧਰ ਜਾ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਇਹਦੇ ਨਤੀਜੇ ਬਹੁਤ ਬੁਰੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਵੀ ਸਾਨੂੰ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ।
3: ਜਿਹੜੇ ਬਾਈ ਜੀ ਤੁਹਾਨੂੰ ਮੈਸੇਜ ਕਰ ਰਹੇ ਨਾ, ਸਾਡੀ ਵੀਡੀਓ ਸਾਡੇ ਵਿਆਹ,
0: ਹਾਂ
3: ਦੀਪ ਸਿੱਧੂ ਕਹਿੰਦਾ ਸੀ ਮੁੰਡੀਆਂ ਜਾ ਸਕਦੀਆਂ, ਸਮਝਾਈਆਂ ਨਹੀਂ ਜਾ ਸਕਦੀਆਂ।
0: ਬਿਲਕੁਲ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸਿਆਣੀ ਗੱਲ। ਉਹ ਕਿਆ ਬਾਤ ਆ, ਮੈਂ ਨਾ ਬਾਈ ਜੀ ਫਟੇ ਚੱਕਦੇ ਸੀ, ਬਹੁਤ ਸ਼ੁਕਰੀਆ, ਜੁੜੋ ਮੇਰੇ ਨਾਲ ਇੰਸਟਾਗ੍ਰਾਮ ਤੇ ਜੁੜੋ, ਇਹਦੀਆਂ ਸਿਆਣੀਆਂ ਗੱਲਾਂ ਉੱਥੇ ਕਰਿਆ ਕਰਾਂਗੇ ਆਪਾਂ। ਰੇਡੀਓ ਉਡਾਨ ਇੰਸਟਾਗ੍ਰਾਮ ਆਪਣਾ, ਰੇਡੀਓ ਉਡਾਨ ਪ੍ਰਭ ਸੰਧੂ, ਆਰ ਜੇ ਪ੍ਰਭ ਸੰਧੂ ਕਰਕੇ ਆਪਣਾ ਇੰਸਟਾਗ੍ਰਾਮ ਆ, ਅਤੇ ਜਿੰਨੇ ਵੀ ਲੋਕਲ ਸੱਜਣ ਮਿੱਤਰ ਦੋਸਤ ਆ ਨਾ, ਤੁਸੀਂ ਜ਼ਰੂਰ ਜੁੜੋ, ਤਾਂ ਕਿ ਆਪਾਂ ਬਹੁਤ ਸਾਰੇ ਸ਼ੋਜ਼ ਲੈ ਕੇ ਆ ਰਹੇ ਹਾਂ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸਾਡੇ ਅਪਡੇਟਸ ਹੁੰਦੇ ਆ, ਅਤੇ ਆਪਾਂ ਇੱਕ ਦੂਜੇ ਨਾਲ ਜੁੜ ਸਕੀਏ। ਜੀ ਸਤਿ ਸ਼੍ਰੀ ਅਕਾਲ ਜੀ, 5722 ਤੁਸੀਂ ਆਉਂਦੇ ਹੋ ਜੀ, 5722 ਸਤਿ ਸ਼੍ਰੀ ਅਕਾਲ ਰਜਿਤ।
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਰਜਿਤ, ਕੀ ਹਾਲ ਚਾਲ? ਠੀਕ ਆ,
4: ਵਧੀਆ ਜੀ। ਮੈਂ ਤਾਂ ਇੱਕ ਗੱਲ ਕਹਿਣਾ ਚਾਹੂੰਗਾ, ਮਤਲਬ ਇਹਦੀ ਬੁਰਾਈ ਕੋਈ ਨਹੀਂ ਹੈ, ਵੀਡੀਓ ਪਾਉਣ 'ਚ, ਬਟ ਨਹੀਂ ਕਿ ਚੀਜ਼ ਹੁੰਦੀ ਹੈ ਇੱਕ ਆਪਣੀ ਹੁੰਦੀ ਹੈ ਸੋਸ਼ਲ ਲਾਈਫ, ਇੱਕ ਹੁੰਦੀ ਹੈ ਪਰਸਨਲ ਲਾਈਫ।
0: ਜੀ
4: ਆਪਣੀ ਸੋਸ਼ਲ ਲਾਈਫ ਤੇ ਤੁਸੀਂ ਮਤਲਬ ਸੋਸ਼ਲ ਲਾਈਫ ਦੇ ਲਈ ਤੁਸੀਂ ਆਪਣੀ ਇੱਕ ਦੋ ਫੋਟੋ ਵੀਡੀਓ ਪਾਓ, ਬਟ ਆਪਣੀ ਪਰਸਨਲ ਲਾਈਫ।
0: ਓਕੇ ਚਲੋ, ਓਕੇ ਮੈਂ ਤੁਹਾਡੇ ਤੋਂ ਸ਼ੁਰੂ ਕਰਦਾ। ਤੁਸੀਂ ਕੱਲ ਨੂੰ ਵਿਆਹ ਕਰਾਉਣਾ, ਤੇ ਤੁਸੀਂ ਚਾਹੋਗੇ ਕਿ ਤੁਹਾਡੀ ਵਾਈਫ ਨੂੰ ਤੁਹਾਡੀ ਪਰਸਨਲ ਆਪਣੇ ਪਿਆਰ ਦੀਆਂ, ਇੱਕ ਇਹ ਨਾ ਪਵਿੱਤਰ ਰਿਸ਼ਤਾ ਮੰਨਿਆ ਗਿਆ, ਵਿਆਹ ਦਾ ਇੱਕ ਰਿਸ਼ਤਾ ਬੜਾ ਪਵਿੱਤਰ ਆ। ਸੋ ਠੀਕ ਆ, ਆਪਾਂ ਅੱਜ ਕੱਲ੍ਹ ਫੋਟੋਆਂ ਪਾ ਕੇ ਵਿਊ ਲੈਣ ਨੂੰ ਆਪਾਂ ਮਾਡਰਨਾਈਜ਼ ਹੋਣ ਦਾ ਤਗਮਾ ਦੇ ਰਹੇ ਹਾਂ, ਵੀ ਮੈਡਲ ਲਾ ਰਹੇ, ਵੀ ਇਹ ਨਹੀਂ ਪਈਏ, ਤਾਂ ਇਹ ਤਾਂ ਵਧੀਆ ਚੀਜ਼ ਆ, ਤੁਸੀਂ ਪਾਓ ਵਿਊ, ਪਰ ਕਿਉਂ ਤੁਸੀਂ ਆਪਦੀ ਫੋਟੋ ਪਾਓ, ਤੁਹਾਨੂੰ ਕੋਈ ਨਹੀਂ ਵੇਖੂਗਾ, ਤੁਸੀਂ ਆਪਦੀ ਨਾਲ ਜਨਾਨੀ ਦੀ ਫੋਟੋ ਪਾ ਦਿਓ, ਮੇ ਵੀ ਤੁਹਾਨੂੰ 500 ਲਾਈਕ ਆ ਜੇ, ਨਾਲ ਇਹ ਵੀ ਵਿੱਚੋਂ ਆ ਜਾਣਾ ਵੀ ਇਹ ਤਾਂ ਲੰਗੂਰ ਨੂੰ, ਉਹ ਕਹਿੰਦੇ ਹੂਰ ਨੂੰ ਲੰਗੂਰ ਮਿਲ ਗਈ, ਲੰਗੂਰ ਨੂੰ ਖਜੂਰ, ਪਤਾ ਨਹੀਂ ਕੀ ਕੁਛ ਲੋਕ ਥੱਲੇ ਕਹੀ ਜਾਂਦੇ ਆ। ਉਹ ਮੈਂ ਇੱਕ ਵੀਡੀਓ ਵੇਖਣ ਡਿਆ ਸੀਗਾ, ਅਤੇ ਉਹ ਮੋਟਰਸਾਈਕਲ 'ਤੇ ਲੈ ਕੇ ਜਾਣ ਡਿਆ ਵਿਚਾਰਾ, ਕੋਈ ਸਿੱਧਾ ਜਿਹਾ ਸਾਦਾ ਜਿਹਾ ਬੰਦਾ, ਅਤੇ ਵਾਈਫ ਉਹਦੀ ਬੜੀ ਖੂਬਸੂਰਤ, ਅਤੇ ਥੱਲੇ ਕਮੈਂਟ ਪਤਾ ਕੀ ਸੀ, ਬਾਈ ਕਹਿੰਦਾ ਮੈਂ ਅਗਲੇ ਮੋੜ 'ਤੇ ਖੜਾ, ਮੇਰੇ ਚਪੇੜਾ ਮਾਰ ਕੇ ਜਾਈ। ਦੱਸੋ ਮਤਲਬ ਹੈਰਾਨ ਕੀ ਹੈ ਲੋਕਾਂ ਦੀ,
4: ਆਪਦੀ ਤੁਸੀਂ ਪਰਸਨਲ ਲਾਈਫ ਨਾ ਨਾ ਸ਼ੇਅਰ ਕਰੋ
0: ਤੁਸੀਂ। ਨਹੀਂ ਚਲੋ, ਓਕੇ, ਮੈਨੂੰ ਤੁਸੀਂ ਦੱਸੋ ਕਿ ਕੱਲ ਨੂੰ ਤੁਹਾਡਾ ਵਿਆਹ ਹੁੰਦਾ, ਤੁਸੀਂ ਇੱਕ ਵੈਡਿੰਗ ਸ਼ੂਟ ਕਰਦੇ ਹੋ, ਤੁਸੀਂ ਇੱਕ ਆਪਣੇ ਵਾਸਤੇ ਇੱਕ ਪਰਸਨਲ ਮੂਵਮੈਂਟ ਬਣਾ ਕੇ ਰੱਖੀ, ਜਿਹਨੂੰ ਕਹਿੰਦੇ ਅੱਜ ਕੱਲ ਪ੍ਰੀ ਵੈਡਿੰਗ, ਤੁਸੀਂ ਉਹ ਯੂਟਿਊਬ ਤੇ ਪਾ ਦੋਗੇ?
4: ਨਹੀਂ, ਮੈਂ ਉਹ ਕਿਉਂ ਪਾਣੀ
0: ਆ? ਹਾਂ, ਤੁਸੀਂ ਨਾ ਯੂਟਿਊਬ ਤੇ ਸਰਚ ਕਰੋ ਪ੍ਰੀ ਵੈਡਿੰਗ ਸ਼ੂਟ, ਤੁਹਾਨੂੰ ਲੱਖਾਂ ਹੀ ਐਸੀਆਂ ਵੀਡੀਓ ਮਿਲ ਜਾਣੀਆਂ ਪਰਿਵਾਰਾਂ ਦੀਆਂ, ਜਿਹਨੂੰ ਤੁਸੀਂ ਜਾਣਦੇ ਤੱਕ ਨਹੀਂ, ਤੇ ਲੋਕੀ ਜ਼ੂਮ ਕਰ ਵੇਖਣ ਡੇ ਹੁੰਦੇ ਲੋਕਾਂ ਦੀਆਂ ਨੌਹਤੀਆਂ ਨੂੰ। ਆਹ ਚੀਜ਼ ਹੋ ਗਈ ਆ, ਫਿਰ ਕਹਿੰਦੇ ਨਾ ਭਾਈ ਸਾਨੂੰ ਇਹ ਨਾ ਕਹੋ ਅਸੀਂ ਅਣਖਾਂ ਵਾਲੇ ਬੰਦੇ ਹਾਂ, ਅਸੀਂ ਕੌਮਾਂ ਵਾਲੇ ਬੰਦੇ ਹਾਂ, ਸਾਨੂੰ ਨਾ ਇੱਦਾਂ ਕਹੋ, ਸਾਡੇ ਅਣਖ ਤੇ ਗੱਲ ਆਉਂਦੀ ਆ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ ਰਾਜੇ, ਸਮਾਂ ਨਹੀਂ ਹੈ ਆਪਣੇ ਕੋਲ। ਸੋ 905-673-3337 ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ ਮੈਂ ਵੀਡੀਓ ਪਾਈ ਹੈ ਇਹ, ਅਤੇ ਜ਼ਰੂਰ ਆ ਕੇ ਆਪਦੇ ਸੰਦਰਭ ਦਿਓ। ਮੈਨੂੰ ਬਹੁਤ ਜਣਿਆਂ ਨੇ ਕਿਹਾ ਵੀ ਤੂੰ ਕੀ ਲੈਣਾ, ਤੂੰ ਮਾਮਾ ਲੱਗਦਾ, ਐਵੇਂ ਸਾਡੀਆਂ ਗੱਲਾਂ ਕਰੀ ਜਾਂਦਾ। 905-673-3337 ਰੇਡੀਓ ਉਡਾਨ ਇੰਸਟਾਗ੍ਰਾਮ ਦਾ ਪੇਜ ਆ, ਤੁਸੀਂ ਉਹਦੇ ਨਾਲ ਮੇਰੇ ਨਾਲ ਜੁੜੋ, ਔਰ ਨਾਲ ਦੀ ਨਾਲ ਆਪਾਂ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਹੈ ਨਾ ਰੇਡੀਓ ਪ੍ਰੋਗਰਾਮ ਉਡਾਨ ਦੇ ਉੱਪਰ, ਤਾਂ ਜ਼ਰੂਰ ਆਪਾਂ ਰਲ ਮਿਲ ਕੇ ਅੱਗੇ ਵਧੀਆ ਤੁਹਾਡੇ ਬਿਜ਼ਨਸ ਨੂੰ ਐਡਵਰਟਾਈਜ਼ ਕਰਾਂਗੇ ਸੋਸ਼ਲ ਮੀਡੀਆ ਦੇ ਉੱਪਰ, ਇੰਸਟਾਗ੍ਰਾਮ ਦੇ ਉੱਪਰ, ਔਰ ਨਾਲ ਦੀ ਨਾਲ ਰੇਡੀਓ ਦੇ ਉੱਪਰ। ਸੋ ਸਤਿ ਸ਼੍ਰੀ ਅਕਾਲ ਜੀ, ਗੁੱਡ ਨਾਈਟ, ਇੰਜੋਏ ਕਰੋ ਤੁਸੀਂ ਆਪਣਾ ਸੋਹਣਾ ਖੂਬਸੂਰਤ ਵੀਕਐਂਡ, ਅਤੇ ਜ਼ਿੰਦਾਬਾਦ ਰਹੋ, ਅਤੇ ਨਾਲ ਦੀ ਨਾਲ ਮਾਸਟਰ ਸਲੀਮ ਦਾ ਸ਼ੋਅ ਆ ਰਿਹਾ ਜੀ, ਮਾਸਟਰ ਸਲੀਮ ਜੀ ਆ ਰਹੇ ਨੇ, ਅਤੇ ਬਸ ਤੁਸੀਂ ਰੈਡੀ ਹੋ ਜਾਓ, ਟਿਕਟਾਂ ਦੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਜਲਦੀ, ਅਤੇ ਤੁਸੀਂ ਨੰਬਰ ਦਿਓਗੇ, ਤੁਸੀਂ ਮੇਰੇ ਇੰਸਟਾਗ੍ਰਾਮ 'ਤੇ ਆ ਜਾਓ, ਅਤੇ ਮਾਸਟਰ ਸਲੀਮ ਦੇ ਸ਼ੋਅ ਦੀਆਂ ਟਿਕਟਾਂ ਤੁਹਾਨੂੰ ਗਿਵ ਅਵੇ ਵੀ ਕਰਾਂਗੇ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਔਰ ਰੋਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮ ਕਲੋਥਿੰਗ ਬ੍ਰਾਂਡ।
5: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
6: ਅੱਲਾ ਨਾਲੋਂ ਵੀ ਘੱਟ।
5: ਇਹ ਵੇਖੋ, 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99 ਵਿੱਚ।
6: ਇਹ ਤਾਂ ਹੋਰ ਵੀ ਘੱਟ ਹੈ,
5: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
6: ਓਏ ਤੂੰ ਕਿੱਥੇ ਜਾ ਰਹੀ ਹੈ?
5: ਆਪਣੇ ਬਿਜ਼ਨਸ ਲਈ ਪੈਸੇ ਬਚਾਓ।
7: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
8: Wholesale Club, whole lot of value.
9: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ,

ਸਤਿ ਸ਼੍ਰੀ ਅਕਾਲ ਜੀ ਦੋਸਤੋ, ਬਹੁਤ ਬਹੁਤ ਨਿੱਘੀ ਜੀ ਆਇਆ ਉਹਨੇ ਇੱਕ ਵਾਰ ਫਿਰ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਇਸ ਵੇਲੇ ਟਾਈਮ ਹੋ ਗਿਆ 10:07 ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ, ਔਰ ਉਸ ਤੋਂ ਪਹਿਲੇ ਪੰਜਾਬੀ ਲਹਿਰਾਂ ਦੇਸ਼ ਪ੍ਰਦੇਸ਼, ਔਰ ਇਹ ਸਿਲਸਿਲਾ ਲਗਾਤਾਰ ਸਵੇਰੇ 4 ਵਜੇ ਤੋਂ ਚੱਲਦਾ ਵੱਖਰੇ ਵੱਖਰੇ ਪ੍ਰੋਗਰਾਮਾਂ ਦੇ ਵਿੱਚ। ਸਾਡੇ ਦੋਸਤ ਜਿਹੜੇ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ, ਤੁਹਾਨੂੰ ਬਹੁਤ ਅੱਛੀਆਂ ਅੱਛੀਆਂ ਗੱਲਾਂ ਬਾਤਾਂ ਦੇ ਨਾਲ ਤੁਹਾਡਾ ਐਂਟਰਟੇਨਮੈਂਟ ਕਰਦੇ ਨੇ। ਬਹੁਤ ਅੱਛਾ ਅੱਛਾ ਮਿਊਜ਼ਿਕ ਸੰਗੀਤ ਤੁਸੀਂ ਸੁਣਦੇ ਹੋ, ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ, ਹੋਰ ਲੋਕਲ ਜਿੰਨੇ ਵੀ ਆਪਣੇ ਬ੍ਰੈਂਪਟਨ ਦੇ, ਕੈਨੇਡਾ ਦੇ ਵਿੱਚ ਜੋ ਜੋ ਕੁਝ ਵਾਪਰ ਰਿਹਾ, ਹਰ ਇੱਕ ਚੀਜ਼ ਦੇ ਨਾਲ ਤੁਹਾਨੂੰ ਜੋੜ ਦਿੰਦੇ ਨੇ। ਇਸ ਵੇਲੇ ਸਾਡੀ ਵਾਰੀ ਆਉਂਦੀ ਹੈ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਸਾਡੇ ਉਹਨਾਂ ਦੋਸਤ ਮਿੱਤਰਾਂ ਭੈਣ ਭਰਾਵਾਂ ਜੋ ਪੰਜਾਬ ਤੋਂ ਵਿਛੜ ਕੇ ਆਪਣੇ ਕਾਰੋਬਾਰ, ਆਪਣੀਆਂ ਜ਼ਮੀਨਾਂ, ਆਪਣੀਆਂ ਜਾਇਦਾਦਾਂ, ਆਪਣੇ ਦੋਸਤ ਮਿੱਤਰ ਸਕੇ ਸੰਬੰਧੀ ਜਿਨ੍ਹਾਂ ਤੋਂ ਦੂਰ ਹੋ ਕੇ ਇੱਥੇ 13,000-14,000 ਕਿਲੋਮੀਟਰ ਦੀ ਦੂਰੀ 'ਤੇ ਇੱਥੇ ਆ ਕੇ ਅਸੀਂ ਵਸੇ ਹਾਂ ਇਸ ਕੈਨੇਡਾ ਦੀ ਪਵਿੱਤਰ ਧਰਤੀ ਦੇ ਉੱਪਰ, ਬਹੁਤ ਖੂਬਸੂਰਤ ਧਰਤੀ ਦੇ ਉੱਪਰ, ਬੜੇ ਖੂਬਸੂਰਤ ਮੌਸਮ ਵਾਲੀ ਧਰਤੀ ਦੇ ਉੱਪਰ, ਬੜੇ ਖੂਬਸੂਰਤ ਸਿਸਟਮ ਵਾਲੀ ਧਰਤੀ ਦੇ ਉੱਪਰ, ਪਰ ਲੇਕਿਨ ਕਿਉਂਕਿ ਸਾਡੀਆਂ ਜੜ੍ਹਾਂ, ਸਾਡੀ ਰੂਹ ਜਿਹੜੀ ਉਸ ਪੰਜਾਬ ਦੇ ਵਿੱਚ ਵਸਦੀ ਹੈ, ਤੋ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਕੋਸ਼ਿਸ਼ ਨਿਮਾਣੀ ਜੀ ਇਹੀ ਹੁੰਦੀ ਕਿ ਅਸੀਂ ਉਸ ਪੰਜਾਬ ਦੇ ਨਾਲ, ਉਸ ਪੰਜਾਬ ਦੀਆਂ ਰਸਮੋਂ ਰਿਵਾਜ਼ਾਂ ਦੇ ਨਾਲ, ਪੰਜਾਬ ਦੇ ਵਿਰਸੇ ਦੇ ਨਾਲ, ਪੰਜਾਬ ਦੀ ਵਿਰਾਸਤ ਦੇ ਨਾਲ, ਔਰ ਪੰਜਾਬੀ ਮਾਂ ਬੋਲੀ ਦੇ ਨਾਲ ਤੁਹਾਨੂੰ ਜੋੜ ਕੇ ਰੱਖੀਏ, ਤਾਂ ਜੋ ਰਾਤ ਦਾ ਸਮਾਂ, ਰਾਤ ਨੂੰ ਤੁਸੀਂ ਆਪਣੇ ਪਰਿਵਾਰ ਵਿੱਚ ਬੈਠੇ ਖਾਣਾ ਵਾਣਾ ਖਾ ਕੇ, ਅੱਜ ਫਰਾਈਡੇ ਹੈ, ਮੌਜ ਮਸਤੀ ਹੋਏਗੀ, ਮੌਜ ਮਸਤੀ ਕਰਨੀ ਬਣਦੀ ਵੀ ਹੈ ਜਦੋਂ ਵੀਕਐਂਡ ਹੋਏ। ਖਾਣ ਪੀਣ ਵਾਲੇ ਦੋਸਤ ਮਿੱਤਰ ਜਿਹੜੇ ਸ਼ੁਗਲ ਮੇਲੇ ਕਰਦੇ ਆ, ਤਾਂ ਸ਼ੁਗਲ ਮੇਲਾ ਕਰ ਵੀ ਲੈਣਾ ਚਾਹੀਦਾ। ਸ਼ੁਗਲ ਮੇਲਾ ਦੁਨੀਆਂ 'ਚ ਕਰਨ ਵਾਸਤੇ ਬਣਿਆ, ਜੇਕਰ ਕਰਦੇ ਹੋ ਤਾਂ ਇਹਦੇ ਵਿੱਚ ਕੋਈ ਹਰਜ਼ ਨਹੀਂ ਹੈ। ਵੀਕਐਂਡ ਹੈ ਅੱਜ, ਕੱਲ੍ਹ ਫਿਰ ਸੈਟਰਡੇ ਅਤੇ ਸੰਡੇ 2 ਦਿਨ ਦੀ ਛੁੱਟੀ ਹੈ। ਅੱਜ ਤਰੀਕ ਹੋ ਗਈ 19 ਜੂਨ, ਅਤੇ ਟੈਂਪਰੇਚਰ ਇਸ ਵੇਲੇ ਹੈਗਾ ਜੀ 18-22 ਡਿਗਰੀ ਤੱਕ ਰਿਹਾ ਅੱਜ ਦਿਨ ਵੇਲੇ। ਕੱਲ ਸ਼ਨੀਵਾਰ ਨੂੰ 20 ਜੂਨ ਹੋ ਜਾਏਗਾ, ਟੈਂਪਰੇਚਰ ਰਹਿਣਾ 24 ਡਿਗਰੀ, ਤੇ 5:37 ਤੇ ਸਵੇਰੇ ਸੂਰਜ ਦੇਵਤਾ ਨੂੰ ਤੁਸੀਂ ਦਰਸ਼ਨ ਦੇਣਗੇ ਤੁਹਾਨੂੰ, ਔਰ 9:04 ਤੇ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ। 20-25 ਕਿਲੋਮੀਟਰ ਦੀ ਹਵਾ ਜਿਹੜੀ ਚੱਲੇਗੀ। ਕੁੱਲ ਮਿਲਾ ਕੇ ਮੌਸਮ ਬਹੁਤ ਖੂਬਸੂਰਤ ਹੈ, ਔਰ ਆਉਣ ਵਾਲੇ ਬੁੱਧਵਾਰ ਤੱਕ ਮੈਂ ਦੇਖ ਰਿਹਾ ਸੀ ਕਿ ਬੁੱਧਵਾਰ ਤੱਕ, ਮੀਨਸ ਕਿ ਅਗਲੇ ਬੁੱਧਵਾਰ ਤੱਕ 7-8 ਦਿਨ ਤੱਕ ਮੌਸਮ 25 ਡਿਗਰੀ ਤੋਂ ਥੱਲੇ ਥੱਲੇ ਹੀ ਰਹਿਣਾ। ਸੋ ਬਹੁਤ ਵਧੀਆ ਮੌਸਮ ਹੈ। ਕੋਈ ਕਿਸੇ ਨੇ ਕੋਈ ਪ੍ਰੋਗਰਾਮ ਘਰ ਦੇ ਵਿੱਚ ਔਰਗੇਨਾਈਜ਼ ਕਰਨਾ, ਕੋਈ ਖੁਸ਼ੀਆਂ ਦਾ ਕੋਈ ਵੀ ਸਮਾਗਮ, ਕੋਈ ਗੈਟ ਟੂਗੈਦਰ ਹੈ, ਤਾਂ ਬੜਾ ਖੂਬਸੂਰਤ ਮੌਸਮ ਹੈ। ਹੁਣ ਮੇਲੇ ਵਗੈਰਾ ਵੀ ਸਟਾਰਟ ਹੋ ਰਹੇ ਨੇ, ਵੱਖਰੇ ਵੱਖਰੀਆਂ ਸਾਡੇ ਕਮਿਊਨਿਟੀ ਦੇ ਲੋਕ ਆਪਣੇ ਆਪਣੇ ਪਾਰਕਾਂ ਦੇ ਵਿੱਚ, ਜਿਹੜੇ ਉਹਨਾਂ ਨੇ ਸੀਨੀਅਰਸ ਕਲੱਬ ਬਣਾਏ ਹੋਏ ਨੇ, ਅਤੇ ਬਹੁਤ ਖੂਬਸੂਰਤ ਜਿਹੜੇ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ। ਹੁਣ ਪਰਸੋਂ 21 ਤਰੀਕ ਨੂੰ ਤੀਆਂ ਦਾ ਮੇਲਾ ਵੀ ਜਿਹੜਾ ਹੋ ਰਿਹਾ, ਬੜੀ ਉਸਦੀ, ਸਾਰੇ ਰੇਡੀਓ ਪ੍ਰੋਗਰਾਮਾਂ ਦੇ ਉੱਪਰ ਤੁਸੀਂ ਉਸਦੀ ਡਿਟੇਲ ਸੁਣੀ ਹੈ, ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਉੱਥੇ ਜੁਆਇਨ ਕਰ ਸਕਦੇ ਹੋ। ਸੋ 10-11-12 ਨੂੰ ਕੈਰਾਬ੍ਰਹਮ ਜਿਹੜੀ ਜਿਹੜਾ ਹੋ ਰਿਹਾ ਹੈ, ਕੈਰਾਬ੍ਰਹਮ ਦੇ ਵਿੱਚ ਪੰਜਾਬ ਪਵੀਲੀਅਨ ਦਾ ਜੋ ਫੈਸਟੀਵਲ 10-11-12 3 ਦਿਨ ਦਾ ਹੈ, 46 ਮੈਕਮਰਚੀ ਐਵਨਿਊ ਦੇ ਵਿੱਚ, ਸਾਊਥ ਦੇ ਵਿੱਚ, ਬ੍ਰਮਟਨ ਦੇ ਵਿੱਚ ਹੋ ਰਿਹਾ, ਤੁਸੀਂ ਉੱਥੇ ਵੀ ਉਸ ਨੂੰ ਇੰਜੋਏ ਕਰ ਸਕਦੇ ਹੋ, ਦੇਖ ਸਕਦੇ ਹੋ। ਬਹੁਤ ਵਧੀਆ, ਅੱਛੀਆਂ ਅੱਛੀਆਂ ਆਈਟਮਸ ਉੱਥੇ ਪ੍ਰਜੈਂਟ ਕੀਤੀਆਂ ਜਾਣਗੀਆਂ, ਗਿੱਧਾ, ਭੰਗੜਾ, ਹੋਰ ਵੱਖਰੀਆਂ ਵੱਖਰੀਆਂ ਅਕੈਡਮੀਜ਼ ਦੇ ਬੱਚੇ ਜਿਹੜੇ ਜਿਹੜੇ ਡਾਂਸ ਸਿੱਖਦੇ ਨੇ, ਉਹ ਆਪਣੀ ਪਰਫੋਰਮੈਂਸ ਉੱਥੇ ਦੇਣਗੇ। ਤੁਸੀਂ ਵੀ ਕੋਈ ਉੱਥੇ ਪੇਸ਼ਕਾਰੀ ਕਰਨੀ ਹੋਏ ਤਾਂ ਤੁਸੀਂ ਉੱਥੇ ਪਾਰਟੀਸਪੇਟ ਕਰ ਸਕਦੇ ਹੋ। ਸੋ ਇਸ ਦੇ ਬਾਰੇ ਕੋਈ ਵੀ ਹੋਰ ਜਾਣਕਾਰੀ ਤੁਹਾਨੂੰ ਚਾਹੀਦੀ ਹੋਏ ਤਾਂ ਪ੍ਰਿਤਪਾਲ ਸਿੰਘ ਚੱਗੜ ਜੀ ਜਿਹੜੇ ਇਸ ਦੇ ਸਰਪ੍ਰਸਤ ਨੇ, ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 416-894-4950, 416-894-4950। ਸੋ ਸਾਡਾ ਨੰਬਰ ਹੈ ਜੀ ਹਰ ਰੋਜ਼ ਦੀ ਤਰ੍ਹਾਂ ਉਹ ਹੀ 647-367-5353, 647-367-5353। ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਅੱਜ ਫਰਾਈਡੇ ਹੈ, ਅਤੇ ਹਰ ਫਰਾਈਡੇ ਦੀ ਤਰ੍ਹਾਂ ਅੱਜ ਵੀ ਮੇਰਾ ਡਿਸਕਸ ਕਰਨ ਵਾਲਾ ਵਿਸ਼ਾ ਕੋਈ ਵੀ ਨਹੀਂ ਹੈ। ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਵੈਸੇ ਹੀ ਕਰਾਂਗੇ, ਹਲਕੀਆਂ ਫੁਲਕੀਆਂ,
ਜਿਸ ਤਰ੍ਹਾਂ ਮੈਂ ਕੱਲ ਕਿਹਾ ਸੀ ਕਿ ਫਰਾਈਡੇ ਵਾਲੇ ਦਿਨ ਨਾ ਅਸੀਂ ਕੋਈ ਗਹਿਰ ਗੰਭੀਰ ਵਿਸ਼ਾ ਡਿਸਕਸ ਨਹੀਂ ਕਰਦੇ। ਤੁਹਾਡੀਆਂ ਫਰਮਾਇਸ਼ਾਂ ਹੋਣਗੀਆਂ, ਕਿਸੇ ਗੀਤ ਦੀ ਤੁਸੀਂ ਫਰਮਾਇਸ਼ ਕਰਨਾ ਚਾਹੋ ਤਾਂ ਕਰ ਸਕਦੇ ਹੋ, ਤੇ ਬਾਕੀ ਮੈਂ ਵੀ ਆਪਣੇ ਵੱਲੋਂ ਜਿਹੜੇ ਕੋਈ ਇੱਕ ਦੋ ਗਾਣੇ ਲਾਉਣ ਦੀ ਆਪਾਂ ਨੂੰ ਮਿਲਦੀ ਹੈ ਫੁਰਸਤ, ਬਾਕੀ ਗੱਲਾਂ ਬਾਤਾਂ ਦੋਸਤਾਂ ਮਿੱਤਰਾਂ ਦੇ ਬਹੁਤ ਫੋਨ ਆਉਂਦੇ ਆ, ਫੋਨ 'ਤੇ ਗੱਲਾਂ ਬਾਤਾਂ ਆਪਾਂ ਕਰਦੇ ਰਹਿੰਦੇ ਹਾਂ, ਤੇ ਕਿਸੇ ਦੇ ਨਾਲ ਕੋਈ ਗੱਲਬਾਤ, ਕੋਈ ਹੱਡ ਬੀਤੀ ਹੋਏ, ਕਿਸੇ ਦੀ ਕੋਈ ਜੱਗ ਬੀਤੀ ਹੋਏ, ਕਿਸੇ ਨੇ ਅੱਜ ਫੀਫਾ ਵਰਲਡ ਕੱਪ ਚੱਲ ਰਿਹਾ ਉਸਦੀ ਅਪਡੇਸ਼ਨ ਲੇਟੈਸਟ ਕੀ ਹੈ ਉਹ ਸ਼ੇਅਰ ਕਰਨੀ ਹੋਵੇ ਸਰੋਤਿਆਂ ਦੇ ਨਾਲ ਕਰ ਸਕਦੇ ਹੋ। ਕੋਈ ਅੱਜ ਤੁਹਾਡੇ ਨਾਲ ਕੋਈ ਚੀਜ਼ ਤੁਸੀਂ ਦੇਖੀ ਹੋਵੇ, ਕੋਈ ਐਕਸਪੀਰੀਅੰਸ ਕੀਤੀ ਹੋਵੇ, ਤੁਹਾਨੂੰ ਹਾਸਾ ਆਇਆ ਹੋਵੇ, ਕੋਈ ਹਾਸੋਹੀਣੀ ਖਬਰ ਤੁਸੀਂ ਸ਼ੇਅਰ ਕਰਨੇ ਚਾਹੋ ਉਹ ਵੀ ਕਰ ਸਕਦੇ ਹੋ। ਕੋਈ ਚੀਜ਼ ਦੇਖ ਕੇ ਤੁਹਾਨੂੰ ਸਰਪ੍ਰਾਈਜ਼, ਹੈਰਾਨੀ ਹੋਏ, ਦੁਖਦ ਲੱਗੀ ਹੋਏ ਚੀਜ਼ ਤੁਹਾਨੂੰ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਸੋ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਅੱਛੇ ਜਿਹੇ ਗੀਤ ਦੇ ਨਾਲ, ਅਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਅਤੇ ਜੁੜੇ ਰਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਅਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਆਪਾਂ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ,
0: ਕੀ ਹਾਲ ਚਾਲ ਨੇ?
1: ਹਾਲ ਚਾਲ ਵਧੀਆ ਜੀ। ਮੱਖਣਾ
0: ਮੱਖਣਾ
1: ਮੱਖਣਾ ਮਤਲਬ ਬਹੁਤ ਹੀ ਮੁਲਾਇਮ, ਬਹੁਤ ਹੀ ਨਾਜ਼ੁਕ, ਬਹੁਤ ਹੀ ਸੋਹਲ
0: ਜੀ,
1: ਤੇ ਇਹਦਾ ਬਹੁਤ ਵੱਡੇ ਅਰਥ ਨਿਕਲਦੇ ਆ।
0: ਬਿਲਕੁਲ ਨਿਕਲਦੇ। ਮੱਖਣ ਵਾਂਗੂ ਮੁਲਾਇਮ, ਆਪਾਂ ਕਹਿ ਦਿੰਦੇ ਨਾ ਮੱਖਣ ਵਾਂਗੂ ਮੁਲਾਇਮ ਹੈ ਭਾਈ।
1: ਹਾਂਜੀ,
0: ਹੱਥ ਚੋਂ ਤਿਲਕਦਾ ਜਾਂਦਾ।
1: ਹਾਂਜੀ, ਇੱਕ ਟਾਈਮ ਉਹ ਮੁੜਕੇ ਨੀ ਆਉਣੇ ਜਦੋਂ ਬੇਬੇ ਨਾ ਉਹ ਤੌਲੇ ਦੇ ਵਿੱਚੋਂ, ਤੌਲਾ ਕਹਿੰਦੇ ਉਹਨੂੰ, ਜਦੋਂ ਸਵੇਰੇ ਚਾਟੀ ਉਹਦੇ ਵਿੱਚ ਪਾਉਂਦੇ ਮਧਾਣੀ, ਤੇ ਮੱਖਣ ਦਾ ਪੇੜਾ ਕੱਢ ਕੇ ਉਹ ਉਹਦੇ ਚ ਐ ਹੁੰਦਾ ਸੀ। ਬੇਬੇ ਤਾਂ ਰੋਕਦੀ ਰਹਿੰਦੀ ਸੀ, ਉਹ ਕਹਿੰਦੇ ਮੈਨੂੰ ਪਾ ਦੇ ਪੱਤ ਪਾ ਦੇ, ਮੈਨੂੰ ਹਰੇਕ ਬੱਚਾ ਕਹਿੰਦਾ ਸੀ। ਤੇ ਇਹ ਮੱਖਣ ਦੇ ਬਹੁਤ ਵੱਡੇ ਅਰਥ ਹੈ।
0: ਇੱਕ ਮੈਂ ਦੇਖਿਆ ਸੀ ਕਿ ਉਦੋਂ ਕਦੇ ਇਹ ਕੋਈ ਰੋਕਦਾ ਹੁੰਦਾ ਸੀ ਵੀ ਇਹ ਤੁਸੀਂ ਫਰਾਈਡ ਨੀ ਖਾਣਾ, ਇਹ ਤੁਸੀਂ ਤਲਿਆ ਨੀ ਖਾਣਾ, ਆ ਤੁਸੀਂ ਥਿੰਦਾ ਨੀ ਖਾਣਾ, ਘਿਓ ਨੀ ਖਾਣਾ, ਮੱਖਣ ਨੀ ਖਾਣਾ, ਕੋਈ ਰੋਕਦਾ ਹੁੰਦਾ ਸੀ ਇਹਨਾਂ ਚੀਜ਼ਾਂ ਤੋਂ? ਕੋਈ
1: ਮਤਲਬ ਨੀ, ਸਿੱਧੇ ਸਾਹ ਜੋ ਮਰਜ਼ੀ ਖਾਇਓ,
0: ਪਤਾ ਹੀ ਨੀ ਹੁੰਦਾ ਸੀ ਇਹਨਾਂ ਚੀਜ਼ਾਂ ਦਾ।
1: ਤੇ ਪਾਣੀ ਪਾਣੀ ਤੁਸੀਂ ਨਲਕਾ ਉਪਰੀ ਹੁੰਦਾ ਸੀ, ਥੋੜਾ ਨਲਕਾ ਗਿੜ ਕੇ
0: ਦੇਖੋ
1: ਤੇ ਜਿਹੜਾ ਪਾਣੀ ਹੈ ਨਾ ਕਿੱਥੇ ਚੱਲ ਗਿਆ ਹੁਣ, ਕਿਉਂਕਿ ਖੱਤਰ ਚ ਬਿਮਾਰੀ ਲੱਗੀ ਚੌਲਾਂ ਦੀ, ਝੋਨੇ ਦੀ
0: ਜੀ ਜੀ ਜੀ,
1: ਤੇ ਮੁੜ ਕੇ ਪੰਜਾਬ ਦਾ ਪਾਣੀ ਲੈ ਗਈ ਥੱਲੇ, ਤੇ ਇੱਥੇ ਪਾਣੀ ਆਪਾਂ ਕੈਨੇਡਾ ਵਾਲੇ ਸਾਰੇ ਜਿਹੜੇ ਇਹੋ ਜਿਹੇ ਦੇਸ਼ ਆ, ਸੋਹਣੇ ਦੇਸ਼ ਆ, ਬਚਾਈ ਬੈਠੇ ਆ
0: ਜੀ ਜੀ ਜੀ ਜੀ ਜੀ ਜੀ।
1: ਤੇ ਗੱਲ ਚੱਲ ਰਹੀ ਸੀ ਮੱਖਣ ਦੀ
0: ਜੀ,
1: ਤੇ ਇੱਕ ਫਿਰ ਮੇਰੀ ਫਰਮਾਇਸ਼ ਲਾ ਦੋ, ਕੰਨ ਕਰ ਗੱਲ ਸੁਣ ਮੱਖਣਾ, ਅਮਰ ਸਿੰਘ ਚਮਕੀਲਾ।
0: ਕੰਨ ਕਰ ਗੱਲ ਕਰ ਸੁਣ ਮੱਖਣਾ,
1: ਕੰਨ ਕਰ ਗੱਲ ਸੁਣ ਮੱਖਣਾ,
0: ਠੀਕ ਹੈ ਠੀਕ ਹੈ। ਚਮਕੀਲੇ ਦਾ
1: ਬਹੁਤ ਸੋਹਣਾ ਗਾਣਾ, ਬਹੁਤ ਪਿਆਰਾ ਗਾਣਾ,
0: ਬਹੁਤ ਵਧੀਆ ਬਹੁਤ ਵਧੀਆ, ਮੈਨੂੰ ਆਪ ਬਹੁਤ ਅੱਛਾ ਲੱਗਦਾ। ਚਮਕੀਲਾ ਬਹੁਤ ਬਹੁਤ ਹੀ ਵੰਡਰਫੁਲ ਸਿੰਗਰ ਰਿਹਾ ਜੀ, ਪੰਜਾਬੀ
1: ਸਿੰਗਰ, ਰਾਈਟਰ ਬੜਾ ਤਕੜਾ,
0: ਰਾਈਟਰ ਉਸ ਤੋਂ ਤਕੜਾ, ਗੀਤਕਾਰ ਉਸ ਤੋਂ ਤਕੜਾ, ਔਰ ਗਾਇਕ ਉਸ ਤੋਂ ਤਕੜਾ
1: ਜੀ ਜੀ।
0: ਮੈਂ ਹੁਣੇ ਤੁਹਾਨੂੰ ਸੁਣਾਉਣਾ ਗਾਣਾ ਜ਼ਰੂਰ।
1: ਥੈਂਕ ਯੂ ਸਰ,
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-3657-53 ਸਾਡੇ ਸਟੂਡੀਓ ਦਾ ਨੰਬਰ ਹੈ। ਇੱਕ ਨਾ ਅਸੀਂ ਆਮ ਤੌਰ ਤੇ ਪੰਜਾਬੀ ਦੇ ਵਿੱਚ ਮੁਹਾਵਰੇ ਦਾ ਇਸਤੇਮਾਲ ਕਰਦੇ ਹਾਂ ਕਿ ਗਧੀ ਗੇੜ ਪਾ ਲੈਣਾ, ਕਿਸੇ ਨੂੰ ਗਧੀ ਗੇੜ ਪਾਉਣਾ। ਇਹ ਮੁਹਾਵਰਾ ਬਣਿਆ ਕਿੱਥੋਂ ਭਲਾ? ਤੁਸੀਂ ਥੋੜ੍ਹੀ ਬਹੁਤ ਕੁਝ ਚਾਨਣ ਪਾ ਸਕਦੇ ਹੋ। ਇੱਕ ਗਧੀ ਗੇੜ ਪਾਉਣਾ, ਇੱਕ ਭੇਡ ਚਾਲ। ਇਹ ਭੇਡ ਚਾਲ ਬਣਿਆ ਕਿਵੇਂ? ਪਤਾ ਸਾਨੂੰ ਮੀਨਿੰਗ ਸਭ ਨੂੰ ਪਤਾ, ਭੇਡ ਚਾਲ ਕੇ ਜਦੋਂ ਇੱਕ ਬੰਦਾ ਇੱਕ ਕੰਮ ਕਰੀ ਜਾਵੇ, ਉਹਨੂੰ ਵੇਖ ਕੇ ਦੂਜਾ ਕਰੀ ਜਾਵੇ, ਉਹ ਭੇਡ ਚਾਲ ਉਹਨੂੰ ਕਹਿੰਦੇ ਵੀ ਭੇਡ ਚਾਲ ਪੈ ਗਈ, ਸਾਰੇ ਵੇਖ ਵੇਖ ਕੇ ਉਹਨੂੰ ਕਰੀ ਜਾਂਦੇ। ਭੇਡ ਚਾਲ ਦੇ ਨਾਲ ਇਹਨੂੰ ਕਿਉਂ ਜੋੜਿਆ ਜਾਂਦਾ? ਜਾਂ ਇੱਕ ਗਧੀ ਗੇੜ ਪਾਉਣਾ, ਇਹ ਵੀ ਕਿ ਤੁਸੀਂ ਇਹਨੇ ਸਮਝਾ ਸਕਦੇ ਹੋ ਕਿ ਮੁਹਾਵਰੇ ਨਿਕਲੇ ਕਿੱਥੋਂ, ਬਣੇ ਕਿੱਥੋਂ? ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹਾਂ, ਆਪਾਂ ਗਧੀਆਂ ਨੂੰ ਵੀ ਦੇਖਿਆ, ਆਪਾਂ ਭੇਡਾਂ ਨੂੰ ਵੀ ਦੇਖਿਆ, ਆਪਾਂ ਗਧੀਆਂ ਦੀਆਂ ਐਕਟੀਵਿਟੀਜ਼ ਵੀ ਦੇਖੀਆਂ, ਆਪਾਂ ਭੇਡਾਂ ਦੀਆਂ ਐਕਟੀਵਿਟੀਜ਼ ਵੀ ਦੇਖੀਆਂ। ਤੇ ਮੁਹਾਵਰੇ ਬਣਦੇ ਇਸ ਤਰ੍ਹਾਂ ਹੀ ਹੈ ਜ਼ਿੰਦਗੀ ਦੇ ਵਿੱਚੋਂ। ਜ਼ਿੰਦਗੀ ਦੇ ਵਿੱਚ ਜੋ ਚੀਜ਼ਾਂ ਅਸੀਂ ਦੇਖਦੇ ਹਾਂ ਨਾ, ਸਿਆਣੇ ਬਜ਼ੁਰਗਾਂ ਨੇ ਉਹਨਾਂ ਨੂੰ ਦੇਖ ਦੇਖ ਕੇ ਮੁਹਾਵਰੇ 'ਚ ਗੱਲ ਕਰਨੀ ਸਿੱਖ ਲਈ, ਤੇ ਸਾਨੂੰ ਅੱਗੇ ਅੱਗੇ ਤੋਰਦਿਆਂ ਤੋਰਦਿਆਂ ਤੋਰਦਿਆਂ ਉਹ ਸਾਰੀਆਂ ਚੀਜ਼ਾਂ ਸਾਡੇ ਤੱਕ ਪਹੁੰਚ ਗਈਆਂ, ਅਸੀਂ ਉਹਨਾਂ ਨੂੰ ਅੱਗੇ ਟਰੈਵਲ ਕਰਵਾਈ ਜਾਂਦੇ। ਸੋ ਜ਼ਰੂਰ ਦੱਸਿਓ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਹਾਂ ਯਾਰ ਉਹਨੇ ਤਾਂ ਮੈਨੂੰ ਗਧੀ ਗੇੜ ਪਾ ਰੱਖਿਆ, ਮੇਰਾ ਕੰਮ ਨਾ ਕਰਦਾ ਨਾ ਰੋਕਦਾ ਨਾ ਕਰਦਾ ਨਾ ਰੋਕਦਾ, ਗਧੀ ਗੇੜ ਪਾਉਣਾ। ਤੇ ਇਸੇ ਤਰ੍ਹਾਂ ਹੀ ਭੇਡ ਚਾਲ, ਕਿ ਜਿਹੜਾ ਦੇਖਾ ਦੇਖੀ ਦੇਖਾ ਦੇਖੀ ਜੋ ਕੰਮ ਅਸੀਂ ਕਰੀ ਜਾਂਦੇ ਹਾਂ। ਸੋ ਜ਼ਰੂਰ ਦੱਸਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਤੁਸੀਂ ਜੁੜੇ ਹੋ, 647-3657-53। ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਹਿਮਾਚਲ ਪ੍ਰਦੇਸ਼ ਦਾ ਨਾਂ ਹਮੀਰਪੁਰ ਜ਼ਿਲ੍ਹਾ, ਸਭ ਨੇ ਸੁਣਿਆ ਹੋਏਗਾ ਹਿਮਾਚਲ ਪ੍ਰਦੇਸ਼ ਦਾ ਹਮੀਰਪੁਰ ਜ਼ਿਲ੍ਹਾ, ਅਤੇ ਉੱਥੋਂ ਦਾ ਇੱਕ ਪਿੰਡ ਹੈ ਛੋਟਾ ਜਿਹਾ, ਹੋਰੈਟਾ ਉਸਦਾ ਨਾਮ ਹੈ ਪਿੰਡ ਦਾ ਨਾਮ। ਉੱਥੋਂ ਦਾ ਇੱਕ ਵਿਅਕਤੀ ਰਜੇਸ਼ ਸ਼ਰਮਾ, ਪਹਿਲਾਂ ਸਾਡੇ ਇੱਕ ਭੈਣ ਜੀ ਦਾ ਫੋਨ ਆ ਗਿਆ, ਆਪਾਂ ਕਰ ਲਈਏ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
2: ਗਧੀ ਗੇੜ ਦਾ ਮਤਲਬ ਹੁੰਦਾ ਤੇ ਜਿੱਦਾਂ ਆਪਾਂ ਕਹਿੰਦੇ ਮੁੜ ਕੁੜ ਖੋਤੀ ਬੋਹੜ ਥੱਲੇ
0: ਜੀ ਜੀ, ਨਹੀਂ ਉਹ ਉਹ ਹੋਰ ਚੀਜ਼ ਹੈ, ਉਹ ਜਿਹੜਾ ਮੁੜ ਮੁੜ ਝੁੜ ਕੇ ਖੋਤੀ ਬੋਹੜ ਥੱਲੇ, ਉਹ ਮੁਹਾਵਰਾ ਹੋਰ ਹੈਗਾ ਜੇ।
2: ਹਾਂਜੀ ਉਹ ਹੋਰ ਹੈ ਨਾ,
0: ਉਹ ਹੋਰ ਹੈ,
2: ਇਹ ਮੁਹਾਵਰਾ ਹੀ ਆ, ਇਹ ਵੀ
0: ਮੁਹਾਵਰਾ ਹੀ ਹੈ।
2: ਹਾਂ ਇਹ ਵੀ ਮੁਹਾਵਰਾ ਹੀ ਹੈ, ਗਧੀ ਗੇੜ ਪਾਉਣਾ ਵੀ ਕਿਸੇ ਨੂੰ ਐਵੇਂ ਚੱਕਰਾਂ ਚ ਪਾਈ ਰੱਖਣਾ,
0: ਮੂਰਖ
2: ਬਣਾਈ ਰੱਖਣਾ,
0: ਇਹਨੂੰ ਗਧੀ ਗਧੀ ਦੇ ਨਾਲ ਕਿਉਂ ਜੋੜਦੇ ਭਲਾ?
2: ਉਹ ਗਧੀ ਦਾ ਹੁੰਦਾ ਵੀ ਉਹ ਗਧੀ ਗੇੜੇ ਕੱਢੀ ਜਾਂਦੀ ਹੈ ਤੇ ਉਹ ਬਣਦਾ ਕੁਛ ਵੀ ਨੀ। ਉਹ ਮਤਲਬ ਹੈ ਵੀ ਐਵੇਂ ਚੱਕਰਾਂ ਜੀ ਪਈ ਰਹਿੰਦੀ ਹੈ ਗਧੀ ਜਿਹੜੀ ਹੁੰਦੀ ਨਾ।
0: ਚਲੋ ਕਿਸੇ ਹੋਰ ਦੋਸਤ ਮਿੱਤਰ ਨੂੰ ਆਪਾਂ ਪੁੱਛਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਡਿਸਕਸ ਜ਼ਰੂਰ ਕਰਾਂਗੇ ਕਿ ਗਧੀ ਗੇੜ ਬਣਿਆ ਕਿੱਥੋਂ ਇਹ ਮੁਹਾਵਰਾ ਹੈ।
2: ਹਾਂ ਉਹ ਮੈਨੂੰ ਮੈਨੂੰ ਚੇਤਾ ਭੁੱਲ ਗਿਆ, ਵੈਸੇ ਮੈਂ ਇੱਕ ਵਾਰੀ ਹੋਰ ਵੀ ਕਿਸੇ ਨੇ ਪਾਇਆ ਸੀ ਤੇ ਅਸੀਂ ਸੁਣਿਆ ਸੀ, ਮੈਂ ਭੁੱਲ ਗਈ ਵੀ ਕਿੱਦਾਂ ਕਿ।
0: ਚਲੋ ਕੋਈ ਨਹੀਂ ਆਪਾਂ ਫੇਰ ਸ਼ੇਅਰ ਕਰਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਾਂ
2: ਰਾਤੀ ਆਪਾਂ ਵਾਹਿਗੁਰੂ ਕਿਹਾ ਸੀ ਨਾ।
0: ਹਾਂਜੀ ਹਾਂਜੀ
2: ਹਾਂਜੀ, ਤੇ ਮੈਂ ਵਾਹਿਗੁਰੂ ਦਾ ਮਤਲਬ ਦੱਸੀ ਜਾਂਦੀ ਸੀ, ਗੁਰੂ ਦਾ ਨਹੀਂ ਸੀ ਦੱਸ ਰਹੀ। ਗੁਰੂ ਦਾ ਵੀ ਜਿੱਦਾਂ ਗੁਰੂ ਮਤਲਬ ਹਨੇਰਾ ਤੇ
0: ਹਨੇਰਾ ਵੀ ਅਗਿਆਨਤਾ ਸਾਡਾ ਜਿਹੜਾ ਅੰਧਕਾਰਮਈ ਜੀਵਨ ਹੈ, ਅਸੀਂ ਅਗਿਆਨ ਜਿਹੜੇ ਵਿਅਕਤੀ ਨਾ, ਸਾਨੂੰ ਚਾਨਣ ਦੇ ਵਿੱਚ ਲੈ ਕੇ ਜਾਣ ਵਾਲਾ ਦਿਨ ਹੈ ਨਾ ਉਹ ਗੁਰੂ ਹੈ।
2: ਚਲੋ ਟਾਈਮ ਹੋ ਗਿਆ ਸੀ ਪਰ ਮੈਂ ਬਾਅਦ ਚ ਸੋਚਿਆ, ਮੈਂ ਕਿਹਾ ਇਹਦਾ ਮਤਲਬ ਤਾਂ ਹੀ ਸੀਗਾ। ਥੈਂਕ ਯੂ ਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਵੀ ਜੁੜ ਸਕਦੇ ਹੋ, 647-3753-53 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਮੈਂ ਗੱਲ ਕਰ ਰਿਹਾ ਸੀ ਹਮੀਰਪੁਰ ਜ਼ਿਲ੍ਹੇ ਦਾ ਪਿੰਡ ਹੈਰੋਟਾ ਉੱਥੋਂ ਦਾ ਇੱਕ ਵਿਅਕਤੀ ਰਜੇਸ਼ ਸ਼ਰਮਾ। ਗੱਲ ਬੜੇ ਧਿਆਨ ਨਾਲ ਸੁਣਨ ਵਾਲੀ ਹੈ, ਸੀਰੀਅਸ ਹੈ ਗੱਲ। ਰਜੇਸ਼ ਸ਼ਰਮਾ ਉਹਦਾ ਨਾਮ ਸੀ, ਉਹ ਜਦੋਂ ਅਮਰੀਕਾ ਔਰ ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਉੱਪਰ ਹਮਲਾ ਕੀਤਾ ਸੀ ਨਾ, ਬੇਗੁਨਾਹ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਸੀ ਉਹਨਾਂ ਨੇ ਬੰਬ ਸਿੱਟ ਕੇ। ਇਹ ਰਜੇਸ਼ ਸ਼ਰਮਾ ਜਿਹੜਾ ਹਮੀਰਪੁਰ ਵਾਲਾ ਨਾ ਟਵੀਟ ਕਰ ਕਰਕੇ ਬੜੀ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਸੀ ਕਿ ਖਿੱਚ ਕੇ ਰੱਖੋ ਕੰਮ ਨੂੰ, ਹੋਰ ਸਿੱਟੋ ਬੰਬ ਤੁਸੀਂ ਗਾਜ਼ਾ ਪੱਟੀ ਦੇ ਉੱਪਰ, ਤਬਾਹ ਕਰ ਦਿਓ ਇਹਨਾਂ ਨੂੰ, ਨਾਮੋ ਨਿਸ਼ਾਨ ਮਿਟਾ ਦਿਓ ਇਹਨਾਂ ਦਾ, ਨਸਲ ਖਤਮ ਕਰ ਦਿਓ ਇਹਨਾਂ ਦੀ। ਹਮੀਰਪੁਰ ਚ ਬੰਦਾ ਰਹਿ ਰਿਹਾ, ਉਸ ਨੂੰ ਪਤਾ ਨਹੀਂ ਕੀ ਖੁੰਦਕ ਸੀ ਕੀ ਗੁੱਸਾ ਸੀ ਉਸ ਚੀਜ਼ ਦਾ ਉਹਨਾਂ ਦੇ ਉੱਪਰ, ਗਾਜ਼ਾ ਪੱਟੀ ਦੇ ਲੋਕਾਂ ਦੇ ਉੱਪਰ, ਅਮਰੀਕਾ ਤੇ ਇਜ਼ਰਾਈਲ ਨੂੰ ਥਾਪਣਾ ਦੇ ਰਿਹਾ ਟਵੀਟ ਕਰ ਕਰਕੇ ਕਿ ਤਬਾਹ ਕਰ ਦਿਓ ਇਹਨਾਂ ਨੂੰ, ਨਸਲ ਹੀ ਖਤਮ ਕਰ ਦਿਓ ਇਹਨਾਂ ਦੀ, ਨੇਸ ਤੋਂ ਨਬੂਦ ਕਰ ਦਿਓ ਇਹਨਾਂ ਦੀ, ਪਤਾ ਨਹੀਂ ਕਿੱਡੀ ਅਲਰਜੀ ਸੀ। ਸੋ ਸਿਆਣੇ ਕਹਿੰਦੇ ਹੁੰਦੇ ਵੀ ਜਦੋਂ ਤੁਸੀਂ ਕਿਸੇ ਦਾ ਬੁਰਾ ਸੋਚਦੇ ਹੋ ਨਾ, ਜਦੋਂ ਕਿਸੇ ਦਾ ਬੁਰਾ ਕਰਦੇ ਹੋ ਜਾਂ ਤੁਸੀਂ ਕਿਸੇ ਦਾ ਬੁਰਾ ਬੋਲਦੇ ਹੋ ਕਿਸੇ ਦਾ, ਤਾਂ ਉਹ ਕਹਿੰਦੇ ਕਿ ਉਸੇ ਘੜੀ ਤੁਹਾਡੇ ਨਾਲ ਉਸ ਤੋਂ ਵੀ ਬੁਰਾ ਹੋਣਾ ਨਾ ਲਿਖਿਆ ਜਾਂਦਾ ਹੈ। ਬਸ ਟਾਈਮ ਦੀ ਤੇ ਸਮੇਂ ਦਾ ਇੰਤਜ਼ਾਰ ਹੁੰਦਾ ਹੈ। ਅਦਰਵਾਈਜ਼ ਜੇ ਤੁਸੀਂ ਕਿਸੇ ਦਾ ਬੁਰਾ ਕਰਦੇ ਹੋ, ਬੁਰਾ ਸੋਚਦੇ ਹੋ, ਬੁਰਾ ਕਰਦੇ ਹੋ, ਬੁਰਾ ਕਿਸੇ ਦਾ ਵੀ ਕਰਦੇ ਹੋ ਨਾ, ਤੇ ਤੁਹਾਡੇ ਨਾਲ ਉਸ ਤਰ੍ਹਾਂ ਉਸ ਤੋਂ ਵੀ ਹੋ ਸਕਦਾ ਬੁਰਾ ਵਾਪਰੇ। ਇਹ ਉਦੋਂ ਹੀ ਤੁਹਾਡੇ ਕਰਮਾਂ ਦੇ ਵਿੱਚ, ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਜਾਂਦਾ ਹੈ। ਬਸ ਸਬੱਬ ਮੰਨਣਾ ਹੁੰਦਾ ਕੋਈ। ਹੁਣ ਪਿੱਛੇ ਜੇ ਤੁਸੀਂ ਦੇਖਿਆ ਇਰਾਨ ਦਾ, ਅਮਰੀਕਾ ਦਾ ਤੇ ਇਜ਼ਰਾਈਲ ਦਾ ਕਿੱਡਾ ਵੱਡਾ

ਉੱਪਰ ਮਜ਼ਾਈਲ ਸੁੱਟੀ ਔਰ ਉਸ ਮਜ਼ਾਈਲ ਦੇ ਨਾਲ ਉਸ ਸ਼ਿਪ ਦਾ ਜਿੰਨਾ ਨੁਕਸਾਨ ਹੋਇਆ ਨਾ, 24 ਉਹਦੇ ਵਿੱਚ ਕਰੂ ਦੇ ਮੈਂਬਰ ਸੀਗੇ, 24 ਦੇ 24 ਇੰਡੀਅਨ ਸੀ ਉਹਦੇ ਵਿੱਚ, ਉਹਨਾਂ 24 ਦੇ ਵਿੱਚੋਂ 21 ਬਚ ਗਏ, ਉਹਨਾਂ ਨੂੰ ਫਸਟ ਏਡ ਦੇ ਕੇ ਉਹਨਾਂ ਨੇ ਬਚਾ ਲਿਆ, 3 ਉਹਨਾਂ ਦੇ ਵਿੱਚੋਂ ਨਾ ਮਾਰੇ ਗਏ। ਔਰ ਉਹਨਾਂ 3 ਦੇ ਵਿੱਚੋਂ ਮਾਰਿਆ ਜਾਣ ਵਾਲਾ ਇੱਕ ਲੜਕਾ ਸੀ ਜਿਹੜਾ ਨਾ, ਉਹਦਾ ਨਾਮ ਸੀ ਅਦਿੱਤਿਆ ਸ਼ਰਮਾ। ਇੱਕ ਨਾ ਸਾਡੇ ਸੁਰਜੀਤ ਪਾਤਰ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ, ਉਹ ਲਾਈਨਾਂ ਲਿਖੀਆਂ ਕਿ ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਦੋ ਲਾਈਨਾਂ ਜਿਹੜੀਆਂ ਉਹ ਮੈਂ ਆਪਣੇ ਕੋਲੋਂ ਐਡ ਕੀਤੀਆਂ ਕਿ ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਹੈ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ। ਇਹ ਪਾਤਰ ਸਾਹਿਬ ਦੀਆਂ ਅਗਲੀਆਂ ਦੋ ਲਾਈਨਾਂ ਕਿ ਮਾਸੂਮਾਂ ਦੀ ਬੇਵਸੀ ਤੇ ਹੱਸਣ ਵਾਲਿਆ, ਇਹ ਨਾ ਸਮਝੀ ਕਿ ਢਿੱਡੋਂ ਉੱਠੀ ਹੂਕ ਤੇਰੇ ਵੱਲ ਤੁਰੀ ਨਹੀਂ ਹੈ। ਮਾਸੂਮਾਂ ਦੀ ਬੇਵਸੀ ਤੇ ਹੱਸਣ ਵਾਲਿਆ, ਇਹ ਨਾ ਸਮਝੀ ਕਿ ਢਿੱਡੋਂ ਉੱਠੀ ਹੂਕ ਤੇਰੇ ਵੱਲ ਤੁਰੀ ਨਹੀਂ ਹੈ। ਅਦਿੱਤਿਆ ਸ਼ਰਮਾ ਜਿਹੜਾ 3 ਦੇ ਵਿੱਚ ਮਾਰਿਆ ਗਿਆ ਅਮਰੀਕਾ ਦੀ ਮਿਜ਼ਾਈਲ ਦੇ ਨਾਲ, ਉਹ ਪਤਾ ਕੌਣ ਸੀ? ਉਹ ਹਮੀਰਪੁਰ ਦੇ ਹੋਰੈਟਾ ਦਾ ਰਹਿਣ ਵਾਲਾ ਰਜੇਸ਼ ਸ਼ਰਮਾ ਦਾ ਹੀ ਬੇਟਾ ਸੀ। ਸੋ ਕਿਸੇ ਦਾ ਤੁਸੀਂ ਬੁਰਾ ਸੋਚਦੇ ਹੋ ਨਾ, ਕਿਸੇ ਦਾ ਬੁਰਾ ਕਰਦੇ ਹੋ, ਕਿਸੇ ਦਾ ਮਜ਼ਾਕ ਉਡਾਉਂਦੇ ਹੋ, ਟਵੀਟ ਕਰ ਕਰਕੇ ਤੁਸੀਂ ਉਹ ਅਮਰੀਕਾ ਨੂੰ ਕਹਿ ਰਹੇ ਸੀ ਵੀ ਹੋਰ ਸਿੱਟੋ ਬੰਬ ਉਸ ਗਾਜ਼ਾ ਪੱਟੀ 'ਤੇ, ਹੋਰ ਉਹਨਾਂ ਦਾ ਨੇਸਤੋ ਨਬੂਦ ਕਰ ਦਿਓ, ਮਾਰ ਦਿਓ, ਉਹਨਾਂ ਨੂੰ ਖਤਮ ਕਰ ਦਿਓ। ਅਤੇ ਉਹ ਦੇਖੋ ਮੁੜ ਕੇ ਗੱਲ ਵਾਪਰੀ ਕਿੱਥੇ, ਮੁੜ ਕੇ ਗੱਲ ਖਤਮ ਕਿੱਥੇ ਹੋਈ। ਇੱਕ ਇੰਗਲਿਸ਼ ਦੀ ਛੋਟੀ ਜਿਹੀ ਕੋਟੇਸ਼ਨ ਹੈ, ਬੜੀ ਸੂਟ ਕਰਦੀ ਹੈ ਇੱਥੇ। ਉਹ ਕਹਿੰਦੇ ਕਿ ਵਟ ਗੋਜ਼ ਅਰਾਊਂਡ ਕਮਜ਼ ਅਰਾਊਂਡ, ਕਰਮਾ ਇਜ਼ ਏ ਬਿਚ ਦੈਟ ਆਲਵੇਜ਼ ਕਮ ਬੈਕ ਟੂ ਬਾਈਟ ਯੂ। ਜਿਹੜੇ ਕਰਮ ਹੁੰਦੇ ਆ ਨਾ, ਜਿਸ ਤਰ੍ਹਾਂ ਤੁਸੀਂ ਕਰਦੇ ਹੋ, ਜਿਸ ਤਰ੍ਹਾਂ ਦੀ ਸੋਚ ਰੱਖਦੇ ਹੋ, ਉਹ ਮੁੜ ਝੜਕੇ ਮੁੜ ਝੁੜ ਕੇ ਤੁਹਾਡੇ ਸਾਹਮਣੇ ਉਹਨਾਂ ਨੇ ਆਉਣਾ ਹੀ ਆਉਣਾ। ਇਹ ਯੂਨੀਵਰਸਲ ਟਰੁੱਥ ਹੈ ਇੱਕ। ਸੋ ਗੱਲ ਮੇਰਾ ਕਰਨ ਦਾ ਅੱਜ ਮਨ ਤਾਂ ਨਹੀਂ ਸੀ ਇਸ ਤਰ੍ਹਾਂ ਦੀ ਗੱਲ, ਕਿਉਂਕਿ ਅੱਜ ਫਰਾਈਡੇ ਆ, ਅਸੀਂ ਹਾਸੀ ਮਜ਼ਾਕ ਦੀਆਂ ਗੱਲਾਂ ਬਾਤਾਂ ਹੀ ਕਰਨੀਆਂ ਸੀ। ਪਰ ਮੇਰੇ ਨਾ ਅੱਜ ਮੈਂ ਜਦੋਂ ਇਹ ਪੜ੍ਹਿਆ ਕਿਤੇ, ਤਾਂ ਮੇਰਾ ਮਨ ਕੀਤਾ ਯਾਰ ਇਹਨੂੰ ਨਾ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਜ਼ਰੂਰ ਬਣਦਾ ਹੈ, ਕਿ ਬੜੀ ਵਧੀਆ ਜਿਹੜੀ ਇਹ ਇੱਕ ਲੈਸਨ ਹੈ ਇਹਦੇ ਵਿੱਚ ਸਾਨੂੰ ਦਿੱਤਾ ਹੋਇਆ। ਸੋ 647-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ। ਅਤੇ ਆਪਾਂ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਅੱਗੇ ਤੋਰਦੇ ਹਾਂ। ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਮੇਨ ਸਪੌਂਸਰਡ ਨੇ ਇਸ ਪ੍ਰੋਗਰਾਮ ਦੇ, ਉਹ ਨੇ ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ। ਬ੍ਰੈਂਪਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ ਵੱਖਰੀਆਂ ਵੱਖਰੀਆਂ 9 ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੇ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ A to Z, ਚਾਹੇ ਕੋਈ ਗਰੋਸਰੀ ਹੈ, ਚਾਹੇ ਕੋਈ ਬਰਤਨ ਹੈ, ਚਾਹੇ ਕੋਈ ਡਿਸਪੋਜ਼ੇਬਲ ਸਮਾਨ ਹੈ, ਚਾਹੇ ਕੋਈ ਔਜ਼ਾਰ ਚਾਹੀਦਾ ਤੁਹਾਨੂੰ ਛੋਟਾ ਮੋਟਾ, ਕੋਈ ਮਿੱਟੀ ਦਾ ਕੋਈ ਬਰਤਨ ਚਾਹੀਦਾ, ਕੋਈ ਸਟੀਲ ਦਾ ਬਰਤਨ ਚਾਹੀਦਾ, ਚੀਨੀ ਦਾ ਕੋਈ ਬਰਤਨ ਚਾਹੀਦਾ ਤੁਹਾਨੂੰ, ਕੋਈ ਸਟੀਲ ਦਾ ਬਰਤਨ ਚਾਹੀਦਾ, ਗਰੋਸਰੀ ਬਲਕ ਦੇ ਵਿੱਚ ਤੁਹਾਨੂੰ ਚਾਹੀਦੀ ਹੈ, ਕੋਈ ਮੰਜੇ ਚਾਹੀਦੇ ਹਨ, ਕੋਈ ਚਰਖਾ ਚਾਹੀਦਾ ਹੈ, ਕੋਈ ਪੀੜ੍ਹੀ ਚਾਹੀਦੀ ਹੈ, ਹੋਰ ਜੋ ਮਰਜ਼ੀ। A to Z ਮੇਰਾ ਕਹਿਣ ਤੋਂ ਮਤਲਬ ਕਿ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ, ਕੋਈ ਛੋਟੀ ਮੋਟੀ ਦਵਾਈ ਘਰ ਦੇ ਵਿੱਚ ਜਿਹੜੀ ਫਸਟ ਏਡ ਦੇ ਤੌਰ 'ਤੇ ਅਸੀਂ ਅਕਸਰ ਰੱਖ ਲੈਂਦੇ ਹਾਂ, ਤੁਹਾਨੂੰ ਚਾਹੀਦੀ ਹੋਏ ਤੁਹਾਨੂੰ ਮਿਲ ਸਕਦੀ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ ਉਹਨਾਂ ਦੇਵਤਿਆਂ ਦੀ, ਹਰ ਇੱਕ ਚੀਜ਼ ਤੁਹਾਨੂੰ ਇੱਥੇ ਅਵੇਲੇਬਲ ਹੈ। ਫੋਨ ਕਰਕੇ ਕਿਸੇ ਵੀ ਚੀਜ਼ ਦੀ ਤੁਸੀਂ ਜਾਣਕਾਰੀ ਲੈ ਸਕਦੇ ਹੋ। 905-230-4800 905-230-4800 ਬ੍ਰੈਂਪਟਨ ਕੈਸ਼ ਐਂਡ ਕੈਰੀ 100 ਕੈਂਡੀ ਦਿਓ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ। 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6030 ਐਰਨਵਿਲ ਪਾਰਕਵੇ ਮਿਸੀਸਾਗਾ, ਫੋਨ ਨੰਬਰ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਤੁਹਾਡੇ ਗਰਮੀਆਂ ਦਾ ਮੌਸਮ ਆ ਰਿਹਾ, ਘਰ ਦੇ ਵਿੱਚ ਕੋਈ ਤੁਸੀਂ ਫੰਕਸ਼ਨ ਕਰਨਾ ਹੈ, ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰਕੇ ਉਸ ਦੀਆਂ ਸੇਵਾਵਾਂ ਲੈ ਸਕਦੇ ਹੋ। ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਅਵੇਲੇਬਲ ਹੋਏਗੀ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ ਜਾਂ 5 ਦਿਨ ਲਈ, ਤਾਂ ਤੁਸੀਂ ਉਸ ਦੇ ਵਿੱਚ ਕੀ ਉਹਦਾ ਮੈਨਿਊ ਹੋਏਗਾ, ਕਿੰਨੀ ਉਸਦੀ ਕੀਮਤ ਹੋਏਗਾ, ਹਰ ਚੀਜ਼ ਦੀ ਜਾਣਕਾਰੀ। ਇਹਨਾਂ ਦਾ ਸਟਰੀਟ ਫੂਡ ਵੀ ਬਹੁਤ

0: ਡਿਲੀਸ਼ੀਅਸ ਹੈ, ਤੁਸੀਂ ਇੰਜੋਏ ਕਰ ਸਕਦੇ ਹੋ। ਵਫੇ ਇਹਨਾਂ ਦਾ 40 ਤੋਂ 50 ਆਈਟਮਾਂ ਦੇ ਨਾਲ ਸਜਿਆ ਹੋਇਆ, ਜ਼ਰੂਰ ਇੱਕ ਵਾਰ ਟਰਾਈ ਕਰੋ। ਫੋਨ ਕਰਕੇ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੋਏ ਲੈ ਸਕਦੇ ਹੋ। 905-450-33-33-114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333-6400 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ, ਵਿਲੇਜ ਆਫ ਇੰਡੀਆ। ਹਾਂਜੀ ਢਿੰਸਾ ਸਾਹਿਬ।
1: ਹਾਂਜੀ, ਉਹ ਇਹ ਹੁੰਦਾ ਵੀ ਜਿੱਦਾਂ ਮਤਲਬ ਨਾ ਇੱਕ ਗੱਲ ਹੈ, ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਇਹ ਆਪਣਾ ਜਿਹੜਾ ਘੁਮਿਆਰ ਭਾਈਚਾਰਾ, ਇਹ ਬਹੁਤ ਹੀ ਸ਼ਾਨਦਾਰ ਭਰਾਤਰੀ ਆਪਣੀ ਇੱਕ
0: ਜੀ ਜੀ,
1: ਤੇ ਇਹਨਾਂ ਦਾ ਉਹਦੇ ਨਾਲ ਗਧੇ ਗਧੀ ਜਾਂ ਖੋਤੇ ਨਾਲ ਜੁੜਿਆ ਹੋਇਆ। ਉਹਦੇ ਚ ਹੁਣ ਗੱਲ ਕੀ ਸੀ ਵੀ ਦੋ ਤਿੰਨ ਪੱਖ ਨੇ ਇਹਦੇ। ਇੱਕ ਤਾਂ ਉਹ ਘੁਮਿਆਰ ਉਹਦੇ ਗੇੜੇ ਲਵਾਉਂਦਾ ਰਹਿੰਦਾ ਸੀ ਗਧੀ ਦੇ, ਮਤਲਬ ਮਿੱਟੀ ਚੌਂਕਣੀ ਮਿੱਟੀ ਦੇ ਗੇੜੇ ਲਵਾਉਂਦਾ ਰਹਿੰਦਾ ਸੀ
0: ਜੀ ਜੀ,
1: ਤੇ ਆਪ ਉਹ ਚੱਕ ਘੁਮਾ ਕੇ ਭਾਂਡੇ ਬਣਾਉਂਦਾ ਰਹਿੰਦਾ ਸੀ। ਤੇ ਦੂਜਾ ਪੱਖ ਇਹ ਆ ਵੀ ਉਹਨੂੰ ਨਾ ਕਈ ਵਾਰ ਉਹਦੇ ਤੇ ਵੀ ਜੋੜ ਦਿੰਦੇ ਹੱਟ ਤੇ, ਜਾਂ ਪੁਰਾਣੀਆਂ ਚੱਕੀਆਂ ਤੇ ਵੀ ਜੋੜ ਦਿੰਦੇ, ਘੁੰਮੀ ਜਾਂਦਾ ਗੋਲ ਗੋਲ ਗੋਲ ਗੋਲ, ਉਹ ਸ਼ਾਮ ਨੂੰ ਉੱਥੇ ਉਸੇ ਜਗ੍ਹਾ ਤੇ ਖੜਦਾ।
0: ਬਿਲਕੁਲ ਬਿਲਕੁਲ,
1: ਉਹਦੀ ਮੰਜ਼ਿਲ ਨੀ ਸੀ ਹੁੰਦੀ ਕੋਈ
0: ਜੀ ਜੀ ਜੀ ਜੀ ਜੀ ਜੀ ਜੀ,
1: ਉਹਦੀ ਮੰਜ਼ਿਲ ਖੁੱਤੇ ਦੀ ਜਾਂ ਗਧੇ ਦੀ ਕੋਈ ਮੰਜ਼ਿਲ, ਗਧੀ ਦੀ ਕਹਿ ਲਓ ਮੰਜ਼ਿਲ ਹੁੰਦੀ ਨੀ, ਮਤਲਬ ਉਹ ਭਾਈਚਾਰੇ ਨਾਲ ਜੁੜਿਆ ਹੋਇਆ। ਤੇ ਇਸ ਤਰ੍ਹਾਂ ਕਰਕੇ ਅਖਾਣ ਬਣੀ ਹੋਈ ਆ।
0: ਇਹ ਨਾ ਢਿੰਸਾ ਸਾਹਿਬ, ਤੁਹਾਡਾ ਜਵਾਬ ਬਿਲਕੁਲ ਠੀਕ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਖੂਹ ਚੱਲਦੇ ਹੁੰਦੇ ਸੀ ਨਾ, ਜਦੋਂ ਖਰਾਸ ਚੱਲਦੇ ਹੁੰਦੇ ਸੀ, ਜਾਂ ਜਦੋਂ ਕੋਲੂ ਚੱਲਦੇ ਹੁੰਦੇ ਸੀ,
1: ਕੋਲੂ ਵੀ ਚੱਲਦੇ ਸੀ, ਟਿੰਡਾਂ ਵੀ ਚੱਲਦੀਆਂ ਸੀ,
0: ਟਿੰਡਾਂ
1: ਚੱਕੀਆਂ ਵੀ, ਚੱਕੀਆਂ ਵੀ ਚੱਲਦੀਆਂ
0: ਵੀ, ਉਹ ਖਰਾਸ ਚੱਲਦੇ ਹੁੰਦੇ ਸੀ ਨਾ, ਖਰਾਸ ਦੇ ਉੱਤੇ ਜਦੋਂ ਦਾਲੇ ਦੂਣੇ ਪੀਂਦੇ ਹੁੰਦੇ ਸੀ। ਤੇ ਇਸ ਤਰ੍ਹਾਂ ਹੀ ਘੁਮਿਆਰ ਸਾਡੇ ਭਾਈਚਾਰੇ ਦੇ ਲੋਕ ਜਦੋਂ ਮਿੱਟੀ ਲਿਆਉਂਦੇ ਹੁੰਦੇ ਸੀ ਬਰਤਨ ਬਣਾਉਣ ਵਾਸਤੇ, ਉਹਨਾਂ ਨੇ ਇਹ ਹੁੰਦਾ ਸੀ ਕਿ ਖੋਤੀ ਨੂੰ ਅੱਖਾਂ ਦੇ ਉਹਨਾਂ ਤੋਂ ਪਾ ਦਿੰਦੇ ਹੁੰਦੇ ਸੀ, ਉਹਦੇ ਉੱਪਰ ਕਵਰ ਕਰ ਦਿੰਦੇ ਸੀ,
1: ਖੋਪੇ
0: ਪਾ ਦੇਣੇ। ਤੇ ਉਹਨਾਂ ਨੇ ਜਿਸ ਰਸਤੇ ਤੋਂ ਖੋਤੀ ਨੂੰ ਇੱਕ ਵਾਰੀ ਲੈ ਆਉਣਾ ਨਾ, 5-7-10 ਖੋਤੇ ਜਿੰਨੇ ਹੋਣੇ ਹੋਣਾ ਦੇ, ਉਸ ਤੋਂ ਪਹਿਲੀ ਵਾਰੀ ਇੱਕ ਵਾਰੀ ਬਸ ਬੰਦੇ ਨੇ ਉਹਨਾਂ ਦਾ ਕੰਨ ਫੜ ਕੇ ਤੋਰ ਦੇਣਾ ਉਸ ਰਸਤੇ ਤੇ, ਉਸ ਤੋਂ ਬਾਅਦ ਉਹਨਾਂ ਦੇ ਨਾਲ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਸੀ, ਆਪਣੇ ਆਪ ਉਹਨਾਂ ਨੇ ਸਾਰਾ ਦਿਨ ਉਸੇ ਰਸਤੇ ਦੇ ਉੱਪਰ ਤੁਰੀ ਜਾਣਾ, ਤੁਰੀ ਜਾਣਾ, ਤੁਰੀ ਜਾਣਾ, ਤੁਰੀ ਜਾਣਾ ਉਸੇ ਤਰ੍ਹਾਂ।
1: ਹਾਂਜੀ, ਉਹ ਕਈ ਵਾਰੀ ਨਾ ਕੀ ਕਿਸੇ ਨੇ ਉਹ ਕਿਸੇ ਦੇ ਖੋਪੇ ਖਰਾਬ ਹੋ ਗਏ ਸੀ, ਉਹ ਬੈਠ ਕੇ ਆ ਗਈ ਸੀ, ਉਹ ਡਿੱਗ ਗਈ ਤੇ ਘਰੇ ਆ ਕੇ ਉਹ ਆਪਦੇ ਘਰ ਵਾਲੇ ਤੇ ਗੁੱਸਾ ਲਾਉਂਦੀ ਸੀ, ਉੱਥੇ ਕਹਾਣ ਬਣ ਗਈ ਡਿੱਗੀ ਖੋਤੇ ਤੋਂ
0: ਗੁੱਸਾ ਘੁਮਿਆਰ ਤੇ। ਤੇ ਏਦਾਂ ਏਦਾਂ ਏਦਾਂ ਹੀ ਜਦੋਂ ਖਰਾਸ ਤੇ ਜਾਂ ਖੂਹ ਤੇ ਜੋੜਿਆ ਜਾਂਦਾ ਸੀ ਕਿਸੇ ਬਲਦਾਂ ਨੂੰ ਜਾਂ ਕਿਸੇ ਨੂੰ, ਉਹ ਮਗਰ ਇੱਕ ਟੱਲੀ ਬੰਨੀ ਹੁੰਦੀ ਸੀ ਉਹ ਗਧੀ ਦੇ ਨਾਲ, ਟੱਲੀ ਦੇ ਨਾਲ ਏਦਾਂ ਉਹਨਾਂ ਨੂੰ ਲੱਗਦਾ ਸੀ ਵੀ ਕੋਈ ਬੰਦਾ ਸਾਡੇ ਪਿੱਛੇ ਆ ਬਸ, ਤੇ ਕੁਛ ਬੰਦੇ ਦੀ ਲੋੜ ਨਹੀਂ ਹੁੰਦੀ ਸੀ ਉਹਨਾਂ ਨੂੰ, ਉਵੇਂ ਘੁੰਮੀ ਜਾਣਾ ਘੁੰਮੀ ਜਾਣਾ ਘੁੰਮੀ ਜਾਣਾ ਘੁੰਮੀ ਜਾਣਾ ਉਹਨਾਂ ਨੇ।
1: ਬਿਲਕੁਲ ਬਿਲਕੁਲ ਬਿਲਕੁਲ,
0: ਇਹਨਾਂ ਨੂੰ ਅਸੀਂ ਗਧੀ ਗੇੜ ਪਾਉਣਾ, ਇਸੇ ਨੂੰ ਕਹਿੰਦੇ ਵੀ ਜਦੋਂ ਬੰਦਾ ਸਾਨੂੰ ਕੋਈ ਕੰਮ ਨਾ ਸਾਡਾ ਕਰੇ ਤੇ ਨਾ ਕਰੇ, ਯਾ ਅੱਜ ਕਰ ਦੂੰਗਾ ਕੱਲ ਕਰ ਦੂੰਗਾ, ਅੱਜ ਕਰ ਦੂੰਗਾ ਕੱਲ ਕਰ ਦੂੰਗਾ, ਗੇੜੇ ਮਰਾਈ ਜਾਵੇ, ਨਾ ਕਰੇ ਨਾ ਨਾ ਕਰੇ ਨਾ ਕਰੇ ਨਾ ਨਾ ਕਰੇ, ਉਹਨੂੰ ਅਸੀਂ ਕਹਿ ਦਿੰਦੇ ਗਧੀ ਗੇੜ ਪੈਣਾ,
1: ਗਧੀ ਗੇੜ ਚ ਪਾ ਗਿਆ,
0: ਗੇੜ ਚ ਪਾ ਗਿਆ। ਤੇ ਚਲੋ ਕੋਈ ਗੱਲ ਨੀ, ਤੁਹਾਡਾ ਗਾਣਾ ਮੈਂ ਲੱਭ ਲਿਆ ਤੇ ਤੁਹਾਡੀ ਫਰਮਾਇਸ਼ ਆਪਾਂ ਪੂਰੀ ਕਰਦੇ ਆ।
1: ਥੈਂਕ ਯੂ।
0: ਸੋ ਦੋਸਤੋ, ਇੱਕ ਤਾਂ ਸਾਡਾ ਮੁਹਾਵਰਾ ਕਲੀਅਰ ਹੋ ਗਿਆ ਆਲਮੋਸਟ ਕਿ ਗਧੀ ਗੇੜ ਪਾਉਣਾ ਇਹ ਆਮ ਤੌਰ ਤੇ ਆਪਾਂ ਇਸਤੇਮਾਲ ਕਰਦੇ ਹੁੰਦੇ ਸੀ। ਇੱਕ ਹੁਣ ਹੈਗਾ ਭੇਡ ਚਾਲ। ਭੇਡ ਚਾਲ ਦਾ ਮੀਨਿੰਗ ਸਾਰਿਆਂ ਨੂੰ ਪਤਾ, ਅਰਥ ਇਹਦਾ ਸਭ ਨੂੰ ਪਤਾ ਆਪਾਂ ਨੂੰ, ਕਿ ਜਦੋਂ ਕੋਈ ਆਦਮੀ ਇੱਕ ਕੰਮ ਕਰੇ ਉਹਨੂੰ ਦੇਖਾ ਦੇਖੀ ਦੂਜਾ ਕਰ ਦੇਵੇ, ਉਹਨੂੰ ਤੀਸਰੇ ਦੇਖੋ ਦੇਖੀ ਤੀਜਾ ਕਰ ਦੇਵੇ। ਜਦੋਂ ਘਰਾਂ ਦੇ ਵਿੱਚ ਅਸੀਂ ਨਾ, ਮੰਨ ਲਓ ਕੋਈ ਚੀਜ਼ ਅਸੀਂ ਬਣਾਉਂਦੇ ਹਾਂ ਤੇ ਬੱਚੇ ਇੱਕ ਦੇਖ ਕੇ ਬੱਚਾ ਦੇਖੇ ਦੇਖੀ ਵੀ ਮੈਂ ਵੀ ਖਾਣੀ, ਅਸੀਂ ਕਹਿੰਦੇ ਯਾਰ ਤਾਂ ਭੇਡ ਚਾਲ ਹੀ ਪੈ ਗਈ ਹੈ। ਸੋ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਅੱਜ ਹਲਕਾ ਫੁਲਕਾ ਹੀ ਹੈ, ਬਸ ਇੱਕ ਤੁਹਾਨੂੰ ਮੈਂ ਸੀਰੀਅਸ ਜੀ ਗੱਲ ਜ਼ਰੂਰ ਸੁਣਾਤੀ ਹੈ, ਉਹ ਵੀ ਮੈਨੂੰ ਲੱਗਿਆ ਕਿ ਬਹੁਤ ਵਧੀਆ ਗੱਲ ਕਰਨੀ ਹੈ, ਕਰ ਸਕਦੇ ਆਪਾਂ ਸਰੋਤਿਆਂ ਦੇ ਨਾਲ, ਕਿ ਕਿਸੇ ਦਾ ਜਦੋਂ ਬੁਰਾ ਕਰਦੇ ਨਾ, ਕਿਸੇ ਦਾ ਜਦੋਂ ਬੁਰਾ ਸੋਚਦੇ ਆ। ਪਹਿਲਾਂ ਦੂਸਰਿਆਂ ਤੇ ਕਮੈਂਟ ਕਰਦੇ ਸੀ, ਟਵੀਟ ਕਰਦੇ ਸੀ, ਪਤਾ ਉਦੋਂ ਲੱਗਿਆ ਜਦੋਂ ਆਪਣੇ ਨਾਲ ਵਾਪਰੀ, ਉਸ ਤੋਂ ਵੀ ਬੁਰੀ
1: ਦੇਖੋ ਨਾ, ਵਾਪਰ ਵੀ ਹੋ ਜਾਏਗੀ।
0: ਔਰ ਇਹ ਰਿਐਲਿਟੀ ਹੈ, ਇਹ ਰਿਐਲਿਟੀ ਰੀਅਲ ਸਟੋਰੀ ਹੈ ਜੀ, ਰੀਅਲ।
1: ਹਾਂਜੀ ਦੇਖੋ,
0: ਬਿਲਕੁਲ ਬਿਲਕੁਲ ਬਿਲਕੁਲ, ਹਾਂ
1: ਚਲੋ ਕਦੇ ਤਾਂ ਸੋਚਣਾ ਚਾਹੀਦਾ ਵਾਹਿਗੁਰੂ ਕਿਸੇ ਦਾ ਬੁਰਾ ਨਾ ਕਰੋ, ਬੁਰਾ ਸਭ ਦਾ ਚੰਗਾ ਭਲਾ ਕਰ ਸਕਦੇ ਜੇ ਕਰ ਸਕਦੇ ਬੁਰੇ ਸੋਚੋ ਬਿਨਾ।
0: ਵਾਹਿਗੁਰੂ
1: ਤੁਸੀਂ ਬੜਾ ਚੰਗਾ ਦੱਸਿਆ ਅੱਜ, ਬੜੀ ਗਾਣਾ ਵੀ ਲਾਇਆ ਅਰਦਾਸ ਮਾਨ ਦਾ।
0: ਚਲੋ ਸ਼ੁਕਰੀਆ ਜੀ, ਸ਼ੁਕਰੀਆ, ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-3657-53 ਸਾਡੇ ਨੰਬਰ ਹੈ, 6473-67-5353। ਤੁਸੀਂ ਕੋਈ ਕਿਸੇ ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ, ਕੋਈ ਗੱਲਬਾਤ ਕੋਈ ਸ਼ੇਅਰ ਕਰਨੀ ਹੋਵੇ ਕਰ ਸਕਦੇ ਹੋ, ਤੇ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਦਾ ਅੱਗੇ ਜਾਰੀ ਰੱਖਾਂਗੇ। ਤੇ ਹੁਣ ਸੁਣੋ ਇੱਕ ਪਿਆਰਾ ਜਿਹਾ ਗੀਤ।

0: ਮਿਊਜ਼ਿਕ ਸੁਣ ਲਿਆ, ਗਾਣਾ ਆਪਾਂ ਬਾਅਦ 'ਚ ਸੁਣਦੇ ਹਾਂ, ਪਹਿਲਾਂ ਇੱਕ ਕਾਲਰ ਅਟੈਂਡ ਕਰ ਲਈਏ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ। ਤੇ ਤੁਸੀਂ ਅਪਡੇਸ਼ਨ ਦੇ ਦਿਓ, ਅੱਜ ਦੇ ਫੀਫਾ ਵਰਲਡ ਕੱਪ ਦੇ ਮੈਚ ਕਿਹੜੇ ਕਿਹੜੇ ਹੋਏ ਤੇ ਕੀ ਪੋਜੀਸ਼ਨ ਕਿਹਨੇ ਕਿਹਨੇ ਲਈ ਜ਼ਰਾ?
1: ਯੂਐਸਏ ਨੇ 2 ਗੋਲ ਕੀਤੇ ਤੇ ਆਸਟ੍ਰੇਲੀਆ ਉਹਨੇ ਕੋਈ ਨਹੀਂ ਗੋਲ ਕੀਤਾ।
0: ਅੱਛਾ, 2-0 ਨਾਲ ਯੂਐਸਏ ਜਿੱਤ ਗਿਆ ਜੀ ਅੱਜ ਦਾ ਮੈਚ। ਇੱਕ
1: ਮੋਰਾਕੋ ਨੇ 1 ਕੀਤਾ ਤੇ ਸਕਾਟਲੈਂਡ ਨੇ ਕੋਈ ਨਹੀਂ ਕੀਤਾ।
0: ਅੱਛਾ, ਮੋਰਾਕੋ ਜਿੱਤ ਗਿਆ ਸਕਾਟਲੈਂਡ ਨੂੰ।
1: ਤੇ ਬ੍ਰਾਜ਼ੀਲ ਨੇ 3 ਗੋਲ ਕੀਤੇ ਤੇ ਹੇਤੀ ਨੇ ਕੋਈ ਨਹੀਂ ਕੀਤਾ।
0: ਬ੍ਰਾਜ਼ੀਲ ਨੇ 3 ਗੋਲ ਕੀਤੇ ਤੇ ਦੂਸਰੇ ਪਾਸੇ ਕਿਹੜੀ ਸੀ ਟੀਮ?
1: ਹੇਤੀ।
0: ਹੇਤੀ,
1: ਹਾਂਜੀ
0: ਹਾਂਜੀ, ਹਾਂ ਚਲੋ।
1: ਤੇ ਇੱਕ ਟਰਕੀ ਤੇ ਪੈਰਾਗੁਏ ਦਾ ਮੈਚ ਹੁਣੇ ਮੈਚ 11 ਵਜੇ ਸ਼ੁਰੂ ਹੋਣ ਵਾਲਾ।
0: ਅੱਛਾ ਅੱਛਾ, ਉਹ ਸ਼ੁਰੂ ਹੋਣ ਵਾਲਾ। ਚਲੋ ਬਹੁਤ ਵਧੀਆ ਜੀ ਡਾਕਟਰ ਸਾਹਿਬ, ਤੁਸੀਂ ਅਪਡੇਸ਼ਨ ਦਿੰਦੇ ਹੋ ਤੇ ਤੁਸੀਂ ਕਾਫੀ ਸ਼ੌਕੀਨ ਲੱਗਦੇ ਹੋ ਫੁੱਟਬਾਲ ਦੇ।
1: ਮੈਂ ਆਪ ਖੇਡਦਾ ਰਿਹਾ ਜੀ।
0: ਅੱਛਾ, ਜਵਾਨੀ ਚ ਖੇਡਦੇ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ ਹਾਂਜੀ।
0: ਔਰ ਇੱਕ ਮੈਨੂੰ ਪਤਾ ਲੱਗਾ ਡਾਕਟਰ ਸਾਹਿਬ ਕਿ ਆਪਣੇ ਇੱਕ ਜਲੰਧਰ ਦੇ ਮਾਹਲਪੁਰ ਇਲਾਕੇ ਦਾ ਮੁੰਡਾ ਕੋਈ ਸਰਪ੍ਰੀਤ ਸਿੰਘ ਹੈ, ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਹੈ ਵੀ ਫਾਰਵਰਡ ਦੇ ਤੌਰ ਤੇ ਇਸ ਵਾਰ ਸ਼ਾਮਲ ਖੇਡ ਰਿਹਾ?
1: ਹਾਂਜੀ ਹਾਂਜੀ, ਹੈਗਾ ਖੇਡਦਾ।
0: ਤੇ ਸਾਡੇ 150 ਕਰੋੜ ਦੇ ਵਿੱਚੋਂ ਸਾਡੇ 11 ਮੁੰਡੇ ਨਹੀਂ ਲੱਭਦੇ ਸਾਡੇ ਹਿੰਦੁਸਤਾਨ ਵਾਲਿਆਂ ਨੂੰ?
1: ਹਿੰਦੁਸਤਾਨ ਸਿਰਫ ਇਹਨਾਂ ਵੋਟਾਂ ਵਾਸਤੇ ਮਤਲਬ ਭੇਜਦੇ ਫਿਰਦੇ ਨੇ, ਸਪੋਰਟਸ ਵਾਲੇ ਪਾਸੇ ਬਿਲਕੁਲ ਧਿਆਨ ਨਹੀਂ
0: ਹੈ। ਜਿਹੜਾ 15 ਤਰੀਕ ਨੂੰ ਕੇਪ ਬੋਰਡੇ ਦਾ ਸਪੇਨ ਨਾਲ ਮੈਚ ਹੋਇਆ, ਉਹ ਕਹਿੰਦੇ ਪਤਾ ਉਹ ਜਿਹੜੇ 18 ਛੋਟੇ ਛੋਟੇ ਉਹਨਾਂ ਕੋਲ ਟੁਕੜੇ ਹੈ ਜ਼ਮੀਨ ਦੇ, 5.5 ਲੱਖ ਸਾਰੀ ਪਾਪੂਲੇਸ਼ਨ ਹੈ ਉਸ ਕੰਟਰੀ ਦੀ, ਛੋਟਾ ਜਿਹਾ ਕੰਟਰੀ, ਉਹਦਾ ਨਾਮ ਨੀ ਸੁਣਿਆ ਮੇਰੇ ਖਿਆਲ ਕਦੇ ਕਿਸੇ ਨੇ। 5.5 ਲੱਖ ਉਹਦੀ ਪਾਪੂਲੇਸ਼ਨ ਹੈ। ਜੇ ਪੰਜਾਬ ਚ ਦੇਖੀਏ ਨਾ ਤੇ ਪਟਿਆਲਾ ਸ਼ਹਿਰ ਹੈ ਨਾ, ਪਟਿਆਲੇ ਸ਼ਹਿਰ ਦੀ ਪਾਪੂਲੇਸ਼ਨ ਵੀ 5.5 ਲੱਖ ਤੋਂ ਵੱਧ ਹੈ। ਜੇ ਅੰਮ੍ਰਿਤਸਰ ਵੇਖੀਏ, ਅੰਮ੍ਰਿਤਸਰ ਦੀ ਤਾਂ 16-17 ਲੱਖ ਪਾਪੂਲੇਸ਼ਨ। 5.5 ਲੱਖ ਦੀ ਪਾਪੂਲੇਸ਼ਨ ਵਾਲਾ ਦੇਸ਼ ਇਸ ਵੇਲੇ ਵਰਲਡ ਕੱਪ ਫੀਫਾ ਦੇ ਵਿੱਚ ਪੂਰਾ ਛਾਇਆ ਹੋਇਆ ਹੈ ਇਸ ਵੇਲੇ ਕਿ ਉਸਨੇ ਸਪੇਨ, ਜਿਹੜਾ ਪਹਿਲੇ ਨੰਬਰ ਦਾ ਦਾਅਵੇਦਾਰ ਸੀ ਨਾ, ਉਹਨੂੰ 1-0 ਦੇ ਬਰਾਬਰੀ ਦੇ ਉੱਪਰ ਰੋਕ ਦਿੱਤਾ। ਤੁਸੀਂ ਦੇਖੋ, ਔਰ 40-41 ਸਾਲ ਦਾ ਉਹ ਬੰਦਾ ਜਿਹੜਾ ਉਹਨਾਂ ਦਾ ਗੋਲਕੀਪਰ ਹੈ ਸੀ।
1: ਬਿਲਕੁਲ ਬਿਲਕੁਲ।
0: ਔਰ ਮੈਂ ਇੱਕ ਅੱਜ ਹੋਰ ਪੜ੍ਹ ਰਿਹਾ ਸੀ ਕਿ ਸਾਡਾ ਹਿੰਦੁਸਤਾਨ 1947 ਚ ਆਜ਼ਾਦ ਹੋਇਆ ਤੇ ਉਹ ਕੇਪ ਬੋਰਡ ਜਿਹੜਾ ਛੋਟਾ ਜਿਹਾ ਇੱਕ ਹੈਗਾ ਨਾ, ਉਹ 1975 ਦੇ ਵਿੱਚ ਆਜ਼ਾਦ ਹੋਇਆ। ਉਹ
1: ਦੇਖੋ ਪੁਰਤਗਾਲ ਤੇ ਜਿਹੜਾ DR ਕੋਂਗੋ ਸੀ, ਉਹ ਇੱਥੇ ਗੋਲ ਤੇ ਹੋਇਆ ਸੀ ਮੈਚ।
0: 50-51 ਸਾਲ ਹੋਏ ਉਹਨੂੰ ਆਜ਼ਾਦ ਹੋਏ ਨੂੰ, 5.5 ਲੱਖ ਦੀ ਪਾਪੂਲੇਸ਼ਨ ਹੈ ਤੇ ਦੇਖੋ 18 ਛੋਟੇ ਛੋਟੇ ਟੁਕੜੇ ਹੈ ਉਸ ਦੇਸ਼ ਦੇ, ਮਤਲਬ ਇਹਨੇ ਵੀ ਇੱਕੋ ਜਗ੍ਹਾ ਤੇ ਸਾਰਾ ਹੈਗਾ, ਸਾਰੇ 17-18-19 ਉੱਥੇ ਸਪੋਰਟਸ ਦੇ ਜਿਹੜੇ ਸਟੇਡੀਅਮ ਹੈਗੇ ਸਾਰੇ, ਫੁੱਟਬਾਲ ਦੀਆਂ ਗਰਾਊਂਡਾਂ ਜਿਹੜੀਆਂ। ਦੇਖੋ ਸਾਡੇ ਕੰਟਰੀ ਨੂੰ ਨਾ ਹੋਰ ਹੀ ਚੀਜ਼ਾਂ ਲੈ ਕੇ ਬੈਠੀਆਂ, ਉਹਨਾਂ ਦਾ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਹੀ ਨਹੀਂ ਹੈਗਾ। ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਵੈਰੀ ਮਚ, ਤੁਸੀਂ ਜੁੜਦੇ ਹੋ ਸਾਡੇ ਨਾਲ। ਥੈਂਕ ਯੂ, ਥੈਂਕ ਯੂ,
1: ਥੈਂਕ ਯੂ,
0: ਸ਼ੁਕਰੀਆ, ਸ਼ੁਕਰੀਆ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 0169 ਸਤਿ ਸ਼੍ਰੀ ਅਕਾਲ ਜੀ,
1: ਜੀ ਸਤਿ ਸ਼੍ਰੀ ਅਕਾਲ ਜੀ,
0: ਕੀ ਹਾਲ ਹੈ ਜੀ? ਅੱਜ ਤੁਸੀਂ ਕਾਫੀ ਦੇਰ ਬਾਅਦ ਫੋਨ ਆਇਆ ਤੁਹਾਡਾ ਅੱਜ। ਮੁਹਾਵਰਾ ਬੜਾ ਆਪਣੇ ਸਾਡੇ ਚੱਲਦਾ ਜੀ, ਸਾਡੇ ਤਾਂ ਆਮ ਇੱਕ ਗਧੀ ਗੇੜ ਪਾਇਆ ਬੰਦੇ ਨੇ, ਯਾਰ ਨਾ ਮੇਰਾ ਕੰਮ ਕਰਦਾ ਤੇ ਨਾ ਨਾ ਕਰਦਾ, ਬਾਰ ਬਾਰ ਚੱਕਰੀ ਮਰਾਈ ਜਾਂਦਾ, ਚੱਕਰੀ ਮਰਾਈ ਜਾਂਦਾ, ਕੰਮ ਕਰਦਾ ਵੀ ਨੀ ਤੇ ਨਾ ਵੀ ਨੀ ਕਰਦਾ। ਗਧੀ ਗੇੜ ਪਾਇਆ ਮੈਨੂੰ ਯਾਰ, ਕੰਮ ਕਰਦਾ ਨੀ ਹੈ ਬਸ।
1: ਹਾਂਜੀ ਹਾਂਜੀ, ਭਲੇ ਦੀ ਤੁਸੀਂ ਇੱਕ ਗੱਲਬਾਤ ਹੋ ਰਹੀ ਸੀ, ਮੈਨੂੰ ਯਾਦ ਆ ਗਿਆ ਸੀ ਇਹ ਕਿ ਆਪਣੇ ਨਾ ਜਿਸਲੇ ਛੋਟੇ ਛੋਟੇ ਹੁੰਦੇ
0: ਨਹੀਂ, ਮੈਂ ਭਲੇ ਦਾ ਕੀਤਾ ਸੀ ਵੀ ਜਦੋਂ ਕਿਸੇ ਦਾ ਤੁਸੀਂ ਬੁਰਾ ਸੋਚਦੇ ਹੋ ਨਾ, ਜਦੋਂ ਕਿਸੇ ਦਾ ਬੁਰਾ ਕਰਦੇ ਹੋ ਤਾਂ ਉਹ ਬੁਰਾ ਤੁਹਾਡੇ ਨਾਲ ਘੁੰਮ ਘੁਮਾ ਕੇ ਨਾ ਉਹ ਆ ਹੀ ਜਾਂਦਾ ਤੁਹਾਡੇ ਸਾਹਮਣੇ।
1: ਹਾਂਜੀ ਹਾਂਜੀ, ਹੁਣ ਤੇ ਕਿ ਦੇਖੋ ਮੰਗਣਾ ਦੇ ਵੀ ਉੱਥੇ ਨਾ ਪਿੱਛੇ ਇੱਕ ਪ੍ਰੋਫੈਸ਼ਨਲ, ਪਹਿਲੇ ਟਾਈਮਾਂ ਦੇ ਵਿੱਚ ਕਿ ਉਹ ਆਉਂਦੇ ਹੁੰਦੇ ਸਨ, ਕੋਈ ਬਜ਼ੁਰਗ ਅਗਰ ਆਵਾਜ਼ ਲਗਾਉਂਦੇ ਤਾਂ ਦੂਸਰਿਆਂ ਦੀ ਉਹ ਲੈ ਕੇ ਤੇ ਫਿਰ ਇੱਕ ਹੈਲਪ ਵੀ ਕਰਦੇ ਸਨ। ਕੋਈ ਆਉਣਾ ਦਰਵਾਜ਼ੇ ਦੇ ਦਰਵਾਜ਼ੇ ਆਪਣੇ ਨਾ ਕੋਈ ਬੋਲ ਬੋਲਦੇ ਕਿ ਕਰ ਭਲਾ ਤੇਰਾ ਹੋਗਾ ਭਲਾ, ਜਿਹੜਾ ਦੇ ਉਸਦਾ ਹੀ ਭਲਾ, ਜਿਹੜਾ ਨਾ ਦੇ ਉਸਦਾ ਹੀ ਭਲਾ,
0: ਕਰ ਭਲਾ ਹੋ ਭਲਾ, ਇਹ ਵੀ ਠੀਕ ਹੈ। ਤੁਸੀਂ ਭਲਾ ਕਿਸੇ ਦਾ ਕਰੋਗੇ ਤਾਂ ਮੁੜ ਕੇ ਆਉਣਾ ਹੀ ਆ, ਤੁਹਾਡਾ ਭਲਾ ਵੀ ਹੋਏਗਾ।
1: ਉਹ ਫਿਰ ਇਹ ਹੈ ਕਿ ਆਪਣੇ ਨਾ ਮੁਖਤਲਿਫ ਜਗ੍ਹਾ ਤੇ ਜਾ ਕੇ ਦੇ ਕੇ ਵੀ ਆਉਂਦੇ, ਕੁਛ ਆਪਣਾ ਇਹ ਕੇ ਰੱਖ ਲੈਣਾ, ਕੁਛ ਇਹ ਕੇ ਆਪਣੇ ਨਾ, ਉੱਥੋਂ ਫਿਰ ਅੱਗੋਂ ਫਿਰ ਦੂਸਰੀਆਂ ਸੰਤਾਵਾਂ ਉਹ ਮਦਦ ਕਰਦੀਆਂ ਜ਼ਰੂਰਤਮੰਦ।
0: ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸੋ ਦੋਸਤੋ, ਜੁੜਿਓ ਤੁਸੀਂ ਸਾਡੇ ਨਾਲ ਰੱਬ ਰੰਗ ਸਭ ਰੰਗ ਰੇਡੀਓ ਦੇ ਨਾਲ, ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨਦੀਪ, ਗੱਲਬਾਤ ਸਾਡੀ ਚੱਲ ਰਹੀ ਹੈ ਛੋਟੀਆਂ ਛੋਟੀਆਂ ਗੱਲਾਂ ਬਾਤਾਂ, ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ ਹੋ, ਅੱਜ ਕੋਈ ਵਿਸ਼ਾ ਨਹੀਂ ਹੈ ਤੇ ਅੱਜ ਕੋਈ ਜ਼ਰੂਰੀ ਨਹੀਂ ਹੈ ਵੀ ਗੱਲਬਾਤ ਕਰੋਗੇ ਤੁਹਾਨੂੰ ਉਹਦੇ ਵਿੱਚ ਪਾਰਟੀਸਪੇਟ ਕਰਨਾ, ਅੱਜ ਤੁਸੀਂ ਆਪਣੀ ਮਨ ਮਰਜ਼ੀ ਦੀ ਕੋਈ ਗੱਲ ਸਾਡੇ ਨਾਲ ਕਰ ਸਕਦੇ ਹੋ। 647 300

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 4587 ਜੀ, ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਵੈਰੀ ਗੁੱਡ ਸਰ, ਵੈਰੀ ਗੁੱਡ ਜੀ, ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਸੁਣੀਦਾ ਜੀ, ਕਦੇ
0: ਕਦੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਕਦੇ ਕਦੇ ਸੁਣਦੇ ਹੋ, ਰੋਜ਼ ਕਿਉਂ ਨਹੀਂ ਸੁਣਦੇ ਤੁਸੀਂ? ਹਾਂ ਚਲੋ ਚਲੋ, ਕੰਮ ਤਾਂ ਕੰਮ ਦੀ ਟੋਪ ਪ੍ਰਾਇਓਰਿਟੀ ਹੈ, ਤਾਂ ਇਹ ਤਾਂ ਐਂਟਰਟੇਨਮੈਂਟ ਹੈ। ਜਦੋਂ ਕਿਤੇ ਟਾਈਮ ਮਿਲੇ ਚਲੋ ਜ਼ਰੂਰ ਜੁੜਿਆ ਕਰੋ, ਜਦੋਂ ਟਾਈਮ ਮਿਲਦਾ।
1: ਹਾਂਜੀ ਹਾਂਜੀ, ਉਹ ਗੱਲ ਜਿਹੜੀ ਸੁਣਾ ਰਹੇ ਸੀ ਸਰ, ਤੁਸੀਂ ਇਸ ਤਰ੍ਹਾਂ ਕਰਕੇ ਉਹ ਲਾਈਕ
0: ਰਜੇਸ਼ ਸ਼ਰਮੇ ਦੀ, ਹਾਂ
1: ਜਿਹੜਾ ਵੀ ਸੀਗਾ ਉਹ ਬੰਦਾ
0: ਜੀ ਜੀ,
1: ਜਦੋਂ ਹੁਣ ਸਰਕਾਰਾਂ ਮੈਸੇਜ ਡਿਲੀਵਰ ਗਲਤ ਕਰਦੀਆਂ ਨਾ, ਉਹ ਫਿਰ ਲੋਕ ਫਿਰ ਉਸ ਤਰ੍ਹਾਂ ਹੀ ਉਹਨਾਂ ਦੀਆਂ ਜਿਹੜੀਆਂ ਮਾਇੰਡ ਸੈੱਟ ਓਦਾਂ ਹੀ ਹੋ ਜਾਂਦੇ ਆ
0: ਨਾ।
1: ਇਹ ਤਾਂ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਸਾਡੀਆਂ ਕੋਈ ਏਕਤਾ ਦਾ ਜਾਂ ਯੂਨਿਟੀ ਦਾ ਮੈਸੇਜ ਦੇ, ਉਹ ਤਾਂ ਫਿਰ ਇੱਕੋ ਹੀ ਮੈਸੇਜ ਆ ਜੀ ਉਹਨਾਂ ਕੋਲੇ ਵੀ, ਅਸੀਂ ਰਾਸ਼ਟਰ ਹਿੰਦੂ ਰਾਸ਼ਟਰ।
0: ਬਿਲਕੁਲ ਬਿਲਕੁਲ ਬਿਲਕੁਲ,
1: ਸਾਨੂੰ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ, ਕਿੰਨੀਆਂ ਆਈਆਂ ਵਾ, ਇਹ ਤਾਂ ਬਸ ਇੱਦਾਂ ਹੀ ਹੈ ਜੀ। ਯੂ ਐਸ ਨੇ ਹੁਣ ਆਪਣੇ ਉਹ ਕਰਦੇ ਆ ਜੀ, ਉਹ ਮਤਲਬ ਅਟੈਕ ਕੀਤਾ ਵਾ, ਕਾਫੀ ਸੋਲਜਰ ਉੱਥੇ ਹੋਏ ਆ, ਸ਼ਹੀਦ ਹੋਏ ਆ।
0: ਹੁਣ
1: ਉਹ 56 ਇੰਚ ਦਾ ਜਿਹੜਾ ਹੈਗਾ ਵਾ ਸੀਨਾ, ਉਹ ਚੁੱਪ ਕਰ ਰਿਹਾ। ਮਨਮੋਹਨ ਸਿੰਘ ਹੁੰਦੀ ਹੋਈ ਹੁੰਦੇ ਸੀ, ਉਹਨਾਂ ਨੂੰ ਦੇਖ ਲਓ ਕਿੰਨੀ ਰਿਸਪੈਕਟ ਨਾਲ ਮਿਲਦੇ ਸੀ।
0: ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਰੀਲਾਂ ਵੀ ਲੋਕਾਂ ਨੇ ਬਣਾਈਆਂ ਕਿ ਮਨਮੋਹਨ ਸਿੰਘ ਜਦੋਂ ਜਾਂਦਾ ਸੀ ਕਿੱਡਾ ਆਦਰ ਮਾਣ ਸਤਿਕਾਰ ਉਹਦਾ ਹੁੰਦਾ ਸੀ, ਪੂਰਾ ਪ੍ਰੋਟੋਕੋਲ ਉਹਨੂੰ ਮਿਲਦਾ ਸੀ।
1: ਇਹਨਾਂ ਨੇ ਜੀ ਇੰਡੀਆ ਨੂੰ ਥੱਲੇ, ਬਿਲਕੁਲ ਥੱਲੇ ਲਾਤਾ ਸਰ। ਸਾਰਾ ਇੰਡੀਆ ਇਹਨਾਂ ਨੇ ਵੇਚਤਾ।
0: ਹਾਂ, ਇੱਕ ਦੋ ਫੈਮਲੀਆਂ ਜਿਹੜੇ ਅਡਾਨੀ ਅਬਾਨੀ, ਬਸ ਸਿੱਧਾ ਹੀ ਹੈ, ਇਹਦੇ ਚ ਕੋਈ ਦੋ ਰਾਏ ਨੀ ਹੈਗੀ। ਦੱਸੋ ਦਸਤਾਰ, ਦਸਤਾਰ ਜਾਰਡਨ ਸੰਧੂ ਦਾ?
1: ਹਾਂਜੀ ਹਾਂਜੀ ਹਾਂ,
0: ਮੈਂ ਮੈਂ ਮੈਂ ਹੁਣੇ ਹੁਣੇ ਲੱਭ ਕੇ ਤੁਹਾਨੂੰ ਸ਼ੇਅਰ ਕਰਦੇ ਤੁਹਾਡੇ ਨਾਲ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਹਾਂਜੀ, ਮੈਂ ਨਾ ਜੋ ਤੁਸੀਂ ਚਮਕੀਲੇ ਕੋਲ ਗਾਣਾ ਜਾਂ ਗੱਲ ਕਰਦੇ
0: ਆ,
2: ਉਹ ਸੁਭਾਅ ਵੀ ਬਹੁਤ ਚੰਗਾ ਸੀ, ਸੁਭਾਅ ਵੀ ਬੜਾ ਮਿੱਠਾ ਪਿਆਰਾ। ਬਾਕੀ ਜਿਹੜੇ ਹੋਰ ਸਾਰੇ ਮੈਨੂੰ ਮੂਹਰੇ ਆ ਜਾਂਦੇ, ਬੜਾ ਯਾਦ ਆਉਂਦੇ ਸੀ ਇਹਨੂੰ। ਮੈਂ ਕਿਹਾ ਜਿਹੜਾ ਇੱਕ ਦਿਨ ਰਹਿ ਜੇ ਪ੍ਰਾਹੁਣਾ, ਉਹੀ ਜੀ 2 ਮਹੀਨੇ ਸਾਡੇ ਕੋਲ ਰਹਿ ਕੇ ਗਏ
0: ਵਾਹਿਗੁਰੂ,
2: ਉਹਨਾਂ ਦੀਆਂ ਰੂਹਾਂ ਨੂੰ ਕਿਤੇ ਸ਼ਾਂਤੀ ਦੇ, ਕਿੱਥੇ ਵੀ ਚਲੇ ਗਏ, ਮਾਰ ਦਿੱਤੇ ਜਵਾਨੀ ਜੀ, 28 ਸਾਲ ਦਾ ਸੀ ਸਾਰਾ। ਓਕੇ ਜੀ, ਸਤਿ ਸ਼੍ਰੀ ਅਕਾਲ,
0: ਥੈਂਕ ਯੂ ਥੈਂਕ ਯੂ ਥੈਂਕ ਯੂ ਮੈਮ ਜੀ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈਗਾ ਜੀ 11 ਵਜੇ ਤੱਕ, ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ, ਨੰਬਰ 6473653653। ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਪ੍ਰਾਊਡ ਸਪੋਂਸਰ, ਉਹ ਨੇ ਜੀ ਅਮਾਇਰਾ ਅਕੈਡਮੀ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਵੀ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਨੰਬਰ ਨੋਟ ਕਰ ਸਕਦੇ ਹੋ 905-399-1810 9053996110। ਅਮਾਇਰਾ ਅਕੈਡਮੀ, ਹੇਅਰ ਐਂਡ ਅਸਥੈਟਿਕਸ। ਕੋਈ ਪ੍ਰੋਪਰਟੀ ਲੈਣ ਦਾ ਵਿਚਾਰ ਬਣਾ ਰਹੇ ਹੋ, ਕੋਈ ਪ੍ਰੋਪਰਟੀ ਵੇਚਣ ਦਾ ਵਿਚਾਰ ਬਣਾ ਰਹੇ ਹੋ, ਜਾਂ ਕੋਈ ਲੀਜ਼ 'ਤੇ ਲੈਣ ਜਾਂ ਲੀਜ਼ 'ਤੇ ਦੇਣ ਦੀ ਕੋਈ ਤੁਹਾਡੀ ਇੱਛਾ ਹੈ, ਤਾਂ ਨਾਮ ਯਾਦ ਰੱਖੋ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਅਤੇ ਰਮਨ ਕਥੂਰੀਆ ਤੁਹਾਡੀ ਪ੍ਰੋਪਰਟੀ ਦੇ ਬਾਰੇ ਵੱਡੀ ਡਿਟੇਲ ਦੇ ਵਿੱਚ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਵਿਸਥਾਰ ਦੇ ਨਾਲ, ਬੜੇ ਪਾਰਦਰਸ਼ੀ ਢੰਗ ਦੇ ਨਾਲ ਤੁਹਾਡੇ ਨਾਲ ਹਰ ਚੀਜ਼ ਡਿਸਕਸ ਕਰਕੇ ਤੁਹਾਨੂੰ ਰਾਈਟ ਜਿਹੜੀ ਸਲਾਹ ਦੇਣਗੇ। ਫੋਨ ਨੰਬਰ ਨੋਟ ਕਰੋ 416-525-7400 4165257400। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਅਤੇ ਰਮਨ ਕਥੂਰੀਆ ਜੀ, 4 646-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ, ਅਤੇ ਆਪਾਂ ਇੱਕ ਗਾਣਾ ਤੁਹਾਡੇ ਨਾਲ ਅੱਗੇ ਹੋਰ ਸ਼ੇਅਰ ਕਰਦੇ ਹਾਂ। ਸੁਣੋ ਪਹਿਲਾਂ ਉਸਨੂੰ, ਫਿਰ ਗੱਲਬਾਤ ਨੂੰ ਅੱਗੇ ਕੰਟੀਨਿਊ ਕਰਾਂਗੇ।

0: 657-357-5353 ਸਾਡੇ ਸਟੂਡੀਓ ਦਾ ਨੰਬਰ ਹੈ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਇੱਕ ਚੀਜ਼ ਹੋਰ ਦੱਸਿਓ ਕਿ ਦੁਨੀਆ ਦੇ ਵਿੱਚ ਸਾਰੀਆਂ ਚੀਜ਼ਾਂ ਅੱਜ ਤੋਂ ਜਦੋਂ ਆਪਾਂ ਪਹਿਲਾਂ ਦੇਖ ਸਕਦੇ ਹਾਂ ਨਾ ਕਿ 20-25-30 ਸਾਲ ਤੋਂ ਪਹਿਲੇ ਕਿ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ। ਕੋਈ ਚੀਜ਼ ਐਸੀ ਨਹੀਂ ਹੈ ਕਿ ਜਿਹੜੀ ਮਹਿੰਗੀ ਨਾ ਹੋਈ ਹੋਵੇ। ਇੱਕ ਚੀਜ਼ ਹੈ ਉਹਦੀ ਕੀਮਤ ਨਾ ਕੋਈ ਜ਼ਿਆਦਾ ਨਹੀਂ ਵਧੀ, ਬਸ ਉੱਥੇ ਜਿਹੀ ਹੈ। ਉਹ ਉਦੋਂ ਵੀ ਉਨੇ ਕੁ ਦੀ ਹੁੰਦੀ ਸੀ, ਹੁਣ ਵੀ ਉਨੇ ਕੁ ਦੀ, ਥੋੜਾ ਬਹੁਤ ਫਰਕ ਪਿਆ। ਜਿੰਨਾ ਮਹਿੰਗਾਈ ਦੂਜੀਆਂ ਚੀਜ਼ਾਂ ਦੇ ਵਿੱਚ ਵਧੀ ਨਾ, 100-100, 200-200, 500-500% ਜਿਹੜਾ ਇੰਨੀਆਂ ਇੰਨੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ। ਇੱਕ ਚੀਜ਼ ਐਸੀ ਹੈ, ਤੁਸੀਂ ਮੇਰੇ ਨਾਲ ਸਹਿਮਤ ਹੋ ਗਏ ਕਿ ਮਾਚਿਸ ਦੀ ਡੱਬੀ ਜਿਹੜੀ ਹੈ ਨਾ, ਅੱਗ ਲਾਉਣ ਵਾਲੀ ਜਿਹੜੀ ਮਾਚਿਸ ਦੀ ਡੱਬੀ ਹੁੰਦੀ ਹੈ, ਇਹ ਉਦੋਂ ਵੀ 54-58 ਦੀ ਹੁੰਦੀ ਸੀ, 54-58 ਦੀ, ਅਤੇ ਹੁਣ ਵੀ ਬਸ ਰੁਪਈਏ ਇੱਕ ਦੀ ਹੈ, ਇੰਨੀ ਕੀ ਹੈ ਆਪਣੇ ਉੱਥੇ, ਕੁਝ ਜ਼ਿਆਦਾ ਮਹਿੰਗੀ ਨਹੀਂ। ਕੁਝ ਦੱਸ ਸਕਦੇ ਹੋ ਪਰ ਇਹਦੇ ਮੁੱਲ ਦੇ ਵਿੱਚ ਵਾਧਾ ਕਿਉਂ ਨਹੀਂ ਹੋਇਆ? ਜ਼ਰੂਰ ਸ਼ੇਅਰ ਕਰਿਓ, ਮਾਚਿਸ ਦੀ ਡੱਬੀ ਦੀ ਕੀਮਤ ਦੇ ਵਿੱਚ ਜਿੰਨਾ ਵਾਧਾ ਬਾਕੀ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਹੋਇਆ ਨਾ, ਉਹਦੇ ਵਿੱਚ ਵਾਧਾ ਨਹੀਂ ਹੋਇਆ, ਕੀ ਭਲਾ ਇਹਦੇ ਪਿੱਛੇ ਰੀਜ਼ਨ ਹੋ ਸਕਦਾ? ਬਹੁਤ ਵੱਡੀ ਇਹਦੇ ਵਿੱਚ ਨਾ ਇੱਕ ਸਿੱਖਿਆ ਹੈਗੀ ਹੈ, ਬਹੁਤ ਵੱਡਾ ਇਹਦੇ ਵਿੱਚ ਇੱਕ ਮੈਸੇਜ ਹੈਗਾ, ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ। ਇੱਕ ਵਾਰ ਇੱਕ ਸੱਪ ਕੋਈ ਕੰਡਿਆਂ ਦੇ ਵਿੱਚ ਫਸਿਆ ਪਿਆ ਸੀ, ਝਾਫੇ ਪਈ ਸੀ ਕੰਡਿਆਂ ਵਾਲੇ, ਵੱਡੇ ਵੱਡੇ ਸੂਲਾਂ ਵਾਲੇ, ਅਤੇ ਸੱਪ ਉਹਦੇ ਵਿੱਚ ਫਸਿਆ, ਅਤੇ ਬੜਾ ਉਹ ਡਰਿਆ ਹੋਇਆ ਵੀ, ਕਿਉਂਕਿ ਜੇ ਤੁਰੂਗਾ ਤਾਂ ਉਹਦੇ ਕੰਡੇ ਵੱਜ ਜਾਣਗੇ। ਕੰਡੇ ਜਦੋਂ ਸੱਪ ਦੇ ਇੱਕ ਵਾਰ ਕੋਈ ਬਾਡੀ ਦੇ ਵਿੱਚੋਂ ਬਲੱਡ ਨਿਕਲਿਆ ਵੀ, ਉਹਨਾਂ ਨੂੰ ਕੀੜੀ ਲੱਗ ਜਾਂਦੀ ਅਤੇ ਸੱਪ ਫਿਰ ਨਾ ਮਰ ਜਾਂਦਾ, ਸੱਪ ਜਾ ਨਹੀਂ ਸਕਦਾ, ਕੀੜੀਆਂ ਜਦੋਂ ਚੜ੍ਹ ਜਾਣ ਉਹਦੇ ਉੱਤੇ। ਉਹ ਜਦੋਂ ਝਾਫਿਆਂ ਦੇ ਵਿੱਚ ਫਸ ਗਿਆ ਅਤੇ ਬੜੇ ਆਰਾਮ ਦੇ ਨਾਲ ਬੈਠਾ ਹੋਇਆ ਉੱਥੇ, ਅਚਾਨਕ ਇੱਕ ਕੋਈ ਭੱਦਰ ਪੁਰਸ਼ ਵਿਚਾਰਾ, ਸਿਆਣਾ ਬੰਦਾ, ਕੋਈ ਭੋਲਾ ਭਾਲਾ ਜਿਹਾ ਉੱਥੇ ਆਇਆ, ਉਹਨੇ ਵੇਖਿਆ ਵੀ ਸੱਪ ਯਾਰ ਫਸਿਆ ਪਿਆ, ਅਤੇ ਉਹਨੇ ਚੁੱਪ ਕਰਕੇ ਛਾਪੇ ਜੇ ਉੱਥੋਂ ਚੁੱਕੇ ਅਤੇ ਸੱਪ ਨੂੰ ਨਾ ਉੱਥੋਂ ਝਾਫਿਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ। ਅਤੇ ਸੱਪ ਤਾਂ ਭਾਈ ਜੀ ਬੰਦੇ ਦੇ ਦਾਲੇ ਹੋ ਗਿਆ, ਸੱਪ ਕਹਿੰਦਾ ਵੀ ਮੈਂ ਤਾਂ ਭਾਈ ਤੈਨੂੰ ਡੰਗ ਮਾਰਨਾ, ਹੁਣ ਮੈਂ ਤਾਂ ਤੈਨੂੰ ਡੰਗ ਮਾਰੂੰਗਾ, ਤਿਆਰ ਹੋ ਜਾ। ਉਹ ਬੰਦਾ ਅੱਗੋਂ ਕਹਿੰਦਾ ਭਲਿਆ ਮਾਨ ਸਾਹਿਬ, ਮੈਂ ਤਾਂ ਤੇਰੀ ਇੰਨੀ ਯਾਰ ਮਦਦ ਕੀਤੀ ਹੈ, ਇੰਨੀ ਤੇਰੀ ਹੈਲਪ ਕੀਤੀ ਹੈ, ਤੈਨੂੰ ਉਹਦੇ ਵਿੱਚੋਂ ਕੱਢਿਆ ਅਤੇ ਤੂੰ ਮੇਰੇ ਡੰਗ ਮਾਰਨ 'ਤੇ ਲਾਗੂ ਹੋ ਗਿਆ। ਉਹ ਕਹਿੰਦਾ ਨਾ, ਉਹ ਕਹਿੰਦੇ ਚਲੋ ਉਹ ਗਧਾ ਆਉਂਦਾ, ਉਹਨੂੰ ਪੁੱਛ ਲਓ ਭਾਈ, ਗਧੇ ਨੂੰ ਆਪਾਂ ਪੁੱਛ ਲੈਂਦੇ ਹਾਂ ਵੀ ਜੋ ਜਿੱਦਾਂ ਫੈਸਲਾ ਦਿਓ ਆਪਾਂ ਕਰ ਲਾਂਗੇ। ਅਤੇ ਗਧਾ ਨੂੰ ਪੁੱਛਿਆ, ਗਧੇ ਨੂੰ ਕਹਿੰਦਾ ਦੱਸ ਭਾਈ, ਇਹਨੇ ਮੈਨੂੰ, ਮੈਂ ਇਹਨੂੰ ਯਾਰ ਕੱਢਿਆ ਝਾਫਿਆਂ ਦੇ ਵਿੱਚੋਂ ਅਤੇ ਇਹ ਮੇਰੇ ਡੰਗ ਮਾਰਦਾ, ਇਹਨੂੰ ਡੰਗ ਮਾਰਨਾ ਚਾਹੀਦਾ ਕਿ ਮੇਰਾ ਥੈਂਕਸ ਕਰਨਾ ਚਾਹੀਦਾ? ਗਧਾ ਕਹਿੰਦਾ ਯਾਰ ਮੈਂ ਵੀ ਤਾਂ ਮੇਰੇ ਮਾਲਕਾਂ ਨੇ ਮੈਨੂੰ ਇੰਨਾ ਚਿਰ ਰੱਖਿਆ ਸੀ ਅਤੇ ਮੇਰੇ ਤੋਂ ਸਾਰੀ ਉਮਰ ਕੰਮ ਲੈਂਦੇ ਰਹੇ, ਮਿੱਟੀ ਢੋਣ ਦਾ, ਸਮਾਨ ਢੋਣ ਦਾ, ਅਤੇ ਜਦੋਂ ਮੈਂ ਬੁੱਢਾ ਹੋ ਗਿਆ ਅਤੇ ਮੈਨੂੰ ਘਰੋਂ ਸੋਟੀ ਮਾਰੀ ਅਤੇ ਬਾਹਰ ਕੱਢਤਾ। ਕਹਿੰਦਾ ਬੰਦੇ ਇੱਦਾਂ ਦੇ ਹੁੰਦੇ, ਕਹਿੰਦਾ ਇਹ ਡਾਂਗ ਹੀ ਬਣਦਾ, ਇਹਦੇ ਡਾਂਗ ਹੀ ਮਾਰ ਤੂੰ ਇਹਦੇ। ਉਹ ਬੰਦਾ ਫਿਰ ਬੜਾ ਪਰੇਸ਼ਾਨ, ਉਹ ਫਿਰ ਸੱਪ ਕਹਿੰਦਾ ਵੀ ਭਾਈ ਡਾਂਗ ਹੀ ਬਣਦਾ, ਗਧੇ ਨੇ ਵੇਲਾ ਕਹਿਤਾ। ਉਹ ਕਹਿੰਦਾ ਚਲੋ ਯਾਰ ਉਹ ਗਊ ਤੁਰੀ ਆਉਂਦੀ ਹੈ, ਗਊ ਨੂੰ ਇੱਕ ਵਾਰੀ ਪੁੱਛ ਲੈਂਦੇ, ਇੱਕ ਬੰਦੇ ਨੂੰ ਹੋਰ ਗਵਾਹ ਬਣਾ ਲੈਂਦੇ ਹਾਂ, ਉਹਨੂੰ ਪੁੱਛਦੇ ਹਨ। ਗਊ ਨੂੰ ਪੁੱਛਿਆ ਤੂੰ ਭਾਈ ਦੱਸ, ਉਹ ਕਹਿੰਦਾ ਮੈਂ ਇਹਨੂੰ ਕੰਡਿਆਂ 'ਚੋਂ ਕੱਢਿਆ ਅਤੇ ਮੇਰੇ ਡੰਗ ਮਾਰਨ ਲੱਗਾ ਹੈ, ਬਣਦਾ ਡੰਗ ਹੈ ਕਿ ਥੈਂਕਸ ਬਣਦਾ? ਗਊ ਕਹਿੰਦੀ ਵੀਰ ਮੇਰੇ ਮਾਲਕਾਂ ਨੇ ਵੀ ਮੈਨੂੰ ਉੰਨੀ ਦੇਰ ਰੱਖਿਆ ਜਿੰਨੀ ਦੇਰ ਤੱਕ ਮੈਂ ਦੁੱਧ ਦਿੰਦੀ ਰਹੀ ਹਾਂ, ਜਦੋਂ ਮੈਂ ਦੁੱਧ ਦੇਣੋਂ ਬੰਦ ਹੋ ਗਈ ਤਾਂ ਮੈਨੂੰ ਵੀ ਉਹਨਾਂ ਨੇ ਮਾਰੀ ਠੋਕਰ ਅਤੇ ਘਰੋਂ ਬਾਹਰ ਕੱਢਤਾ। ਅਤੇ ਕਹਿੰਦਾ ਵੀ ਇਹ ਡੰਗ ਹੀ ਬਣਦਾ ਬੰਦੇ ਦੇ। ਅਤੇ ਉਸ ਤੋਂ ਬਾਅਦ ਉਹ ਫਿਰ ਸੱਪ ਫਿਰ ਤਿਆਰ ਵੀ ਡੰਗ ਵੱਜਣ ਲੱਗਾ ਹੁਣੇ। ਫਿਰ ਉੱਥੇ ਬਾਈ ਚਾਂਸ ਇੱਕ ਬਾਂਦਰ ਸੀ ਉੱਥੇ, ਅਤੇ ਬੰਦਾ ਕਹਿੰਦਾ ਚਲੋ ਯਾਰ ਉਹਨੂੰ ਬਾਂਦਰ ਨੂੰ ਪੁੱਛ ਲੈਂਦੇ ਹਾਂ, ਉਹਨੂੰ ਪੁੱਛ ਲੈ ਜੇ ਤੀਜਾ ਬੰਦਾ, ਤਿੰਨ ਗਵਾਹ ਚਾਹੀਦੇ ਆ। ਬਾਂਦਰ ਆਇਆ ਉਹਦੇ ਕੋਲ ਅਤੇ ਬਾਂਦਰ ਤੁਹਾਨੂੰ ਪਤਾ ਚਲਾਕ ਹੁੰਦੇ ਆ। ਸੱਪ ਕਹਿੰਦਾ, ਬਾਂਦਰ ਕਹਿੰਦਾ ਵੀ, ਬੰਦਾ ਕਹਿੰਦਾ ਮੈਂ ਇਹਨੂੰ ਯਾਰ ਝਾਫਿਆਂ ਦੇ ਵਿੱਚੋਂ ਕੱਢਿਆ ਅਤੇ ਮੇਰੇ ਡੰਗ ਮਾਰਨ ਲੱਗਾ, ਡੰਗ ਬਣਦਾ ਕਿ ਥੈਂਕਸ ਬਣਦਾ? ਅਤੇ ਬਾਂਦਰ ਚਲਾਕ ਸੀ, ਬਾਂਦਰ ਕਹਿੰਦਾ ਵੀ ਮੈਂ ਮੰਨ ਹੀ ਨਹੀਂ ਸਕਦਾ ਕਿ ਸੱਪ ਕੰਡਿਆਂ ਦੇ ਵਿੱਚ ਫਸਿਆ ਹੋਵੇ, ਮੈਂ ਨਹੀਂ ਮੰਨ ਸਕਦਾ। ਉਹ ਕਹਿੰਦੇ ਵੀ ਮੰਨੇਗਾ ਕਿਵੇਂ? ਕਹਿੰਦਾ ਤੂੰ ਮੈਨੂੰ ਪਹਿਲਾਂ ਵੜ ਕਿੱਦਾਂ, ਤੂੰ ਵੜਿਆ ਕਿੱਦਾਂ ਸੀ, ਬੰਦੇ ਨੇ ਤੈਨੂੰ ਕਿਵੇਂ ਕੱਢਿਆ? ਹੋ ਹੀ ਨਹੀਂ ਸਕਦਾ। ਉਹ ਜਿਹੜਾ ਸੱਪ ਸੀ ਉਹ ਬਾਂਦਰ ਦੀਆਂ ਗੱਲਾਂ 'ਚ ਆ ਗਿਆ ਅਤੇ ਉਹ ਝਾਫਿਆਂ ਦੇ ਵਿੱਚ ਵੜ ਗਿਆ, ਅਤੇ ਫਿਰ ਬੰਦਾ ਕਿੱਥੋਂ ਕੱਢੇ? ਸੋ ਇਹਦੇ ਤੋਂ ਵੀ ਸਾਨੂੰ ਇਸ ਚੀਜ਼ ਦੀ ਬੜੀ ਵੈਸਨ ਮਿਲਦਾ ਕਿ ਜ਼ਿੰਦਗੀ ਸਾਡੀ 'ਚ ਵੀ ਬਹੁਤ ਸਾਰੇ ਦੋਸਤ, ਮਿੱਤਰ, ਭੈਣ ਭਰਾ, ਸਕੇ ਸੰਬੰਧੀ, ਰਿਸ਼ਤੇਦਾਰ ਕਈ ਐਸੇ ਹੈਗੇ ਨੇ ਜਿਹੜੇ ਸਾਨੂੰ ਮੁਸੀਬਤ ਦੇ ਵਿੱਚ ਫਸਾ ਕੇ ਮੁੜ ਕੇ ਆਪ ਪਿੱਛੇ ਹਟ ਜਾਂਦੇ ਆ। ਪਹਿਲਾਂ ਫਾਇਦਾ ਲੈ ਲੈਂਦੇ ਆ, ਜਦੋਂ ਫਾਇਦਾ ਦੇਣ ਦੀ ਜ਼ਰੂਰਤ ਆਵੇ ਤਾਂ ਫਿਰ ਉਹ ਸਾਡੇ ਦੁਸ਼ਮਣ ਬਣ ਖਲੋਂਦੇ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਨਾ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਬੜਾ ਸੋਚ ਸਮਝ ਕੇ, ਸੰਭਲ ਸੰਭਲ ਕੇ ਪੈਰ ਧਰਨ ਦੀ ਜਿਹੜੀ ਜ਼ਰੂਰਤ ਹੈ। ਹਾਂਜੀ ਖਲੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਕੈਸੇ ਹੈਂ ਦਰਸ਼ਨ ਸਾਹਿਬ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਆਪ ਸੁਣਾਓ?
1: ਮੈਂ ਠੀਕ ਹੂੰ। ਮਾਚਿਸ ਕਾ ਜੋ ਆਪ ਬੋਲ ਰਹੇ ਥੇ, ਦਰਅਸਲ ਉਸਕੀ ਕੀਮਤ ਕਿਆ ਬੜਾਏਂਗੇ ਜੋ ਬਆਸਾਨੀ ਮਿਲਤੀ ਹੈ ਵੋ ਉਸਮੇ ਮਸਾਲਾ ਸਲਫਰ ਵਗੈਰਾ। ਲੇਕਿਨ ਏਕ ਚੀਜ ਮੈਂ ਨੋਟਿਸ ਕਰਾ ਦਰਸ਼ਨ ਸਾਹਿਬ, ਵੋ ਸ਼ਾਇਦ ਕੋਈ ਨੋਟਿਸ ਨਹੀਂ ਕੀਆ, ਵੋ ਯੇ ਹੈ ਕਿ ਕੈਨੇਡਾ ਮੇ ਤਕਰੀਬਨ ਦੇਖੀਏ 2000 ਸੇ ਦੇਖ ਰਹਾ ਹੂੰ ਮੈਂ, 2000 ਸੇ 26 ਆ ਗਏ, 26 ਸਾਲ ਹੋ ਗਏ, ਏਕ ਚੀਜ ਕੀ ਕੀਮਤ ਬਿਲਕੁਲ ਨਹੀਂ ਬੜੀ। ਔਰ ਲੋਕ ਸਹਿਮਤ ਕਰੇਂਗੇ ਇਸ ਬਾਤ ਸੇ ਕਿ ਹਾਂ ਯਾਰ ਯੇ ਬਾਤ ਤੋ ਦਰੁਸਤ ਹੈ, ਚੰਗੀ ਗੱਲ ਹੈ, ਤੋ ਕੋਈ ਨੋਟਿਸ ਨਹੀਂ ਕੀਆ ਸੀ। ਵੋ ਕਿਆ ਕਿ ਯੇ ਜੋ ਯੂ ਹਾਲ ਜੋ ਕੰਪਨੀ ਹੈ ਨਾ, ਇਸਕਾ 1995 ਜੋ ਪ੍ਰਾਈਸ ਹੈ, ਯੇ ਆਜ ਤੱਕ ਵਹੀ ਹੈ।
0: ਅੱਛਾ ਅੱਛਾ ਅੱਛਾ,
1: ਆਪ ਗੌਰ ਕਰ ਲੀਜੀਏ, ਹਰ ਗਾੜੀ ਪੇ ਲਿਖਾ ਹੁਆ ਹੋਤਾ, ਹਰ ਗਾੜੀ ਪੇ,
0: ਹਾਂ ਜੋ ਸ਼ਿਫਟਿੰਗ ਕੇ ਲੀਏ ਆਪ ਲੈਕੇ ਆਤੇ।
1: ਜੀ ਜੀ ਜੀ ਜੀ, ਤੋ ਮੈਂ ਉਨਕੇ ਓਨਰ ਸੇ ਇੱਕ ਵਾਰ ਪੁੱਛਾਤਾ ਹੈ, ਕਿਆ ਬਾਤ ਹੈ, ਆਪ ਇਸਕੇ ਦਾਮ ਕਿਉਂ ਨਹੀਂ ਬੜਾਤੇ? ਤੋ ਉਸਨੇ ਕਿਹਾ, ਯਾਰ ਲੋਕ ਖਾਲੀ ਕਰਕੇ ਜਾਤੇ, ਗਮਜ਼ਦਾ ਲੋਗੋਂ ਸੇ ਕਿਆ ਪੈਸੇ ਲੇਤੇ ਬੋਲਾ। ਹਾਂ,
0: ਬੜਾ ਲੌਜਿਕ ਹੈ, ਬੜਾ ਲੌਜਿਕ ਹੈ।
1: ਤੋ ਐਸੀ ਚੀਜ਼ਾਂ ਹੋਤੇ ਬਾਰੇ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਆਪਕਾ ਵੀ ਸ਼ੁਕਰੀਆ ਜਨਾਬ, ਸਭ ਕੋ ਸਤਿ ਸ੍ਰੀ ਅਕਾਲ।
0: ਸੋ ਮੈਂ ਗੱਲ ਕਰ ਰਿਹਾ ਸੀ ਕਿ ਮਾਚਿਸ ਦੀ ਕੀਮਤ ਕਿਉਂ ਨਹੀਂ ਵਧੀ। ਬੜਾ ਇਹਦੇ ਵਿੱਚ ਲੌਜਿਕ ਬੜਾ ਵਧੀਆ। ਉਹ ਕਹਿੰਦੇ ਵੀ ਜਿੰਨਾ ਸਾਡੇ ਸਮਾਜ ਦੇ ਵਿੱਚ ਵੀ ਜਿੰਨਾ ਲੋਕਾਂ ਦਾ ਕੰਮ ਹੋਏ ਨਾ, ਅੱਗ ਲਾਉਣਾ, ਅੱਗ ਲਾ ਕੇ ਬੰਦ ਡੱਬੂ ਕੰਧ ਦੇ ਉੱਪਰ, ਸੋ ਜਿਹੜੇ ਲੋਕ ਇੱਦਾਂ ਦੇ ਹੁੰਦੇ ਨਾ, ਕਿਸੇ ਨੂੰ ਉਂਗਲ ਲਾਉਣੀ, ਕਿਸੇ ਨੂੰ ਅੱਗ ਲਾਉਣੀ, ਕਿਸੇ ਨੂੰ ਉਂਗਲ ਦੇਣੀ, ਭੜਕਾਉਣਾ, ਉਹਦੇ ਨਾਲ ਲੜਾਇਆ, ਉਹਦੇ ਨਾਲ ਲੜਾਇਆ, ਉਹਨਾਂ ਲੋਕਾਂ ਦੀ ਸਮਾਜ ਦੇ ਵਿੱਚ ਕਦੇ ਵੀ ਇੱਜ਼ਤ ਨਹੀਂ ਹੁੰਦੀ, ਉਹਨਾਂ ਲੋਕਾਂ ਦੀ ਸਮਾਜ ਦੇ ਵਿੱਚ ਕਦੇ ਵੀ ਪੁੱਛ ਪ੍ਰਤੀਤ ਜਿਹੜੀ ਨਾ ਨਹੀਂ ਹੁੰਦੀ, ਹਰ ਬੰਦਾ ਉਹਨਾਂ ਤੋਂ ਕਤਰਾਉਣ ਦੀ ਕੋਸ਼ਿਸ਼ ਕਰਦਾ। ਸੋ ਸੇਮ ਉਹਨਾਂ ਦਾ ਕੰਮ ਵੀ ਜਦੋਂ ਮਾਚਿਸ ਦੀ ਡੱਬੀ ਵਰਗਾ ਹੈ, ਤੀਰ ਲਾਉਣੇ, ਲੋਕਾਂ ਨੂੰ ਭੜਕਾਉਣਾ, ਲੋਕਾਂ ਨੂੰ ਲੜਾਉਣਾ ਆਪਸ ਦੇ ਵਿੱਚ, ਲੋਕਾਂ ਨੂੰ ਉਲਝਾਉਣਾ ਆਪਸ ਦੇ ਵਿੱਚ, ਸੋ ਜਿਸ ਤਰ੍ਹਾਂ ਦਾ ਕੰਮ ਕਰਨਗੇ ਉਸ ਤਰ੍ਹਾਂ ਦੀ ਇੱਜ਼ਤ ਉਹਨਾਂ ਦੀ ਸੋਸਾਇਟੀ ਦੇ ਵਿੱਚ ਜ਼ਰੂਰ ਹੋਊਗੀ। ਸੋ ਮਾਚਿਸ ਦਾ ਕੰਮ ਵੀ ਤੀਰ ਲਾਉਣਾ, ਜਲਾਉਣਾ ਹੈ ਉਸਨੂੰ। ਸੋ ਇਸ ਕਰਕੇ ਉਹਦੀ ਕੀਮਤ ਵੀ ਜਿਹੜੀ ਮੇਰੇ ਮੁਤਾਬਕ ਜਿਹੜੀ ਹੈ ਨਾ, ਉਹ ਜਿੰਨੀ ਵਧਣੀ ਚਾਹੀਦੀ ਹੈ ਉਨੀ ਨਹੀਂ ਵਧੀ। ਸੋ 647-377-5353 ਇੱਕ 2825 ਨਾ ਕਾਲ ਆ ਰਹੀ ਸੀ ਤੇ ਕੁਨੈਕਟ ਹੋ ਨਹੀਂ ਸਕਿਆ, ਤੇ ਤੁਸੀਂ ਕਾਲ ਕਰ ਲਓ, ਅਜੇ ਟਾਈਮ ਸਾਡੇ ਕੋਲ 2-3 ਮਿੰਟ ਹੈਗੇ ਆ, ਤੇ ਮੈਂ ਤੁਹਾਡੀ ਕਾਲ ਜ਼ਰੂਰ ਅਟੈਂਡ ਕਰੂੰਗਾ। ਸੋ ਵੀਕਐਂਡ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਅੱਗੇ ਸ਼ਨੀਵਾਰ ਤੇ ਐਤਵਾਰ ਦਾ ਦਿਨ ਹੈ, ਆਪਣੇ ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਇੱਧਰ ਉੱਧਰ ਘੁੰਮਣ ਫਿਰਨ ਜਾਓ, ਮੌਸਮ ਵੀ ਬੜਾ ਖੂਬਸੂਰਤ ਹੈ, 2 ਦਿਨ ਇੰਜੋਏ ਕਰੋ, ਫਰੈਸ਼ ਹੋ ਕੇ ਆਓ, ਤੇ ਆਪਾਂ ਮਿਲਾਂਗੇ ਸੋਮਵਾਰ ਫਿਰ 10 ਵਜੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕਿਸੇ ਨਵੀਂ ਗੱਲਬਾਤ ਦੇ ਨਾਲ। ਸਾਡਾ ਤੁਹਾਡਾ ਸਾਥ ਹੁੰਦਾ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਕੋਸ਼ਿਸ਼ ਮੇਰੀ ਹੁੰਦੀ ਹੈ ਕਿ ਦੋਸਤ ਮਿੱਤਰ ਜਦੋਂ ਫੋਨ ਕਰਦੇ ਨਾ, ਤੇ ਮੇਰਾ ਹੌਸਲਾ ਹੋਰ ਵੱਧਦਾ ਹੈ, ਮੋਰਲੀ ਸਪੋਰਟ ਮਿਲਦੀ ਹੈ, ਤੇ ਮੈਂ ਹੋਰ ਥੋੜੀ ਬਹੁਤ ਮਿਹਨਤ ਕਰਕੇ ਆਈ ਦੀ ਕੋਈ ਨਾ ਕੋਈ ਅੱਛਾ ਵਿਸ਼ਾ। ਵਿਸ਼ੇ ਐਸੇ ਕੋਈ ਊਲ ਜਲੂਲ ਨਹੀਂ, ਵਿਸ਼ੇ ਐਸੇ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਥੋੜੀ ਬਹੁਤੀ ਜਿਹੜੀ ਨਾ ਕੋਈ ਸਿੱਖਿਆ ਦੇਣ ਵਾਲੇ ਜ਼ਰੂਰ ਹੋਣ। ਇਸ ਤਰ੍ਹਾਂ ਦੇ ਵਿਸ਼ੇ ਲੈ ਕੇ ਆਈ ਦੇ, ਕੁਝ ਆਪਣੇ ਪੰਜਾਬ ਦੇ ਨਾਲ ਰਿਲੇਟਡ, ਕੋਈ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸੰਬੰਧਿਤ, ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ। ਹੈਲੋ, ਸਤਿ ਸ੍ਰੀ ਅਕਾਲ ਜੀ। ਹੈਲੋ
2: ਹੈਲੋ ਜੀ, ਸਤਿ ਸ੍ਰੀ ਅਕਾਲ
0: ਬੋਬੀ, ਕੀ ਹਾਲ ਚਾਲ ਹੈ? ਟਾਈਮ 1 ਮਿੰਟ ਰਹਿ ਗਿਆ ਤੇ ਤੂੰ ਇੰਨਾ ਲੇਟ ਕਿਉਂ ਜੁੜਿਆ ਸਾਡੇ ਨਾਲ ਅੱਜ?
2: ਮੈਂ ਬਸ ਜੀ ਹੁਣ ਧਿਆਨ ਹੀ ਹੁਣ ਕੀਤਾ। ਸਤਿ ਸ੍ਰੀ ਅਕਾਲ, ਬਸ ਤੁਹਾਨੂੰ ਹੈ।
0: ਚਲੋ ਚਲੋ, ਸ਼ੁਕਰੀਆ ਸ਼ੁਕਰੀਆ, ਮੰਡੇ ਨੂੰ ਜਰੂਰ ਜੁੜੀ ਤੇਰੀ ਆਵਾਜ਼ ਚ ਗਾਣਾ ਸੁਣਾਂਗੇ ਕੋਈ ਨਾ ਕੋਈ, ਅੱਜ ਹੁਣ ਟਾਈਮ ਹੋ ਗਿਆ, ਬਸ 1 ਮਿੰਟ ਹੀ ਬਾਕੀ।
2: ਥੈਂਕ ਯੂ ਸਰ।
0: ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸੋ ਦੋਸਤੋ, ਸੋਮਵਾਰ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ, ਕੋਈ ਨਵੀਂ ਗੱਲਬਾਤ ਕਰਾਂਗੇ, ਤੁਸੀਂ ਸਾਥ ਦਿਓਗੇ ਤਾਂ ਪ੍ਰੋਗਰਾਮ ਸਾਡਾ ਬਹੁਤ ਵਧੀਆ ਚੱਲ ਰਿਹਾ। ਬਹੁਤ ਦੋਸਤਾਂ ਮਿੱਤਰਾਂ ਦਾ ਰਿਸਪੌਂਸ ਹੈ, ਬੜੇ ਦੋਸਤ ਮਿੱਤਰ ਆਫ ਏਅਰ ਵੀ ਫੋਨ ਕਰਦੇ ਨੇ, ਤਾਰੀਫ ਕਰਦੇ ਨੇ, ਤੇ ਅੱਛਾ ਲੱਗਦਾ ਹੈ। ਤੋ ਕੋਸ਼ਿਸ਼ ਕਰਾਂਗੇ ਹੋਰ ਮਿਹਨਤ ਕਰਕੇ ਇਸਨੂੰ ਹੋਰ ਅੱਛਾ ਬਣਾਈਏ, ਤੇ ਹੁਣ ਦਿਓ ਇਜਾਜ਼ਤ, ਮਿਲਾਂਗੇ ਸੋਮਵਾਰ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ.

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 2899829597, 2899829597।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
3: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337655-1984।
6: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ, ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

0: अभी वाह क्या बात है, फ्राइडे है, धुप निकली है, खूबसूरत प्यारा जिहा मौसम है, ते शाम यार होवे फ्राइडे दी ते हल्की मिठी मिठी ठंड, ते ठंड नहीं बट तुम्हें पता ही है थोड़ा कहते होंगे कि प्यारी जी हवा चल रही है, सो इदा का मौसम हो यार बंदे ने होर की चाहिए, ठीक है ना गल, वधिया खूबसूरत शाम इंजॉय करो, फ्राइडे है, मच्छी मच्छी खाओ, ते जिहड़े हैगे आ शकीन तुसी जो पीना पी लो, एंड जिहड़े नहीं शकीन कोई ना तुसी कोई मॉकटेल पी लो, कोई जूस पी लो, कोई पानी पी लो, कोई लस्सी पी लो, हरेक दी आपदी आपदी मर्जी है, खाओ अपने मर्जी का, पीओ अपने मर्जी का, जो करना कर रहे हो करो अपने मर्जी का, पाओ भंगड़े करो, दिल राजी भी सड़दे नूं सड़ने दे, सो जो भी करना करो तो इंजॉय करो। प्रोग्राम है पंजाबी दा, नंबर है अपना 905-673-3337 अपना फोन नंबर है, तो लाने रौनक इस कमाल की ईवनिंग इंजॉय करते हैं, तुम आ जाओ फिर करिए कुछ गल्लां बातें यार, गीत संगीत कोई सुनना नो प्रॉब्लम मोस्ट वेलकम, वैसे सानू हैलो हाय करनी है नो प्रॉब्लम मोस्ट वेलकम, सो पंजाबी लहरां दा नंबर तुहानू याद ही है, तो नंबर थोड़े दिलां ते लिखिया होया, वैसे तुहानू दस दिंदे एक बार फिर तो 905-673-3337 अपना फोन नंबर है, ते करदे आ गल्लां बातां, ते अज रौनक मेला ते बड़ा नचण गाउण वाला माहौल थोड़े लिए क्रिएट करदे आ, सो तुसी आ जाओ पहला, ते जिहड़ा बंदा हुण असी खाड़े नूं होस्ट कर रहे हैं पहला ऑडियंस ते जुड़ जावे, फिर जदों खाली जी ऑडियंस होवे फिर बंदे दा कहिंदे हुंदे कि गाउण नूं जी नहीं करदा, सो आ जाओ करिए गल्लां बातें, फिर लाउने आ थोड़े लिए कुछ एक वधिया जिहा गीत, नंबर है 905-673-3337-905-673-3337 अपना फोन नंबर है, ते आज दा प्रोग्राम थोड़े तक पहुंचता किया जा रहा बी 40 दिन फिल्म वालों, 40 दिन फिल्म रिलीज हो चुकी है बई, बहुत ही खूबसूरत बहुत ही कमाल दी स्टोरी, गुरप्रीत सिंह धुग्गा साहब की लिखी हुई बेस्ट सैलिंग किताब 40 दिन, जिस विच देबी मखसूसपुरी साहब लीड रोल पहली बार कर रहे हैं, नाल गुरप्रीत घुग्गी साहब ते उन्हां दा बेटा सुखन वड़ैच, सो बड़ी खूबसूरत फिल्म 40 दिन, तुसी अपने नेड़ले सिनेमा घरां दे विच जाओ, 40 दिन नूं तुसी इंजॉय करो, बहुत ही सोहणी फिल्म बनी है, सो तुसी अपने चाहे सिल्वर सिटी ब्रैम्पटन दे विच चल जाओ, उत्थे शो है, हुण तां 6 बज गए, हुण वाला शो ते 9 बजे शो है, वॉन दे विच 6:50 ते 9:40, कोर्टनी पार्क 7:20 ते 10:10, ते स्कारब्रो 7:45 ते 10 बजे, ते नाल ग्वेल्फ दे विच 9:50 ते हुण शो है, सो 40 दिन फिल्म बड़ी खूबसूरत स्टोरी, जरूर तुसी पहुंचो ते देखो। 0964 हेलो,
1: पंजाबी बोली,
0: 0964 हेलो जी,
1: हेलो,
0: हां जी,
1: हां जी भाजी, तुहाडा प्रोग्राम बहुत अच्छा लग रहा है, आज मेरी फ्रेंड दी बर्थडे है, जरा उन्हें बर्थडे विश कर देना, उसका नाम आसिया है।
0: अच्छा थोड़े फ्रेंड दा बर्थडे है, फ्रेंड दा की नाम है?
1: आसिया, आसिया,
0: आसिया,
1: जी जी,
0: क्या बात है, नाम ही बड़ा सोहना आसिया है, मैं पहली बार ये नाम सुनया वैसे।
1: अच्छा नहीं, बहुत बहुत अच्छा, बहुत
0: ज्यादा
1: लोगों ने नाम
0: लेने
1: आसिया।
0: अच्छा वेरी गुड, सो आसिया की 18 ईयर ओल्ड हुई
1: आसिया? नहीं नहीं 18 नहीं, 40 नहीं, 40
0: नहीं, 40 नहीं, तुसी 40 ना ना कि तुसी कहो कि अजे टीनेजर ही है आसिया।
1: चलो तुसी कहने टीनेजर मान लेते
0: हैं। हां आसिया ले लाइए फिर गाना, हाई नहीं तेरे हैप्पी बर्थडे ते तेनु लेके देना देना देना सूट तेनु पटियाला शाही हाई नी मैं लेके देना, ला दिए। चलो वेरी गुड, एंजॉय करो बर्थडे नू एंड बेस्ट विशेस।
1: थैंक यू
0: नो प्रॉब्लम, देखिया बर्थडे विश करो तो आए करो, थोड़ा बंदा यार स्पेशल तो फील करे, सो प्रोग्राम पंजाबी ले रहा 905-673-3337 अपना फोन नंबर है, 905-673-3337 कर दें गल्लां बातें यार, ते रौनक मेला थोड़े नाल लग ही जांदा, देखिया ताहीं तां मैं कहना तुसी फोन करदे हो जुड़दे हो ते मल्लो मल्ली बस चा सानू भी चढ़ जांदा ते थोनू भी चढ़ जांदा। ईगल ट्रक टायर एंड अलाइनमेंट सेंटर, देखो वीकेंड है, वीकेंड ते आपां अपने ਟਰੱਕਾਂ ਦੀ ਮੁਰੰਮਤ ਬਹੁਤ ਕਰਾਉਣੀ ਚਾਹੀਦਾ ਯਾਰ। ਟਰੱਕ ਤਾਂ ਆਪਣੀ ਜਿੰਦ ਜਾਨ ਹੈ, ਜਿਵੇਂ ਆਪਾਂ ਡਾਕਟਰ ਤੇ ਜਾਂਦੇ ਉਵੇਂ ਤੁਸੀਂ ਆਪਣੇ ਟਰੱਕਾਂ ਨੂੰ ਵੀ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਲੈ ਕੇ ਜਾਣਾ। ਇਹਨਾਂ ਦੀ ਨਵੀਂ ਲੋਕੇਸ਼ਨ ਹੈ, ਦੂਜੀ ਲੋਕੇਸ਼ਨ ਹਾਈਵੇ 401 ਤੋਂ ਉਤਰਨ ਸਾਰ ਮਿਲਟਨ ਦੇ ਵਿੱਚ ਲੋਕੇਟਡ ਹੈ, 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ ਦਾ ਕੋਰਨਰ ਹੈ। 6472346293 6472346293। ਬਹੁਤ ਵੱਡਾ ਡਿਸਕਾਊਂਟ ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਅਲਾਈਨਮੈਂਟ। ਵੀਕਐਂਡ ਤੇ ਕਰਾ ਲਓ, ਮੇਰਾ ਨਾਂ ਲੈ ਦਿਓ 6472346293। ਪ੍ਰੋਸੀਜਨ ਵੀਲ ਅਲਾਈਨਮੈਂਟ ਨਾਲ ਦੀ ਨਾਲ ਨਵੇਂ ਟਰੱਕਾਂ ਦੇ ਟਾਇਰ ਤੇ ਪ੍ਰੋਫੈਸ਼ਨਲ ਮਾਊਂਟਿੰਗ ਤੇ ਬੈਲੈਂਸਿੰਗ, ਸੋ ਇਹਨਾਂ ਕੋਲ ਜਾਣਾ ਜ਼ਰੂਰ ਹੈ। 1013 ਹੈਲੋ,
2: ਨਮਸਕਾਰ ਨਾਲ ਜੀ, ਸੁਸ਼ੀਲ ਸ਼ਰਮਾ ਕੈਂਬਰਿਜ ਤੋਂ ਬੋਲ ਰਿਹਾ
0: ਜੀ। ਸੁਸ਼ੀਲ ਸ਼ਰਮਾ ਸਾਹਿਬ ਕੀ ਹਾਲ ਹੈ?
2: ਕਾਫੀ ਟਾਈਮ ਬਾਅਦ ਗੱਲ ਹੋਈ ਤੁਹਾਡੇ ਨਾਲ। ਮੈਂ ਇਹ ਕਹਿ ਰਿਹਾ ਸੀ ਕਿ ਅਗਲੇ ਵੀਕ ਵੀ ਚੱਲੇਗੀ 40 ਦਿਨ।
0: ਜਿੰਨੇ ਦਿਨ ਤੁਸੀਂ ਚਲਾਓਗੇ ਤਾਂ 40 ਦਿਨ ਵੀ ਚੱਲ ਸਕਦੀ, ਤੁਸੀਂ 40 ਦਿਨ ਦੇਖਣ ਜਾਓਗੇ?
2: ਮੈਂ ਦੇ ਜਾਵਾਂਗਾ, ਪਰ ਪਹਿਲੀ ਟਿਕਟ ਤੇ ਫ੍ਰੀ ਦੇ ਦੋ।
0: ਕੋਈ ਨਾ ਜੀ, ਦੇ ਦਿਆਂਗੇ, ਨੋ ਪ੍ਰੋਬਲਮ। ਜੋ ਜਾਣਾ ਹੋਏ ਦੱਸ ਦਿਓ,
2: ਮੈਨੂੰ ਪਤਾ ਤੁਸੀਂ ਦਿੰਦੇ ਹੋ ਜ਼ਰੂਰ।
0: ਕੋਈ ਨਾ, ਜਦੋਂ ਜਾਣਾ ਹੋਏ ਦੱਸ ਦਿਓ, ਅਸੀਂ ਦੇ ਦਿਆਂਗੇ। ਠੀਕ ਹੈ, ਜ਼ਰੂਰ, ਕੋਈ ਨਾ, ਤੁਹਾਡੀ ਟਿਕਟ ਮੇਰੇ ਵੱਲੋਂ ਫ੍ਰੀ। ਠੀਕ ਹੈ, ਕੋਈ ਗੱਲ ਨੀ, ਅਸੀਂ ਕਿਹੜਾ ਪਿੱਛੇ ਹਟਦੇ ਹਾਂ, ਜ਼ਰੂਰ ਅਸੀਂ ਤੁਹਾਡੀ ਮਦਦ ਕਰ ਲੈਂਦੇ ਹਾਂ ਜੀ। 9181 ਹੈਲੋ
3: ਜੀ, ਨਵੀਂ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਠੀਕ ਹੈ, ਬਸ ਜਿਹੜਾ ਤੁਹਾਡਾ ਪ੍ਰੋਗਰਾਮ ਲਾ ਲਿਆ ਸੇਵ ਨੇ।
0: ਕੀ ਬਾਤ ਹੈ,
3: ਬੇਟ ਕਰੀ ਤਾਰਿਆਂ ਦੇ ਵਿੱਚ ਚੰਦ ਚੜਿਆ ਹੁੰਦਾ ਨਾ,
0: ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ।
3: ਕੱਲ
0: ਪਰਸੋਂ ਕਿਹੜਾ ਤੁਸੀਂ ਲਵਾਇਆ ਸੀਗਾ ਆਪਣਾ ਕਾਲੇ ਰੰਗ ਦਾ ਪਰਾਂਦਾ ਮੇਰਾ ਸੱਜਣਾ ਲਿਆਂਦਾ ਵੇ ਮੈਂ ਚੁੰਮ ਚੁੰਮ ਰੱਖਦੀ ਫਿਰ, ਇਹੀ ਸੀ ਨਾ?
3: ਹਾਂਜੀ ਹਾਂਜੀ ਹਾਂਜੀ।
0: ਥੋੜੇ ਤੋਂ ਬਾਅਦ ਵੀ ਫਿਰ ਇੱਕ ਬਾਈ ਜੀ ਨੇ ਸੋਹਣਾ ਗਾਣਾ ਰਿਕੁਐਸਟ ਕੀਤਾ ਸੀ ਕਿ ਬਾਬਾ ਵੇ ਕਲਾਮ ਰੋਡ। ਚਲੋ ਹੋਰ ਸਭ ਠੀਕ ਠਾਕ? ਕੋਈ ਨਾ ਕੋਈ ਨਾ, ਠੀਕ ਹੈ, ਤੁਸੀਂ ਦੱਸਤਾ ਇੱਕ ਲਾ ਦਿੰਦੇ। ਠੀਕ ਹੈ, ਚਲੋ ਠੀਕ ਹੈ, ਥੈਂਕ ਯੂ, ਲਾਉਣੇ ਆ ਤੇ ਤੁਸੀਂ ਬਸ ਜੁੜੇ ਰਹੋ। ਨੰਬਰ ਹੈ 9056733337 9056733337 ਆਪਣਾ ਨੰਬਰ ਹੈ। ਗਿੱਲ ਫਾਰਮ ਵੀਕਐਂਡ ਹੈ, ਵੀਕਐਂਡ ਤੇ ਹੁਣ ਗਿੱਲ ਫਾਰਮ ਤੇ ਜਾਣਾ ਤਾਂ ਫਿਰ ਬਣਦਾ ਹੀ ਆ। ਗਿੱਲ ਫਾਰਮ ਤੇ ਤੁਸੀਂ ਜਾਓਗੇ ਨਾ, ਇਹਨਾਂ ਦਾ ਜਿਹੜਾ ਆਟਾ, ਇੰਨਾ ਫਰੈਸ਼ ਆਟਾ ਨਹੀਂ ਕਿਤੋਂ ਮਿਲਣਾ। ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਯਾਨੀ ਕਿ ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ ਸਾਰਾ ਫਰੈਸ਼ਲੀ ਮਿਲ ਕੀਤਾ ਗਿਆ। ਕੋਈ ਪ੍ਰਿਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ। ਹਾਈ ਇਨ ਫਾਈਬਰ, ਨੈਚੁਰਲ ਨਿਊਟ੍ਰੀਐਂਟਸ, ਔਥੈਂਟਿਕ ਇੰਡੀਆ ਵਾਲਾ ਟੇਸਟ। ਸੋ ਤੁਸੀਂ ਇੱਕ ਵਾਰ ਜਾਓ ਡਿਕਸੀ ਤੇ ਕਿੰਗ, 14085 ਡਿਕਸੀ ਰੋਡ, ਗਿੱਲ ਫਾਰਮ। ਹੁਣ ਇਹਨਾਂ ਕੋਲ ਆਟਾ ਤਾਂ ਹੈਗਾ ਹੀ ਆ, ਫਰੈਸ਼ ਦੇਸੀ ਆਂਡੇ, ਦੇਸੀ ਘਿਓ ਤੇ ਫਾਰਮ ਦਾ ਫਰੈਸ਼ ਦੁੱਧ, ਫਾਰਮ ਦਾ ਫਰੈਸ਼ ਸ਼ਹਿਦ ਤੇ ਮਟਰ ਰੈਡੀ ਨੇ ਹੁਣ ਫਾਰਮ ਦੇ, ਪਾਲਕ, ਧਨੀਆ, ਮੇਥੇ, ਜ਼ੁਕੀਨੀ, ਟਮਾਟਰ, ਫਾਰਮ ਦੇ ਆਲੂ, ਬੈਂਗਣ। ਸੋ ਡਿਕਸੀ ਐਂਡ ਕਿੰਗ ਦੇ ਉੱਤੇ ਤੁਸੀਂ ਪਹੁੰਚੋ, ਗਿੱਲ ਫਾਰਮ ਦੀ ਟੀਮ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 9056733337।

0: ਬੀਵਾ 8600 ਹੈਲੋ
1: ਹਾਂਜੀ ਬਾਈ ਸਤਿ ਸ਼੍ਰੀ ਅਕਾਲ
0: ਕਿਵੇਂ ਹੋ
1: ਅੱਜ
0: ਤਾਂ ਹੁਣ ਆਪਣੇ ਕਮਰੇ ਚ ਬਹਿ ਕੇ ਪੀਓ ਦਾਰੂ ਹੋਸਟਲ ਹੁਸਟਲ ਕਿੱਥੇ ਮਿਲਣਾ
1: ਨਹੀਂ ਐਕਚੁਲੀ ਅੱਜ ਮੇਰੇ ਇੱਕ ਫਰੈਂਡ ਦਾ ਬਰਥਡੇ ਤਾਂ ਅਸੀਂ ਅੱਜ ਮਤਲਬ ਚਾਰ ਪੰਜ ਜਣੇ ਹੈਗੇ ਕਾਲਜ ਵਾਲੇ ਅਸੀਂ ਇਕੱਠੇ ਹੋ ਰਹੇ ਹਾਂ ਅੱਜ ਮੈਂ ਤਾਂ ਹੀ ਇਨਫੋਰਮੈਂਸ ਕੀਤੀ
0: ਕੀ ਬਾਤ ਹੈ ਕੀ ਬਾਤ ਹੈ ਕਾਲਜ ਵਾਲੇ ਯਾਰ ਇਕੱਠੇ ਹੋਣ ਫਿਰ ਕਾਲਜ ਦੀਆਂ ਯਾਦਾਂ ਹੀ ਛੱਡਦੀਆਂ ਹੈ
1: ਹਾਂਜੀ ਹਾਂਜੀ ਹਾਂਜੀ
0: ਕਿੰਨੇ ਚਿਰ ਤੋਂ ਜਾਣਦੇ ਇੱਕ ਦੂਜੇ ਨੂੰ
1: ਆਲਮੋਸਟ ਭਾਈ ਮਤਲਬ ਅਸੀਂ ਸਕੂਲ ਵੀ ਇਕੱਠੇ ਪੜ੍ਹੇ ਹਾਂ ਤੇ ਮਤਲਬ ਹੋ ਗਿਆ ਮਤਲਬ ਮੈਕਸੀਮਮ ਜਿਵੇਂ ਮੇਰੀ ਫਰੈਂਡ ਮਤਲਬ
0: ਬਹੁਤ ਸਾਰੇ ਫਰੈਂਡਸ਼ਿਪਸ ਖਤਮ ਹੋ ਜਾਂਦੀਆਂ ਬੜੇ ਲੋਕ ਕਨੈਕਟ ਹੋਏ ਯਾਰ ਕਿਉਂਕਿ ਫਿਰ ਹੋਰ ਕੋਈ ਸਰਕਲ ਹੁੰਦਾ ਨੀ ਸੋ ਪੁਰਾਣੇ ਕੀ ਯਾਰ ਮਿਲ ਜਾਂਦੇ ਆ
1: ਹਾਂਜੀ ਹਾਂਜੀ ਕਿਉਂਕਿ ਪੁਰਾਣੇ ਯਾਰਾਂ ਨਾਲ ਦਿਲਾਂ ਦੀਆਂ ਗੱਲਾਂ ਸਾਂਝੀਆਂ ਹੁੰਦੀਆਂ ਨੇ ਨਵੇਂ ਹਰ ਇੱਕ ਨਾਲ ਭੇਜਦੇ ਖੁੱਲ੍ਹ ਜਾਂਦੇ ਦਿਲਾਂ ਦੇ
0: ਚਲੋ ਨਹੀਂ ਗੱਲ ਸਹੀ ਹੈ ਤੁਹਾਡੀ ਲਾਉਂਦੇ ਹਾਂ ਤੁਹਾਡੇ ਲਈ ਜ਼ਰੂਰ ਹੋਸਟਲ ਥੈਂਕ ਯੂ ਵੀਰੇ ਤੇ ਬੜੇ ਲੋਕ ਅੱਜ ਹੋਸਟਲ ਦਾ ਕਮਰਾ ਯਾਦ ਕਰਦੇ ਹੋਣਗੇ ਸੋ ਜ਼ਰੂਰ ਲੈਟਸ ਇੰਜੋਏ

ਚੀਕਾ ਹੀ ਮਾਰਦਾ ਗਰਮੀ ਕਰਕੇ। ਏਸੀ ਰਿਪੇਅਰ ਕਰਾਉਣਾ ਫਰਨਿਸ ਦੀ ਕੋਈ ਰਿਪੇਅਰ ਹੈ? ਯਾ ਯਾਰ ਮੈਂ ਤਾਂ ਕਹਿੰਦਾ ਨਵਾਂ ਏਸੀ ਨਵੀਂ ਫਰਨਿਸ ਲਵਾਓ ਤੇ $1800 ਤੱਕ ਦਾ ਤੁਸੀਂ ਰੀਬੇਟ ਪਾਓ। ਨੰਬਰ ਨੋਟ ਕਰ ਲਓ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਦਾ 647-905-790-9080 905-790-9080 ਤੇ ਕਾਲ ਤੁਸੀਂ ਕਰੋ। ਸੋ ਕੇ ਲਾਈਏ ਫਿਰ ਹੈਪੀ ਬਰਥਡੇ ਤਾਂ ਲਾ ਦੀ ਯਾਰ ਕੀ ਸੀ ਨਾ ਮੈਂ ਭੁੱਲਤਾ ਨਹੀਂ ਗਿਆ ਆਸੀਆ ਆਸੀਆ

0: ਵੀ ਵਾਹ ਕਿਆ ਬਾਤ ਹੈ। ਇਹ ਨਾ ਜਿਹੜਾ ਦੂਜਾ ਗਾਣਾ ਹੁਣੇ ਲੱਗਿਆ ਇਹ ਬੜਾ ਪਿਆਰਾ। ਸੋ ਬਾਪੂ ਜ਼ਿੰਮੇਦਾਰ ਹੈ ਕਿੱਥੋਂ ਲੈ ਕੇ ਦਵੇਂ ਕਾਰ, ਕਿਆ ਬਾਤ ਹੈ, ਇਹ ਵੀ ਤੁਹਾਡੇ ਲਈ ਲਾਉਣੇ ਆ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337 ਆਪਣਾ ਫੋਨ ਨੰਬਰ ਹੈ ਤੇ ਗੱਲਾਂ ਬਾਤਾਂ ਤੁਹਾਡਾ ਹੋ ਰਹੀਆਂ ਨੇ। ਇੱਕ ਮੈਂ ਤੁਹਾਨੂੰ ਅੱਖਾਂ ਦੀ ਸਰਜਰੀ ਵਾਲਿਆਂ ਦਾ ਨੰਬਰ ਦੇਵਾਂ ਜ਼ਰੂਰ, ਕਿਉਂਕਿ ਯਾਰ ਨਿਗਾਹ ਕਮਜ਼ੋਰ ਹੋ ਜਾਂਦੀ ਹੈ ਬੰਦੇ ਨੂੰ, ਲੱਗਦਾ ਯਾਰ ਕਿ ਹੁਣ ਕਰੀਏ ਕੀ। ਤੁਸੀਂ ਇਹ ਅੱਖਾਂ ਦੀ ਸਰਜਰੀ ਕਰਾਓ, ਜਿਹੜੇ ਲੋਕ ਹੁਣ 50+ ਨੇ ਨਾ, ਆਪਣੀ ਕੈਟਰੈਕਟ ਕਰਕੇ ਆਪਾਂ ਨੂੰ ਸਰਜਰੀ ਦੀ ਲੋੜ ਪੈਂਦੀ ਹੈ। ਤੁਹਾਡੀ ਬੋਲੀ ਬੋਲਦੇ ਡਾਕਟਰ ਨੇ ਬੜੀ ਕਮਾਲ ਦੀ ਸਰਜਰੀ ਕਰਦੇ ਆ, ਸਾਡੇ ਬਹੁਤ ਲਿਸਨਰਸ ਨੇ ਵੀ ਕਰਵਾਈ ਹੈ, ਸਾਡੀ ਫੈਮਿਲੀ ਨੇ ਵੀ ਇਹਨਾਂ ਤੋਂ ਹੀ ਕਰਵਾਈ ਹੈ ਜੇ। ਵੈਰੀ ਗੁੱਡ, ਨੰਬਰ ਹੈ 2899829597
1: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਇਨਵੈਸਟਮੈਂਟ ਪ੍ਰੋਪਰਟੀ ਲਈ 5 ਦੇ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਦੇਖ ਰਹੇ ਨੇ। ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ। ਰੈਗੂਲਰ ਪ੍ਰਾਈਜ਼ $6,500 ਦੀ ਵੈਲਿਊ ਦਾ 5 ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ

0: ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਸੈਮਸੰਗ ਬ੍ਰਾਂਡ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ ਨਾਲ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸਿਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: ਫੋਰ ਅਪਲਾਇੰਸ ਜੰਕਸ਼ਨ ਮਨਜੀਤ ਹੋਣਾ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ। ਤੁਹਾਡੀ ਰਿਕੁਐਸਟ ਹੈ, ਇੱਕ ਤਾਂ ਬੜੀਆਂ ਆਈ ਹੋਈਆਂ, ਸੋ ਸਾਰੀਆਂ ਲਾਉਣੀਆਂ ਲਾਈਨ ਬਾਏ ਲਾਈਨ, ਡੋਂਟ ਵਰੀ, ਟੈਨਸ਼ਨ ਨਾ ਲਓ, ਬਸ ਕਹਿੰਦੇ ਹੁੰਦੇ ਨਾ ਕਿ ਸਬਰ, ਤੇ ਹਰ ਇੱਕ ਰਿਕੁਐਸਟ ਜਲਦੀ ਤੋਂ ਜਲਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਨੰਬਰ ਆਪਣਾ 905-673-3337। ਕੋਈ ਹੋਰ ਗੱਲਬਾਤ ਕਰਨੀ ਹੈ ਜੀ, ਸਦਕੇ ਮੋਸਟ ਵੈਲਕਮ ਐਜ਼ ਆਲਵੇਜ਼। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਬੱਲੇ ਬੱਲੇ, ਸਿੰਪਲੀ ਇੰਡੀਅਨ ਤੇ ਤੁਸੀਂ ਜਾਣਾ ਨਾ, ਬਾਏ ਵਨ ਤੇ ਦੂਜਾ ਆਈਟਮ $2 ਦਾ, ਕਿਆ ਬਾਤ ਹੈ, ਕਿਆ ਬਾਤ ਹੈ। ਸੋ ਚਿਕਨ ਪਕੌੜਾ ਇੱਕ ਲਓ, ਦੂਜਾ $2 ਦਾ, ਤੁਸੀਂ ਫਿਸ਼ ਪਕੌੜਾ ਇੱਕ ਲਓ, ਦੂਜਾ $2 ਦਾ, ਉਹਦੇ ਨਾਲ ਨਾਲ ਬਿਰਿਆਨੀ ਬਾਏ ਵਨ ਦੂਜੀ $2 ਦੀ, ਪਾਓ ਭਾਜੀ ਵੀ ਬਾਏ ਵਨ ਦੂਜੀ ਆਈਟਮ $2 ਦੀ। ਸੋ ਜਾਣਾ ਕਿੱਥੇ ਆ, ਸਿੰਪਲ ਇੰਡੀਅਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਊਂਟ ਪੈਲੀਅਰ ਸਟਰੀਟ, ਮਿਸਾਗਾ ਫਾਈਨੈਂਸ਼ੀਅਲ ਤੇ 15 ਫੈਂਡਰਵੇ, ਬੋਵੇਰਡ ਐਂਡ ਚਿੰਕਿਊਜ਼ੀ ਤੇ ਤੁਸੀਂ ਇੱਕ ਵਾਰ ਪਹੁੰਚੋ ਤੇ ਇੰਜੋਏ ਕਰੋ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ, ਨੰਬਰ ਆਪਣਾ 905-673-3337, 905-673-3337, 905-673-3337। ਕੱਲ ਨੂੰ ਨਹੀਂ ਬਟ ਪਰਸੋਂ ਨੂੰ ਹੋ ਰਿਹਾ ਬਈ ਨੌਰਥ ਅਮਰੀਕਾ ਦਾ ਸਭ ਤੋਂ ਟੌਪ ਦਾ ਤੇ ਸਭ ਤੋਂ ਵੱਡਾ, ਸਭ ਤੋਂ ਪੁਰਾਣਾ ਤੀਆਂ ਦਾ ਮੇਲਾ ਵਤਨੋਂ ਦੂਰ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ, 24ਵਾਂ ਜਾਂ 25ਵਾਂ, ਹੁਣ ਮੈਨੂੰ ਯਾਦ ਨਹੀਂ, ਚਲੋ 24-25 ਇੱਕੋ ਹੀ ਗੱਲ ਹੈ। ਬਟ ਪਰਸੋਂ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਏਅਰਪੋਰਟ ਰੋਡ ਐਂਡ ਸਟੀਲਸ ਤੇ, ਜਿੱਥੇ ਕਿ ਬੜੇ ਖਾਣ ਪੀਣ ਦੇ, ਕੱਪੜਿਆਂ ਦੇ, ਜੂਲਰੀ ਦੇ ਸਟਾਲ ਹੋਣਗੇ, ਸੋਨੇ ਦੀ ਜੂਲਰੀ ਵੀ ਗਿਫਟ ਕੱਢੀ ਜਾਏਗੀ, ਇੰਡੀਆ ਦੀ ਟਿਕਟ ਵੀ ਗਿਫਟ ਕੱਢੀ ਜਾਏਗੀ, ਹੋਰ ਬੜੇ ਤੋਹਫੇ, ਜਿਸ ਵਿੱਚ ਜੈਸਮੀਨ ਅਖਤਰ ਅਤੇ ਮੰਨਤ ਨੂਰ ਲੌਂਗ ਲੈਚੀ ਪਹੁੰਚ ਰਹੇ ਨੇ, ਤੇ ਲੱਗਣਗੀਆਂ ਰੌਣਕਾਂ ਪੀਅਰਸਨ ਕਨਵੈਨਸ਼ਨ ਸੈਂਟਰ, ਤੇ ਜੈਸਮੀਨ ਅਖਤਰ ਹੋਵੇ ਸਟੇਜ ਤੇ।

0: ਕਿਆ ਬਾਤ ਹੈ
1: ਕਹਿੰਦੇ ਆਉਂਦੀ ਵਾਰੀ ਸੁੱਕਾ ਮੈਨੂੰ ਜਾਣ ਨਹੀਂ ਦੇਣਾ ਵੀ ਮੇਰੀ ਇੰਨੀ ਗੱਲ ਸੁਣੀਆਂ ਗਿਆਂ ਗੜਦੇ ਸੁਣੀਆਂ ਦੇ ਭਰ ਕੇ ਨੇ ਸੰਦ
0: ਟਿਕਟਾਂ ਲੈ ਲਓ ਤੁਸੀਂ ਅਗਰ ਟਿਕਟਾਂ ਹਜੇ ਤੱਕ ਨਹੀਂ ਲਈਆਂ ਮੈਂ ਤੁਹਾਨੂੰ ਨੰਬਰ ਦਿੰਦਾ ਇੱਕ ਤੇ ਜ਼ਰੂਰ ਯਾਰ ਤੀਆਂ ਦੇ ਮੇਲੇ ਤੇ ਪਹੁੰਚੋ megastarevents.com megastarevents.com ਜਾਂ ਤੁਸੀਂ ਵਤਨੋ ਦੂਰ ਦੀ ਟੀਮ ਨੂੰ ਕਾਲ ਕਰ ਲਓ 905-799-0999 ਬਹੁਤ ਸੌਖਾ ਜਿਹਾ ਨੰਬਰ ਹੈ 905-799-0999-0999-0999 ਸਿਰਫ $30 ਦੀ ਟਿਕਟ ਹੈ ਯਾਰ $30 ਦੀ ਟਿਕਟ ਹੈ ਜਿਹਦੇ ਵਿੱਚ ਟੈਕਸ ਵੀ ਇਨਕਲੂਡਿਡ ਹੈ ਤੇ ਬੱਚੇ 5 ਸਾਲ ਤੋਂ ਘੱਟ ਫ੍ਰੀ ਸਿਰਫ $30 ਦੀ ਟਿਕਟ ਟੈਕਸ ਇਨਕਲੂਡਿਡ ਪਰਸੋਂ ਨੂੰ ਤੀਆਂ ਦਾ ਮੇਲਾ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਹੋ ਜਾਓ ਰੈਡੀ ਤੇ ਫਿਰ ਗਿੱਧੇ ਪਹਿਣਗੇ ਪੂਰੇ।

ਅਭਿਵਾ ਕਿਆ ਬਾਤ ਹੈ, ਸੋ ਤੀਆਂ ਦਾ ਮੇਲਾ ਪਰਸੋਂ ਨੂੰ, ਟਿਕਟਾਂ ਆਪਣੀਆਂ ਲੈ ਲਓ ਲੈ ਲਓ ਲੈ ਲਓ, ਐਂਡ ਬਹੁਤ ਲੱਗੇਗੀ ਰੌਣਕ ਪ੍ਰੋਗਰਾਮ ਪੰਜਾਬੀ ਦਾ। ਸੋ ਨਾਲ ਦੀ ਨਾਲ ਯਾਦ ਰੱਖੋ ਇੱਕ ਮੈਸੇਜ ਤੁਸੀਂ ਫੈਸ਼ਨ ਆਈ ਕਿਊ ਦਾ, ਲੇਡੀਜ਼ ਸੂਟ ਸਾਟ ਲੈਣੇ ਆ ਤੀਆਂ ਲਈ ਤਾਂ ਫੈਸ਼ਨ ਆਈ ਕਿਊ ਅਪ ਟੂ 25% ਡਿਸਕਾਊਂਟ, ਸਾਡਾ ਨਾਂ ਲੈ ਦਿਓ। ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਅਰ, ਤਿੰਨ ਦੀਆਂ ਲੋਕੇਸ਼ਨਸ ਨੇ, ਅਤੇ ਉਸ ਦੇ ਨਾਲ ਨਾਲ ਕੁੜਤੇ ਪਜਾਮੇ ਅਤੇ ਕੋਟ ਪੈਂਟ ਇੱਕ ਕਿਲੋ, ਦੂਜਾ 25% ਔਫ, ਉਹ ਵੀ ਬਹੁਤ ਹੀ ਕਹਿੰਦੇ ਹੁੰਦੇ ਨਾ ਹਾਈ ਐਂਡ ਅਤੇ ਬਿਸਪੋਕ, ਹਾਂ ਇਹ ਵਰਡ ਸੀ ਨਾ ਵੀ ਯੂਜ਼ ਕਰਨਾ, ਬਿਸਪੋਕ ਕੁੜਤੇ ਪਜਾਮੇ ਟੋਪ ਆਫ ਦਾ ਲਾਈਨ, ਕਸਟਮ ਤੁਹਾਡੇ ਸਾਈਜ਼ ਮੁਤਾਬਕ ਫਿੱਟ ਕਰਕੇ ਦੇਣਗੇ। ਫੈਸ਼ਨ ਆਈ ਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਅਲਡ, ਇਹਨਾਂ ਦੀਆਂ ਮਲਟੀਪਲ ਲੋਕੇਸ਼ਨ ਨੇ, ਤੁਸੀਂ ਇੱਕ ਵਾਰ ਮਾਰੋ ਗੇੜਾ ਅਤੇ ਵਧੀਆ ਟੋਪ ਦੀਆਂ ਡੀਲਾਂ ਫੈਸ਼ਨ ਆਈ ਕਿਊ ਤੋਂ ਲੈ ਸਕਦੇ ਹੋ। ਨਾਲ ਦੀ ਨਾਲ ਮਿਸਟਰ ਸਿੰਘ ਪੀਜ਼ੇ ਵਾਲੇ ਕਹਿੰਦੇ ਨਵੀਂ ਫਰਾਈਡੇ ਹੈ, ਚੱਕ ਦਿਓ ਕੰਮ ਨੂੰ, ਲਾ ਦਿਓ ਲਾਈਨਾਂ। ਸੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ, ਵਰਲਡ ਕੱਪ ਸਪੈਸ਼ਲ ਡੀਲਾਂ ਨੇ। ਸੋ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਅਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। 905-500-4000, 905-500-4000, 905-500-4000, ਅਤੇ ਮਿਸਟਰ ਸਿੰਘ ਪੀਜ਼ੇ ਦੀ ਟੀਮ ਦੇ ਨਾਲ ਤੁਸੀਂ ਕਰੋ ਗੱਲਬਾਤ, ਅਤੇ ਮਿਸਟਰ ਸਿੰਘ ਪੀਜ਼ਾ ਤੁਹਾਡੇ ਲਈ ਬਿਲਕੁਲ ਬਿਲਕੁਲ ਬਿਲਕੁਲ ਹਾਜ਼ਰ ਹੈ ਤੁਹਾਡੇ ਲਈ। ਇੱਕ ਮਿੰਟ ਦਿਓ ਮੈਨੂੰ, ਮੈਂ ਤੁਹਾਨੂੰ ਅੱਜ ਬਸ ਬਿਜ਼ੀ ਰੱਖਣਾ ਪੂਰਾ। ਤੁਹਾਡੇ ਲਈ ਇੱਕ ਢਾਡੀ ਵਾਰ ਲਾ ਰਹੇ ਹਾਂ, ਅਤੇ ਸੁਣਿਓ ਕਿਹੜਾ, ਅਸੀਂ ਆਪ ਕਹਾਂਗੇ ਨਾ ਵੀ ਯਾਰ ਪੁਰਾਣਾ ਸਮਾਂ ਤੁਸੀਂ ਚੇਤੇ ਕਰਾ ਤਾ, ਬਟ ਮੈਂ ਲੱਭ ਰਿਹਾ ਇੱਕ ਸਪੈਸੀਫਿਕ, ਸੁਣਿਓ ਕਿਹੜਾ।

0: ਭਾਅ ਜੀ ਦਾ ਕਿਆ ਬਾਤ ਹੈ, ਇਹ ਸਾਰੀਆਂ ਅਮਰ ਸਿੰਘ ਸ਼ੌਂਕੀ ਜੀ ਦੀਆਂ ਢਾਡੀ ਵਾਰਾਂ ਤੇ ਨਾਲ ਦੀ ਨਾਲ ਪਾਪਾ ਜੀ ਸਰਦਾਰ ਰਣਜੀਤ ਸਿੰਘ ਸਿੱਧਵਾਂ ਹੋਰਾਂ ਦੀਆਂ ਢਾਡੀ ਵਾਰਾਂ ਸਾਰੀਆਂ ਤੁਹਾਨੂੰ ਕੋਠੇ ਤੇ ਸਪੀਕਰ ਖੜਕੇ ਰੇਡੀਓ ਤੇ ਮਿਲ ਰਹੀਆਂ ਨੇ ਬਈ, ਤੇ ਕੋਠੇ ਤੇ ਸਪੀਕਰ ਜਿਹੜਾ ਰੇਡੀਓ ਹੈ ਢਿੱਲੋਂ ਵੀਡੀਓ ਦਾ, ਮੈਂ ਕਹਿੰਦਾ ਉਹਦੀ ਦੁਨੀਆਂ ਭਰ ਦੇ ਵਿੱਚ ਪੂਰੀ ਟੌਰ ਤੇ ਬੜੀ ਚਰਚਾ। ਸੋ ਸੈਮੀ ਜੀ ਸਾਡੇ ਨਾਲ ਨੇ ਤੇ ਫਾਦਰਸ ਡੇ ਦਾ ਬੜਾ ਵਧੀਆ ਗਿਫਟ ਹੈ। ਸੋ ਸੈਮੀ ਜੀ ਵੈਲਕਮ, ਕਿਵੇਂ ਹੋ?
1: ਬਿਲਕੁਲ, ਥੈਂਕ ਯੂ ਨਵੀ। ਔਰ ਬਿਲਕੁਲ ਜਿੱਦਾਂ ਤੁਸੀਂ ਐਕਸਪਲੇਨ ਕੀਤਾ ਹੈਗਾ ਜੀ, ਕੋਠੇ ਤੇ ਸਪੀਕਰ, ਕਿਉਂਕਿ ਇਹ ਫਾਦਰਸ ਡੇ ਵੀਕਐਂਡ ਹੈਗਾ ਆ, ਸੋ ਜੇਕਰ ਤੁਸੀਂ ਹਜੇ ਨਹੀਂ ਸੋਚਿਆ ਵੀ ਕੀ ਗਿਫਟ ਲੈ ਕੇ ਦੇਣਾ ਹੈਗਾ ਆਪਣੇ ਫਾਦਰ ਨੂੰ, ਤਾਂ ਡੈਫਨਲੀ ਇਹ ਕੋਠੇ ਤੇ ਸਪੀਕਰ ਰੇਡੀਓ ਸਾਡੇ ਸਟੋਰ ਤੋਂ ਤੁਸੀਂ ਪਿਕਅਪ ਕਰ ਸਕਦੇ ਹੋ। ਜਿਹੜੀਆਂ ਮਤਲਬ ਕਿ ਢਾਡੀ ਵਾਰਾਂ ਜਾਂ ਪੁਰਾਣੇ ਗੀਤਾਂ ਦੀ ਗੱਲ ਤੁਸੀਂ ਕੀਤੀ ਆ, ਬਿਲਕੁਲ ਜੀ, ਇਹਦੇ ਵਿੱਚ ਗੁਰਬਾਣੀ ਦੇ ਨਾਲ ਨਾਲ ਪੁਰਾਣੇ ਤੋਂ ਪੁਰਾਣੇ ਗੀਤ ਜਿਹੜੇ ਹੈਗੇ ਆ, ਭਾਵੇਂ ਉਹ ਨਰਿੰਦਰ ਬੀਬਾ, ਗੁਰਦਾਸ ਮਾਨ, ਮਾਨਕ ਸਾਹਿਬ, ਮੁਹੰਮਦ ਸਦੀਕ, ਰਣਜੀਤ ਕੌਰ, ਨੁਸਰਤ ਫਤਿਹ ਅਲੀ ਖਾਨ, ਮਤਲਬ ਕਿ ਜਿੰਨੇ ਵੀ ਕਲਾਕਾਰ ਹੈਗੇ ਆ ਉਹਨਾਂ ਸਾਰਿਆਂ ਦੇ ਗੀਤ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਹੈਗੇ ਆ। ਕੋਠੇ ਤੇ ਸਪੀਕਰ ਰੇਡੀਓ ਤੋਂ ਇਲਾਵਾ ਜੇਕਰ ਤੁਸੀਂ ਉਹਨਾਂ ਨੂੰ ਆਪਣਾ IPTV ਦਾ ਗਿਫਟ ਦੇਣਾ ਚਾਹੁੰਦੇ ਹੋ, ਤਾਂ ਜਿਹੜਾ 4K ਦਾ IPTV ਬਾਕਸ ਹੈਗਾ ਆ, ਤੁਸੀਂ ਡੈਫਨਲੀ ਉਹ ਵੀ ਸਾਡੇ ਸਟੋਰ ਤੋਂ ਪਿਕਅਪ ਕਰ ਸਕਦੇ ਹੋ। ਜਦੋਂ ਅਸੀਂ 4K ਦੀ ਗੱਲ ਕਰਦੇ ਹਾਂ, ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਜਦੋਂ ਕਿਸੇ ਵੀ ਸਟੇਡੀਅਮ ਦੇ ਵਿੱਚ ਨਵੀਂ ਇਹਦੀ ਓਪਨਿੰਗ ਹੁੰਦੀ ਹੈਗੀ ਆ ਫੀਫਾ ਕੱਪ ਦੀ, ਠੀਕ ਹੈ, ਜਦੋਂ ਕੋਈ ਮੈਚ ਸ਼ੁਰੂ ਹੁੰਦਾ ਆ, ਡੈਫਨਲੀ HD ਕੁਆਲਿਟੀ ਤੇ 4K ਕੁਆਲਿਟੀ ਦੇ ਵਿੱਚ ਤੁਹਾਨੂੰ ਡਿਫਰੈਂਸ 110% ਦਿਖੂਗਾ ਹੀ ਦਿਖੂਗਾ ਜੀ। ਸੋ ਕੁਆਲਿਟੀ ਵੱਲੋਂ ਹੀ, ਕੁਆਲਿਟੀ ਕਰਕੇ ਹੀ ਔਰ ਟੈਕਨੀਕਲ ਸਰਵਿਸ ਕਰਕੇ ਹੀ ਅਸੀਂ ਆਪਣੇ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਇੱਕ ਤੋਂ ਲੈ ਕੇ ਇੱਕ ਤੱਕ ਰਾਈਟ ਨਾਓ ਅਸੀਂ ਇਕੱਠੇ ਕੀਤੇ ਹੈਗੇ ਆ, ਜਿਹੜੇ ਕਿ ਥਰੂ ਆਊਟ ਨੌਰਥ ਅਮਰੀਕਾ ਸਾਡੇ ਸਬਸਕ੍ਰਾਈਬਰ ਸਾਡੇ ਨਾਲ ਜੁੜੇ ਹੈਗੇ ਆ ਜੀ। ਸੋ ਇਸ ਵੀਕਐਂਡ ਦੇ ਉੱਤੇ, ਫਾਦਰਸ ਡੇ ਵਾਲੇ ਵੀਕਐਂਡ ਦੇ ਉੱਤੇ, ਤੁਸੀਂ ਆਪਣੇ ਫਾਦਰ ਨੂੰ ਕੋਠੇ ਤੇ ਸਪੀਕਰ ਰੇਡੀਓ ਤੋਂ ਇਲਾਵਾ 4K ਦਾ IPTV ਬਾਕਸ ਵੀ ਡੈਫਨਿਟਲੀ ਲੈ ਕੇ ਦਿਓ, ਢਿੱਲੋਂ ਵੀਡੀਓ ਤੋਂ ਆ ਕੇ ਪਿਕਅਪ ਕਰੋ। ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਹੈਗੀ ਹੈ ਜੀ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲ੍ਹਾ ਹੁੰਦਾ, ਅੱਜ ਵੀ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਹਾਂ, ਕੱਲ੍ਹ ਨੂੰ ਵੀ 11 ਤੋਂ 8, ਅਤੇ ਐਤਵਾਰ ਵਾਲੇ ਦਿਨ ਫਾਦਰਸ ਡੇ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹਾ ਹੋਏਗਾ। ਨੰਬਰ ਸਾਡਾ ਇੱਕੋ ਇੱਕ ਹੈਗਾ, 9052041313, 905-204-1313,
0: 905-204-1313, 905-204-1313 ਕੋਈ ਫੋਨ ਨੰਬਰ ਹੈ। ਸੈਮੀ ਜੀ ਬਹੁਤ ਸ਼ੁਕਰੀਆ ਸਰ, ਤੇ ਹੈਵ ਅ ਗੁੱਡ ਵੀਕਐਂਡ।
1: ਬਿਲਕੁਲ, ਥੈਂਕ ਯੂ ਸੋ ਮਚ,
0: ਥੈਂਕ ਯੂ ਸਰ, ਥੈਂਕ ਯੂ। ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ, ਤੇ ਅੱਜ USA ਵਾਲਿਆਂ ਨੇ 20 ਫੱਟੇ ਚੱਕ ਦਿੱਤੇ ਹੈ। US ਨੇ ਆਸਟ੍ਰੇਲੀਆ ਨੂੰ 2-0 ਦੇ ਫਰਕ ਦੇ ਨਾਲ ਹਰਾਇਆ। ਅੱਜ 8:30 ਵਜੇ ਦੀ ਉਡੀਕ ਹੈ ਕਿ ਨਹੀਂ, 8:30 ਵਜੇ ਬ੍ਰਾਜ਼ੀਲ, ਕਿਉਂਕਿ ਬ੍ਰਾਜ਼ੀਲ ਯਾਰ ਸੋਕਰ ਦੀ ਇੱਕ ਕਹਿੰਦੇ ਹੁੰਦੇ ਨਾ ਕਿ ਬਹੁਤ ਹਿਸਟੋਰਿਕ, ਬੜੀ ਲੈਜੈਂਡਰੀ ਟੀਮ ਹੈ। ਸੋ ਪੁਰਾਣੇ ਸਮਿਆਂ ਦੇ ਵਿੱਚ ਰੋਨਾਲਡੋ, ਰਿਵਾਲਡੋ, ਰੋਨਾਲਡੀਨੀਓ ਤੇ ਬੜੇ ਤਕੜੇ ਤਕੜੇ ਬ੍ਰਾਜ਼ੀਲ ਦੇ ਖਿਡਾਰੀ ਰਹੇ ਨੇ, ਤੇ ਹੁਣ ਨੇਮਾਰ ਵੀ ਆਇਆ ਸੀਗਾ। ਨੇਮਾਰ ਐਤਕੀ ਖੇਡ ਰਿਹਾ, ਰਾਈਟ, ਪਹਿਲੇ ਨੂੰ ਨਹੀਂ ਮੈਂ ਭੁੱਲ ਸਕਦਾ ਯਾਰ, ਤੇ ਉਹਦੇ ਨਾਲ ਨਾਲ ਹੋਰ ਬੜੇ ਬ੍ਰਾਜ਼ੀਲੀਅਨ ਸੋਕਰ ਪਲੇਅਰ। ਸੋ ਬ੍ਰਾਜ਼ੀਲ ਐਂਡ ਹੇਠੀ ਦਾ ਮੈਚ ਹੋ ਰਿਹਾ ਅੱਜ 8:30 ਵਜੇ, ਦੇਖਦੇ ਹਾਂ ਬ੍ਰਾਜ਼ੀਲ ਦੇ ਸਕੋਡ ਦੇ ਵਿੱਚ ਕੌਣ ਹੈ ਐਤਕੀ। ਨੇਮਾਰ ਹੈਗਾ ਯਾਰ, ਕਿਉਂ ਨਹੀਂ, ਫੋਰਵਰਡ ਨੇਮਾਰ, ਦੇਖਦੇ ਹਾਂ ਕੀ ਕਰਦਾ, ਥੋੜ੍ਹੀ ਜਿਹੀ ਉਮਰ ਹੋ ਗਈ, ਇੰਜਰੀਜ਼ ਨੇਮਾਰ ਦੀਆਂ ਜਿਹੜੀਆਂ ਨੇ, ਹੁਣ ਅੱਜ ਖੇਡ ਹੀ ਨਹੀਂ ਰਿਹਾ, ਕਹਿੰਦੇ ਕਿ ਸਾਈਡ ਲਾਈਨਡ ਹੈ। ਬਹੁਤ ਯਾਰ, ਬੜਾ ਇੱਕ ਟੈਲੈਂਟਡ ਪਲੇਅਰ, ਬਟ ਇੰਜਰੀਜ਼ ਨੇ ਮਾਰ ਲਿਆ। ਬੜੇ ਪਲੇਅਰਸ ਨੇ ਜਿਹੜੇ ਯਾਰ ਬਹੁਤ ਹੀ ਕਮਾਲ ਦੀ ਖੇਡ ਖੇਡਦੇ, ਬਟ ਇੰਜਰ ਹੋਣ ਕਰਕੇ ਫਿਰ ਉਹਨਾਂ ਦਾ ਜਿਹੜਾ ਕਰੀਅਰ ਹੈ ਉਹ ਕਿਤੇ ਨਾ ਕਿਤੇ ਉਸ ਲੈਵਲ ਤੱਕ ਦਾ ਨਹੀਂ ਰਹਿੰਦਾ। ਹੀ ਸਟਿਲ ਅ ਗ੍ਰੇਟ ਪਲੇਅਰ, ਹੁਣ ਨਾਲੇ ਡੀਲ ਜਿਹੜੀ ਮਿਲੀ ਸੀਗੀ, ਫਿਰ ਵੀ ਐਸ਼ ਕਰ ਰਿਹਾ, ਬੁੱਲੇ ਲੁੱਟ ਰਿਹਾ, ਪੈਸਾ ਬਥੇਰਾ, ਬਟ ਉਹ ਜਿਹੜੀ ਗੱਲ ਬਣ ਸਕਦੀ ਸੀ ਉਹ ਨਹੀਂ ਬਣੀ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾ 905-673-3337 ਨੰਬਰ ਹੈ ਆਪਣਾ। ਰਾਜਵੰਤ ਕੌਰ ਨੂੰ ਕਾਲ ਜ਼ਰੂਰ ਕਰੋ, ਰਾਜਵੰਤ ਹੁਣੇ ਤੁਹਾਡੇ ਲਈ ਹਾਜ਼ਰ ਨੇ। ਅਗਰ ਤੁਸੀਂ ਗੱਡੀਆਂ, ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਰਾਜਵੰਤ ਕੌਰ 25 ਤੋਂ ਵੱਧ ਕੰਪਨੀਆਂ ਦੇ ਨਾਲ ਡੀਲ ਕਰਦੇ ਆ, ਤੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਿਹਾ ਰਾਜਵੰਤ ਕੌਰ। ਆਟੋ ਇੰਸ਼ੋਰੈਂਸ ਇੱਕ ਵਾਰ ਕਾਲ ਕਰ ਲਓ, 6474-4735, 6474-4735, ਰਾਜਵੰਤ ਕੌਰ, 647-674-4735। ਜਿਹੜੇ ਸੱਜਣ ਮਿੱਤਰ ਜੌਬ ਲੱਭ ਰਹੇ ਆ, ਤੁਸੀਂ ਹੈਂਡੀ ਹੋ, ਤੁਹਾਨੂੰ ਟੂਲਸ ਦਾ ਐਕਸਪੀਰੀਅੰਸ ਹੈ, ਤੁਸੀਂ ਜੈਗ ਭਾਜੀ ਨੂੰ ਕਾਲ ਕਰੋ। ਇਹਨਾਂ ਦੀ ਕੰਪਨੀ ਹੈ ਫੀਨਿਕਸ ਮਿਲਵਰਕ, ਅਤੇ ਇਹਨਾਂ ਨੂੰ ਨਾ ਕੁਝ ਵਰਕਰਸ ਦੀ ਲੋੜ ਹੈ ਜਿਹਨਾਂ ਕੋਲ ਕਾਰਪੈਂਟਰੀ ਕੈਬਨਿਟਰੀ ਦਾ ਐਕਸਪੀਰੀਅੰਸ ਹੈ, ਟੇਬਲ ਸੋ ਅਤੇ ਟੂਲਸ ਦਾ ਐਕਸਪੀਰੀਅੰਸ ਜ਼ਰੂਰੀ ਆ। ਸਟੀਲਸ ਅਤੇ ਟੋਮਕਨ ਦੇ ਉੱਤੇ ਜੋਬ ਹੈ। ਤੁਹਾਡੇ ਨੋਂ 'ਚ ਕਿਸੇ ਨੂੰ ਵੀ ਜੋਬ ਚਾਹੀਦੀ ਹੈ ਜਿਹਨਾਂ ਕੋਲ ਐਕਸਪੀਰੀਅੰਸ ਹੈ, ਤਾਂ ਨੰਬਰ ਹੈ 416-822-2239 416-822-2239-416-822-2239 ਸੋ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਫਿਲਮ ਲੱਗ ਚੁੱਕੀ ਹੈ ਅੱਜ 40 ਦਿਨ 40 ਦਿਨ ਫਿਲਮ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਜੀ ਅਤੇ ਇੰਟਰੋਡਿਊਸ ਕੀਤਾ ਜਾ ਰਿਹਾ ਘੁੱਗੀ ਸਾਹਿਬ ਦੇ ਬੇਟੇ ਸੁਖਨ ਵੜੈਚ ਨੂੰ, ਨਾਲ ਦ੍ਰਿਸ਼ਟੀ ਤਲਵਾਰ ਨਿਰਮਲ ਰਿਸ਼ੀ ਹਰਬੀ ਸੰਘਾ, ਬੜੀ ਕਮਾਲ ਦੀ ਸਟਾਰ ਕਾਸਟ ਨਛੱਤਰ ਗਿੱਲ ਸਾਹਿਬ ਵੀ ਫਿਲਮ ਦੇ ਵਿੱਚ ਨੇ, ਅਤੇ 40 ਦਿਨ ਜਿਹੜੀ ਕਿਤਾਬ ਜਿਹਨਾਂ ਨੇ ਪੜ੍ਹੀ ਹੈ ਉਹ ਦੱਸ ਸਕਦੇ ਆ ਕਿ ਯਾਰ ਕਿੱਡੀ ਕਮਾਲ ਦੀ ਇੱਕ ਨੋਵਲ ਹੈ, 40 ਦਿਨ ਉਹਦੇ ਬੇਸ 'ਤੇ ਫਿਲਮ ਬਣੀ ਹੈ। ਅਤੇ ਸੌਂਗ ਸੁਣਦੇ ਆ, ਫਿਲਮ ਲੱਗ ਚੁੱਕੀ ਹੈ ਅਤੇ ਹਰ ਇੱਕ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਤੁਸੀਂ ਜਾ ਕੇ ਦੇਖ ਸਕਦੇ ਹੋ। 40 ਦਿਨ ਦੇ ਸ਼ੋਅ ਟਾਈਮ ਤੁਹਾਨੂੰ ਦੱਸ ਦਿੰਦੇ ਹਾਂ, ਸਿਲਵਰ ਸਿਟੀ 'ਚ ਅਗਲਾ ਸ਼ੋਅ 9 ਵਜੇ ਆ, ਵੌਨ ਦੇ ਵਿੱਚ 6:50 ਅਤੇ 9:40, ਸਿਨਪਲੈਕਸ 7:20 ਅਤੇ 10:10, ਸਕਾਰਬਰੋ 7:45 ਅਤੇ 10 ਵਜੇ, ਅਤੇ ਗੋਲਫ 9:50 ਅਤੇ 40 ਦਿਨ 40 ਦਿਨ ਫਿਲਮ ਦਾ ਗਾਣਾ ਸੁਣਦੇ ਹਾਂ ਮਹਿਮਾਨ ਬੱਬੂ ਮਾਨ ਸਾਹਿਬ ਦੀ ਆਵਾਜ਼ 'ਚ।
2: ਬਾਬਾ ਜੀ ਸਾਈ ਜੀ ਨੂੰ ਪੁੱਛਿਓ ਮੈਨੂੰ ਨਾਲ ਬਹਿ ਜਾਣਗੇ, ਰੇਤਲੇ ਕੰਡਿਆਲੇ ਰਾਹਾਂ 'ਤੇ ਜਾਣਾ ਵੀ ਪੈਦਾ, ਰਾਹ 'ਚ ਪਾਣੀ ਵੀ ਮੁਸ਼ਕਿਲ ਨਾਲ ਮਿਲਦਾ, ਪੂਰੇ 40 ਦਿਨ ਦਾ ਸਫ਼ਰ।

0: ਨਾ 40 ਦਿਨ ਫਿਲਮ ਲੱਗ ਚੁੱਕੀ ਹੈ ਯਾਰ, ਵੀਕਐਂਡ ਤੇ ਦੇਖਿਓ ਤੁਸੀਂ, ਦੇਖੋਗੇ ਤੇ ਕਹੋਗੇ ਯਾਰ ਐਂ ਲੱਗਦਾ ਕਿ ਬਸ ਜਿੰਨੀਆਂ ਲਾਈਫ ਲੈਸਨਸ ਜ਼ਿੰਦਗੀ ਦੇ ਵਿੱਚ ਸਿੱਖਣ ਵਾਲੀਆਂ ਨੇ ਇਸ ਫਿਲਮ ਨੇ ਇਸ 2.5 ਘੰਟੇ ਦੇ ਵਿੱਚ ਸਾਰੀਆਂ ਲੈਸਨਾਂ ਸਿਖਾ ਦੀਆਂ। ਸੋ ਜ਼ਰੂਰ 40 ਦਿਨ ਪੂਰਾ ਵੀਕਐਂਡ ਤੁਸੀਂ ਥੀਏਟਰ ਦੇ ਵਿੱਚ ਜਾਓ ਤੇ ਫਿਲਮ ਦਾ ਆਨੰਦ ਲਓ। ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਤੁਸੀਂ ਨਵਾਂ ਘਾਹ ਲਗਵਾਉਣਾ, ਘਾਹ ਤੁਹਾਡਾ ਕਹਿੰਦੇ ਹੁੰਦੇ ਨਾ ਸੜਿਆ ਪਿਆ ਤੇ ਖਰਾਬ ਹੋਇਆ ਪਿਆ, ਤਾਂ SS ਲੋਨ ਕੇਅਰ ਨੂੰ ਕਾਲ ਕਰੋ। ਨਵਾਂ ਘਾਹ ਸੋਡਿੰਗ ਦੇ ਮਾਹਰ ਨੇ, ਜਾਂ ਕੋਈ ਲੋਨ ਦੀ ਮੇਨਟੇਨੈਂਸ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਫੁੱਲ ਬੂਟੇ ਲਗਵਾਉਣੇ ਆ, ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਆ, ਤਾਂ ਇਹ ਹਰ 2 ਹਫ਼ਤੇ ਬਾਅਦ ਤੁਹਾਡਾ ਘਾਹ ਕੱਟ ਕੇ ਜਾਣਗੇ। 437-655-1984 ਸਾਡੇ ਨਾਲ ਜੀਵਨ ਜੁੜ ਚੁੱਕੇ ਨੇ ਕੈਲਡਨ ਮਿਤਸੂਬਿਸ਼ੀ ਤੋਂ। ਮਿਤਸੂਬਿਸ਼ੀ ਦੀਆਂ ਤੁਹਾਨੂੰ ਡੀਲਾਂ ਦਵਾਉਣੇ ਆ, ਗੱਡੀ ਲੈਣੀ ਆ, ਤਾਂ ਇੱਕੋ ਇੱਕ ਮਿਤਸੂਬਿਸ਼ੀ। ਜੀਵਨ ਵੈਲਕਮ।
1: ਥੈਂਕ ਯੂ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ। ਤੁਸੀਂ ਸੁਣਾਓ, ਸਮਰ ਹੈ ਹੁਣ, ਗੱਡੀਆਂ ਗੁੱਡੀਆਂ ਲੈ ਰਹੇ ਆ ਸਾਰੇ, ਸੋ ਦਿਓ ਕੋਈ ਵਧੀਆ ਡੀਲ।
1: ਬਹੁਤ ਘੱਟ ਕਿਸ਼ਤ ਬਣਦੀ ਹੈ, ਅਰਾਊਂਡ 180 ਇਹਦੀ ਬਾਈ ਵੀਕਲੀ ਬਣਦੀ ਹੈ ਜੀ, ਜ਼ੀਰੋ ਡਾਊਨ ਪੇਮੈਂਟ ਤੇ ਵਿਦ ਟੈਕਸ ਵਿਦ ਇੰਟਰਸਟ। ਸੋ ਯੂਜ਼ਡ ਗੱਡੀ ਤੋਂ ਕਾਫੀ ਬੈਟਰ ਡੀਲ ਹੈਗੀ ਆ, ਬ੍ਰੈਂਡ ਨਿਊ ਗੱਡੀ ਆ, 2026 ਦੇ ਮਾਡਲ ਹੈਗੇ ਆ। ਜੇ ਕਿਸੇ ਨੇ ਲੈਣਾ 7-ਸੀਟਰ SUV ਆਊਟਲੈਂਡਰ, ਆਪਣਾ ਪੂਰੀ ਚਰਚਾ ਦੇ ਵਿੱਚ ਚੱਲ ਰਿਹਾ, ਪ੍ਰਾਈਸ ਸਿਰਫ ਸ਼ੁਰੂ ਹੋ ਜਾਂਦਾ 36,400 ਤੋਂ। ਸੋ 36,400 ਤੋਂ ਬ੍ਰੈਂਡ ਨਿਊ ਆਊਟਲੈਂਡਰ ਮਿਲ ਰਿਹਾ ਵਾ, ਉਹਦਾ ਵੀ ਆਪਾਂ ਇੰਟਰਸਟ ਕਹਿ ਲਈਏ ਤਾਂ 7 ਸਾਲਾਂ ਤੇ ਹੈਗਾ 3.9, ਸਕੋਸ਼ੀਆ ਚ ਅਕਾਊਂਟ ਹੈਗਾ ਤਾਂ 2.9 ਹੋ ਜਾਊਗਾ। ਜੇ ਕਿਸੇ ਨੇ 36 ਮੰਥ ਤੇ ਲੈਣਾ ਤਾਂ ਅਸੀਂ 0% ਵੀ ਕਰ ਦਾਂਗੇ। ਸੋ ਇਹਦੇ ਤੋਂ ਬਾਅਦ ਆਪਣਾ ਪਲੱਗ ਇਨ ਹਾਈਬ੍ਰਿਡ ਆਊਟਲੈਂਡਰ ਵੀ ਆਉਂਦਾ ਜੀ, ਉਹ ਇਲੈਕਟ੍ਰਿਕ ਵੀ ਆ, ਉਹ ਗੈਸ ਤੇ ਵੀ ਆ, ਉਹ ਹਾਈਬ੍ਰਿਡ ਵੀ ਆ। ਸੋ ਉਹਦੇ ਤੇ ਇੰਟਰਸਟ ਸਿਰਫ 1.5% ਮਿਲੂਗਾ 7 ਸਾਲਾਂ ਤੇ। ਜੇ ਸਕੋਸ਼ੀਆ ਚ ਅਕਾਊਂਟ ਹੈਗਾ, ਉਹਦੀ ਮਾਈਲੇਜ ਦੀ ਗੱਲ ਕਰ ਲਈਏ 3.2 ਲੀਟਰ ਦੇ ਵਿੱਚ ਉਹ 100 ਕਿਲੋਮੀਟਰ ਚੱਲਦਾ ਜੀ। ਸੋ ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਇੰਟਰਸਟ ਵੀ ਘੱਟ ਆ, ਵਾਰੰਟੀ ਸਾਰੇ ਬ੍ਰਾਂਡਸ ਤੋਂ ਡਬਲ ਮਿਲਦੀ ਆ 10 ਈਅਰਸ ਤੇ 1,60,000 ਕਿਲੋਮੀਟਰ ਦੀ। ਸੋ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਆ, ਨਾਲ ਦੀ ਨਾਲ ਪਹਿਲੇ 5 ਸਾਲ ਹਰੇਕ ਗੱਡੀ ਤੇ ਅਨਲਿਮਿਟਡ ਕਿਲੋਮੀਟਰ ਤੁਹਾਨੂੰ ਰੋਡ ਸਾਈਡ ਅਸਿਸਟੈਂਸ ਬਿਲਕੁਲ ਫ੍ਰੀ ਮਿਲਦੀ ਹੈ ਜੀ। ਸੋ ਵਧੀਆ ਡੀਲ ਲਈ, ਵਧੀਆ ਕਸਟਮਰ ਸਰਵਿਸ ਲਈ ਇੱਕ ਨਾਮ ਆ ਕੈਲਡਨ ਮਿਤਸੂਬਿਸ਼ੀ। ਜਿੱਥੇ ਮਰਜ਼ੀ ਗੇੜਾ ਕੱਢਿਓ, ਕਿਸੇ ਬ੍ਰਾਂਡ 'ਚ ਜਾਇਓ, ਆਊਟਲੈਂਡਰ ਤੋਂ ਬੈਟਰ ਤੁਹਾਨੂੰ ਮਿਡ ਸੈਗਮੈਂਟ ਦੇ ਵਿੱਚ ਕੋਈ ਆਪਸ਼ਨ ਨਹੀਂ ਮਿਲਣਾ ਅੱਜ ਦੀ ਡੇਟ ਦੇ ਵਿੱਚ। ਸੋ ਜੈਪਨੀਜ਼ ਬ੍ਰਾਂਡ ਹੈਗਾ ਜੀ, ਸਾਰੀਆਂ ਗੱਡੀਆਂ ਆਪਣੀਆਂ ਸਿੱਧੀਆਂ ਜਪਾਨ ਤੋਂ ਬਣ ਕੇ ਆਉਂਦੀਆਂ ਵਾ, ਇੰਸ਼ੋਰੈਂਸ ਵੀ ਮਿਤਸੂਬਿਸ਼ੀ ਦੀ ਘੱਟ ਆ, ਕੁਛ ਚੋਰੀ ਨਹੀਂ ਹੁੰਦੀਆਂ। ਕੱਲ ਹੀ ਇੱਕ ਮੈਨੂੰ ਕਸਟਮਰ ਪੁੱਛ ਰਹੇ ਸੀਗੇ, ਕਹਿੰਦੇ ਵੀ ਹੋ ਸਕਦਾ ਵੀ ਇੰਸ਼ੋਰੈਂਸ ਤਾਂ ਘੱਟ ਹੋਵੇ ਕਿਉਂਕਿ ਇਹ ਗੱਡੀ ਦੀ ਡਿਮਾਂਡ ਘੱਟ ਆ। ਸੋ ਇੰਸ਼ੋਰੈਂਸ ਘੱਟ ਦਾ ਕਾਰਨ ਹੈਗਾ ਜੀ, ਇਹ ਗੱਡੀ ਜਪਾਨ ਤੋਂ ਬਣ ਕੇ ਆਉਂਦੀ ਆ, ਨੌਰਥ ਅਮੈਰੀਕਾ ਦੇ ਵਿੱਚ ਬਣਦੀ ਨਹੀਂ, ਸੋ ਲੇਬਰ ਉੱਥੇ ਸਸਤੀ ਹੈਗੀ ਆ, ਬਾਕੀ ਇਹਦੇ ਸੇਫਟੀ ਫੀਚਰਸ ਜ਼ਿਆਦਾ ਹੈਗੇ ਆ। ਸੋ ਇਹ ਗੱਡੀ ਚੋਰੀ ਦੀ ਡਿਮਾਂਡ ਦੇ ਵਿੱਚ ਨਹੀਂ ਆਉਂਦੀ। ਬਾਕੀ ਅਸੀਂ 7 ਡੇਜ਼ ਓਪਨ ਹੁੰਦੇ ਹਾਂ ਜੀ, ਜਦੋਂ ਮਰਜ਼ੀ ਆ ਜਾਓ, ਮੰਡੇ ਟੂ ਸੰਡੇ। ਸੈੱਲ ਫੋਨ ਮੈਂ ਡਾਇਰੈਕਟ ਦੇ ਦਿੰਦਾ, ਜਦੋਂ ਮਰਜ਼ੀ ਕਾਲ ਕਰ ਲਓ 6476782754 6476782754 ਬਾਕੀ ਜੇ ਕਿਸੇ ਨੂੰ ਕ੍ਰੈਡਿਟ ਦੇ ਵਿੱਚ ਦਿੱਕਤ ਵੀ ਹੁੰਦੀ ਹੈ, ਉਹਦਾ ਵੀ ਆਪਾਂ ਹੱਲ ਕਰਕੇ ਦੇਵਾਂਗੇ ਜਿੱਦਾਂ ਦਾ ਮਰਜ਼ੀ ਕ੍ਰੈਡਿਟ ਹੈਗਾ ਵਾ। ਤੇ ਜੇ ਕਿਸੇ ਨੇ ਗੱਡੀ ਟ੍ਰੇਡ ਕਰਨੀ ਆ, ਉਹਦੇ ਵਿੱਚ ਵੀ ਤੁਹਾਨੂੰ ਟ੍ਰੇਡ ਇਨ ਵੈਲਿਊ ਮਾਰਕੀਟ ਤੋਂ ਵੱਧ ਦੇਵਾਂਗੇ, ਤੇ ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਹੁੰਦੀ ਆ। ਸੋ ਗੱਡੀਆਂ ਦੇ ਰਿਲੇਟਡ ਕੋਈ ਵੀ ਕੁਐਸਚਨ ਹੈਗਾ, ਜਦੋਂ ਮਰਜ਼ੀ ਕਾਲ ਕਰ ਲਓ 6476782754
0: ਨੰਬਰ ਇੱਕ ਇੱਕ ਹੈ, ਜੀਵਨ ਨੂੰ ਕਾਲ ਕਰ ਲਓ ਤੇ 6476782754 ਨੰਬਰ ਹੈ, 6476782754 ਜੀਵਨ, ਥੈਂਕ ਯੂ ਸੋ ਮਚ ਜੀ। 7284 ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਹੋ?
2: ਵਧੀਆ ਵਧੀਆ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਬੱਲੇ ਬੱਲੇ। ਕੀ ਬਣਦਾ?
2: ਬਸ ਕੰਮ ਡਨ ਕੀਤਾ, ਹੁਣ ਵਾਪਸੀ ਆ।
0: ਵੈਰੀ ਗੁੱਡ, ਕੀ ਪਲਾਨ ਹੈ ਵੀਕਐਂਡ ਦਾ?
2: ਵੀਕਐਂਡ ਦਾ ਅਜੇ ਤਾਂ ਫਿਲਹਾਲ ਤਾਂ ਕੋਈ ਪਲਾਨਿੰਗ, ਘਰ ਲੱਭਦੇ ਪਏ ਆ।
0: ਘਰ ਲੱਭਦੇ ਹੋ? ਕੀ ਮਤਲਬ?
2: ਇੱਥੇ ਲਾਸਟ ਕੀਤਾ ਸੀਗਾ, ਇੱਥੇ ਲਾਸਟ ਕੀਤਾ ਸੀਗਾ ਜਿੱਥੇ ਕੈਂਬਰੀਜ। ਹਾਂਜੀ ਹਾਂਜੀ, ਹੁਣ ਇੱਥੇ ਲੱਭਦੇ ਪਏ ਆ ਲਾ ਕੇ ਪੰਨੇ।
0: ਨਹੀਂ ਓਕੇ, ਕੈਂਬਰੀਜ ਤੁਸੀਂ ਘਰ ਰੈਂਟ ਤੇ ਲੱਭ ਰਹੇ ਹੋ? ਠੀਕ ਹੈ, ਤੇ ਕੌਣ ਕੌਣ ਹੋ ਘਰ ਚ?
2: ਅਸੀਂ ਹੈਗੇ ਆ 6 ਜਣੇ ਆ ਜੀ।
0: 6 ਜਾਣੇ ਹੋ? ਨਹੀਂ, ਦੋ ਮਿੱਤਰ ਦੋਸਤ ਨੇ, ਫੈਮਿਲੀ ਕੋਣ?
2: ਹਾਂ ਜੀ, ਮਿੱਤਰ ਦੋਸਤ ਹੀ ਆ ਸਾਰੇ।
0: ਵਧੀਆ ਨੇ ਸਾਰੇ? ਕੰਮ ਕੁੰਮ ਕਰਨ ਵਾਲੇ ਆ?
2: ਹਾਂ ਜੀ, ਯਾਨੀ ਸਾਰੇ ਕੰਮ ਕਰਨ ਵਾਲੇ ਆ।
0: ਘਰ ਨੂੰ ਸਾਫ ਸੁਥਰਾ ਰੱਖੋਗੇ ਪੂਰਾ?
2: ਹਾਂ ਜੀ, ਹਾਂ ਜੀ ਭਾਈ, ਉਹ ਤਾਂ ਹੁਣ ਵੀ ਟਿਕੀ ਘਰ ਜਿਹਦੇ ਨੇ, ਹੁਣ ਜੇ ਘਰ ਵੇਖਣਾ ਹੋਵੇ ਹੁਣ ਵੀ ਬਹੁਤ ਸਾਫ ਰੱਖਿਆ। ਉਹ ਤਾਂ ਇੱਥੇ ਇਹਨਾਂ ਨੇ ਕੰਸਟਰਕਸ਼ਨ ਕਰਨੇ ਜਾਇ ਚਲਣੀ ਸੀਗੀ, ਦੁਬਾਰਾ ਇਹਨਾਂ ਨੇ ਦੂਜਾ ਰੈਨੋਵੇਸ਼ਨ ਚਲਾਣੀ ਹੈ ਇੱਥੇ।
0: ਚਲੋ ਠੀਕ ਹੈ। ਜੇ ਯਾਰ ਕਿਸੇ ਕੋਲ ਘਰ ਹੈ, ਇਹ ਵਧੀਆ ਮੁੰਡੇ ਨੇ, ਸਾਡੇ ਨਾਲ ਗੱਲਬਾਤ ਰੋਜ਼ ਹੀ ਕਰਦੇ ਨੇ ਤੇ ਸਾਰੇ ਕੰਮ ਕੁੰਮ ਕਰਨ ਵਾਲੇ ਨੇ, ਵਧੀਆ ਸਾਫ ਸੁਥਰਾ ਘਰ ਰੱਖਣਗੇ। ਕਿਸੇ ਕੋਲ ਵੀ ਕੇਮਬ੍ਰਿਜ ਦੇ ਵਿੱਚ ਘਰ ਹੈਗਾ ਰੈਂਟ ਤੇ ਅਵੇਲੇਬਲ, ਤੇ ਤੁਸੀਂ ਰੈਂਟ ਤੇ ਦੇਣਾ ਵਧੀਆ ਟੈਨੈਂਟਸ ਨੂੰ, ਤਾਂ ਇਹਨਾਂ ਨੂੰ ਕਾਲ ਕਰ ਲਓ 226921-7284। ਕੇਮਬ੍ਰਿਜ ਦੇ ਵਿੱਚ ਘਰ ਲੱਭ ਰਿਹਾ ਰੈਂਟ ਤੇ, 226921-7284। 226-921-7284 ਇਹਨਾਂ ਦਾ ਨੰਬਰ ਹੈ। ਠੀਕ ਹੈ ਵੀਰੇ, ਦੇਖਦੇ ਹਾਂ ਜੇ ਕੋਈ ਤੁਹਾਨੂੰ ਕਰਦਾ ਕਾਲ ਮੈਨੂੰ ਦੱਸਿਓ।
2: ਹਾਂਜੀ ਹਾਂਜੀ, ਠੀਕ ਹੈ ਵੀਰੇ, ਜ਼ਰੂਰ। ਤੇ ਇੱਕ ਸੌਂਗ ਦੀ ਨਵੀਂ ਰੀਲ ਲਾਉਣਾ ਸੀਗਾ
0: ਜੀ, ਦੱਸੋ।
2: ਹੈਗਾ ਚੂਰੀਆਂ ਆ ਸੌਂਗ, ਇਹ ਮੰਡੇਰ ਬ੍ਰਦਰਸ ਦਾ ਆ।
0: ਚੂਰੀਆਂ?
2: ਹਾਂਜੀ ਹਾਂਜੀ, ਚੂਰੀਆਂ।
0: ਚੂਰੀਆਂ ਥੋੜਾ ਸੈਡ ਹੈ?
2: ਪਰ
0: ਉਹ ਯਾਰ ਗਾਣਾ ਓਫੀਸ਼ਲ ਨੀ ਹਜੇ ਆਯਾ, ਉਹ ਤਾਂ ਐਵੇਂ ਲੀਕ ਜਿਹਾ ਵਰਜਨ ਆਯਾ ਹੋਇਆ।
2: ਕਰਨ ਔਜਲਾ ਨੇ ਯੂਟਿਊਬ ਤੇ ਆਪਣੇ ਓਫੀਸ਼ਲ ਪੇਜ ਤੇ ਪਾਇਆ ਹੈ ਉਹਨੇ ਗਾਣਾ।
0: ਪੱਕੀ ਗੱਲ ਆ?
2: ਚਲੋ
0: ਮੈਂ ਦੇਖਦਾ।
2: ਠੀਕ
0: ਹੈ, ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਤੇ ਜ਼ਰੂਰ, ਬਟ ਮੈਨੂੰ ਲੱਗਦਾ ਨੀ ਕਰਨ ਔਜਲਾ ਨੇ ਰਿਲੀਜ਼ ਕੀਤਾ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337। ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਨਵੇਂ ਘਰ ਨੇ, ਪੈਰਾਡਾਈਸ ਡਿਵੈਲਪਮੈਂਟਸ ਤੁਹਾਡੇ ਲਈ ਹਾਜ਼ਰ ਨੇ। ਤੇ ਯਾਰ 6.5 ਲੱਖ ਤੋਂ ਟਾਊਨ ਹਾਊਸ ਸੁਣਿਆ ਕਦੇ? ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, 1981। ਹਾਂਜੀ, ਵਧੀਆ ਜੀ, ਕੀ ਬਣਦਾ?
3: ਮੈਂ ਚੱਕਵਾ ਗਾਣਾ, ਮੈਂ ਦੱਸ ਦਿੰਦਾ ਪੁਰਾਣਾ ਕੋਈ ਸ਼ੇਰੀਮਾਨ ਦਾ ਹੈਗਾ ਨਾ ਡਿਸਕ ਚ ਕਲੀ।
0: ਉਹ ਸ਼ੇਰੀਮਾਨ ਦਾ ਯਾਰ ਮੈਂ ਲਾਇਆ ਨੀ, ਇੱਕ ਵੀਰ ਨੇ ਰਿਕੁਐਸਟ ਕੀਤਾ ਸੀ ਹੋਸਟਲ,
3: ਉਹਨੂੰ
0: ਇੰਡੀਆ ਚ ਡਿਸਕ ਕਹਿੰਦੇ ਆ।
3: ਹਾਂਜੀ, ਡਿਸਕ ਕਹਿੰਦੇ ਆ ਜਾਂ ਕਲੱਬ ਕਹਿ ਦਿੰਦੇ ਆ।
0: ਤੁਸੀਂ ਇੰਡੀਆ ਚ ਡਿਸਕ ਤੇ ਕਦੇ ਗਏ ਹੋ?
3: ਹਾਂਜੀ, ਬਹੁਤ ਵਾਰ ਚੰਡੀਗੜ੍ਹ।
0: ਨਹੀਂ, ਉੱਥੇ ਉੱਥੇ ਹੈ ਕਲਚਰ ਯਾਰ ਕਲੱਬ, ਨਾਈਟ ਕਲੱਬਸ ਦਾ।
3: ਚੰਡੀਗੜ੍ਹ, ਦਿੱਲੀ, ਇਹਨਾਂ ਦੋ ਸਿਟੀਜ਼ ਕਾਫੀ ਆ।
0: ਅੱਛਾ, ਚੰਡੀਗੜ੍ਹ ਤੇ ਦਿੱਲੀ ਕਾਫੀ ਆ।
3: ਹਾਂਜੀ, ਗ੍ਰੇਟਰ ਨੋਇਡਾ ਸਿਟੀ ਇੱਧਰ ਕਾਫੀ ਆ, DLF।
0: ਅੱਛਾ,
3: ਗ੍ਰੇਟਰ ਨੋਇਡਾ ਇੱਧਰ ਕਾਫੀ ਆ।
0: ਪਰ ਤੁਸੀਂ ਚੰਡੀਗੜ੍ਹ ਗਏ ਹੋ?
3: ਚੰਡੀਗੜ੍ਹ ਕਿੱਦਾਂ?
0: ਤੁਸੀਂ ਚੰਡੀਗੜ੍ਹ ਡਿਸਕ ਦੇ ਵਿੱਚ ਜਾਂਦੇ ਰਹੇ ਹੋ?
3: ਹਾਂਜੀ, ਉੱਥੇ ਬਹੁਤ ਮਸ਼ਹੂਰ ਕਲੱਬ ਆ ਪਾਰਾ, ਉਹ ਮੇਰਾ ਫੇਵਰਿਟ ਸੀਗਾ
0: ਪਾਰਾ।
3: ਹਾਂਜੀ,
0: ਉੱਥੇ ਫਿਰ ਸਾਰੇ ਡਰੈਸ ਕਿੱਦਾਂ ਕਰਦੇ? ਹੁਣ ਮੈਂ ਜਸਟ ਨੌਲੇਜ ਲਈ ਪੁੱਛ ਰਿਹਾ, ਹੁਣ ਇੱਥੇ ਤਾਂ ਕੁੜੀਆਂ ਡਰੈਸ ਡਰੁੱਸ ਪਾ ਕੇ ਕਲੱਬ ਨੂੰ ਜਾਂਦੀ ਆ, ਉੱਥੇ ਕੀ ਡਰੈਸ ਕੋਡ ਹੈ ਫਿਰ ਲੇਡੀਜ਼ ਦਾ?
3: ਉੱਥੇ ਵਨ ਪੀਸ ਪਾਉਂਦੇ ਜੀ, ਵੈਸਟਰਨ ਪ੍ਰੋਪਰ ਹੀ ਹੁੰਦਾ ਤੁਸੀਂ ਲਾਈਕ।
0: ਅੱਛਾ ਵੈਸਟਰਨ ਹੁੰਦਾ, ਆਈ ਨਹੀਂ ਵੀ ਇੰਡੀਅਨ ਸੂਟ ਪਾ ਕੇ ਨਾਈਟ ਕਲੱਬ ਚਲ ਜਾਣਾ।
3: ਨਹੀਂ ਨਹੀਂ ਨਹੀਂ, ਮੈਂ ਉੱਥੇ ਕਾਫੀ ਵਾਰੀ ਗਿਆ, ਮੈਂ ਕਰਾਊਡ ਹੀ ਉੱਥੇ ਨਾ ਵਾਈ ਵੱਖਰੀ ਹੁੰਦੀ ਹੈ, ਕਰਾਊਡ ਹੀ ਸਰ ਰੋਇਲ ਕਰਾਊਡ ਕਹਿ ਲੋ ਜਾਂ ਪ੍ਰੋਪਰ ਹੀ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਵੀ ਆਹ ਹਨਾ ਏਦਾਂ ਕੱਪੜੇ ਪਾ ਕੇ ਜਾਣੇ ਆ, ਕੁੜੀਆਂ ਦੇ ਪ੍ਰੋਪਰ ਵਨ ਪੀਸ ਪਾਇਆ ਹੁੰਦਾ, ਮੁੰਡਿਆਂ ਦੇ ਲਾਈਕ ਹਨਾ ਪੋਲੋ ਟੀ ਸ਼ਰਟ ਜਾਂ ਟੀ ਸ਼ਰਟ ਪਾਈਆਂ ਹੁੰਦੀਆਂ, ਯੈਂਕੇ ਬਣ ਕੇ ਜਾਂਦੇ ਪ੍ਰੋਪਰ
0: ਯੈਂਕੇ। ਤੇ ਮਿਊਜ਼ਿਕ ਕਿੱਦਾਂ ਦਾ ਚੱਲਦਾ?
3: ਮਿਊਜ਼ਿਕ ਜਿੱਦਾਂ ਕਲੱਬ ਚ ਵੀਰੇ ਚੱਲਦਾ ਹੁੰਦਾ।
0: ਵੈਸਟਰਨ ਮਿਊਜ਼ਿਕ ਚੱਲਦਾ ਜਾਂ ਪੰਜਾਬੀ ਗਾਣੇ ਗੁਣੇ ਚੱਲਦੇ ਆ?
3: ਪੰਜਾਬੀ ਚੱਲਦੇ ਆ, ਮਿਕਸ ਚੱਲਦੀ ਰਹਿੰਦੇ, ਲਗਾਤਾਰ ਚੱਲਦੇ ਰਹਿੰਦੇ ਆ ਜੀ, ਕਿਸੇ ਦਾ ਬਰਥਡੇ ਆ ਫਿਰ ਉਹਨੂੰ ਸੈਲੀਬ੍ਰੇਟ ਕਰਦੇ ਆ।
0: ਅੱਛਾ,
3: ਮਤਲਬ ਸਿਰਾ ਵਾਈਬ ਹੁੰਦੀ ਪੂਰੀ। ਇੱਥੋਂ ਦੀ ਕਲੱਬ ਨੀ ਮੈਂ ਗਿਆ, ਤੇ ਉੱਥੇ ਤਾਂ ਮੈਂ ਬਹੁਤ ਗਿਆ ਕਿਉਂਕਿ ਉੱਥੇ ਫਿਰ ਇੰਡੀਆ ਅਨਮੈਰਿਡ ਸੀਗਾ, ਫਿਰ ਇੱਥੇ ਮੌਕਾ ਨੀ ਲੱਗਾ।
0: ਨਹੀਂ ਉਹ ਤਾਂ ਅਨਮੈਰਿਡ ਹੀ ਬੰਦਿਆਂ ਦਾ ਕੰਮ ਹੈ, ਕਲੱਬ ਵਿਆਹ ਵੋ ਕਰਾ ਕੇ ਕਲੱਬ ਕੀ ਕਰਨਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

सब सुख पाए सतगुरु टूटे पांच

ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਤ ਤੋਰੇ ਰਹਾਉ ਦਾਸ ਪਾਪ ਸੰਤਰਾ ਬਿਨਸੇ ਬਸ ਸਿਮਰਤ ਕਿਲ ਵਿਖ ਸਭਨਾ ਸੇ ਅਨਹਤ ਰਹੋ ਮਿਲ ਸੁੰਦਰ ਨਾਮ।

एक अमर जोग आए बसों का देश महंगा।

ਸਿਮਰ ਰਾਜਾ ਨਾਮ ਹੈ ਜਿਤਨੋ ਉਹਨਾਂ ਦੇ ਆਪੇ ਸਾਧ ਸੰਗ ਮਨ ਕਰ ਹਿੱਤੈ ਫਿਰ ਦੁੱਖ ਨਾ ਜਾਪੈ ਹਰ ਹਰ ਹਰ ਹਰ ਜਾਪੀਐ ਅੰਤਰ ਲਿਵ ਲਾਈ ਕਿਲਕ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰ ਰਾਮ ਜਸ ਕਾਹੇ ਦੂਰ ਬਲਾਈ ਮਹਾਂਪੰਥ ਨਾਨਕ ਤਨੈ ਹਰ ਕੇ ਗੁਣ ਗਾਈ ਗੁਰਪੁਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ

ਰੋਗ ਸੀਤਲ ਮਨ ਭਇਆ ਗੁਰਪੂਰਾ ਹਾਰਾ ਦਿਆ ਸਗਲਾ ਦੁੱਖ ਗਿਆ ਰਾਧਨ ਹਾਰਾ ਰਾਖਿਆ ਆਪਣੀ ਕਰ ਮਾਇਆ ਰਹਾ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਉਪਜਿਆ ਸੁਖ।

ജ്ഞാനമയ പാതു ശശി സുതഃ ഗാനം ഗന്ധ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. Your destiny.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: Kaho tal gor seviya.

आपे आप अपाहो वणजारा जग आप है प्यारा।

0: want to get more.
1: ਰਹਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਉ ਆਪੇ ਉਜੜ ਪਾਏਦਾ ਪਿਆਰਾ ਆਪ ਵਿਖਾਲੇ ਰਾਹ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹ ਆਪੇ ਆਪ ਉਪਾਏਦਾ ਪਿਆਰਾ ਸਿਰ ਆਪੇ ਧੰਦੜੈ ਲਾਹੋ।

गुर खेवट आप चलाह, आपे ही चढ़ लंघदा प्यारा।

जन नानक बख्श मिलाहो, आपे सागर बोहे था प्यारा, गोर खेवट आप चलाओ।

0: ਝੂਰੀਏ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ, ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਅੱਜ ਥੋੜ੍ਹੀਆਂ ਨਹੀਂ, ਬਹੁਤ ਸਾਰੀਆਂ ਟੈਕਨੀਕਲਸ ਇਸ਼ੂਜ਼ ਆਈਆਂ ਸਵੇਰੇ ਸਵੇਰੇ, ਸੋ ਤੁਸੀਂ ਪਲੀਜ਼ ਕਾਲ ਕਰਕੇ ਦੱਸੋਗੇ, ਕਿਉਂਕਿ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ। ਸਾਡੀ ਆਵਾਜ਼ ਓਨਰ ਆ ਰਹੀ ਹੈ ਜਾਂ ਨਹੀਂ ਸਾਨੂੰ ਪਲੀਜ਼ ਦੱਸਿਓ, ਕਿਉਂਕਿ ਸਾਡਾ ਮੇਨ ਰਿਸਪੋਂਡਿੰਗ ਸਿਸਟਮ ਅੱਜ ਕੰਮ ਨਹੀਂ ਕਰ ਰਿਹਾ, ਅਤੇ ਇੱਕ ਹੋਰ ਥੋੜ੍ਹਾ ਜਿਹਾ ਤਰੀਕਾ ਲਗਾ ਕੇ ਅੱਜ ਟਰਾਈ ਕੀਤਾ ਕਿ ਤੁਹਾਡੇ ਨਾਲ ਓਨ ਏਅਰ ਹੋਇਆ ਜਾਵੇ, ਅਤੇ ਤੁਸੀਂ ਪਲੀਜ਼ ਮੈਨੂੰ ਕਾਲ ਕਰਕੇ ਦੱਸੋ ਤਾਂ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਚੁੱਕੀਏ। ਸਾਡੇ ਨਾਲ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ, ਖੂਬਸੂਰਤ ਤਰਕਾਲਾਂ ਪੰਜਾਬ ਦੀਆਂ, ਸ਼ਾਮ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਕੈਨੇਡਾ ਦੀ ਸੋਹਣੀ ਸਵੇਰ ਦੇ ਵਿੱਚੋਂ, ਖੂਬਸੂਰਤ ਸ਼ਨੀਵਾਰ ਦਾ ਦਿਨ, ਅਤੇ ਤੁਸੀਂ ਕਾਲ ਕਰਕੇ ਦੱਸਿਓ। ਸਭ ਦਾ ਸਵਾਗਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ। ਅੱਜ ਹੋ ਸਕਦਾ ਕਿ ਥੋੜ੍ਹਾ ਬਹੁਤਾ ਸਮਾਂ ਆਪਣੇ 'ਚ ਹੋ ਜਾਵੇ, ਤੁਸੀਂ ਪਲੀਜ਼ ਕਾਲ ਕਰਕੇ ਦੱਸੋ ਕਿ ਸਾਡੀ ਆਵਾਜ਼ ਓਨੇ ਤੁਹਾਨੂੰ ਸੁਣ ਰਹੀ ਆ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਹਾਂ ਲਾਵਾਂ, ਮੈਂ ਰਮੇਸ਼ ਜੀ ਉਹਨਾਂ ਨੂੰ ਇੱਕ ਵਾਰੀ ਵੈਲਕਮ ਕਰਦੇ ਹਾਂ, ਕਿਉਂਕਿ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਜੇ ਤੁਸੀਂ ਮੈਨੂੰ ਸੁਣ ਰਹੇ ਹੋ ਤਾਂ ਪਲੀਜ਼ ਫਤਿਹ ਦਾ ਜਵਾਬ ਸਾਂਝ ਪਾਇਓ ਜੀ। ਆਈ ਥਿੰਕ ਮੇਰੇ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਓਕੇ ਰਮੇਸ਼ ਜੀ ਸਤਿ ਸ਼੍ਰੀ ਅਕਾਲ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਆਈ ਥਿੰਕ ਮੇਰੇ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚ ਰੱਖੀ, ਜੇ ਤੁਸੀਂ ਮੈਨੂੰ ਸੁਣ ਸਕਦੇ ਹੋ ਤਾਂ ਪਲੀਜ਼ ਮੈਨੂੰ ਵਟਸਐਪ 'ਤੇ ਕਨੈਕਟ ਕਰਕੇ ਦੱਸੋ ਤਾਂ ਕਿ ਆਪਾਂ ਸਰੋਤਿਆਂ ਦੇ ਨਾਲ ਜੁੜੀਏ। ਬਹੁਤ ਸ਼ੁਕਰੀਆ। 905-673-3337 ਸਤਿ ਸ਼੍ਰੀ ਅਕਾਲ ਜੀ, 1130 ਤੁਸੀਂ ਆਉਂਦੇ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਹੁਣ ਆਉਂਦੀ ਹੈ ਵੀ ਆਵਾਜ਼ ਬਹੁਤ ਸੋਹਣੀ।
0: ਓਕੇ ਸੋ ਓਕੇ ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੇ ਰਮੇਸ਼ ਜੀ ਦੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਜੀ?
1: ਨਹੀਂ, ਉਹਨਾਂ ਦੀ ਨਹੀਂ ਆਈ।
0: ਓਕੇ ਬਿਲਕੁਲ ਜੀ, ਸੋ ਮੈਨੂੰ ਰਮੇਸ਼ ਜੀ ਹੁਣ ਦੀ ਆਵਾਜ਼ ਨਹੀਂ ਆ ਰਹੀ, ਸੋ ਉਹਨਾਂ ਨੂੰ ਮੇਰੀ ਆਵਾਜ਼ ਪਹੁੰਚ ਰਹੀ ਆ। ਮੇਰਾ ਸਿਸਟਮ ਐਕਚੁਅਲ 'ਚ ਕੰਮ ਨਹੀਂ ਕਰ ਰਿਹਾ ਗਾ, ਅਤੇ ਦੇਖਦੇ ਹਾਂ ਜੀ ਜਲਦੀ ਰਮੇਸ਼ ਜੀ ਉਹਨਾਂ ਨਾਲ ਲੈ ਕੇ ਆਉਣੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਓਕੇ
0: ਬਹੁਤ ਸ਼ੁਕਰੀਆ। 905-673-3337 ਓਕੇ ਸੋ ਮੇਰੀ ਆਵਾਜ਼ ਜਾ ਰਹੀ ਆ, ਰਮੇਸ਼ ਜੀ ਮੈਨੂੰ ਸੁਣ ਪਾ ਰਹੇ ਨੇ, ਪਰ ਰਮੇਸ਼ ਜੀ ਹੁਣ ਤੁਹਾਡੀ ਆਵਾਜ਼ ਓਨੇਅਰ ਨਹੀਂ ਆ ਰਹੀ, ਸੋ ਮੈਨੂੰ 1-2 ਸੈਕਿੰਡ ਦੇ ਦਿਓ, ਮੈਂ ਸਿਸਟਮ ਨੂੰ ਥੋੜ੍ਹਾ ਜਿਹਾ ਫਿਰ ਰੀਸੈਟ ਕਰਕੇ ਆਈਏ ਤਾਂ ਕਿ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰ ਸਕੀਏ। ਸੋ ਜੁੜਿਓ ਜੀ ਪੰਜਾਬੀ ਲਹਿਰਾਂ ਦੇ ਨਾਲ, 905-673-3337 ਆਪਾਂ ਇੱਕ ਵਾਰ ਫਿਰ ਥੋੜ੍ਹਾ ਜਿਹਾ ਸਿਸਟਮ ਨੂੰ ਰੀਸੈਟ ਕਰੀਏ, ਹੈੱਡ ਆਫਿਸ ਕਾਲ ਕਰਕੇ ਫਿਰ ਜਲਦੀ ਵਾਪਸ ਆਉਣੇ, ਅਤੇ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਆਪਣੇ ਕੋਲ ਬਹੁਤ ਸਮਾਂ ਅੱਜ, ਸੋ ਆਪਾਂ ਖੂਬਸੂਰਤ ਗੱਲਾਂਬਾਤਾਂ ਕਰਾਂਗੇ ਪੰਜਾਬ ਦੀਆਂ ਖਬਰਾਂ 'ਤੇ, ਦੇਸ਼ ਦੁਨੀਆਂ ਦੀਆਂ ਖਬਰਾਂ 'ਤੇ ਗੱਲਾਂਬਾਤਾਂ ਜ਼ਰੂਰ ਕਰਾਂਗੇ। 905-673-3337 9056733-337

0: ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਨਾਲ ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ, ਦੇਖਦੇ ਹਾਂ ਕਿ ਇਸ ਵਾਰ ਰਮੇਸ਼ ਜੀ ਨਾਲ ਸਾਡੀ ਸਾਂਝ ਪੈ ਜਾਂਦੀ ਆ ਜਾਂ ਅਜੇ ਵੀ ਆਵਾਜ਼ ਨਹੀਂ ਪਹੁੰਚਦੀ ਆ। ਉਮੀਦ ਕਰਦੇ ਹਾਂ ਕਿ ਇਸ ਵਾਰ ਆਵਾਜ਼ ਸਾਨੂੰ ਸੁਣੇਗੀ। ਰਮੇਸ਼ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ, ਤੁਹਾਡਾ ਤੁਸੀਂ ਸਾਨੂੰ ਸੁਣ ਪਾ ਰਹੇ ਹੋ?
1: ਕੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ?
0: ਜੀ ਬਿਲਕੁਲ ਜੀ, ਪਹੁੰਚ ਗਈ ਆਵਾਜ਼, ਪਹੁੰਚ ਗਈ ਔਰ ਮੋਰਚਾ ਫਤਿਹ ਕਰ ਲਿਆ ਆਪਾਂ। ਸੋ ਆਈ ਥਿੰਕ ਜੇ ਕਹਿੰਦੇ ਕਿ ਕਿਸੇ ਕੰਮ ਨੂੰ ਹੱਥ ਪਾਈਏ ਤਾਂ ਬੰਦਾ ਹਿੰਮਤ ਕਰੇ ਅਤੇ ਫਿਰ ਪਰਮਾਤਮਾ ਵੀ ਮਦਦ ਕਰਦਾ। ਸਿਸਟਮ ਔਨ ਹੋ ਚੁੱਕਿਆ, ਸਰੋਤੇ ਬਹੁਤ ਪਿਆਰ ਮੁਹੱਬਤ ਦੇ ਨਾਲ ਤੁਹਾਡਾ ਵੇਟ ਕਰ ਰਹੇ ਸੀ। ਸੋ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਜੀ, ਅਤੇ ਸਿਸਟਮ ਸਾਡਾ ਆਈ ਥਿੰਕ ਵਰਕ ਹੁਣ ਕਰ ਰਿਹਾ। 905-673-3337 ਜੁੜੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਸੋ ਸਟੂਡੀਓ ਦੀ ਘੜੀ ਦੇ ਮੁਤਾਬਕ 6:41 ਹੋ ਚੁੱਕੇ ਆ, ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਆ, ਅਤੇ ਜਿੱਥੇ ਅਸੀਂ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੇ ਤੁਹਾਨੂੰ ਮੈਸੇਜ, ਸੁਨੇਹੇ, ਸੁਝਾਅ ਦੇਣੇ ਆ, ਨਾਲ ਦੀ ਨਾਲ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਮੱਲੀ ਟੈਂਟ ਸਰਵਿਸ, 647-900-99-25-69। ਜੇ ਟੈਂਟ ਦੀਆਂ ਸੇਵਾਵਾਂ ਲੈਣੀਆਂ ਆਊਟਡੋਰ ਈਵੈਂਟਸ ਦੇ ਵਾਸਤੇ, ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। ਟੈਂਟ ਰੈਂਟਲ, ਟੇਬਲ ਚੇਅਰਸ, ਸਮਾਲ ਅਤੇ ਲਾਰਜ ਆਊਟਡੋਰ ਈਵੈਂਟਸ ਦੇ ਲਈ ਯਾਦ ਰੱਖੋ, ਮੱਲੀ ਟੈਂਟ ਸਰਵਿਸ, 6479992569 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਮੱਲੀ ਟੈਂਟ ਸਰਵਿਸਿਸ। ਸੋ ਆਪਾਂ ਇੱਕ ਵਾਰ ਥੋੜ੍ਹਾ ਜਿਹਾ ਟੈਕਨੀਕਲ ਚੈੱਕ ਕਰ ਲਈਏ ਕਿ ਆਪਾਂ ਨੂੰ ਅੱਗੇ ਜਾ ਕੇ ਕੋਈ ਇਸ਼ੂ ਨਾ ਆਵੇ। ਸੋ 905-673-3337
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
0: ਸੋ ਬਿਲਕੁਲ ਜੀ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ ਅੱਜ ਦੇ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਔਰ ਥੋੜ੍ਹੀ ਜਿਹੀ ਮਾਫੀ ਔਰ ਰੁਕਾਵਟ ਕੇ ਲਈ ਖੇਦ ਹੋ ਗਿਆ ਸੀਗਾ। ਸੋ ਹੁਣ ਸਿਸਟਮ ਆਉਣਾ ਜੀ। ਸੋ ਪਹਿਲੀ ਖਬਰ ਵੱਲ ਚੱਲਦੇ ਹਾਂ, ਬਹੁਤਾ ਸਮਾਂ ਖਰਾਬ ਨਾ ਕਰਦੇ ਹਾਂ। ਆਪ ਸਰਕਾਰ ਨੇ ਬੇਰੁਜ਼ਗਾਰਾਂ 'ਤੇ ਲਾਠੀਆਂ ਤੋਂ ਬਾਅਦ ਮੱਲਮ ਵੀ ਲਾਤੀ ਆ। ਕਹਿੰਦੇ ਸੀ ਕੁੱਟਣ ਤੋਂ ਬਾਅਦ ਕੰਮ ਸੈੱਟ ਵੀ ਕਰ ਦਿੰਦੇ ਹੁੰਦੇ ਆ, ਉਹ ਕਿਹੜੀ ਮੱਲਮ ਆ? ਕੋਈ ਖਾਸ ਬਿਆਨ ਆਇਆ ਆ, ਕੋਈ ਖਾਸ ਕੋਈ ਐਲਾਨ ਹੋਇਆ ਆ, ਜਾਂ ਇਹ ਅਸਲ ਵਾਲੀ ਮੱਲਮ ਆ ਜਿਹੜੀ ਉਸਦੀ ਗੱਲਬਾਤ ਹੋ ਰਹੀ ਹੈ ਜੀ?
1: ਸੰਧੂ ਜੀ, ਜਿਹੜੇ ਪਹਿਲਾਂ ਤੇ ਜ਼ਖਮ ਦੀ ਗੱਲ ਕਰਦੇ ਆ, ਫਿਰ ਮੱਲਮ ਦੀ ਗੱਲ ਕਰਾਂਗੇ। ਕਿਉਂਕਿ ਬੇਰੁਜ਼ਗਾਰਾਂ ਦਾ ਤੁਸੀਂ ਜ਼ਿਕਰ ਕੀਤਾ, ਬੇਰੁਜ਼ਗਾਰੀ ਤੇ ਪੰਜਾਬ ਦੇ ਵਿੱਚ ਸੁੱਖ ਦੇ ਨਾਲ ਬਥੇਰੀ ਹੈ, ਤੇ ਉਸ ਬੇਰੁਜ਼ਗਾਰੀ ਕਰਕੇ ਜੋ ਹਾਲਾਤ ਹੈ ਉਹ ਬੜਾ ਇੱਕ ਵੱਡਾ ਬੇਰੁਜ਼ਗਾਰੀ ਉਹਦਾ ਕਾਰਨ ਹੈ। ਥੋੜੇ ਦਿਨ ਪਹਿਲਾਂ ਅਸੀਂ ਵੀ ਖਬਰ ਸਾਂਝੀ ਕੀਤੀ ਸੋਸ਼ਲ ਮੀਡੀਆ ਦੇ ਉੱਪਰ, ਬਹੁਤ ਵੱਡੇ ਪੱਧਰ ਤੇ ਪਟਿਆਲੇ ਦਾ ਇੱਕ ਦ੍ਰਿਸ਼ ਘੁੰਮਿਆ, ਜਿੱਥੇ ਪਾਵਰਕੌਮ ਦੇ ਦਫ਼ਤਰ ਦੇ ਬਾਹਰ ਅਪ੍ਰੈਂਟਿਸ ਵਾਲੇ ਨੌਜਵਾਨ, ਜਿਹੜੇ ਇੱਕ ਟ੍ਰੇਨੀ ਕਹਿ ਲਈਏ, ਇੱਕ ਟ੍ਰੇਨਿੰਗ ਦਾ ਹਿੱਸਾ ਹੀ ਹੁੰਦਾ ਹੈ, ਕੱਚੇ ਕਾਮੇ ਕਹਿ ਲਓ, ਅਪ੍ਰੈਂਟਿਸ ਵਾਲੇ ਨੌਜਵਾਨ ਜਿਹੜੇ ਧਰਨੇ ਤੇ ਬੈਠੇ ਸੀ ਕਿ ਸਾਨੂੰ ਪੱਕੇ ਕਿਉਂ ਨਹੀਂ ਕਰਦੇ, ਉਹਨਾਂ ਦੇ ਉੱਪਰ ਬੜੀ ਬੁਰੀ ਤਰ੍ਹਾਂ ਲਾਠੀ ਚਾਰਜ ਹੋਇਆ। ਜਿਸ DSP ਦੀ ਅਗਵਾਈ 'ਚ ਹੋਇਆ, ਜੋ ਵਰਤਾਰਾ ਅਸੀਂ ਤਸਵੀਰਾਂ 'ਚ ਵੇਖਿਆ, ਉਹ ਬੜਾ ਹੀ ਆਪਣੇ ਆਪ 'ਚ ਦਰਿੰਦਗੀ ਵਾਲਾ ਸੀ, ਜਿਹੜੀ ਅਸੀਂ ਕਦੇ ਵੀ ਨਹੀਂ ਆਸ ਕਰ ਸਕਦੇ ਕਿ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਹੋਵੇ। ਉਸ ਦਿਨ ਉਹ ਲਾਠੀ ਚਾਰਜ ਹੋਇਆ, ਬੜੀ ਨਿਖੇਧੀ ਹੋਈ ਚਾਰੇ ਪਾਸਿਓਂ ਕਿ ਠੀਕ ਹੈ, ਤੁਸੀਂ ਭਜਾਉਣੇ ਨੇ, ਤੁਸੀਂ ਮੋਰਚਾ ਖਿਲਾਰਨਾ ਹੈ, ਤੇ ਤੁਹਾਡੇ ਤੋਂ ਬੜੇ ਢੰਗ ਹੁੰਦੇ ਨੇ, ਤੇ ਤੁਸੀਂ ਲਾਠੀਆਂ ਇਸ ਢੰਗ ਦੇ ਨਾਲ ਚਲਾਓ ਜਿਵੇਂ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਹੋਵੇ ਬੇਰੁਜ਼ਗਾਰਾਂ ਨੇ। ਉਹਦਾ ਬਹੁਤ ਵੱਡੇ ਪੱਧਰ ਤੇ ਸਮਾਜਿਕ ਤੌਰ ਤੇ, ਸਿਆਸੀ ਤੌਰ ਤੇ ਵਿਰੋਧ ਤਾਂ ਹੋਈ, ਇਹ ਗੱਲ ਹਫ਼ਤਾ ਖੰਡ ਪੁਰਾਣੀ ਹੈ। ਤੇ ਅੱਜ ਸੰਧੂ ਸਾਹਿਬ, ਆਮ ਆਦਮੀ ਪਾਰਟੀ ਨੇ ਵਾਕਿਆ ਹੀ ਉਹਨਾਂ ਜਖਮਾਂ ਦੇ ਉੱਪਰ ਇੱਕ ਵੱਡਾ ਮਲਮ ਲਾਉਣ ਦੀ ਗੱਲ ਆਖੀ, ਵੱਡੀ ਮਲਮ। ਔਰ ਜਿਹੜੀ ਮਲਮ ਲਾਉਣ ਦੀ ਗੱਲ ਆਖੀ, ਉਹ ਮਲਮ ਬਹੁਤ ਵਧੀਆ ਹੈ, ਜਿਵੇਂ ਕਹਿ ਲਈਏ ਕਿ ਸਾਰੇ ਦੁੱਖਾਂ ਦਾ ਦਾਰੂ ਰੁਜ਼ਗਾਰ ਹੈ। ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਅਪ੍ਰੈਂਟਿਸ ਵਾਲੇ ਨੌਜਵਾਨ ਹੈ, ਅਸੀਂ ਉਹਨਾਂ ਨੂੰ ALM ਤੋਂ ਭਾਵ ਕਿ ਸਹਾਇਕ ਲੈਨਮੈਨ ਭਰਤੀ ਕਰਾਂਗੇ ਔਰ ਉਹ ਰੈਗੂਲਰ ਭਰਤੀ ਹੋਵੇਗੀ, ਪੱਕੀ ਭਰਤੀ ਹੋਵੇਗੀ, PSPCL ਚ ਹੋਵੇਗੀ। 2437 ਪੋਸਟਾਂ ਦਾ ਜ਼ਿਕਰ ਕੀਤਾ ਹੈ ਕਿ 2437 ਜਣਿਆਂ ਨੂੰ ਅਸੀਂ ਰੱਖਾਂਗੇ, ਜਿਹੜੀ ਮੇਰੀ ਜਾਣਕਾਰੀ ਕਿ 2600 ਦੇ ਕਰੀਬ ਉਹ ਬੇਰੁਜ਼ਗਾਰ ਹੈ ਅਪ੍ਰੈਂਟਿਸ ਵਾਲੇ, ਤੇ 2437 ਭਰਤੀ ਕੱਢੀ ਹੈ ਔਰ ਜਿਹੜੀ ਉਹਦੇ ਵਿੱਚ ਸ਼ਰਤ ਐਲਾਨ ਕੀਤੀ ਕਿ ਪੰਜਾਬੀ ਪਾਸ ਜ਼ਰੂਰ ਲਵਾਂਗੇ, ਪੰਜਾਬੀ ਪਾਸ ਕਰਨੀ ਲਾਜ਼ਮੀ ਹੈ, ਪਰੰਤੂ ਵੱਖਰਾ ਟੈਸਟ ਨਹੀਂ ਲਿਆ ਜਾਵੇਗਾ, ਇਹ ਸਾਰੇ ਦੇ ਸਾਰੇ ਜਿਹੜੇ ਰੈਗੂਲਰ ਕੀਤੇ ਜਾਣਗੇ। ਸੋ ਇਹ ਇੱਕ ਏਦਾਂ ਦੀ ਮਲਮ ਹੈ ਜਿਹੜੀ ਮਲਮ ਬੜੀ ਕਮਾਲ ਦੀ ਮਲਮ ਹੈ ਜਿਹੜੀ ਅੱਜ ਐਲਾਨ ਕੀਤੀ ਹੈ। ਜੇ ਵਾਕਈ ਆਮ ਆਦਮੀ ਪਾਰਟੀ ਇਹ ਆਪਣੀ ਕਹਿਣੀ ਦੇ ਵਿੱਚ ਆਉਣ ਵਾਲੇ 1-2 ਮਹੀਨਿਆਂ ਚ ਸੱਚੀ ਸਾਬਤ ਹੋ ਜਾਂਦੀ ਤੇ ਮੈਂ ਸਮਝਦਾ ਫਿਰ ਉਹ ਲੋਕਾਂ ਨੂੰ ਲਾਠੀਆਂ ਭੁੱਲ ਜਾਣਗੀਆਂ ਜਿਹਨਾਂ ਦੇ ਉਦਣ ਲਾਠੀਆਂ ਭਰੀਆਂ। ਰੁਜ਼ਗਾਰ ਦੇ ਮਾਮਲੇ ਚ ਠੀਕ ਹੈ, ਜੇ ਅਸੀਂ ਤੁਲਨਾ ਕਰੀਏ ਅੱਜ ਦੇ ਹਿਸਾਬ ਦੇ ਨਾਲ ਤੇ ਨੌਕਰੀਆਂ ਬਹੁਤ ਜਵੰਤ ਮਾਨ ਸਰਕਾਰ ਨੇ ਕੱਢੀਆਂ, ਪਰੰਤੂ ਜੇ ਜਿਹੜੀ ਰਵਾਇਤ ਪੈ ਗਈ ਸੀ ਪਿਛਲੀਆਂ ਸਰਕਾਰਾਂ ਜੀਰੋ ਦੇ ਬਰਾਬਰ ਗੱਲ ਹੋ ਗਈ ਸੀ ਟਾਵੀ ਟਾਵੀ ਭਰਤੀ, ਉਹਦੇ ਮੁਕਾਬਲੇ ਕਾਫੀ ਹੈ। 65,000 ਨੌਕਰੀਆਂ ਦਾ ਦਾਵਾ ਭਗਵੰਤ ਮਾਨ ਸਰਕਾਰ ਕਰਦੀ ਹੈ, ਅਸੀਂ 65,000 ਸਰਕਾਰੀ ਨੌਕਰੀਆਂ ਕੱਢੀਆਂ ਤੇ ਉਹਦੇ ਵਿੱਚ 2437 ਜੁੜ ਜਾਣਗੀਆਂ ਜੇ ਸਰਕਾਰ ਦੇ ਦਿੰਦੀ ਹੈ। ਸੋ ਐਲਾਨ ਬਹੁਤ ਬਿਹਤਰ ਹੈ, ਮੈਨੂੰ ਲੱਗਦਾ ਕਿ ਐਲਾਨ ਸਵਾਗਤ ਯੋਗ ਹੈ। ਬਾਕੀ ਤੇ ਜਿਸ ਦਿਨ ਨੌਕਰੀ ਉਹਨਾਂ ਨੌਜਵਾਨਾਂ ਨੂੰ ਮਿਲ ਜਾਏਗੀ ਫਿਰ ਹੀ ਪਤਾ ਲੱਗੇਗਾ ਕਿ ਐਲਾਨ ਸੀ ਕਿ ਵਾਕਈ ਨੌਕਰੀ ਸੀ, ਪਰੰਤੂ ਅੱਜ ਦੇ ਸਮੇਂ ਇਸ ਬਿਆਨ ਨੇ ਉਹਨਾਂ ਬੇਰੁਜ਼ਗਾਰਾਂ ਤੇ ਵਾਕਿਆ ਹੀ ਜਿਹੜੀ ਸੰਧੂ ਸਾਹਿਬ ਬਹੁਤ ਵੱਡੀ ਇੱਕ ਦਵਾ ਇੱਕ ਮਲਮ ਲਾਈ ਹੈ
0: ਜੀ। ਬਿਲਕੁਲ, ਚਲੋ ਕੁਛ ਤਾਂ ਖਬਰ ਚੰਗੀ ਆਈ। ਸੋ ਐਟਲੀਸਟ ਜਿਹੜੇ ਬੇਰੁਜ਼ਗਾਰ ਬਹੁਤ ਲੰਬੇ ਸਮੇਂ ਤੋਂ ਆਪਣਾ ਮੰਗਾਂ ਰੱਖ ਰਹੇ ਸੀਗੇ, ਚਲੋ ਉਹਨਾਂ ਦੇ ਕੁਛ ਮਿਲਿਆ, ਡਾਂਗਾ ਸੋਟਿਆਂ ਤੋਂ ਬਾਅਦ ਹੀ ਮਿਲਿਆ। ਸੋ ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖਣਾ ਆ, ਘਰ ਦੀਆਂ ਛੱਤਾਂ ਤੁਸੀਂ ਫਿਕਸ ਕਰਵਾਉਣੀਆਂ, ਠੀਕ ਕਰਵਾਉਣੀਆਂ ਜਾਂ ਤੁਸੀਂ ਨਵੀਆਂ ਛੱਤਾਂ ਲਵਾਉਣੀਆਂ ਆ, ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖੋ। ਰੈਜੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਤੁਹਾਡੇ ਕੰਮ ਵਾਲੀ ਬਿਲਡਿੰਗ ਦੀ ਛੱਤ ਆ ਜਾਂ ਤੁਹਾਡੀ ਕਮਰਸ਼ੀਅਲ ਕੋਈ ਯੂਨਿਟ ਆ ਉਹਦੀ ਛੱਤ ਆ, ਉਹ ਤੁਸੀਂ ਫਿਕਸ ਕਰਵਾਉਣੀ ਆ। ਫਲੈਟ ਰੂਫ ਹੋਵੇ, ਸ਼ਿੰਗਲ ਰੂਫ ਹੋਵੇ ਜਾਂ ਮੈਟਲ ਰੂਫ, 15 ਸਾਲਾਂ ਦਾ ਐਕਸਪੀਰੀਅੰਸ ਆਲ ਵੇ ਰੂਫਸ ਵਾਲਿਆਂ ਨੂੰ ਆ। 6647 09 47 6 4 7 5 0 5 0 9 4 3 GTA ਅਤੇ GTA ਦੇ ਆਸ ਪਾਸ ਇਲਾਕਿਆਂ ਦੇ ਵਿੱਚ ਸਰਵਿਸ ਦਿੰਦੇ ਨੇ। ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ ਅਤੇ ਜਾਰਜ ਟਾਊਨ ਦੇ ਵਿੱਚ ਸੇਵਾਵਾਂ ਲੈਣ ਦੇ ਲਈ ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖੋ 6 4 7 5 0 5 0 9 4 3 ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਸੀਂ ਗਿੱਲ ਫਾਰਮ, ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਤੁਸੀਂ ਪਹੁੰਚੋ, ਗਿੱਲ ਫਾਰਮ ਵੀਕਐਂਡ ਹੈ ਜੀ, ਇੱਕ ਗੇੜਾ ਜ਼ਰੂਰ ਲਾ ਕੇ ਆਓ। ਤੁਸੀਂ ਚਾਹੇ ਕਿਸੇ ਵੀ ਤਰ੍ਹਾਂ ਦੀ ਮੌਸਮੀ ਸਬਜ਼ੀਆਂ ਦੀ ਪਨੀਰੀ ਲੈਣੀ ਹੈ ਜਾਂ ਤੁਸੀਂ ਚੱਕੀ ਆਟਾ ਲੈਣਾ ਫਰੈਸ਼ ਤਾਜ਼ਾ ਸਬਜ਼ੀਆਂ ਦੇ ਲਈ, ਗਿੱਲ ਫਾਰਮ ਤੁਸੀਂ ਇੱਕ ਗੇੜਾ ਲਾ ਕੇ ਆਉਣਾ। 416-898-7878-416-898-7778 ਗਿੱਲ ਫਾਰਮ।
5: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਮੇਰੇ ਜੀ ਜੁੜੇ ਹੋਏ ਪੰਜਾਬੀ ਲਹਿਰਾਂ ਨਾਲ। ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਜਿਹੜਾ ਪਿਛਲੇ ਦਿਨੀ ਅਕਾਲ ਤਖ਼ਤ ਨੇ ਫੈਸਲਾ ਲਿਆ ਸੀ, ਫਰਮਾਨ ਸੁਣਾਇਆ ਸੀ, ਪੰਜਾਬ ਦੇ ਵਿੱਚ ਆਪ ਅਤੇ ਅਕਾਲੀ ਦਲ ਦੀ ਜਿਹੜੀ ਸਿਆਸਤ ਆ ਨਾ ਦੋਨਾਂ ਦੀ, ਉਹ ਜਿਹੜਾ ਫੈਸਲਾ ਸੀ ਰਮੇਸ਼ ਜੀ ਕਹਿੰਦੇ ਉਸ ਦੀ ਭੇਂਟ ਚੜ੍ਹ ਗਿਆ, ਇਹ ਇੱਕ ਬਹੁਤ ਦੁੱਖਦ ਆ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
1: ਸੰਧੂ ਜੀ, ਮਸਲਾ ਗੰਭੀਰ ਸੀ, ਬੜਾ ਵੱਡਾ ਸੀ ਔਰ ਅਕਾਲ ਤਖ਼ਤ ਸਾਹਿਬ ਦੀ ਤਫਸੀਲ ਤੋਂ ਸੁਣਾਇਆ ਫੈਸਲਾ ਬੜਾ ਮਹੱਤਵਪੂਰਨ ਹੁੰਦਾ ਹੈ, ਪਰੰਤੂ ਜੋ ਕੁਛ ਅਸੀਂ ਆ 2-4 ਦਿਨਾਂ ਚ ਵੇਖਿਆ, ਜੋ ਸੁਣਿਆ ਆ, ਜੋ ਤਾਜ਼ਾ ਤਰੀਨ ਮੈਂ ਅੱਜ ਦੀ ਵੀ ਸਾਂਝ ਪਾਉਣੀ, ਜੋ ਜਥੇਦਾਰ ਸਾਹਿਬ ਵਾਲੇ ਪਾਸਿਓਂ, ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਕਵਾਂਗੇ, ਇੱਕ ਵੀਡੀਓ ਨਸ਼ਰ ਹੋਇਆ ਮਾਫ ਕਰਨਾ ਕਹਿਣਾ ਪਏਗਾ ਕਿ ਇਹ ਸਾਰਾ ਕੁਝ ਸਿਆਸਤ ਦੀ ਭੇਟੀ ਚੜ ਰਿਹਾ ਹੈ। ਇਹਦੇ ਵਿੱਚ ਇੰਜ ਨਹੀਂ ਲੱਗਦਾ ਕਿ ਗੱਲ ਕੇਵਲ ਅਕਾਲ ਤਖ਼ਤ ਤੇ ਫੈਸਲੇ ਤੱਕ ਸੀਮਿਤ ਹੈ ਜਾਂ ਭਗਵੰਤ ਮਾਨ ਦੀ ਉਸ ਵੀਡੀਓ ਤੱਕ ਸੀਮਿਤ ਹੈ। ਮੈਂ ਅੱਜ ਵੇਖ ਰਿਹਾ ਸੀ ਕਿ ਅਕਾਲੀ ਦਲ ਵਾਲਿਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ, ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਵਜ਼ੀਰ ਇਹਨਾਂ ਦੀ ਅਗਵਾਈ ਕਰ ਰਹੇ ਆ, ਵਿਧਾਇਕ ਅਗਵਾਈ ਕਰ ਰਹੇ ਆ, ਅਕਾਲੀ ਦਲ ਦੇ ਲੀਡਰਾਂ ਦੇ ਘਰਾਂ ਦੇ ਮੂਹਰੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਹੱਥਾਂ ਵਿੱਚ ਤਖ਼ਤੀਆਂ ਫੜ ਕੇ। ਪੰਜਾਬ ਦੀ ਸ਼ਾਨ ਭਗਵੰਤ ਮਾਨ ਦੀਆਂ ਤਖ਼ਤੀਆਂ ਫੜੀਆਂ ਨੇ, ਸਿੱਖਾਂ ਦਾ ਕਾਤਲ ਸੁਖਬੀਰ ਬਾਦਲ ਉਹਨਾਂ ਤਖ਼ਤੀਆਂ ਤੇ ਲਿਖਿਆ, ਅਕਾਲ ਤਖ਼ਤ ਸਾਹਿਬ ਦਾ ਨੁਕਸਾਨ ਕਰਨਾ ਬੰਦ ਕਰੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ। ਸੁਖਬੀਰ ਬਾਦਲ ਧਰਮ ਦੀ ਰਾਜਨੀਤੀ ਬੰਦ ਕਰੇ, ਪੰਥ ਵਿਰੋਧੀ ਬਾਦਲ ਮੁਰਦਾਬਾਦ, ਭਾਜਪਾ ਮੁਰਦਾਬਾਦ ਵੀ ਉਹ ਤਖ਼ਤੀਆਂ ਤੇ ਮੈਂ ਆਪ ਪੜ੍ਹਿਆ। ਉਹਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਆ ਕਿ ਭਗਵੰਤ ਮਾਨ ਦੀ ਫੇਕ ਵੀਡੀਓ ਦਾ, ਫਰਜ਼ੀ ਵੀਡੀਓ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਇਸ ਕਰਕੇ ਅਸੀਂ ਅਕਾਲੀ ਦਲ ਸਾਰਾ ਕੁਝ ਕਰਾ ਰਿਹਾ, ਇਸ ਕਰਕੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅੰਤਰੰਗ ਕਮੇਟੀ ਦੀ ਆਪਣੀ ਬੈਠਕ ਕੀਤੀ, ਜਿਹਨੂੰ ਅਸੀਂ ਐਗਜ਼ੈਕਟਿਵ ਆਖਦੇ ਹਾਂ। ਉਹਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਫੈਸਲੇ ਲਏ, ਇੱਕ ਮਤਾ ਪਾਸ ਕੀਤਾ, ਇੱਕ ਅਗਲਾ ਪ੍ਰੋਗਰਾਮ। ਮਤਾ ਇਹ ਪਾਸ ਕੀਤਾ ਕਿ ਨੈਤਿਕ ਤੌਰ ਤੇ ਭਗਵੰਤ ਮਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਔਰ ਲੋਕਾਂ ਨੂੰ ਅਪੀਲ ਕੀਤੀ, ਪੰਥਕ ਸਿੱਖ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਭਗਵੰਤ ਮਾਨ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ, ਐਸਜੀਪੀਸੀ ਨੇ ਆਖਿਆ। ਹਾਲਾਂਕਿ ਹੈਰਾਨੀਜਨਕ ਨਹੀਂ, ਉਹਨੂੰ ਆਖਣਾ ਹੀ ਸੀ। 27 ਤਰੀਕ ਨੂੰ ਇੱਕ ਜਨਰਲ ਅਜਲਾਸ ਸੱਦ ਲਿਆ ਕਿ 27 ਤਰੀਕ ਨੂੰ ਆਓ, ਇੱਕ ਜਨਰਲ ਅਜਲਾਸ ਜਿਹੜਾ ਸ਼੍ਰੋਮਣੀ ਕਮੇਟੀ ਨੇ ਆਪਣਾ ਸੱਦਿਆ। ਇਹਦੇ ਦੌਰਾਨ ਕੁਛ ਹੋਰ ਚੀਜ਼ਾਂ ਵੀ ਹੈਗੀਆਂ, ਕਿਉਂਕਿ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਨੇ ਸਿੱਖ ਵਿਧਾਇਕਾਂ ਨੂੰ ਤਲਬ ਕੀਤਾ, ਪੰਜਾਬ ਕੈਬਨਿਟ ਨੂੰ ਤਲਬ ਕੀਤਾ। ਉਹਦੇ ਵਿੱਚ ਵੀ ਕਈ ਕਹਿੰਦੇ ਕਿ ਅਸੀਂ ਜਾਵਾਂਗੇ, ਚਲੋ ਜਾਣਾ ਵੀ ਚਾਹੀਦਾ ਜੇ ਅਕਾਲ ਤਖ਼ਤ ਨੇ ਤਲਬ ਕੀਤਾ। ਪਰੰਤੂ ਜਿਹੜੀ ਸਭ ਤੋਂ ਵੱਡੀ ਚੀਜ਼ ਅੱਜ ਜਿੱਥੇ ਮੈਨੂੰ ਲੱਗਦਾ ਕਿ ਗੱਲ ਸਿਆਸਤ ਵਾਲੇ ਪਾਸੇ ਨੂੰ ਜ਼ਿਆਦਾ ਹੈ, ਇੱਕ ਦੂਜੇ ਨੂੰ ਠੇਬੀ ਲਾਉਣ ਵਾਲੇ ਪਾਸੇ ਨੂੰ ਜ਼ਿਆਦਾ ਹੈ, ਅਕਾਲ ਤਖ਼ਤ ਸਾਹਿਬ ਦੀ ਜਦੋਂ 15 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਉੱਥੇ ਪੇਸ਼ ਹੋਏ ਸੀ, ਉਹ ਵੀਡੀਓ ਅੱਜ ਜਨਤਕ ਹੁੰਦਾ, ਵੀਡੀਓ ਕਲਿੱਪ। ਹੁਣ ਗੱਲ ਇਹ ਆ ਪ੍ਰਭ ਸੰਧੂ ਜੀ ਕਿ 15 ਜਨਵਰੀ 2026 ਨੂੰ ਅਕਾਲ ਤਖ਼ਤ ਸਾਹਿਬ ਪੇਸ਼ ਹੋਣਾ ਭਗਵੰਤ ਮਾਨ ਜੀ ਦਾ, ਮੈਂ ਸਮਝਦਾ ਕਿ ਕੋਈ ਵੱਡੀ ਗੱਲ ਨਹੀਂ। ਅਕਾਲ ਤਖ਼ਤ ਸਾਹਿਬ ਜਿਹਨੂੰ ਸੱਦਦਾ ਹੈ, ਘੱਟੋ ਘੱਟ ਜਿਹੜਾ ਸਿੱਖ ਚਿਹਰਾ ਆ ਉਹਦਾ ਫਰਜ਼ ਬਣਦਾ ਕਿ ਪੇਸ਼ ਹੋਵੇ। ਤੇ ਜੇ ਆਪਾਂ ਉੱਥੋਂ ਵੀਡੀਓ ਕਲਿੱਪ ਜਾਰੀ ਕਰਕੇ ਇੱਕ ਦੂਜੇ ਦੇ ਖਿਲਾਫ ਭੰਡੀ ਪ੍ਰਚਾਰ ਲਈ ਵਰਤਾਂਗੇ, ਮੈਨੂੰ ਇਹ ਗੱਲ ਕੋਈ ਫੱਬੀ ਨਹੀਂ ਹੈ। ਅਕਾਲ ਤਖ਼ਤ ਸਾਹਿਬ ਦੀ ਇੱਕ ਸ਼ਬਦ ਦੀ ਬੜੀ ਮਹਾਨਤਾ, ਇੱਕ ਸ਼ਬਦ ਦੀ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕਹੇ ਸ਼ਬਦ ਨੂੰ ਹੀ ਅਸੀਂ ਕਾਨੂੰਨ ਮੰਨਦੇ ਹਾਂ। ਤੇ ਫਿਰ ਜਦੋਂ ਸੰਧੂ ਸਾਹਿਬ ਜੇ ਉੱਥੇ ਕੋਈ ਵਿਅਕਤੀ ਜਾਂਦਾ ਹੈ, ਇਹ ਤੇ ਰਵਾਇਤੀ ਹੈ ਨਹੀਂ ਕਿ ਨਾ, ਇੱਦਾਂ ਦਾ ਮੈਂ ਕੋਈ ਨਿਯਮ ਸੁਣਿਆ ਕਿ ਜੇ ਕੋਈ ਆ ਗਿਆ ਤੇ ਆਪਾਂ ਉਹਦੀ ਪਹਿਲਾਂ ਵੀਡੀਓ ਬਣਾ ਲਈਏ ਤੇ ਫਿਰ ਵੀਡੀਓ ਜਨਤਕ ਕਰੀਏ, ਆ ਵੇਖੋ ਜੀ ਭਗਵੰਤ ਮਾਨ ਨੇ ਉਦਣ ਆ ਕਿਹਾ ਸੀ। ਇਹ ਤੇ ਦੇਖੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਮਸਲਾ ਵੀਡੀਓ ਦਾ ਆ, ਸਾਨੂੰ ਸਾਰਿਆਂ ਨੂੰ ਇੱਕ ਆਵਾਜ਼ ਵਿੱਚ ਮੰਗ ਕਰਨੀ ਚਾਹੀਦੀ ਕਿ ਵੀਡੀਓ ਦੀ ਪਰਖ ਕਰ ਲਓ, ਜੇ ਸੱਚੀ ਹੈ ਤੇ ਭਗਵੰਤ ਨੂੰ ਮਾਨ ਨੂੰ ਕਹੇ ਭਾਈ ਗਲਤੀ ਮੰਨ ਲਓ, ਜੇ ਝੂਠੀ ਹੈ ਤੇ ਕਹੋ ਭਾਈ ਗਲਤ ਹੋ ਗਿਆ, ਕੋਈ ਗੱਲ ਨਹੀਂ, ਭਗਵੰਤ ਮਾਨ ਜੀ ਤੁਹਾਡੇ ਖਿਲਾਫ ਝੂਠਾ ਪ੍ਰਚਾਰ ਹੈ। ਪਰੰਤੂ ਅੱਜ ਉਹ ਜਿਹੜੇ ਸ਼ਬਦ ਉਦਣ ਭਗਵੰਤ ਮਾਨ ਜੀ ਬੋਲ ਰਹੇ ਜਥੇਦਾਰ ਦੇ ਸਾਹਮਣੇ ਬੈਠੇ, ਜਿਹੜੇ ਅਸੀਂ ਕਈ ਵਾਰ ਚਰਚਾ ਚ ਲਿਆ ਚੁੱਕੇ ਹਾਂ, AI ਵਗੈਰਾ ਜੋ ਵੀ ABC, ਅੱਜ ਉਹ ਵੀਡੀਓ ਦੇ ਰੂਪ ਚ ਜਨਤਕ ਕੀਤੇ ਗਏ। ਹੁਣ ਹੈ ਤੇ ਬੜਾ ਸਿੱਧੀ ਜਿਹੀ ਗੱਲ ਹੈ ਕਿ ਇੱਕ ਢੰਗ ਦੀ ਕਰਤਾਰ ਕੁਸ਼ੀ ਹੈ ਆਪਣੇ ਆਪ ਨੂੰ, ਜਿਹੜਾ ਮੈਂ ਇੱਥੇ ਇਹ ਮਹਿਸੂਸ ਕਰਦਾ ਪ੍ਰਭ ਸੰਧੂ ਜੀ ਕਿ ਜਥੇਦਾਰ ਸਾਹਿਬ ਵਾਲੇ ਪਾਸਿਓਂ, ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਜਿਹੜਾ ਫਰਮਾਨ ਜਾਰੀ ਕਰ ਦਿੱਤਾ ਉਹ ਆਖਰੀ ਹੈ, ਉਹਦੇ ਉੱਪਰ ਕੋਈ ਅਦਾਲਤ ਨਹੀਂ ਹੈ, ਕੋਈ ਉਹਦੇ ਉੱਪਰ ਟਿੱਪਣੀ ਕਰਨੀ ਨਹੀਂ ਬਣਦੀ। ਤੇ ਜੇ ਜਥੇਦਾਰ ਸਾਹਿਬ ਆਪਣੇ ਰਿਕਾਰਡ ਨੂੰ ਇਸ ਢੰਗ ਦੇ ਨਾਲ ਜਨਤਕ ਕਹਾਉਣਗੇ ਤੇ ਫਿਰ ਇਹਨੂੰ ਤੇ ਅਸੀਂ ਸਿਆਸਤ ਦਾ ਹਿੱਸਾ ਹੀ ਮੰਨਾਂਗੇ ਨਾ, ਅਸੀਂ ਇੱਥੇ ਤੇ ਪਹਿਲਾਂ ਉਂਗਲਾਂ ਉੱਠਣ ਲੱਗੇ ਹਾਂ। ਤੇ ਮੈਂ ਸਮਝਦਾ ਕਿ ਦੇਖੋ ਪਹਿਲਾਂ ਵੀਡੀਓ ਨਹੀਂ ਹੁੰਦੀ ਸੀ ਕਦੇ, ਵੀਡੀਓਗ੍ਰਾਫੀ, ਹੁਣ ਇਹ ਚਲੋ ਰਿਵਾਜ ਆ ਗਿਆ। ਤੇ ਜੇ ਹੁਣ ਵੀਡੀਓਗ੍ਰਾਫੀ ਇੱਕ ਸਾਧਨ ਹੈ ਸਾਡੇ ਕੋਲ, ਤੁਸੀਂ ਐਜ਼ ਏ ਰਿਕਾਰਡ ਆਪਣੇ ਦਫ਼ਤਰ ਵਿੱਚ ਰੱਖਣ ਲਈ ਕਰੋ, ਪਰੰਤੂ ਕਿਸੇ ਦੇ ਭੰਡੀ ਪ੍ਰਚਾਰ ਲਈ ਕਰਾਂਗੇ? ਮੈਂ ਇੱਥੇ ਤੁਹਾਨੂੰ ਦੋ ਚੀਜ਼ਾਂ ਪ੍ਰਭ ਸੰਧੂ ਜੀ ਸਾਂਝੀਆਂ ਕਰਦਾ ਕਿ ਗੱਲ ਕਿਹੜੇ ਪਾਸੇ ਨੂੰ ਅੱਜ ਤੁਰੀ ਹੋਈ ਹੈ। ਪੰਜਾਬ ਦੇ ਵਿੱਚ ਇੱਕ ਅਨੁਸੂਚਿਤ ਜਾਤੀਆਂ ਦਾ ਕਮਿਸ਼ਨ ਹੈ ਜਿਹਨੂੰ ਅਸੀਂ ਐਸੀ ਕਮਿਸ਼ਨ ਵੀ ਆਖਦੇ ਹਾਂ, ਗੜੀ ਸਾਹਿਬ ਉਹਦੇ ਚੇਅਰਮੈਨ ਹੈ। ਦੇਖੋ ਗਲਤੀ ਜਿਹੜਾ ਵਿਅਕਤੀ ਕਰਦਾ ਹੈ ਐਸੀ ਕਮਿਸ਼ਨ ਦਾ ਅਧਿਕਾਰ ਹੈ ਕਿ ਉਹਨੂੰ ਕਹੇ ਕਿ ਤੂੰ ਗਲਤ ਕੀਤਾ, ਜੋ ਕਾਨੂੰਨੀ ਤੌਰ ਤੇ ਸਜ਼ਾ ਬਣਦੀ ਉਹ ਸਜ਼ਾ ਦੇਵੇ, ਮਸਲੇ ਦਾ ਨਿਬੇੜਾ ਕਰੇ ਭਾਵ ਕਿ ਇਨਸਾਫ ਦੇਵੇ। ਜੇ ਮੈਂ ਉੱਥੇ ਜਾਣਾ ਜੀ ਕਿ ਮੈਨੂੰ ਪ੍ਰਭ ਸੰਧੂ ਨੇ ਗਲਤ ਕਰਤਾ, ਤੇ ਐਸੀ ਕਮਿਸ਼ਨ ਦਾ ਬਣਦਾ ਕਿ ਮੈਨੂੰ ਇਨਸਾਫ ਦੇਵੇ। ਹੁਣ ਇੱਥੇ ਵਾਪਰ ਕੀ ਰਿਹਾ? ਇਹ ਤੇ ਅੱਜ ਤੱਕ ਨਹੀਂ ਪਤਾ ਲੱਗਾ ਕਿ ਉੱਥੇ ਅਰਜੀਕਾਰ ਨੂੰ ਕੀ ਇਨਸਾਫ ਮਿਲਿਆ। ਇੰਨਾ ਕੁ ਜ਼ਰੂਰ ਹੈ ਕਿ ਗੜੀ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਜੀ, ਗੜੀ ਸਾਹਿਬ ਨੇ ਰਵਨੀਤ ਬਿੱਟੂ ਨੂੰ ਆਹ ਕਿਹਾ, ਐਸਪੀ ਨੂੰ ਆਹ ਕਿਹਾ, ਰਾਜਾ ਵਰਿੰਗ ਨੂੰ ਆਹ ਕਿਹਾ, ਫਲਾਣੇ ਨੂੰ ਆਹ ਕਿਹਾ। ਬਾਕੀ ਕੰਮ ਘੱਟ ਹੈ ਤੇ ਸਿਆਸਤ ਵੱਧ ਹੈ ਮਸਲਾ। ਤੇ ਦੇਖੋ ਵੀਡੀਓ ਜਾਰੀ ਕਰਕੇ ਮੈਂ ਸਮਝਦਾ ਕਿ ਕਾਨੂੰਨ ਤੌਰ ਤੇ ਵੀ, ਹਾਲਾਂਕਿ ਅਦਾਲਤਾਂ ਵੀ ਇਸ ਮਸਲੇ ਤੇ ਚੁੱਪ ਹੈ, ਅਸੀਂ ਵੀ ਚੁੱਪ ਹਾਂ ਕਿਉਂਕਿ ਸੱਤਾਧਾਰੀ ਧਿਰ ਦੇ ਅਧੀਨ ਹੁੰਦਾ ਸਾਰਾ ਕੁਛ ਤੇ ਸੱਤਾਧਾਰੀ ਧਿਰ ਤੇ ਮਜ਼ੇ ਲੈ ਰਹੀ ਹੈ। ਹੁਣ ਗੱਲ ਇਹ ਆ ਕਿ ਇਹੋ ਜਿਹੀਆਂ ਵੀਡੀਓ ਜਾਰੀ ਕਰਕੇ ਕਿਹੜਾ ਤੁਸੀਂ ਇਨਸਾਫ਼ ਦੇ ਰਹੇ ਹੋ? ਇਹ ਠੀਕ ਹੈ ਕਿ ਆਪਣੀ ਬੱਲੇ ਬੱਲੇ ਕਰਾ ਰਹੇ ਹੋ ਤੇ ਅਗਲੇ ਦੀ ਜੱਖਣਾ ਪੁੱਟ ਰਹੇ ਹੋ, ਜਦਕਿ ਮਸਲਾ ਤੇ ਇਨਸਾਫ਼ ਦਾ ਸੀ, ਇਨਸਾਫ਼ ਹੋਣਾ ਚਾਹੀਦਾ। ਇਨਸਾਫ਼ ਵਾਲੀ ਵੀਡੀਓ ਅੱਜ ਤੱਕ ਨਹੀਂ ਸਾਹਮਣੇ ਆਉਂਦੀ। ਇਸ ਕਰਕੇ ਇੱਕ ਨਵਾਂ ਢੰਗ ਹੈ ਜੇ ਬੀਤੇ ਸਮੇਂ ਚ ਯਾਦ ਹੋਵੇਗਾ, ਜਦੋਂ ਬਟੋਏ ਦਾ ਮਸਲਾ ਪਿਆ ਸੀ ਗਿਆਨੀ ਹਰਪ੍ਰੀਤ ਹੋਣਾ ਦੇ ਨਾਲ, ਉਦੋਂ ਵੀ ਇੱਕ ਵੀਡੀਓ ਕਲਿੱਪ ਬਾਹਰ ਆਈ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਬੜੀ ਹੈਰਾਨੀਜਨਕ ਗੱਲ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਹੋਈ ਵਾਰਤਾਲਾਪ, ਗਿਆਨੀ ਹਰਪ੍ਰੀਤ ਹੋਣੀ ਜਿਸ ਵਾਰਤਾਲਾਪ ਦਾ ਹਿੱਸਾ ਸੀ ਉਸ ਵੇਲੇ ਉਹ ਜਥੇਦਾਰ ਸਨ, ਦੂਜੇ ਪਾਸੇ ਬਲਟੋਹਾ ਹੋਣੀ ਸੀ, ਉਹ ਜਿਹੜੇ ਵੀਡੀਓ ਕਲਿੱਪ ਆਖਿਰ ਬਾਹਰ ਕਿਵੇਂ ਆ ਗਏ? ਅਸੀਂ ਇੱਥੇ ਕਹਿ ਨਹੀਂ ਸਕਦੇ ਜੀ ਇੱਥੇ ਜੀ SSP ਵਿਕ ਗਿਆ, ਇੱਥੇ ਤੇ ਪੁਲਿਸ ਪ੍ਰਸ਼ਾਸਨ ਮਾੜਾ ਜੀ, ਇੱਥੇ ਅਫਸਰਸ਼ਾਹੀ ਭਾਜਪਾ ਦੇ ਮਗਰ ਲੱਗੀ ਹੈ, ਜਾਂ ਜੀ ਇੱਥੇ ਤੇ ਆਮ ਆਦਮੀ ਪਾਰਟੀ ਦੀ, ਉਹ ਤੇ ਅਕਾਲ ਤਖ਼ਤ ਸਾਹਿਬ ਦਾ ਮੈਟਰ ਸੀ ਨਾ, ਅਕਾਲ ਤਖ਼ਤ ਸਾਹਿਬ ਕੋਲ ਸੀ ਵੀਡੀਓ ਕਲਿੱਪ, ਤੇ ਉਦੋਂ ਵੀ ਉਹ ਜਨਤੇ ਖੁਸ਼ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਗਲਤ ਹੈ ਤੇ ਅੱਜ ਵੀ ਮੈਂ ਕਹਾਂਗਾ ਗਲਤ ਹੈ, ਕਿਉਂਕਿ ਇਹ ਰਿਕਾਰਡ ਦਾ ਹਿੱਸਾ ਆ, ਤੁਸੀਂ ਰੱਖੋ। ਜੇ ਜਥੇਦਾਰ ਸਾਹਿਬ ਨੂੰ ਲੱਗਦਾ ਕੋਈ ਟਿੱਪਣੀ ਕਰਨੀ ਹੈ, ਤੁਸੀਂ ਇੱਕ ਪ੍ਰੈਸ ਬਿਆਨ ਜਾਰੀ ਕਰੋ। ਪਰੰਤੂ ਆਹ ਜੋ ਕੁਛ ਅੱਜ ਚੱਲ ਰਿਹਾ ਹੈਗਾ, ਇਹ ਮਸਲਾ ਮੈਨੂੰ ਲੱਗਦਾ ਕਿ ਸਿਆਸਤ ਦੀ ਭੇਟ ਜ਼ਿਆਦਾ ਚੜਿਆ ਹੈ, ਜਿੱਧਰ ਨੂੰ ਗੱਲ ਤੁਰਨੀ ਚਾਹੀਦੀ ਸੀ ਉਧਰ ਨੂੰ ਤੁਰੀ ਨਹੀਂ। ਆਮ ਆਦਮੀ ਪਾਰਟੀ ਵਾਲੇ ਆਪਣੀ ਜ਼ੋਰ ਅਜਮਾਇਸ਼ ਦਿਖਾ ਰਹੇ ਹੈ ਤੇ ਅਕਾਲੀ ਦਲ ਭਾਈ ਆਪਣੀ SCPC ਨੂੰ ਵਰਤ ਕੇ, ਆਪਣੇ ਜਥੇਦਾਰਾਂ ਨੂੰ ਵਰਤ ਕੇ ਆਪਣਾ ਉਲੂ ਸਿੱਧਾ ਕਰਨ ਚ ਲੱਗਾ ਹੋਇਆ ਹੈ।
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਸੋ ਬਿਲਕੁਲ ਜੀ, ਜੁੜੇ ਹੋਏ ਹੋ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ 905-673-3337, 905-673-3337 ਦੇ ਨਾਲ। ਨਾਲ ਦੀ ਨਾਲ ਅਸੀਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ, ਕਿਉਂਕਿ ਉਸ ਤੋਂ ਬਾਅਦ ਫਿਰ ਸਾਡਾ ਬ੍ਰੇਕ ਟਾਈਮ ਹੋ ਜਾਣਾ ਆ। ਸੋ ਨੀਟ ਦੀ ਜਿਹੜੀ ਪ੍ਰੀਖਿਆ ਸੀਗੀ ਉਹਨੂੰ ਲੈ ਕੇ ਅੱਜ ਸ਼ਾਮ ਨੂੰ
6: This is AM 530, CHLO AM, serving Brampton, Mississauga, Toronto, the GTA, and the world at am530.ca.
1: ਮੈਨੂੰ ਲੱਗਦਾ ਕਿ ਸਟੇਸ਼ਨ ਆਈਟੀ ਦਾ ਸਮਾਂ ਨੇੜੇ ਆ ਗਿਆ, ਮੇਰੇ ਲਈ ਕੀ ਆਦੇਸ਼ ਹੈ ਕਿ ਰੁਕਣਾ ਚਾਹੀਦਾ ਜਾਂ ਗੱਲ ਜਾਰੀ ਰੱਖਾਂ?
0: ਆਈ ਥਿੰਕ ਜੀ ਤੁਸੀਂ ਕੈਰੀ ਓਨ ਰੱਖੋ, ਸਟੇਸ਼ਨ ਆਈਡੀ ਵਿੱਚੋਂ ਆਪਾਂ ਉਸਨੂੰ ਆਪਾਂ ਅੱਗੇ ਪਿੱਛੇ ਕਰ ਲਾਂਗੇ। ਡੋਂਟ ਵਰੀ ਜੀ,
1: ਮਿਹਰਬਾਨੀ। ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਤੁਸੀਂ ਨੀਟ ਪ੍ਰੀਖਿਆ ਦੀ ਗੱਲ ਕੀਤੀ ਹੈ, ਭਾਰਤ ਦਾ ਬੜਾ ਮਹੱਤਵਪੂਰਨ ਪੇਪਰ ਹੁੰਦਾ ਹੈ ਜਿਹਦੇ ਵਿੱਚ ਜਿਹੜੇ ਬੜੇ ਸ਼ਾਰਪ ਮਾਈਂਡ, ਬੜੇ ਅੱਛੇ, ਬੜੇ ਲਾਇਕ ਕਾਬਲ ਬੱਚੇ ਹੁੰਦੇ ਨੇ, ਉਹ ਇਸ ਪ੍ਰੀਖਿਆ ਵਿੱਚ ਬੈਠਦੇ ਆ। ਆਣਾ ਇਹ ਵਾਪਰਿਆ ਕਿ ਜਦੋਂ 3 ਮਈ ਨੂੰ ਇਹ ਪੇਪਰ ਹੋ ਕੇ ਹਟਦਾ ਤੇ ਫਿਰ ਖਬਰਾਂ ਜਨਤਕ ਹੁੰਦੀਆਂ ਨੇ ਕਿ ਇਹ ਪੇਪਰ ਲੀਕ ਹੋ ਗਿਆ, ਬਾਕੀ ਵੇਚਿਆ ਗਿਆ ਪੇਪਰ ਪਹਿਲਾਂ। ਉਹ ਤੋਂ ਬਾਅਦ ਖੈਰ ਫਿਰ ਸਰਕਾਰ ਦੀ ਨੀਂਦ ਖੁੱਲਦੀ ਹੈ। ਵੈਸੇ ਉਵੇਂ ਮੈਂ ਹੈਰਾਨੀਜਨਕ ਦੱਸਾਂ, ਜਿਹੜੇ ਆ ਪੇਪਰ ਲੈਣ ਵਾਲੀ ਏਜੰਸੀ ਆ ਨਾ, NTA ਨੈਸ਼ਨਲ ਟੈਸਟਿੰਗ ਏਜੰਸੀ, ਉਹ ਅੱਜ ਤੱਕ ਨੀ ਮੰਨਿਆ ਪ੍ਰਭ ਸੰਧੂ ਜੀ ਕਿ ਪੇਪਰ ਲੀਕ ਹੋਇਆ। ਅੱਜ ਤੱਕ CBI ਜਾਂਚ ਚੱਲ ਰਹੀ ਹੈ, 13 ਗ੍ਰਿਫਤਾਰੀਆਂ ਹੋ ਗਈਆਂ, CBI ਜਾਂਚ ਚੱਲ ਰਹੀ ਹੈ। ਭਾਰਤ ਦੇ ਕੇਂਦਰੀ ਜਿਹੜਾ ਸਿੱਖਿਆ ਮੰਤਰੀ ਉਹਦੀ ਹੋਏ ਹੋਏ ਹੋ ਰਹੀ ਹੈ, ਭਾਜਪਾ ਸਰਕਾਰ ਕਸੂਤੀ ਫਸੀ ਆ, ਤੇ ਜਿਹੜੀ NTA ਕਹਿੰਦੀ ਪੇਪਰ ਸਾਨੂੰ ਤੇ ਪਤਾ ਨੀ ਕਿੱਥੇ ਲੀਕ ਹੋਇਆ। ਇਹ ਇਹ ਹੈਰਾਨੀਜਨਕ ਵਰਤਾਰਾ ਹੈ। ਔਰ ਹੋਰ ਦੱਸਦਾ, ਜਿਹੜੇ ਗ੍ਰਿਫਤਾਰ ਹੋਏ ਉਹਦੇ ਵਿੱਚ ਇੱਕ ਨਾ ਵਿਅਕਤੀ ਹੈ ਮਹਾਰਾਸ਼ਟਰ ਨਾਲ ਸੰਬੰਧਿਤ, ਉਹਦਾ ਨਾਮ ਸ਼ਿਵਰਾਜ ਰਘੂਰਾਤ ਮੋਟੇ ਗਾਂਵਕਰ ਉਹਦਾ ਨਾਮ ਹੈ, ਮੋਟੇ ਗਾਂਵਕਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਕੋਚਿੰਗ ਸੈਂਟਰ ਚਲਾਉਂਦਾ ਸੀ RCC। ਮੈਂ ਇੱਥੇ ਦੱਸਦਾ ਕਿ ਜਿੰਨੇ ਕੁ ਜਿਹੜੇ ਗ੍ਰਿਫਤਾਰ ਕੀਤੇ ਆ ਸਾਰੇ ਕੋਚਿੰਗ ਸੈਂਟਰਾਂ ਨਾਲ ਸੰਬੰਧਿਤ ਹੀ ਗ੍ਰਿਫਤਾਰ ਕੀਤੇ ਆ, ਕਿ ਇਹਨਾਂ ਨੇ ਪੇਪਰ ਵੇਚਿਆ, ਕਿ ਬੜਾ ਲੱਖਾਂ ਕਰੋੜਾਂ ਦਾ ਵਿਖਿਆ ਪੇਪਰ। ਉਹ ਜਿਹੜਾ ਸ਼ਿਵਰਾਜ ਰਘੂਨਾਥ ਗ੍ਰਿਫਤਾਰ ਕੀਤਾ ਨਾ ਪ੍ਰਭ ਸੰਧੂ ਜੀ, ਹੈਰਾਨੀਜਨਕ, ਮੈਂ ਨਾ ਜਦੋਂ ਪੜਤਾਲ ਕਰ ਰਿਹਾ ਸੀ, ਦੇਖ ਰਿਹਾ ਸੀ ਕੀ ਭਾਣਾ ਵਾਪਰਿਆ ਹੈ, ਉਹਦੇ ਵਿੱਚ ਸ਼ਿਵਰਾਜ ਰਘੂਨਾਥ ਮੋਟੇ ਕਾਮਕਰ ਨੂੰ ਕਹਿੰਦੇ ਕਿ ਤੂੰ ਭਾਈ ਆਪਣੇ ਵਿਦਿਆਰਥੀਆਂ ਨੂੰ ਆ ਸਵਾਲ ਦੱਸੇ, ਸਾਡੇ ਤੋਂ ਸਬੂਤ ਹੈ। ਉਹ ਕਹਿੰਦਾ ਹਾਂ ਦੱਸਿਆ, ਕਿੱਡੀ ਕੁ ਗੱਲ ਹੈ। ਉਹ ਕਹਿੰਦੇ ਤੈਨੂੰ ਕਿਵੇਂ ਪਤਾ ਸੀ ਵਿੱਚ ਆਉਣਾ? ਕਹਿੰਦਾ ਮੈਂ ਜਦੋਂ ਸੁੱਤਾ ਸੀ ਮੈਨੂੰ ਸੁਪਨੇ 'ਚ ਮੇਰਾ ਭਗਵਾਨ ਆ ਕੇ ਦੱਸ ਗਿਆ ਕਿ ਤੂੰ ਮਿਹਨਤ ਬਹੁਤ ਬੱਚੇ ਕਰਦੇ ਜਿਹੜੇ ਤੇਰੇ ਤੋਂ ਪੜ੍ਹਦੇ ਆ, ਤੇ ਆਹ ਬੱਚਿਆਂ ਨੂੰ ਪੇਪਰ ਕਰਾ ਦੀ। ਮਤਲਬ ਸੁਪਨੇ 'ਚ ਜਿਹੜਾ ਇੱਕ ਗ੍ਰਿਫਤਾਰ ਵਿਅਕਤੀ ਇਹ ਖੁਲਾਸਾ ਕਰ ਹੈ ਕਿ ਮੈਨੂੰ ਸੁਪਨੇ ਵਿੱਚ ਭਗਵਾਨ ਦੱਸ ਕੇ ਗਿਆ ਕਿ ਪੇਪਰ ਦੇ ਵਿੱਚ ਕਿਹੜਾ ਕੁਐਸਚਨ ਆਉਣਾ ਹੈ। ਇਹ ਇਦਾਂ ਦਾ ਵਰਤਾਰਾ ਵੀ ਅਸੀਂ ਇਹ 'ਚ ਦੇਖਿਆ
0: ਜੀ।
1: ਹੁਣ ਜਿਹੜਾ ਤੁਸੀਂ ਰਿਹਰਸਲ ਦੀ ਗੱਲ ਕੀਤੀ ਹੈ, ਜਿਹਨੂੰ ਮੌਕ ਟ੍ਰਿਲਾਕ ਤੇ ਹੈ, ਸੰਸਦ ਕੱਲ੍ਹ ਪੇਪਰ ਹੈ ਦੁਬਾਰਾ ਤੋਂ। ਭਾਰਤ ਦੇ ਵਿੱਚ ਕਰੀਬ ਕਰੀਬ 5000 ਸੈਂਟਰ ਬਣਨੇ ਆ, 500 ਤੇ ਕਰੀਬ ਕਰੀਬ ਸ਼ਹਿਰ ਹੋਣਗੇ ਜਿੱਥੇ ਵੱਖ ਵੱਖ ਸ਼ਹਿਰਾਂ 'ਚ ਪੇਪਰ ਲਿਆ ਜਾਣਾ। ਔਰ ਇਸ ਪਰ ਸਰਕਾਰ ਦਾ ਦਾਅਵਾ ਹੈ ਕਿ ਬਹੁਤ ਕਮਾਲ ਦੀ, ਬਾਕੀ ਜਿੱਦਾਂ ਉਹ ਜਿਹੜੀਆਂ EVM ਮਸ਼ੀਨਾਂ ਹੁੰਦੀਆਂ ਉਦਾਂ ਦੀ ਸੁਰੱਖਿਆ ਦੇ ਨਾਲ ਕਹਿੰਦੇ ਪੇਪਰ ਹੋਣਾ, ਔਰ ਬੜਾ ਅੱਤ ਦੀ ਸੁਰੱਖਿਆ ਨਾਲ ਪੇਪਰ ਪਹੁੰਚਾਇਆ ਜਾਣਾ। ਇਹ ਕੱਲ੍ਹ ਹੈ ਪੇਪਰ, ਅਜੇ ਹੈਗੇ ਨੇ ਕੁਛ ਘੰਟੇ, ਅੱਜ ਦੀ ਰਾਤ ਵਿੱਚ ਹੈਗੀ ਹੈ। ਉਹ ਤੋਂ ਪਹਿਲਾਂ ਪਹਿਲੀ ਵਾਰ ਹੈ ਭਾਰਤ ਵਿੱਚ ਮੌਕ ਡਰਿਲ ਹੋਣ ਜਾ ਰਹੀ ਹੈ, ਬਾਕੀ CCTV ਕੈਮਰੇ ਚੈੱਕ ਕਰਨੇ, ਜਿੱਥੇ ਪੇਪਰ ਲਿਆ ਜਾਣਾ ਉਹ ਸਾਰਾ ਕੁਛ ਚੈੱਕ ਕਰਨਾ, ਸੁਰੱਖਿਆ ਦੇ ਪ੍ਰਬੰਧ ਚੈੱਕ ਕਰਨੇ ਹੈਗੇ ਹੈ। ਸੋ ਕੱਲ ਨੀਟ ਦੀ ਮੁੜ ਤੋਂ ਪ੍ਰੀਖਿਆ ਹੋਣ ਜਾ ਰਹੀ, ਜਿਹੜਾ ਪੇਪਰ ਪਹਿਲਾਂ ਲੀਕ ਹੋ ਗਿਆ ਸੀ, ਲੀਕ ਕੌਣ ਕਰ ਗਿਆ, ਕਿੱਥੋਂ ਹੋਇਆ, ਕਿੰਨਾ ਪੈਸਾ ਆ ਗਿਆ, ਕਿਹੜਾ ਕਿਹੜਾ ਮੁੱਖ ਦੋਸ਼ੀ ਹੈ, ਅਜੇ ਤੱਕ ਕੋਈ ਖੁਲਾਸਾ ਨਹੀਂ। 3 ਮਈ ਨੂੰ ਪਹਿਲਾਂ ਪੇਪਰ ਹੋਇਆ ਸੀ, ਔਰ ਇਹਦੇ ਦੌਰਾਨ ਕਈ ਵਿਦਿਆਰਥੀ ਵਿਚਾਰੇ ਜਿਹਨਾਂ ਨੇ ਬੜੀ ਮਿਹਨਤ ਕੀਤੀ ਸੀ, ਜਿਹਨਾਂ ਦੇ ਅੰਕ ਵੀ ਵਾਹਵਾ ਬਣਦੇ ਸੀ ਕਿ ਅਸੀਂ ਤੇ ਪਾਸ ਹੋ ਹੀ ਜਾਣਾ, ਕਿਉਂਕਿ ਜਦੋਂ ਪੇਪਰ ਹੋ ਕੇ ਹਟਦਾ ਹੈ ਉਹਦੀ ਆਂਸਰ ਕੀ ਸਾਹਮਣੇ ਆ ਜਾਂਦੀ ਹੈ। ਬੱਚੇ ਘਰ ਜਾ ਕੇ ਦੇਖ ਲੈਂਦੇ ਕਿ ਮੇਰੇ ਕਿੰਨੇ ਕੁ ਸਵਾਲ ਠੀਕ ਹੈ
0: ਜੀ,
1: ਤੇ ਕਈ ਬੱਚਿਆਂ ਨੇ ਤੇ ਆਤਮ ਹੱਤਿਆ ਕਰ ਲਈ ਸੀ, ਮਾਨਸਿਕ ਤੌਰ ਤੇ ਇੰਨੇ ਕੁ ਟੁੱਟ ਗਏ। ਸਰਕਾਰਾਂ ਨੇ ਕੁਛ ਨਹੀਂ ਕੀਤਾ, ਵਿਰੋਧੀ ਧਿਰਾਂ ਨੇ ਮਾੜਾ ਕਰੋੜਾ ਰੱਪਾ ਪਾਇਆ। ਔਰ ਹੈ ਇਹ ਬਹੁਤ ਗਲਤ ਵਰਤਾਰਾ ਹੈ ਭਾਰਤ ਵਿੱਚ ਜਿਹੜਾ ਪੇਪਰ ਲੀਕ, ਸ਼ਾਇਦ ਭਾਰਤੀ ਆ ਜਿੱਥੇ ਪੇਪਰ ਬਹੁਤ ਵੱਡੇ ਪੱਧਰ ਤੇ ਲੀਕ ਹੁੰਦੇ ਨੇ, ਤੇ ਖਾਸ ਕਰਕੇ ਨੈਸ਼ਨਲ ਟੈਸਟਿੰਗ ਏਜੰਸੀ NTA ਇੱਥੇ ਵਾਰੀ ਵਾਰੀ ਉਂਗਲ ਉੱਠੀ ਹੈ ਕਿ ਤੁਹਾਡਾ ਪ੍ਰਬੰਧ ਕਿੱਦਾਂ ਦਾ ਹੈਗਾ, ਕਿ ਤੁਹਾਡੇ ਕਿਵੇਂ ਪੇਪਰ ਲੀਕ ਹੋ ਜਾਂਦੇ ਹੈਗੇ ਹੈ। ਤੇ ਹੁਣ ਕੱਲ ਉਹ ਪ੍ਰੀਖਿਆ ਦੁਬਾਰਾ ਹੋਣੀ ਹੈ, ਤੇ ਭਾਈ ਅਸੀਂ ਤੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ, ਰੱਬ ਕਰੇ ਕੱਲ ਸਾਰਾ ਕੁਛ ਸੁੱਖ ਸਕੀਲੀ ਨਾਲ ਹੋ ਜੇ, ਇਹੀ ਅਸੀਂ ਆਸ ਤੇ ਇਹੀ ਕਾਮਨਾ ਤੇ ਅਰਦਾਸ ਕਰ
0: ਜੀ। ਬਿਲਕੁਲ ਜੀ, ਜਲਦੀ ਮੁੜਦੇ ਹਾਂ ਆਪਾਂ ਖਬਰਾਂ ਦੇ ਅਗਲੇ ਹਿੱਸੇ ਵਿੱਚ ਜੁੜਾਂਗੇ, ਔਰ ਹੁਣ ਆਪਾਂ ਸਟੇਸ਼ਨ ID ਲੈ ਕੇ ਜਲਦੀ ਆਉਂਦੇ ਹਾਂ, ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।
6: This is AM 530 CHLO AM, an Evanoff communication station serving Brampton, Mississauga, Toronto, the GTA, and the world at AM530.ca.

ਜੀ ਜੁੜਿਓ ਪੰਜਾਬੀ ਲਹਿਰ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਹਰਪ੍ਰੀਤ ਸੈਣੀ ਜੀ ਟੋਪ ਚੁਆਇਸ ਇੰਸ਼ੋਰੈਂਸ ਤੋਂ ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲੈਨਿੰਗ ਲਈ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਅਤੇ ਡੈਂਟਲ ਪਲਾਨ ਦੀ ਇਨਵੈਸਟਮੈਂਟ ਤੁਸੀਂ ਪਲਾਨ ਲੱਭ ਰਹੇ ਹੋ ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਲਿਓ ਜਾਂ ਤੁਹਾਡੇ ਸੱਜਣ ਪਿਆਰੇ ਮਾਂ ਬਾਪ ਤੁਹਾਡੇ ਇੰਡੀਆ ਤੋਂ ਆਏ ਹੋਏ ਨੇ ਜਾਂ ਤੁਸੀਂ ਘੁੰਮਣ ਫਿਰਨ ਜਾਣਾ ਆ ਟਰੈਵਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਬਾਬਤ ਤੁਹਾਡਾ ਕੋਈ ਵੀ ਸਵਾਲ ਆ ਤਾਂ ਤੁਸੀਂ ਹਰਪ੍ਰੀਤ ਸੈਣੀ ਟੋਪ ਚੁਆਇਸ ਇੰਸ਼ੋਰੈਂਸ ਨਾਲ ਗੱਲਬਾਤ ਕਰ ਸਕਦੇ ਹੋ 416-817-4168-17-6500 ਹਰਪ੍ਰੀਤ ਸੈਣੀ ਜੀ ਹੁਣਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ 905-673-3337 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

0: 905-6373-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਅਤੇ ਮੋਨਾ ਮਹਿੰਗੀ ਜੀ ਹੁਣਾਂ ਦਾ ਵੀ ਮੈਸੇਜ ਤੁਹਾਨੂੰ ਦੇ ਦਈਏ। ਓਕੇ ਨਹੀਂ ਮਾਫ਼ ਕਰਨਾ, ਮੈਂ ਆਪਾਂ ਪਹਿਲਾਂ ਅਪਲਾਇੰਸ ਜੰਕਸ਼ਨ ਦਾ ਮੈਸੇਜ ਤੁਹਾਨੂੰ ਦਈਏ। ਤੁਸੀਂ ਘਰ ਵਾਸਤੇ ਅਪਲਾਇੰਸ ਲੈਣ ਜਾ ਰਹੇ ਹੋ, ਬੇਸਮੈਂਟ ਵਾਸਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸ ਲੱਭ ਰਹੇ ਸੀ ਤਾਂ ਤੁਸੀਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ। ਅਪਲਾਇੰਸ ਜੰਕਸ਼ਨ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਘਰ ਵਾਸਤੇ ਕਿਸੇ ਵੀ ਤਰ੍ਹਾਂ ਦਾ ਅਪਲਾਇੰਸ ਲੈਣਾ, ਫਰਿੱਜ, ਸਟੋਵ, ਵਾਸ਼ਰਸ, ਡਰਾਇਰ, ਡਿਸ਼ ਵਾਸ਼ਰਸ, ਤਾਂ ਤੁਸੀਂ ਅਪਲਾਇੰਸ ਜੰਕਸ਼ਨ 'ਤੇ ਪਹੁੰਚ ਸਕਦੇ ਹੋ। 905-450-0054 ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਸੋ 905-450-0054 905-450-0054 ਅਪਲਾਇੰਸ ਜੰਕਸ਼ਨ 'ਤੇ ਤੁਸੀਂ ਇੱਕ ਵਿਜ਼ਿਟ ਜ਼ਰੂਰ ਕਰ ਰਹੇ ਹੋ। ਨਾਲ ਦੀ ਨਾਲ ਲਵਾਨਾ ਵੈਲਨੈਸ ਸਪਾ ਦਾ ਮੈਸੇਜ ਦਈਏ ਤੁਹਾਨੂੰ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ। ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਬਿਲਕੁਲ ਜੀ, 905-673-3337 'ਤੇ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਜੀ। ਪੰਜਾਬੀ ਲਹਿਰਾਂ 'ਚ ਖਬਰਾਂ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸੋ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਨਾ ਹਾਈ ਕਮਾਂਡ ਹੁਣ ਹੋ ਸਕਦਾ ਕੋਈ ਵੱਡਾ ਫੈਸਲਾ ਸੁਣਾਵੇ, ਉਹ ਵੀ ਜਲਦੀ ਫੈਸਲਾ ਸੁਣਾ ਸਕਦੀ ਆ। ਜੀ ਰਮੇਸ਼ ਜੀ, ਫੈਸਲਾ ਕੀ ਹੋਊਗਾ, ਕੁਛ ਕਿਆਸਾਂ ਲਗਾਈਆਂ ਜਾ ਸਕਦੀਆਂ ਨੇ?
3: ਸੰਧੂ ਸਾਹਿਬ, ਗੱਲ ਇਹ ਹੈ ਕਿ ਕਾਂਗਰਸ ਦਾ ਜਿੰਨੀ ਵਾਰ ਅਸੀਂ ਜ਼ਿਕਰ ਕੀਤਾ ਨਾ ਕਿ ਗੱਲ ਤੇ ਲਗਭਗ ਮੈਂ ਵੀ ਤੇ ਬਹੁਤ ਸਾਰੇ ਸਾਡੇ ਸਰੋਤੇ ਵੀ ਇਸ ਗੱਲ ਤੇ ਇਕਮਤ ਹੈਗੇ ਨੇ ਕਿ ਕਾਂਗਰਸ ਪਾਰਟੀ ਇੱਕ ਵੱਡੀ ਪਾਰਟੀ ਹੋਣ ਕਰਕੇ ਵੀ, ਦੇਖੋ ਕਾਫੀ ਵੱਡੀ ਪਾਰਟੀ ਹੈ, ਤਾਂ ਵੀ ਸਿਆਸੀ ਤੌਰ ਤੇ ਖਿੰਡੂ ਪੁੰਡੂ ਹੈ। ਔਰ ਪੰਜਾਬ ਦੀ ਜਦੋਂ ਸਿਆਸਤ ਦੀ ਗੱਲ ਕਰਦੇ ਉੱਥੇ ਦੂਜੀ ਚੀਜ਼ ਨਾਲ ਜੁੜ ਜਾਂਦੀ ਧੜੇਬੰਦੀ। ਹੁਣ ਇਹ ਗੱਲ ਸੱਚ ਹੈ ਕਿ ਧੜੇਬੰਦੀ ਵੀ ਹੈ ਤੇ ਸਿਆਸੀ ਤੌਰ ਤੇ ਕੁਛ ਕਮਜ਼ੋਰੀਆਂ ਵੀ ਹੈ, ਬਾਕੀ ਭਾਜਪਾ ਵੀ ਉੱਪਰ ਹਾਵੀ ਹੈ, ਇਹ ਵੀ ਸੱਚ। ਹੁਣ ਪੰਜਾਬ ਦੇ ਵਿੱਚ ਤੇ ਸੰਧੂ ਸਾਹਿਬ ਵੋਟਾਂ ਦੀ ਤਿਆਰੀਆਂ ਸ਼ੁਰੂ ਹੋ ਗਈਆਂ। ਆਮ ਆਦਮੀ ਪਾਰਟੀ ਦਾ ਮੈਂ ਜ਼ਿਕਰ ਕੀਤਾ ਸੀ, 2 ਦਿਨ ਪਹਿਲਾਂ ਉਹਨਾਂ ਨੇ ਇੱਕ ਉਮੀਦਵਾਰ ਵੀ ਐਲਾਨ ਕਰ ਦਿੱਤਾ ਕਿ ਸਾਡਾ ਜਿਹੜਾ ਫਲਾਨਾ ਉਮੀਦਵਾਰ ਹੈ, ਚੱਬੇਵਾਲ ਦਾ ਉਮੀਦਵਾਰ ਐਲਾਨਿਆ ਸੀ। ਹੁਣ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਐਲਾਨਣ ਦੀ ਤੇ ਗੱਲ ਛੱਡੋ, ਇੱਥੇ ਤੇ ਅਜੇ ਤੱਕ ਵੀ ਧੜੇਬੰਦੀ ਹੈ, ਸਾਰੇ ਜਣੇ ਇੱਕ ਦੂਜੇ ਦੇ ਵਾਲੇ ਪਾਸੇ ਨੂੰ ਪਿੱਠ ਕਰਕੇ ਲੰਘਦੇ ਆ। ਔਰ ਲਗਾਤਾਰ ਦਿੱਲੀ ਦੇ ਵਿੱਚ ਹਾਈ ਕਮਾਂਡ ਮੀਟਿੰਗਾਂ ਦਾ ਦੌਰ ਚਲਾ ਰਹੀ ਹੈ। ਪੰਜਾਬ ਦੇ ਲਈ 3 ਵੱਖਰੇ ਅਬਜ਼ਰਵਰ ਵੀ ਨਿਯੁਕਤ ਕੀਤੇ। ਮੈਂ ਉਦੋਂ ਵੀ ਕਿਹਾ ਸੀ ਕਿ ਅਬਜ਼ਰਵਰ ਚਾਹੇ 7 ਲਾ ਦਿਓ, ਅਬਜ਼ਰਵਰ ਕੀ ਕਰਨਗੇ? ਰੌਲਾ ਤੇ ਜੇ ਵੋਟਾਂ ਲੈਣੀਆਂ ਪੰਜਾਬ ਦੇ ਲੀਡਰਾਂ ਨੇ ਲੈਣੀਆਂ ਲੋਕਾਂ ਦੇ ਕੋਲੋਂ, ਇਹਨਾਂ ਦੇ ਚਿਹਰਿਆਂ ਨੂੰ ਮਿਲਣੀਆਂ, ਇਹਨਾਂ ਦੀ ਕਹਿਣੀ ਤੇ ਮਿਲਣੀਆਂ, ਇਹਨਾਂ ਨੇ ਕਿੱਦਾਂ ਕਹਿਣਾ, ਕਿਸ ਰੂਪ ਚ ਕਹਿਣਾ ਤਾਂ ਮਿਲਣੀਆਂ। ਅਬਜ਼ਰਵਰ ਭਾਵਾਂ 5 ਲਾ ਦਿਓ, ਤੇ ਐਵੇਂ ਇੱਕ ਸਿਆਸੀ ਪੈਂਤੜਾ ਹੁੰਦਾ ਦੂਜਿਆਂ ਨੂੰ ਵੀ ਖੁਸ਼ ਕਰਨ ਦਾ ਜਿਹੜੇ ਲਾਏ ਜਾਂਦੇ ਆ। ਹੁਣ ਕਾਂਗਰਸ ਜਿੱਥੇ ਚਿੰਤਤ ਹੈ, ਲਗਾਤਾਰ ਮੀਟਿੰਗਾਂ ਦਾ ਦਿੱਲੀ ਚ ਦੌਰ ਜਾਰੀ ਰਿਹਾ। ਹੁਣ ਤਾਜ਼ਾ ਤਰੀਨ ਪਤਾ ਇਹ ਲੱਗ ਰਿਹਾ ਕਿ ਹਾਈ ਕਮਾਂਡ ਇੱਕ ਦੇ ਦਿਨ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਵੱਡਾ ਫੈਸਲਾ ਸੁਣਾਉਣ ਜਾ ਰਹੀ ਹੈ ਕਿ ਪੰਜਾਬ ਦਾ ਕਿਹੜਾ ਲੀਡਰ ਕਿੱਦਾਂ ਦੀ ਅਗਵਾਈ ਕਰੇਗਾ, ਕਿਉਂਕਿ ਰਾਹੁਲ ਗਾਂਧੀ ਨੇ ਦੋ ਦਿਨ ਬਾਅਦ ਵਿਦੇਸ਼ ਯਾਤਰਾ ਤੇ ਚਲੇ ਜਾਣਾ, ਕਿਉਂਕਿ ਰਾਹੁਲ ਗਾਂਧੀ ਵੀ ਕਾਫੀ ਵਿਦੇਸ਼ ਯਾਤਰਾਵਾਂ ਕਰਦੇ ਨੇ, ਉਹ ਵੀ ਸ਼ੌਕੀਨ ਹੈ। ਹੁਣ ਵਿਦੇਸ਼ ਯਾਤਰਾ ਤੋਂ ਪਹਿਲਾਂ ਪਤਾ ਲੱਗ ਰਿਹਾ ਹੈ ਕਿ ਕੁਛ ਨਾ ਕੁਛ ਕਾਂਗਰਸ ਨੇ ਫੈਸਲਾ ਸੁਣਾਉਣਾ ਪੰਜਾਬ ਦੇ ਸਿਆਸੀ ਸੰਦਰਭ ਦੇ ਵਿੱਚ ਆਪਣੀ ਪਾਰਟੀ ਨੂੰ ਲੈ ਕੇ, ਔਰ ਉਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਕੀ ਹੋ ਸਕਦਾ ਹੈ, ਸੰਧੂ ਸਾਹਿਬ ਉਹਦੇ ਵਿੱਚ ਇਹੀ ਹੈ ਕਿ ਇੱਕ ਨੂੰ ਪ੍ਰਧਾਨ ਨਹੀਂ ਲਾਇਆ ਜਾਣਾ, ਕੋਈ ਰਲਿਆ ਮਿਲਿਆ ਅਜਿਹਾ ਹੱਲ ਕੱਢਿਆ ਜਾ ਰਿਹਾ, ਕਿਉਂਕਿ ਇੱਕ ਗੱਲ ਹੋ ਨਹੀਂ ਰਹੀ। ਰਾਜਾ ਬੜਿੰਗ ਕਹਿੰਦਾ ਜੇ ਮੈਨੂੰ ਤੁਸੀਂ ਪ੍ਰਧਾਨਗੀ ਤੋਂ ਲਾਉਂਦੇ ਤੇ ਮੈਂ ਚੱਲਾਂ, ਉੱਧਰ ਕਹਿੰਦੇ ਜੇ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਤੇ ਅਸੀਂ ਚੱਲੇ, ਉਹ ਅਸੀਂ ਵਾਲੇ ਕਹਿੰਦੇ ਕਿ ਦੂਜੇ ਨਾਰਾਜ਼ ਹੋ ਜਾਂਦੇ ਆ, ਕੀ ਕਰੇ ਪਾਰਟੀ ਵੀ। ਮੈਂ ਬਹੁਤ ਵਾਰ ਜ਼ਿਕਰ ਕੀਤਾ, ਜੇ ਤੇ ਸਾਲ ਪਹਿਲਾਂ ਫੈਸਲਾ ਲਿਆ ਹੁੰਦਾ, ਸਾਲ ਡੇਢ ਸਾਲ ਪਹਿਲਾਂ, ਤੇ ਸ਼ਾਇਦ ਅੱਜ ਸਥਿਤੀ ਸੰਭਾਲੀ ਜਾਂਦੀ, ਹੁਣ ਵੀ ਲੈ ਲਏ ਤੇ ਸ਼ਾਇਦ ਸੰਭਾਲੀ ਜਾਊਗੀ। ਤੇ ਹਾਈ ਕਮਾਂਡ ਵੀ ਕਈ ਮਾਮਲਿਆਂ ਚ ਢਿੱਲੀ ਮੱਠੀ ਹੈ, ਉਹ ਵੀ ਬੜਾ ਹੌਲੀ ਹੌਲੀ ਚੱਲਦੀ ਹੈ। ਸੋ ਇਹੀ ਪਤਾ ਲੱਗਾ ਕਿ ਪੰਜਾਬ ਦੇ ਜਿਹੜੇ ਮੁੱਖ ਚਾਰ ਪੰਜ ਚਿਹਰੇ ਨੇ, ਉਹਨਾਂ ਸਾਰਿਆਂ ਨੂੰ ਕੋਈ ਕਨਵੀਨਰ ਦੇ ਰੂਪ ਦੇ ਵਿੱਚ ਹੀ ਫਿੱਟ ਕੀਤਾ ਜਾ ਰਿਹਾ। ਪ੍ਰਧਾਨਗੀ ਵਾਲੀ ਗੱਲ ਜਿਹੜੀ ਨਾ ਤੇ ਕਿਸੇ ਤੋਂ ਖੋਈ ਜਾਣੀ ਹੈ, ਨਾ ਕਿਸੇ ਨੂੰ ਦਿੱਤੀ ਜਾਣੀ ਹੈ, ਤੇ ਜਿਹੜਾ ਮੁੱਖ ਮੰਤਰੀ ਦੇ ਚਿਹਰੇ ਵਾਲੀ ਗੱਲ ਸੀ, ਉੱਥੇ ਤੇ ਪਾਰਟੀ ਨੇ ਅਜੇ ਪੂਰੀ ਤੌਰ ਤੇ ਚੁੱਪੀ ਧਾਰੀ ਹੈ। ਮੁੱਖ ਮੰਤਰੀ ਦਾ ਚਿਹਰਾ ਅਜੇ ਕਾਂਗਰਸ ਹਾਈ ਕਮਾਂਡ ਬਿਲਕੁਲ ਵੀ ਕਿਸੇ ਢੰਗ ਦੇ ਨਾਲ ਨਾ ਬੋਲਣ ਨੂੰ ਤਿਆਰ ਹੈ, ਨਾ ਕਹਿਣ ਨੂੰ ਤਿਆਰ ਹੈ। ਸੋ ਵੇਖਦੇ ਹਾਂ ਇੱਕ ਅੱਧੇ ਦਿਨ ਚ ਲੱਗਦਾ ਕਿ ਫੈਸਲਾ ਆ ਜਾਣਾ ਹੈ, ਤੇ ਫਿਰ ਉਸ ਫੈਸਲੇ ਨੂੰ ਦੇਖਦੇ ਹਾਂ ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਮੁੱਖ ਲੀਡਰਸ਼ਿਪ ਹੈ ਉਹ ਕਿੰਨਾ ਪਸੰਦ ਕਰਦੀ ਹੈ, ਤੇ ਪੰਜਾਬੀ ਵੋਟਰਾਂ ਨੂੰ ਕਿੰਨਾ ਉਹ ਫੈਸਲਾ ਜਿਹੜਾ ਢੁੰਬਦਾ ਹੈਗਾ, ਕਿੰਨਾ ਕੁ ਵੋਟਾਂ ਵਧਾਉਣ ਦੇ ਵਿੱਚ ਉਹ ਫੈਸਲਾ ਲਾਹੇਵੰਦ ਹੁੰਦਾ, ਇਹ ਫਿਰ ਬਾਅਦ ਚ ਦੇਖਾਂਗੇ।

0: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ। ਲਾਇਸੈਂਸ ਨੇ, ਇੰਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ। ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇੰਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ, ਜੈਸੀਜ਼ ਪਲੰਬਿੰਗ। 647-969-1298, 647-969-1298, ਜੈਸੀਜ਼ ਪਲੰਬਿੰਗ।
1: ਸੋ ਬਿਲਕੁਲ ਜੀ, ਇੱਕ ਵਾਰ ਫਿਰ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਮੈਸੇਜ ਦੇ ਦਈਏ। ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰ ਹੋ, ਜਾਂ ਤੁਸੀਂ ਘਰ ਦੀ ਰੈਨੋਵੇਸ਼ਨ ਕਰਨੀ ਹੈ, ਅਤੇ ਰੈਨੋਵੇਸ਼ਨ ਦੇ ਵਿੱਚ ਘਰ ਦੇ ਵਿੱਚ ਬਹੁਤ ਸਾਰਾ ਸਮਾਨ ਤੁਹਾਨੂੰ ਹਾਰਡਵੇਅਰ ਅਤੇ ਸਪਲਾਈਜ਼ ਦਾ ਚਾਹੀਦਾ ਹੁੰਦਾ, ਉਹਦੇ ਵਾਸਤੇ ਇੱਕ ਵਨ ਸਟੋਪ ਸ਼ੋਪ ਤੁਹਾਨੂੰ ਦੱਸਦੇ ਹਾਂ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਹਾਡੀਆਂ ਸਾਰੀਆਂ ਬਿਲਡਿੰਗ ਅਤੇ ਰੈਨੋਵੇਸ਼ਨ ਦੀਆਂ ਲੋੜਾਂ ਨੂੰ ਪੂਰਾ ਕਰੂਗਾ। ਔਰ ਤੁਹਾਨੂੰ ਵਧੀਆ ਅਤੇ ਕੁਆਲਿਟੀ ਵਾਲਾ ਜੇ ਸਮਾਨ ਲੈਣਾ ਨਾ, ਪਲੰਬਿੰਗ ਦਾ ਸਪਲਾਈ, ਫਿਕਸਚਰਸ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈ ਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ ਅਤੇ ਵੈਂਟੀ ਪੋਸਟ, ਹਰ ਤਰ੍ਹਾਂ ਦਾ ਸ਼ਾਵਰ ਸਿਸਟਮ ਤੁਹਾਨੂੰ ਉੱਥੇ ਮਿਲ ਜਾਣਾ ਆ। ਸੋ ਵਨ ਸਟੋਪ ਸ਼ੋਪ ਆ ਜੀ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, www.bestvaluebuildingsupplies.ca 'ਤੇ। ਸਟੀਲ ਐਂਡ ਡਿਕਸੀ ਦੇ ਕਾਰਨਰ 'ਤੇ ਲੋਕੇਟਡ ਨੇ। ਜਸਟ ਰੀਸੈਂਟਲੀ ਗ੍ਰੈਂਡ ਓਪਨਿੰਗ ਹੋਈ ਹੈ, ਤੁਸੀਂ ਜਾਓਗੇ ਤਾਂ ਤੁਹਾਡਾ ਬਹੁਤ ਸਾਰਾ ਸਮਾਂ ਅਤੇ ਬਹੁਤ ਸਾਰੇ ਡੋਲਰ ਤੁਹਾਡੇ ਬਚਣਗੇ। ਪ੍ਰਾਈਜ਼ ਵੀ ਕੰਪੈਰੀਟਿਵ ਨੇ, ਔਰ ਨਾਲ ਦੀ ਨਾਲ ਉੱਥੇ ਹਰ ਆਈਟਮ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣੀ ਹੈ, ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। 647-969-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 647-961-0585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਜਾ ਕੇ ਉੱਥੇ ਗੱਲਬਾਤ ਕਰ ਸਕਦੇ ਹੋ। ਔਰ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਭਾਜਪਾ ਦੇ ਕੌਮੀ ਪ੍ਰਧਾਨ ਹੁਣ ਪੰਜਾਬ ਪਹੁੰਚੇ ਆ ਜੀ। ਸੋ ਕੋਈ ਵੱਡਾ ਇਕੱਠ ਕਰਨ ਜਾ ਰਿਹਾ ਜਾਂ ਮੀਟਿੰਗ ਕਰਨ ਜਾ ਰਿਹਾ, ਇਹ ਕੀ ਸਾਰੀ ਖਬਰ ਆ ਜੀ?
2: ਸੰਧੂ ਜੀ, ਨਿਤਿਨ ਨਵੀਨ ਜਿਹੜੇ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ, 3 ਦਿਨ ਦੇ ਪੰਜਾਬ ਦੇ ਦੌਰੇ ਤੇ ਆਏ ਆ। ਇਹ ਦੌਰਾ ਇਸ ਕਰਕੇ ਵਿਸ਼ੇਸ਼ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸ਼ਾਖਾ ਦੇ ਵਿੱਚ ਬੜੀਆਂ ਸਾਰੀਆਂ ਸਿਆਸੀ ਤਬਦੀਲੀਆਂ ਭਾਜਪਾ ਵੱਲੋਂ ਵੱਡੇ ਪੱਧਰ ਤੇ ਕੀਤੀਆਂ ਗਈਆਂ ਤੇ ਕੀਤੀਆਂ ਜਾ ਰਹੀਆਂ, ਔਰ ਭਾਜਪਾ ਬੜਾ ਸਿੱਧਾ ਤੇ ਸਾਫ਼ ਕਹਿ ਚੁੱਕੀ ਹੈ ਕਿ ਅਸੀਂ ਪੰਜਾਬ ਵੀ ਜਿੱਤਣਾ, ਔਰ ਉੱਥੇ ਠੋਕ ਵਜਾ ਕੇ ਨਾਰਾ ਦਿੰਦੇ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਪੰਜਾਬ ਹੈ ਸਾਡਾ ਟਾਰਗੇਟ, ਔਰ ਇਕੱਲਿਆਂ ਨੇ ਚੋਣਾਂ ਲੜਨੀਆਂ, ਉਹ ਲਗਾਤਾਰ ਹੀ ਗੱਲ ਕਹਿ ਰਹੀ ਹੈ। ਨਿਤਿਨ ਨਵੀਨ ਤੋਂ ਪਹਿਲਾਂ ਜਿਹੜੀਆਂ ਤਬਦੀਲੀਆਂ ਅਸੀਂ ਵੇਖੀਆਂ, ਉੱਥੇ ਕੇਵਲ ਸਿੰਘ ਢਿੱਲੋਂ ਜਿਹੜੇ ਪੰਜਾਬ ਦੇ ਪ੍ਰਧਾਨ ਬਣਾਏ ਗਏ, ਜੱਟ ਸਿੱਖ ਚਿਹਰਾ, ਉਹ ਵੀ ਇੱਕ ਕਾਫੀ ਵੱਡੀ ਤਬਦੀਲੀ ਦੇ ਤੌਰ ਤੇ ਵੇਖਿਆ ਜਾ ਰਿਹਾ। ਫਿਰ ਉਹ ਤੋਂ ਇਲਾਵਾ ਜੇ ਰਵਨੀਤ ਬਿੱਟੂ ਦੇ ਪਿਛੋਕ ਥੋੜਾ ਜਿਹਾ ਪਿੱਛੇ ਚਲੇ ਜਾਈਏ, 5-4 ਮਹੀਨੇ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾ ਕੇ ਸਾਂਭ ਕੇ ਰੱਖਣਾ, ਇਹ ਵੀ ਬੜੀ ਵੱਡੀ ਗੱਲ ਸੀ। ਫਿਰ ਹੁਣ ਤਾਜ਼ਾ ਤਰੀਨ ਜਿਹੜੇ ਕੌਮੀ ਜਨਰਲ ਸਕੱਤਰ ਤਾਰਨ ਚੁੱਗ ਅੰਮ੍ਰਿਤਸਰ ਨਾਲ ਸੰਬੰਧਿਤ ਹੈ, ਉਹਨਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ। ਸੋ ਇਹ ਸਾਰੀਆਂ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ, ਇਹ ਸਿਆਸੀ ਗਿਣਤੀ ਮਿਣਤੀ ਅੰਕੜੇ ਜਿਹੜੇ ਆ ਉਹਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ, ਤੇ ਉਹਦੇ ਦੌਰਾਨ ਫਿਰ ਨਿਤਿਨ ਨਵੀਨ ਦਾ 3 ਦਿਨ ਦਾ ਦੌਰਾ, ਔਰ ਲਗਾਤਾਰ ਕਈ ਕੇਂਦਰੀ ਲੀਡਰ ਪੰਜਾਬ ਦੇ ਦੌਰੇ ਕਰ ਚੁੱਕੇ ਔਰ ਕੀਤੇ ਜਾ ਰਹੇ ਹੈ। ਇਸ ਕਰਕੇ 2027 ਦੀਆਂ ਚੋਣਾਂ ਦੇ ਸੰਦਰਭ 'ਚ ਇਸ ਦੌਰੇ ਨੂੰ ਵੇਖਿਆ ਜਾ ਰਿਹਾ ਹੈ, ਔਰ ਨਿਤਿਨ ਨਵੀਨ ਨੇ ਜਦੋਂ 3 ਦਿਨ ਰਹਿਣਾ ਹੈ, ਇਹ 3 ਦਿਨ ਲਗਾਤਾਰ ਮੀਟਿੰਗਾਂ ਦਾ ਪ੍ਰਵਾਹ ਹੀ ਚੱਲਣਾ ਹੈ। ਹੁਣ ਤਾਜ਼ਾ ਤਰੀਨ ਤੇ ਜੇ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਆ, ਔਰ ਭਾਜਪਾ ਦੀ ਸਾਰੀ ਲੀਡਰਸ਼ਿਪ, ਕੀ ਸੁਨੀਲ ਜਾਖੜ, ਕੀ ਕੇਵਲ ਢਿੱਲੋਂ ਹੁਣੀ, ਰਵਨੀਤ ਬਿੱਟੂ, ਤਾਰਨ ਚੁੱਗ, ਹੋਰ ਬਹੁਤ ਸਾਰੇ ਲੀਡਰ ਉਹਨਾਂ ਦੇ ਸਵਾਗਤ ਲਈ ਉੱਥੇ ਪਹੁੰਚੇ ਹੋਏ ਸੀ। ਕਾਫੀ ਸ਼ਾਨਾਮਤੀ ਸਵਾਗਤ ਜਿਹੜਾ ਭਾਜਪਾ ਨੇ ਆਪਣੇ ਕੌਮੀ ਪ੍ਰਧਾਨ ਦਾ ਕੀਤਾ ਹੈ। ਉਹ ਤੋਂ ਬਾਅਦ ਫਿਰ ਉਹੀ ਪੈਂਤਰਾ ਜਿਹੜਾ ਬਹੁਤ ਸਾਰੇ ਸਿਆਸੀ ਲੀਡਰ ਅੱਜ ਕੱਲ੍ਹ ਵਰਤਦੇ ਹੈ, ਮਾਫ਼ ਕਰਨਾ ਉਹ ਤੇ ਨਹੀਂ ਪੈਂਤਰਾ ਕਹਿੰਦੇ, ਪਰੰਤੂ ਮੇਰੀ ਜਿਹੜੀ ਅੱਖ ਹੈ ਮੈਂ ਤੇ ਉਹਨੂੰ ਪੈਂਤਰਾ ਹੀ ਸਮਝਦਾ ਹੈ। ਫਿਰ ਉਹ ਹਰਿਮੰਦਰ ਸਾਹਿਬ ਮੱਥਾ ਟੇਕਣ ਚਲੇ ਗਏ, ਦਰਬਾਰ ਸਾਹਿਬ ਮੱਥਾ ਟੇਕਿਆ, ਫਿਰ ਇਸ ਤੋਂ ਬਾਅਦ ਤੇ ਮੀਟਿੰਗਾਂ ਚੱਲ ਸੋ ਚੱਲ ਹੈ, ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ ਚ, ਜਲੰਧਰ ਦੇ ਵਿੱਚ ਮੀਟਿੰਗਾਂ ਦਾ ਬਕਾਇਦਾ ਚੱਚ ਰਹਿੰਦਾ, ਕਿਉਂਕਿ ਮੰਨਿਆ ਜਾਂਦਾ ਜਿਹੜਾ ਵਪਾਰੀ ਹੈ ਜਾਂ ਹਿੰਦੂ ਵਪਾਰੀ ਹੈ ਉਹ ਭਾਜਪਾ ਦਾ ਇੱਕ ਫਿਕਸ ਵੋਟ ਬੈਂਕ ਹੈਗਾ, ਤੇ ਵਪਾਰੀਆਂ ਨਾਲ ਕਹਿੰਦੇ ਮੀਟਿੰਗਾਂ ਕਰਨੀਆਂ, ਉਹ ਤੋਂ ਬਾਅਦ ਆਪਣੇ ਸਿਆਸੀ ਲੀਡਰਾਂ ਨਾਲ ਮੀਟਿੰਗਾਂ ਕਰਨੀਆਂ, ਕਿਉਂਕਿ ਭਾਜਪਾ ਦਾ ਇੱਕ ਸਟਾਈਲ ਵੀ ਹੈ, ਭਾਜਪਾ ਕਦੇ ਵੀ ਨਾ ਬਹੁਤਿਆਂ ਸਾਰਿਆਂ ਧਿਰਾਂ ਨੂੰ ਇਕੱਠਿਆਂ ਨਹੀਂ ਹੋਣ ਦਿੰਦੀ, ਐਸੀ ਭਾਈਚਾਰੇ ਨੂੰ ਵੱਖਰੇ ਤੌਰ ਤੇ ਮੀਟਿੰਗਾਂ ਲੈਣੀਆਂ, ਉਹਨਾਂ ਦਾ ਵੱਖਰਾ ਕਨਵੀਨਰ ਜਾਂ ਪ੍ਰਧਾਨ ਬਣਾਇਆ ਹੁੰਦਾ ਹੈ, ਦੁਕਾਨਦਾਰਾਂ ਦਾ ਵਪਾਰੀਆਂ ਦਾ ਵੱਖਰਾ ਹੁੰਦਾ ਹੈ। ਇਸ ਤੋਂ ਇਲਾਵਾ ਜੇ ਅਸੀਂ ਸਿਆਸੀ ਲੀਡਰਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਵੀ ਵੱਖ ਵੱਖ ਜਿਹੜੇ ਇਹਨਾਂ ਦੇ ਪੜਾਅ ਹੁੰਦੇ ਨੇ। ਇਹ ਇੱਕ ਭਾਜਪਾ ਦਾ ਪੈਂਤਰਾ ਤੇ ਉਸੇ ਹਿਸਾਬ ਦੇ ਨਾਲ ਨਿਤਨ ਨਵੀਨ ਹੋਣਾ ਨੇ ਹੋਣਾ, ਦੋ ਤਿੰਨ ਦਿਨ ਜਿਹੜਾ ਪੰਜਾਬ ਦੇ ਲੀਡਰਾਂ ਦੇ ਨਾਲ ਮੀਟਿੰਗਾਂ ਹੀ ਕਰਨੀਆਂ, ਤੇ ਮੀਟਿੰਗਾਂ ਦਾ ਰੋਲ ਸਿਆਸੀ ਮੀਟਿੰਗਾਂ ਹੀ ਹੋਣੀਆਂ, ਤੇ ਮੀਟਿੰਗਾਂ ਦਾ ਕਾਰਨ ਤੇ ਟਾਰਗੇਟ ਇੱਕੋ ਇੱਕ ਹੈ, 227 ਦੀਆਂ ਵੋਟਾਂ। ਸੋ ਭਾਈ ਵੇਖਦੇ ਹਾਂ ਭਾਜਪਾ ਆਪਣੇ ਸਿਆਸੀ ਪੈਂਤਰੇ ਚ ਕਿੰਨਾ ਕੁ ਕਾਮਯਾਬ ਹੁੰਦੀ ਹੈ। ਇਸ ਵੇਲੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਲਗਾਤਾਰ ਪੰਜਾਬ ਤੇ ਟਾਰਗੇਟ ਕਰਕੇ ਬੈਠੀ ਹੈ, ਔਰ ਆਏ ਦਿਨ ਕੋਈ ਨਾ ਕੋਈ ਕੇਂਦਰੀ ਲੀਡਰ ਪੰਜਾਬ ਦੀ ਫੇਰੀ ਤੇ ਹੁੰਦਾ ਹੈ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਲਵਾਨਾ ਵੈਲਨੈਸ ਸਪਾ ਦਾ ਇੱਕ ਮੈਸੇਜ ਦਈਏ ਤੁਹਾਨੂੰ, ਜੇ ਤੁਸੀਂ ਰਿਲੈਕਸਿੰਗ ਮਸਾਜ ਥੈਰੇਪੀ ਜਾਂ ਬਿਊਟੀ ਸਰਵਿਸ ਲੱਭ ਰਹੇ ਸੀਗੇ ਤਾਂ ਬ੍ਰੈਂਪਟਨ ਦੇ ਵਿੱਚ ਓਪਨ ਹੋ ਗਿਆ ਲਵਾਨਾ ਵੈਲਨੈਸ ਸਪਾ, ਪ੍ਰੋਫੈਸ਼ਨਲ ਥੈਰੇਪਿਸਟ, ਹਾਈਜੀਨਿਕ ਇਨਵਾਇਰਮੈਂਟ ਅਤੇ ਐਡਵਾਂਸ ਇਕਿਊਪਮੈਂਟ ਦੇ ਨਾਲ। ਲੇਡੀਜ਼ ਜਿੰਨੀਆਂ ਵੀ GTA ਦੇ ਅਰਾਊਂਡ ਸਾਰਾ ਅਰਾਊਂਡ ਹੋ ਕੇ ਵਧੀਆ ਪ੍ਰੋਫੈਸ਼ਨਲ ਜਗ੍ਹਾ ਲੱਭ ਰਹੀਆਂ ਸੀ ਨਾ ਬਿਊਟੀ ਸਰਵਿਸ ਦੇ ਲਈ, ਅਤੇ ਬਹੁਤ ਵਧੀਆ ਪ੍ਰੋਫੈਸ਼ਨਲ ਅਤੇ ਫੈਮਿਲੀ ਇਨਵਾਇਰਮੈਂਟ ਵਾਲਾ ਲਵਾਨਾ ਵੈਲਨੈਸ ਸਪਾ, ਜਿੱਥੇ ਰਿਲੈਕਸਿੰਗ ਮਸਾਜ ਥੈਰੇਪੀ ਨਾਲ ਦੀ ਨਾਲ ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟੋਰਿੰਗ ਅਤੇ ਬਹੁਤ ਸਾਰੀਆਂ ਹੋਰ ਸੇਵਾਵਾਂ ਤੁਸੀਂ ਲਵਾਨਾ ਵੈਲਨੈਸ ਸਪਾ ਤੋਂ ਲੈ ਸਕਦੇ ਹੋ। ਅਤੇ ਨਾਲ ਦੀ ਨਾਲ ਜੇ ਤੁਸੀਂ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਲੱਭ ਰਹੇ ਸੀ ਮਸਾਜ ਦੇ ਲਈ, ਔਰ ਤੁਹਾਡੀ ਬੈਕ ਸਟਿਫ ਹੋ ਗਈ ਆ, ਤੁਹਾਡੇ ਮਸਲ ਪੁੱਲ ਹੋ ਗਏ ਆ, ਤੁਸੀਂ ਜਿਮ ਲਾਉਂਦੇ ਆ ਮਸਲ ਪੁੱਲ ਕਰਵਾ ਲਿਆ, ਜਾਂ ਤੁਸੀਂ ਡਰਾਈਵਿੰਗ ਕਰਦੇ ਹੋ ਅਤੇ ਬੈਕ ਦੇ ਅਪਰ ਜਾਂ ਲੋਅਰ ਬੈਕ ਦੇ ਵਿੱਚ ਪੇਨ ਰਹਿੰਦੀ ਆ, ਤਾਂ ਐਕਚੁਅਲ ਦੇ ਵਿੱਚ ਪੇਨ ਦੀ ਕੌਜ਼ ਕੀ ਆ, ਪੇਨ ਕਿੱਥੋਂ ਸ਼ੁਰੂ ਹੋਈ ਆ, ਤੁਹਾਡੇ ਲੱਕ ਦੇ ਪੇਨ ਵਿੱਚ ਹੋ ਰਹੀ ਆ, ਬੈਕ ਪੇਨ ਹੋ ਰਹੀ ਆ, ਪਰ ਅਤੇ ਇਹ ਪੇਨ ਦਾ ਕੌਜ਼ ਕੀ ਆ, ਇਹ ਸਿਰਫ ਇੱਕ ਪ੍ਰੋਫੈਸ਼ਨਲ, ਇੱਕ ਰਜਿਸਟਰਡ ਥੈਰਾਪਿਸਟ ਹੀ ਸਮਝ ਸਕਦਾ ਆ। ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਪਹੁੰਚੋ, ਔਰ ਨਾਲ ਦੀ ਨਾਲ ਤੁਸੀਂ ਜੇ ਤੁਹਾਡੇ ਕੋਲ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਹੈ ਤਾਂ ਸਾਰੀ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਤੁਹਾਡੇ 'ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ। ਤੁਸੀਂ ਲਵਾਨਾ ਵੈਲਨੈਸ ਸਪਾ 'ਤੇ ਆਪਣੀ ਅਪੁਆਇੰਟਮੈਂਟ ਲੈ ਲਓ, 416-881-5388-1-53-85। ਲਵਾਨਾ ਵੈਲਨੈਸ ਸਪਾ ਬਿਲਕੁਲ ਬ੍ਰੈਂਪਟਨ ਦੇ ਦਿਲ ਦੇ ਵਿੱਚ, 341 ਪਾਰਕ ਹਸਟ ਸਕੁਆਇਰ ਬ੍ਰੈਂਪਟਨ ਦੇ ਵਿੱਚ ਓਪਨ ਹੋ ਗਿਆ ਜੀ ਲਵਾਨਾ ਵੈਲਨੈਸ ਸਪਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ ਅਤੇ ਤੁਹਾਨੂੰ ਬਹੁਤ ਸਾਰੇ ਪ੍ਰਾਈਜ਼ ਡਿਸਕਾਊਂਟਡ ਕਰਕੇ ਦੇਣਗੇ, 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਪੰਜਾਬੀ ਲਹਿਰਾਂ ਦੇ ਰੈਫਰੈਂਸ ਦੇ ਨਾਲ। ਸੋ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ, ਅਤੇ ਉਸ ਤੋਂ ਬਾਅਦ ਫਿਰ ਜੇ ਤੁਹਾਡਾ ਹੁਕਮ ਹੋਇਆ ਆਪਾਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ ਰਮੇਸ਼ ਜੀ, ਸੋ ਜਦੋਂ ਵੀ ਤੁਹਾਡਾ ਹੁਕਮ ਹੋਇਆ ਆਪਾਂ ਸੁਰਤ ਨਾਲ ਵੀ ਗੱਲਬਾਤ ਕਰਾਂਗੇ। ਸੋ ਇੱਕ ਖਬਰ ਨਾਲ, ਪੰਜਾਬ ਨੂੰ ਕਹਿੰਦੇ ਹੁਣ ਜਲਦ ਕੋਈ ਨਵਾਂ DGP ਮਿਲੂਗਾ, ਕੋਈ DGP ਚੇਂਜ ਹੋਣ ਜਾ ਰਿਹਾ, ਕੋਈ ਨਵਾਂ DGP ਦੇ ਆਉਣ ਦੇ ਆਸਾਰ ਆ, ਕਿਹੜਾ ਉਹ ਨਾਂ ਹੋ ਸਕਦਾ ਜੀ ਰਮੇਸ਼ ਜੀ?
2: ਦੇਖੋ, ਚੇਂਜ ਹੋਣ ਜਾ ਰਿਹਾ ਇਹ ਗੱਲ ਤੇ ਪੱਕੀ ਹੈ, ਪਰੰਤੂ ਚੇਂਜ ਹੋ ਕੇ ਕੋਈ ਨਵਾਂ ਹੀ ਆਵੇਗਾ ਜਾਂ ਚੇਂਜ ਹੋ ਕੇ ਇਹੀ ਦੁਬਾਰਾ ਆ ਜਾਏਗਾ, ਇਹ ਕੋਈ ਪੱਕੀ ਪਤਾ ਗੱਲ ਅਜੇ ਪਤਾ ਨਹੀਂ ਹੈ। ਦੇਖੋ, ਚੇਂਜ ਵਾਲੀ ਗੱਲ ਸੰਧੂ ਸਾਹਿਬ ਇਹ ਆ ਕਿ DGP ਕਿਸੇ ਸੂਬੇ ਦਾ ਕਾਨੂੰਨ ਦਾ ਸਭ ਤੋਂ ਵੱਡਾ ਅਹੁਦਾ ਹੁੰਦਾ ਉੱਥੇ ਦੇ ਪੁਲਿਸ ਢਾਂਚੇ ਦਾ, ਔਰ ਪੰਜਾਬ ਦੇ ਵਿੱਚ ਹੈਰਾਨੀਜਨਕ ਤੁਸੀਂ ਵੇਖੋ ਕਿ ਇੱਥੇ ਮੈਂ ਕਈ ਵਾਰ ਜ਼ਿਕਰ ਕੀਤਾ ਕਿ ਕਾਰਜਕਾਰੀ ਸ਼ਬਦ ਦਾ, ਕਈ ਵਾਰੀ ਅਸੀਂ ਦੋ ਤਿੰਨ ਦਿਨ ਹੋ ਗਏ ਆ ਜਥੇਦਾਰਾਂ ਦਾ ਵੀ ਜ਼ਿਕਰ ਕਰ ਰਹੇ ਕਿ ਕਾਰਜਕਾਰੀ ਕਾਰਜਕਾਰੀ, ਤੇ ਉੱਥੇ ਮੈਂ ਟਿੱਪਣੀ ਕਰਦਾ ਹੁੰਦਾ ਕਿ ਸਰਕਾਰਾਂ ਦਾ ਤਾਂ ਚਲੋ ਸਾਨੂੰ ਸਮਝ ਆਉਂਦੀ ਹੈ, ਉੱਥੇ ਤੇ ਸਿਆਸੀ ਹੇਰ ਫੇਰ ਹੁੰਦੇ ਆ, ਪਰੰਤੂ ਇੱਧਰ ਪਤਾ ਨਹੀਂ ਕੀ ਹੈ। ਇੱਥੇ DGP ਆ ਕਈ ਸਮੇਂ ਤੋਂ ਕਾਰਜਕਾਰੀ ਹੈ ਜੀ, ਜਦੋਂ ਕਿਤੋਂ ਭਗਵੰਤ ਮਾਨ ਸਰਕਾਰ ਸੱਤਾ 'ਚ ਆਈ, ਇਹਨਾਂ ਨੇ 2-4 ਮਹੀਨੇ ਬਾਅਦ ਜਿਹੜੇ ਮੌਕੇ ਦੇ DGP ਆ ਨਾ, ਇਹਨਾਂ ਨੂੰ ਫਿੱਟ ਕਰਤਾ, ਤੇ ਉਹ DGP ਦੇਖ ਲਓ ਏਦਾਂ ਹੀ ਚਲੀ ਜਾਂਦੇ। ਬਾਕੀ DGP ਜਿਹੜਾ ਜਿਸ ਢੰਗ ਦੇ ਨਾਲ ਹੋਣਾ ਚਾਹੀਦਾ, ਜਿਸ ਢੰਗ ਦੇ ਨਾਲ ਉਹਦੀ ਸਿਲੈਕਸ਼ਨ ਹੁੰਦੀ ਹੈ, ਭਾਰਤ ਦਾ ਜਿਹੜਾ ਢੰਗ ਹੈ ਜਿਹਨੂੰ ਆਪਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆਖਦੇ ਹਾਂ, ਉਹ ਇੱਕ ਢੰਗ ਦੇ ਨਾਲ ਇਹਦੀ ਨਿਯੁਕਤੀ ਕਰਦਾ। ਇਹਦਾ ਇੱਕ ਢੰਗ ਹੈ ਕਿ ਸੂਬਾ ਸਰਕਾਰ ਨੇ ਇੱਕ ਨਾਵਾਂ ਦਾ ਪੈਨਲ ਭੇਜਣਾ ਹੁੰਦਾ ਹੈ, ਫਿਰ ਉਸ ਪੈਨਲ ਦੇ ਵਿੱਚੋਂ ਇੱਕ ਨਾਂ ਦੀ ਸਿਲੈਕਸ਼ਨ ਹੋ ਕੇ ਆਉਂਦੀ ਹੈ, ਪਰੰਤੂ ਗੌਰਵ ਯਾਦਵ ਨਾ ਕਿਸੇ ਨੇ ਭੇਜਿਆ ਨਾ ਕਿਸੇ ਨੇ ਦੱਸਿਆ, ਅਗਲਿਆਂ ਨੂੰ ਆਪਣੇ ਆਪ ਨੂੰ ਲੱਗਾ ਉਹਨਾਂ ਨੇ ਫਿੱਟ ਕੀਤਾ ਪਹਿਲੇ ਦਿਨ ਤੋਂ ਗੌਰਵ ਯਾਦਵ। ਆ ਤੁਸੀਂ ਵੇਖ ਲਓ, ਚਲੋ ਮਹੀਨੇ 2-3 ਮਹੀਨੇ ਦੀ ਗੱਲ ਹੋਵੇ ਤੇ ਸਮਝ ਆਉਂਦੀ ਹੈ ਕਿ ਚਲੋ ਜੀ ਕਾਰਜਕਾਰੀ ਤੇ ਲਾਉਣਾ ਸੀ, ਕੰਮ ਤੇ ਚਲਾਉਣਾ ਸੀ। ਆ ਤੁਸੀਂ ਹੁਣ ਦੇਖ ਲਓ, 4-4.5 ਸਾਲ ਤੋਂ ਇਹੀ ਚਲੀ ਜਾਂਦਾ ਗੌਰਵ ਯਾਦਵ ਵੀ, ਅੱਜ ਦੇ ਬੀਤੇ ਸਮੇਂ ਚ ਸੁਪਰੀਮ ਕੋਰਟ ਨੇ ਕਿਹਾ ਕਿ ਜਿੱਥੇ ਜਿੱਥੇ ਵੀ ਆ ਨਾ ਤੁਸੀਂ ਕਾਰਜਕਾਰੀ ਦੀ ਰਵਾਇਤ ਪੈ ਗਈ ਹੈ, ਇਹ ਗਲਤ ਹੈ। ਸਖਤੀ ਭਰੇ ਹੁਕਮ ਕੀਤੇ ਸੀ ਸੁਪਰੀਮ ਕੋਰਟ ਨੇ, ਪਰੰਤੂ ਦੇਖ ਲਓ ਸਖਤੀ ਭਰੇ ਹੁਕਮਾਂ ਤੋਂ ਬਾਵਜੂਦ ਵੀ ਗੱਲ ਲਟਕ ਰਹੀ ਹੈ। ਹੁਣ ਅੱਜ ਖਬਰ ਆਈ ਹੈ ਕਿ 30 ਜੂਨ ਨੂੰ ਪੰਜਾਬ ਦੇ ਵਾਲੇ ਪਾਸਿਓਂ 14 ਨਾਮ ਸਾਹਮਣੇ ਆਏ ਹੈ, 14 ਨਾਮ, ਤੇ 14 ਵਿੱਚੋਂ ਪਹਿਲਾਂ 3 ਫਾਈਨਲ ਕਰਨੇ, 3 ਦੇ ਵਿੱਚੋਂ ਫਿਰ ਬਾਅਦ ਚ ਫਾਈਨਲ ਕਰਨੇ ਹੈ। ਬਾਕੀ ਅਜੇ ਵੀ ਮੈਨੂੰ ਲੱਗਦਾ ਕਿ ਸਮਾਂ ਲੱਗ ਜਾਣਾ ਹੈ, ਅਜੇ ਵੀ ਗੱਲ ਕੋਈ 2-4-5 ਦਿਨਾਂ ਦੀ ਨਹੀਂ, ਅਜੇ ਹਫ਼ਤੇ ਲੱਗ ਸਕਦੇ ਹੈ। ਤੇ ਇੱਥੇ ਕਾਰਜਕਾਰੀ DGP ਦੇ ਨਾਲ ਹੀ ਜਿਹੜੀ ਪੰਜਾਬ ਦੀ ਗੱਡੀ ਇਸ ਵੇਲੇ ਭਾਈ ਚੱਲ ਰਹੀ ਹੈ। ਹੁਣ ਉਹ ਕਿਉਂ ਚੱਲ ਰਹੀ ਹੈ, ਪੰਜਾਬ ਦੀ ਸਰਕਾਰ ਨੂੰ ਗੌਰਵ ਯਾਦਵ ਕਿੰਨਾ ਕੁ ਪਸੰਦ ਹੈ, ਤੇ ਕਿਉਂ ਉਸੇ ਕੁਰਸੀ ਤੇ ਉਸਨੂੰ ਰੱਖਿਆ, ਤੇ ਪੰਜਾਬ ਦੀ ਸਰਕਾਰ ਜਾਣੇ, ਕਾਨੂੰਨ ਤੌਰ ਤੇ ਇਹ ਢੰਗ ਠੀਕ ਨਹੀਂ ਹੈ। ਜਿਹੜੀਆਂ ਰਵਾਇਤਾਂ ਪਈਆਂ ਕਿ ਜਿਹਨੂੰ ਚਿਤ ਕੀਤਾ ਅਫਸਰ ਲਾ ਲਓ ਤੇ ਜਦੋਂ ਤੱਕ ਚਿਤ ਕਰਦਾ ਚਲਾਓ, ਇਹ ਢੰਗ ਠੀਕ ਨਹੀਂ ਹੈ। ਸੁਪਰੀਮ ਕੋਰਟ ਨੇ ਕੁਰਕੀ ਤੇ ਮਾਰੀ ਸੀ, ਕੁਰਕੀ ਤੇ ਥੋੜੀ ਜਿਹੀ ਦਿਖਾਈ ਸੀ, ਪਰੰਤੂ ਉਸਦਾ ਵੀ ਬਹੁਤਾ ਤੇਜ਼ੀ ਨਾਲ ਅਸਰ ਨਹੀਂ ਹੋਇਆ। ਹੁਣ ਜ਼ਰੂਰ ਥੋੜੀ ਬਹੁਤੀ ਗੱਲ ਚੱਲੀ ਹੈ, ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਆਉਣ ਵਾਲੇ 1-2 ਹਫ਼ਤਿਆਂ ਦੇ ਵਿੱਚ ਪੰਜਾਬ ਦਾ DGP ਬਦਲਿਆ ਜਾ ਸਕਦਾ ਹੈ, ਤੇ ਉੱਪਰੋਂ 227 ਹੈ। ਸੋ ਦੇਖਦੇ ਹਾਂ ਭਾਈ 227 ਦੇ ਸੰਦਰਭ ਕਿਹੜਾ DGP ਫਿੱਟ ਹੁੰਦਾ ਹੈ।
1: ਬਿਲਕੁਲ ਜੀ। ਸੋ ਕਾਲਸ ਦੇ ਵੱਲ ਚੱਲਦੇ ਹਾਂ। ਪ੍ਰਿਤਪਾਲ ਜੀ ਲੰਬੇ ਸਮੇਂ ਤੋਂ ਹੋਲਡ ਨੇ। ਪ੍ਰਿਤਪਾਲ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ ਜੀ। ਬਹੁਤ ਸ਼ੁਕਰੀਆ ਭਾਜੀ। ਔਰ ਤੁਸੀਂ ਬਹੁਤ ਸਮਝਦਾਰ ਸਰੋਤੇ ਹੋ, ਤੁਹਾਨੂੰ ਪਤਾ ਇਹ ਦੇਖੋ ਜ਼ਿੰਦਗੀ ਦੇ ਵਿੱਚ ਐਵੇਂ ਜ਼ਿੰਦਗੀ ਚੱਲਦੀ ਹੈ, ਕਦੀ ਕੋਈ ਮੁਸ਼ਕਲਾਂ ਆ ਗਈਆਂ, ਪਰ ਆਪਾਂ ਫੇਰ ਵੀ ਨਾ ਬੜਾ ਹੀ ਟੈਂਪਰੇਰੀ ਇਧਰ ਉਧਰੋਂ ਸਿਸਟਮ ਲਾ ਕੇ ਅਸੀਂ ਤੁਹਾਨੂੰ ਵੱਲੋਂ ਰੂਬਰੂ ਕਰਵਾ ਦਿੱਤਾ। ਅੱਜ ਉਮੀਦ ਲੱਗਦੀ ਨਹੀਂ ਸੀ, ਪਰ ਬਿਲਕੁਲ ਜੀ ਰਮੇਸ਼ ਜੀ ਨਾਲ ਨੇ, ਸਭ ਪੁੱਛੋ ਸਵਾਲ ਤੁਸੀਂ।
3: ਮੁਝਕੋ ਸਤਾ ਕੇ ਵੋ ਵੀ ਪਰੇਸ਼ਾਨ ਹੋ ਗਿਆ। ਇਹ ਮੇਰਾ ਇਸ਼ਾਰਾ ਹੈ ਪੰਜਾਬ ਗੌਰਮੈਂਟ ਦੇ ਉੱਪਰ ਕਿ ਜਿਹੜੀ ਖਬਰ ਪਹਿਲੀ ਸੁਣਾਈ ਸੀ ਰਮੇਸ਼ ਜੀ ਨੇ ਕਿ ਉਹ ਜਿਹੜੀ 2437 ਅਪਰੈਂਟਿਸ ਮੁਲਾਜ਼ਮ ਜਿਹੜੇ ਕਾਫੀ ਚਿਰ ਤੋਂ ਜੱਦੋਜਹਿਦ ਕਰਨ ਡੇ ਸਨ ਆਪਣੀਆਂ ਹੱਕੀ ਮੰਗਾਂ ਵਾਸਤੇ, ਤੇ ਉਹਨਾਂ ਤੇ ਲਾਠੀਆਂ ਵਰਸਾਈਆਂ, ਕਿੰਨੇ ਜ਼ੁਲਮ ਕੀਤੇ, ਤੇ ਆਖਿਰ ਸਰਕਾਰ ਨੂੰ ਤਰਸ ਉਹਨਾਂ ਤੇ ਆਏ ਗਿਆ ਤੇ ਹੁਣ ਉਹਨਾਂ ਨੂੰ ਰੈਡਵਰ ਕਰਨ ਜਾ ਰਹੇ ਨੇ। ਸੋ ਇਹ ਚੰਗੀ ਗੱਲ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਵੀ ਜਦੋਂ ਪਹਿਲਾਂ ਲਾਠੀਆਂ ਖਾਣ ਮੁਲਾਜ਼ਮ ਤੇ ਫਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਤੇ ਬਗੈਰ ਲਾਠੀਆਂ ਤੋਂ ਜੇ ਪੂਰੀਆਂ ਕਰ ਦਿੰਦੇ ਤਾਂ ਕੀ
1: ਕਰਦੇ।
3: ਦੂਜੀ ਗੱਲ ਮੈਂ ਇਹ ਕਰਨੀ ਛੋਟੀ ਜਿਹੀ ਕਿ ਜਿਹੜੀ ਅਮਰੀਕਾ ਤੇ ਇਰਾਨ ਦੀ ਜੰਗ ਚੱਲ ਰਹੀ ਸੀ, ਬੜੀਆਂ ਉਮੀਦਾਂ ਸਨ, ਬੜੇ ਲੋਕੀ ਇੰਤਜ਼ਾਰ ਕਰ ਰਹੇ ਸਨ ਵੀ ਸੀਜ਼ਫਾਇਰ ਹੋਵੇ, ਤੇ ਉਹ ਅਖੀਰ ਸੀਜ਼ਫਾਇਰ 3.5 ਮਹੀਨੇ ਦੇ ਬਾਅਦ ਹੋ ਗਈ। ਲੇਕਿਨ ਅਫਸੋਸ ਦੀ ਗੱਲ ਹੈ ਕਿ ਇਜ਼ਰਾਈਲ ਹਾਲੇ ਵੀ ਆਪਣੀ ਹਰਕਤਾਂ ਤੋਂ ਬਾਅਦ ਨਹੀਂ ਆ ਰਿਹਾ, ਤੇ ਸੀਜ਼ਫਾਇਰ ਦੇ ਬਾਵਜੂਦ

0: ਕੀਤੀ ਹੈ। ਦੇਖੋ ਇਜ਼ਰਾਇਲ ਦੀ ਜੰਗ ਇਰਾਨ ਨਾਲ ਨਾ ਪਹਿਲਾਂ ਸੀ ਨਾ ਅੱਜ ਹੈ, ਲਿਬਰਾਨ ਨਾਲ ਪਹਿਲਾਂ ਵੀ ਸੀ ਤੇ ਅੱਜ ਵੀ ਹੈ। ਪਹਿਲਾਂ ਤਾਂ ਮੈਂ ਕਹਾਂਗਾ ਕਿ ਜਿਹੜੀਆਂ ਸੰਧੀਆਂ ਸਮਝੌਤੇ ਹੋ ਗਏ ਜਾਂ ਅਜੇ 60 ਦਿਨ ਲੱਗਣੇ ਨੇ ਉਸ ਸੰਧੀਆਂ ਸਮਝੌਤਿਆਂ ਨੂੰ ਫਾਈਨਲ ਹੋਣ ਨੂੰ, ਜੋ ਇਰਾਨ ਵਰਸਸ ਅਮਰੀਕਾ ਹੋਏ ਹੈ, ਉਹਨੂੰ ਆਪਾਂ ਇਜ਼ਰਾਇਲ ਨਾਲ ਜੁੜ ਕੇ ਨਾ ਵੇਖੀਏ। ਇਜ਼ਰਾਇਲ, ਹਿਜ਼ਬੁੱਲਾ ਵਗੈਰਾ ਜੋ ਉੱਥੋਂ ਦਾ ਇੱਕ ਢਾਂਚਾ ਆ, ਜੋ ਉੱਥੇ ਦੀ ਚੱਲ ਰਹੀ ਹੈ, ਉਹ ਇੱਕ ਲੜਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ, ਉਹਨੂੰ ਇਰਾਨ ਦੀ ਜੰਗ ਨਾਲ ਨਾ ਜੁੜ ਕੇ ਵੇਖੀਏ। ਜੇ ਅਸੀਂ ਇਰਾਨ ਦੀ ਜੰਗ ਨਾਲ ਜੁੜ ਕੇ ਵੇਖਾਂਗੇ ਤੇ ਫਿਰ ਤੇ ਗੱਲ ਮੁੱਕਣੀ ਨਹੀਂ, ਕਿਉਂਕਿ ਇਜ਼ਰਾਇਲ ਵਰਸਿਸ ਲਬਨਾਨ ਜਾਂ ਉੱਥੋਂ ਦੇ ਜਿਹੜੇ ਲੋਕ ਹੈ, ਜਿਹੜੇ ਅਸੀਂ ਵੱਖਵਾਦੀ ਕਹਿ ਲਈਏ ਜਾਂ ਉਹ ਕਹਿ ਲਈਏ ਕਿ ਜਿਹੜੇ ਇਜ਼ਰਾਇਲ ਦੇ ਵਿੱਚੋਂ ਕੱਢੇ ਗਏ ਧੱਕੇ ਨਾਲ ਜਿਹੜੇ ਇਜ਼ਰਾਇਲ ਦਾ ਅਸਲੀ ਵਾਰਸ ਸੀਗੇ, ਉਹਨਾਂ ਦੇ ਜਿਹੜਾ ਸੰਘਰਸ਼ ਹੈ ਉਹ ਇੱਕ ਵੱਖਰਾ ਸੰਘਰਸ਼ ਹੈ। ਸੋ ਉਹਨੂੰ ਵੱਖਰੇ ਢੰਗ ਨਾਲ ਵੇਖੀਏ, ਇਰਾਨ ਵਰਸਿਸ ਅਮਰੀਕਾ ਨੂੰ ਵੱਖਰਾ ਵੇਖੀਏ। ਰਹੀ ਗੱਲ ਇਜ਼ਰਾਇਲ ਨੂੰ ਰੋਕਾਂ ਲੱਗਣ ਦੀ, ਦੇਖੋ ਰੋਕਾਂ ਵੱਡਿਆਂ ਵੱਡਿਆਂ ਨੂੰ ਲੱਗੀਆਂ ਨੇ, ਇੱਥੇ ਵੱਡੇ ਵੱਡੇ ਆਏ ਤੇ ਵੱਡਿਆਂ ਵੱਡਿਆਂ ਨੂੰ ਰੋਕਾਂ ਲੱਗੀਆਂ। ਠੀਕ ਹੈ ਅੱਜ ਦੇ ਸਮੇਂ ਇਜ਼ਰਾਇਲ ਥੋੜਾ ਜਿਹਾ ਭਾਰੀ ਪਿਆ ਆ, ਪਰੰਤੂ ਸਰੋਤੇ ਯਾਦ ਰੱਖਿਓ ਕਿ ਇਹ ਸਾਰੀਆਂ ਚੀਜ਼ਾਂ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ ਹੁੰਦੀਆਂ। ਇਜ਼ਰਾਇਲ ਨੂੰ ਵੀ ਰਗੜਾ ਲੱਗੇਗਾ, ਇੱਥੇ ਵੱਡਿਆਂ ਵੱਡਿਆਂ ਨੂੰ ਰਗੜੇ ਲੱਗੇ। ਰੂਸ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਕਿ ਰੂਸ ਨੇ ਲੈ ਯੂਕਰੇਨ ਤਾਂ ਢਾਏ ਲਓ, ਇਹ ਤੇ ਬਸ 2-3-4 ਦਿਨ ਦੀ ਗੱਲ ਹੈ, ਤੇ ਰੂਸ ਵੀ ਕਹਿੰਦਾ ਸੀ ਆਇਆ ਮੈਂ ਹੁਣੇ, ਤੇ ਦੇਖ ਲਓ ਕਿੰਨਾ ਚਿਰ ਹੋ ਗਿਆ। ਸੋ ਇਸ ਕਰਕੇ ਅਮਰੀਕਾ ਇਰਾਨ ਦੀਆਂ ਕਹਿੰਦਾ ਗੋਡਣੀਆਂ ਲਗਾ ਦੂੰ, ਦੱਸੋ ਕਿੰਨੀਆਂ ਕੁ ਗੋਡਣੀਆਂ ਲਗਾਈਆਂ, ਪੈਸੇ ਵੀ ਦਿੱਤੇ ਅੱਜ ਦੇ ਰਿਹਾ ਕਿ ਭਾਈ ਮੈਂ ਤੁਹਾਨੂੰ ਪੁਨਰ ਜਿਹੜਾ ਆਪਣਾ ਤੁਸੀਂ ਆਪਣਾ ਦੁਬਾਰਾ ਸਟਰਕਚਰ ਉਸਾਰਨਾ, ਉਹਦੇ ਲਈ ਮੈਂ ਪੈਸੇ ਵੀ ਦਿੰਦਾ। ਸੰਧੀਆਂ ਵੀ ਇੱਕ ਹੱਦ ਤੱਕ ਇਰਾਨ ਦੇ ਹੱਕ ਚ ਹੈ। ਸੋ ਇਸ ਕਰਕੇ ਇਹ ਉਹ ਯੁੱਗ ਨਹੀਂ ਹੈ ਕਿ ਜਦੋਂ ਅਸੀਂ ਕਹੀਏ ਕਿ ਇਜ਼ਰਾਇਲ ਦੀ ਸਦਾ ਚੱਲਣੀ ਹੈ। ਇਜ਼ਰਾਇਲ ਨੂੰ ਮੂੰਹ ਦੀ ਖਾਣੀ ਪੈਣੀ ਹੈ, ਜੰਗ ਰੁਕਣੀ ਚਾਹੀਦੀ। ਉਹ ਇਜ਼ਰਾਇਲ ਨੂੰ ਜਿਹੜਾ ਇੱਥੇ ਬਹੁਤ ਸਾਰੇ ਵਿਤਕਰੇ ਇਜ਼ਰਾਇਲ ਦੇ ਵਿੱਚੋਂ ਉਹਨਾਂ ਲੋਕਾਂ ਨਾਲ ਹੋ ਰਹੇ ਹੈ ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ, ਇਜ਼ਰਾਇਲ ਨੂੰ ਇਹ ਗੱਲ ਟੇਬਲ ਤੇ ਵਾਰਤਾਲਾਪ ਦੇ ਨਾਲ ਮੁਕਾਉਣੀ ਚਾਹੀਦੀ ਹੈ। ਜਿਹੜੀ ਧੌਂਸ ਇਜ਼ਰਾਇਲ ਦਿਖਾ ਰਿਹਾ, ਮੈਂ ਤੇ ਪਹਿਲੇ ਦਿਨ ਤੋਂ ਉਸ ਦੀ ਨਿੰਦਾ ਕਰਨ ਵਾਲਿਆਂ
1: ਜੀ। ਬਿਲਕੁਲ ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ, 4119।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਰਮੇਸ਼ ਜੀ, ਮਤਲਬ ਮੇਰਾ ਸੀਗਾ ਵੀ ਆਪਣਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ, ਆਪਣੇ ਬਹੁਤ ਵੱਡੀ ਰਿਸਪੈਕਟ ਉਹਦੇ ਲਈ, ਤੇ ਮਤਲਬ ਐਜ਼ ਅ ਸਿੱਖ ਚਿਹਰਾ ਵੀ ਤੇ, ਪਰ ਮੈਨੂੰ ਲੱਗਦਾ ਹੋਰ ਧਰਮਾਂ ਦੇ ਵਿੱਚ ਵੀ ਮਤਲਬ ਆਪਾਂ ਦਰਬਾਰ ਸਾਹਿਬ ਨੂੰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਬਹੁਤ ਮਾਨਤਾ ਦਿੱਤੀ ਜਾਂਦੀ ਆ। ਤੇ ਤੁਸੀਂ ਪਹਿਲਾਂ ਹੀ ਇੱਕ ਗੱਲ ਕਹਿ ਚੁੱਕੇ ਹੋ ਵੀ ਜਿਹੜੀਆਂ 2 ਵੀਡੀਓਜ਼ ਉੱਥੋਂ ਹੋਈਆਂ ਨੇ ਵੀ ਉਹ ਗਲਤ ਚੀਜ਼ ਆ। ਮਤਲਬ ਮੇਰਾ ਇਹ ਹੈ ਜੀ, ਚਲੋ ਹੁਣ ਦਰਬਾਰ ਸ੍ਰੀ ਦਰਬਾਰ ਸਾਹਿਬ ਵੀ ਆਪਣਾ ਕਾਇੰਡ ਆਫ ਅਕਾਲ ਤਖਤ ਸਾਹਿਬ ਦੇ ਨਾਲ ਹੀ ਜੁੜਿਆ ਹੋਇਆ ਆ, ਤੇ ਜੇ ਐਜ਼ ਅ ਸੰਗਤ ਦੇ ਤੌਰ ਤੇ ਮੈਂ ਉੱਥੇ ਜਾਂਦਾ ਹਾਂ ਤਾਂ ਉੱਥੇ ਰੂਲ ਉਹਨਾਂ ਦੇ, ਚਲੋ ਕਾਨੂੰਨ ਕਹਿ ਸਕਦੇ ਹਾਂ ਜਾਂ ਰੂਲ ਐਂਡ ਰੈਗੂਲੇਸ਼ਨ ਆ ਵੀ ਆਪਾਂ ਫੋਟੋਗ੍ਰਾਫੀ ਨਹੀਂ ਕਰ ਸਕਦੇ ਉੱਥੇ। ਤੇ ਮਤਲਬ ਉਹ ਕਈ ਵਾਰ ਮੈਂ ਦੇਖਿਆ ਕਈ ਸੇ ਬੜਾ ਗੁੱਸੇ ਵੀ ਕਹਿ ਦਿੰਦੇ ਆ ਵੀ ਤੁਹਾਨੂੰ ਇੱਥੇ ਪੜਿਆ ਨਹੀਂ ਜਾਂਦਾ ਵੀ ਫੋਟੋਗ੍ਰਾਫੀ ਨਹੀਂ ਅਲਾਊਡ ਹੈਗੀ। ਪਰ ਜਿਹੜੀ ਤੁਸੀਂ ਗੱਲ ਪਹਿਲੇ ਵੈਸੇ ਕਹਿ ਚੁੱਕੇ ਹੋ ਵੀ ਉਹ ਗਲਤ ਆ, ਤੇ ਪਰ ਇਹਦਾ ਮਤਲਬ ਹੈ ਵੀ ਜੇ ਉਹ ਜਨਤਕ ਕਰਦੇ ਆ ਵੀਡੀਓਜ਼ ਜਾਂ ਉੱਥੋਂ ਜੋ ਵੀ ਆ, ਜੋ 2 ਵਾਰ ਹੋ ਚੁੱਕਾ ਆ, ਤੇ ਦੈਟ ਮੀਨਸ ਸੰਗਤ ਲਈ ਕਾਨੂੰਨ ਅਲੱਗ ਹੈ ਤੇ ਜਿਹੜਾ ਉੱਥੋਂ ਦੇ ਹੈਗੇ ਨੇ ਕਰਤਾ ਧਰਤਾ ਜਾਂ ਸਟਾਫ ਆ ਉਹਨਾਂ ਲਈ ਕਾਨੂੰਨ ਅਲੱਗ ਨੇ।
1: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਅਸਲ ਵਿੱਚ 2 ਚੀਜ਼ਾਂ ਆ ਗਈਆਂ, ਇੱਕ ਤੁਸੀਂ ਤਾਂ ਜਿਹੜਾ ਸਵਾਲ ਪੁੱਛਿਆ ਉਹ ਤੇ ਇਹ ਠੀਕ ਹੀ ਹੈ ਗੱਲ ਕਿ ਕਾਨੂੰਨ ਅੱਜ ਦੇ ਸਮੇਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਥੇ ਅਲੱਗ ਹੈ। ਇਹ ਮਾਫ ਕਰਨਾ, ਮੈਂ ਬਹੁਤ ਸਾਰੀਆਂ ਟਿੱਪਣੀਆਂ ਕਰ ਸਕਦਾ, ਪਰੰਤੂ ਇਸ ਲਈ ਨਹੀਂ ਕਰਦਾ ਕਿ ਕਿਉਂ ਕਰਦੀਆਂ। ਅਸੀਂ ਤੇ ਆਸ ਇਹ ਰੱਖਦੇ ਕਿ ਉੱਥੋਂ ਦਾ ਸਿਸਟਮ ਸੁਧਰੇ। ਉੱਥੇ ਵੀ VIP ਕਲਚਰ ਹੈਗਾ, ਉੱਥੇ ਵੀ ਬਹੁਤ ਸਾਰੇ ਚੀਜ਼ਾਂ ਤੇ ਕਾਣੀ ਵੰਡ ਹੈਗੀ ਹੈ। ਖਾਸ ਕਰਕੇ ਤੁਸੀਂ ਸਰਾਂ ਦੇ ਵਿੱਚ ਕਮਰਾ ਲੈਣਾ, ਜੇ ਤੇ ਤੁਹਾਡਾ ਕੋਈ ਜੁਗਾੜਬੰਦੀ ਹੈ ਤੇ ਤੁਸੀਂ ਦਿੱਕਤ ਹੀ ਕੋਈ ਨਹੀਂ, ਭਾਵੇਂ ਰਾਤ ਨੂੰ 9 ਵਜੇ ਜਾਓ, ਜਿਹੜੀ ਸਰਾਂ ਚ ਲੈਣਾ ਮਿਲ ਸਕਦਾ ਉਵੇਂ ਤੁਸੀਂ ਜਾ ਕੇ ਲੈ ਕੇ ਦਿਖਾਓ, ਮਿਲ ਹੀ ਨਹੀਂ ਸਕਦਾ ਭਾਵੇਂ ਤੁਸੀਂ ਦੁਪਹਿਰ ਨੂੰ 2 ਵਜੇ ਲਾਈਨ 'ਚ ਜਾ ਕੇ ਖੜ੍ਹ ਜਾਓ। ਸੋ ਇਸ ਕਰਕੇ ਬਹੁਤ ਸਾਰੇ ਹੈਗੀ ਹੈ। ਜਿਹੜੀਆਂ ਤਸਵੀਰਾਂ ਵਾਲੀ ਗੱਲ ਕੀਤੀ ਹੈ ਉਹ ਵੀ ਹੈਗੀ ਹੈ। ਜਿੱਥੇ ਮੈਂ ਗੱਲ ਲੈ ਕੇ ਗਿਆ ਸੀ, ਮੈਨੂੰ ਇਹ ਲੱਗਦਾ ਕਿ ਪੂਰਾ ਪੰਜਾਬ 'ਚ ਹੀ ਸਾਰੇ ਹੀ ਉਹਦੇ ਵਿੱਚ ਦੇਖੋ ਜਿਹੜਾ ਜਥੇਦਾਰਾਂ ਦੀਆਂ ਪਦਵੀਆਂ ਨੇ ਜਾਂ SGPC ਦੇ ਮੁੱਖ ਚਿਹਰੇ ਨੇ, ਮਾਫ ਕਰਨਾ ਗੱਲ ਤੇ ਗੋਲਮੋਲ ਹੈ ਹੀ ਨਹੀਂ, ਅਕਾਲੀ ਦਲ ਦੇ ਲੀਡਰ ਆ ਉਹ, ਅਕਾਲੀ ਦਲ ਦੀ ਪ੍ਰਚਾਰ ਕਰਦੇ ਆ, ਵੋਟਾਂ ਮੰਗਦੇ ਆ, ਤਾਂ ਵੀ ਤੂੰਵੀਂ ਹੋਣੀ ਸਾਰੇ। ਠੀਕ ਹੈ ਜਥੇਦਾਰ ਹੁਣੀ ਨਹੀਂ ਹੁੰਦੇ ਉਸ ਰੂਪ ਦੇ ਵਿੱਚ, ਪਰੰਤੂ ਬੀਤੇ ਸਮੇਂ 'ਚ ਜਥੇਦਾਰ ਅਸੀਂ ਕਹਿੰਦੇ ਵੇਖਿਆ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ, ਸੁਖਬੀਰ ਸਿੰਘ ਬਾਦਲ ਵਾਲੀ, ਖੜਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ। ਬਸ ਇਹੀ ਗੱਲ ਨਹੀਂ ਕਹੀ ਉਹਨਾਂ ਨੇ ਕਿ ਜਾ ਕੇ ਵੋਟਾਂ ਲਈ ਪ੍ਰਚਾਰ ਨਹੀਂ ਕੀਤਾ, ਬਾਕੀ ਤਾਂ ਸਾਰਾ ਕਰਦੇ ਆ। ਸੋ ਜਦੋਂ ਸਿਆਸਤ ਉੱਥੇ ਵੀ ਆ ਗਈ,

0: मैं उस गल तो चिंता व्यक्त की सी कि गलत ढंग है वीडियोग्राफी कर ली तुसी ठीक है, एक रिकॉर्ड अपने अकाल तख्त साहब के कोल रखा जाए कि आह गल हुई है, कल कोई यह ना कहे जी मैनू अंदर गलत पूछ लिया जा सही पूछ लिया, एक रिकॉर्ड अंदर रखा जाए। परंतु तुसी अपने हितों उस रिकॉर्ड में वरतो अपने मनोरथ लिए, यह गलत है। मैं तो कला अकाल तख्त थोड़ा क्या, मैं अज के समय जो एससी कमीशन है जसवीर सिंह गढ़ी वाला वेखो की करता, वह तो इंज लगता कि जिमें जे तुम गलती कर ली तुम किसी तो कह दिता जाने च कहता अणजाने च कहता जो तक के कहा वह तू कानूनी तौर पर जरा अधिकार है वो कार्रवाई कर थोड़ो सदा जलील कर सदा है। उत्थे वीडियो क्लिप जारी कर दो, खूंजे से कैमरा लाया, आप कुर्सी पर बह गया, देखो माफ करना सियासी कुर्सिया से तुम बैठे हो उवें तुम किन्ने काबल हो सू पता नहीं, सियासी कुर्सियों से बह के तुम जखना पुटी जा कार्रवाई करो। मैं कहना एससी कमीशन का राइट है, परंतु उस राइट की दुरवरतों भी गलत है ना। इंसाफ की वीडियो दसो, मैं तो कहना इंसाफ की वीडियो अज तक शेयर करे कि हाँ इंसाफ मैं दवाया, उदी करे सानू भी मन ठंड पवे, इंसाफ नहीं बस मैं अपनी बल्ले बल्ले करवानी है। सो इस करके रवायतां गलत है। जथेदार साहब ने जिहड़ी अज अकाल तख्त साहब के रिकॉर्ड की वीडियो जनतक हुई है जो भगवंत मान पेश होया, मैं समझदा एक पैंतड़ा है और वह पैंतड़ा सियासी पैंतड़ा है, वह पैंतड़ा उन्होंने ठिब्बी लाने वाला है कि आह बंदा देखो जी उत्थे की कहिंदा सी, जबकि इत्थे पैंतड़ेबाजी च नहीं पैना चाहिए है। अकाल तख्त साहब ने फैसला दे दिता सर्वोच्च है, जे वह नहीं मानता वह दोखी है वह दोषी है। अकाल तख्त साहब तो पहला भी सुप्रीम आज भी है, तो तुम वीडियो क्लिप जारी करके की दसना चाहते हो तुम कि अस जिद में आ कहती भगवंत मान ना, जब भगवंत मान वर्ग के भी आए भी गए। सो इस करके मैं समझा यह पैंतड़ा गलत है, इस पैंतड़िया से रोक लगनी चाहिए है।
1: जी नेक्स्ट कॉल वाल जाने जी, आई थिंक लेट सी के कौन लंबे समय तो होल्ड नहीं। गिल साहब सत श्री अकाल जी, तुसी ऑनर हो।
2: ਤੁਸੀਂ ਹੁਸ਼ਿਆਰਪੁਰ ਸਾਹਿਬ ਜੀ ਗੱਲ ਕਰ ਰਹੇ ਸੀ ਪੈਲਸਤੀਨ ਦੀ ਜੀ, ਜਿਹੜਾ ਇਜ਼ਰਾਈਲ ਦੀ ਨਾ ਜੀ। ਹੈਲੋ
1: ਜੀ ਜੀ ਜੀ ਤੁਸੀਂ ਆਉਂਦੇ ਰਹੋ ਜੀ।
2: ਹਾਂ ਜੀ, ਦੇਖੋ ਜੀ ਉਹ ਟਾਈਮ ਸੀ ਉਦੋਂ ਜਦੋਂ 1955 ਕਰਿਆ, ਮੈਨੂੰ ਪੱਕਾ ਪਤਾ ਨਹੀਂ ਜੀ ਕਦੋਂ ਇਜ਼ਰਾਈਲ ਦਾ ਮੁਲਕ ਬਣਿਆ ਜੀ। ਉਹ ਟਾਈਮ ਤੋਂ ਨਾ ਉਦੋਂ ਸਾਂਭਿਆ ਨਹੀਂ ਜੀ, ਉਦੋਂ ਬੋਲੇ ਨੇ ਜੀ, ਤੇ ਹੁਣ ਤੇ ਜਦੋਂ ਆਪਣੇ ਕਹਿੰਦੇ ਜੀ ਸੱਪ ਲੰਘੀਆਂ ਮਗਰ ਉਹ ਲੀਕ ਤੇ ਛੋਟੀਆਂ ਮਾਰੀ ਜਾਓ ਜੋ ਮਰਜ਼ੀ ਕਰੀ ਜਾਓ ਜੀ, ਹੁਣ ਨੀ ਉਹਨਾਂ ਨੂੰ ਕੁਛ ਮਿਲਣਾ ਜੀ, ਉਹਦੇ ਜੋ ਮਰਜ਼ੀ ਲੜੀ ਜਾਣ ਜੋ ਭਾਵੇਂ ਮਰਜ਼ੀ ਕਰੀ ਜਾਣ
1: ਜੀ। ਜੀ ਥੈਂਕ ਯੂ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ
0: ਠੀਕ ਹੈ ਗੱਲ ਕਿ ਉਦੋਂ ਬੋਲੇ ਨੀ ਭੁੱਲੇ ਸਰੋਤੇ ਉਦੋਂ ਵੀ ਉਹ ਹੈ ਨੀ ਭੁੱਲੇ। ਮੈਂ ਉਦਾਹਰਨ ਦਿੰਦਾ ਕਿ ਜੇ ਅਸੀਂ ਕਹੀਏ ਜੀ ਕਿ ਜਦੋਂ ਪਾਕਿਸਤਾਨ ਅਲੱਗ ਹੋਇਆ ਉਦੋਂ ਬੋਲੇ ਨੀ, ਬੋਲਣ ਵਾਲੇ ਬਥੇਰੇ ਬੋਲੇ, ਐ ਨੀ ਕਿ ਬੋਲੇ ਨੀ। ਰੌਲਾ ਇਹ ਆ ਕਿ ਜਦੋਂ ਜਿਹੜੇ ਜਾਬਰ ਲੋਕ ਹੁੰਦੇ ਨਾ ਤਕੜੇ ਲੋਕ ਫੈਸਲਾ ਲੈ ਲੈਣ, ਉਸ ਵੇਲੇ ਤੁਹਾਡੀਆਂ ਆਵਾਜ਼ਾਂ ਕੰਨਾਂ 'ਚ ਹੀ ਨਹੀਂ ਪੈਂਦੀਆਂ, ਸੁਣੀਆਂ ਹੀ ਨਹੀਂ ਜਾਂਦੀਆਂ। ਨਾਲੇ ਜਦੋਂ ਅਸੀਂ 1948 ਦੀ ਗੱਲ ਕਰਦੇ ਹਾਂ, ਸਾਧਨ ਕਿੱਥੋਂ ਸੀ ਸੁਣਾਉਣ ਵਾਲੇ। ਸੋ ਇਸ ਕਰਕੇ ਐ ਨੀ ਕਿ ਬੋਲੇ ਨੀ ਬੋਲੇ। ਔਰ ਹੁਣ ਉੱਥੇ ਮੈਂ ਤੇ ਕਹਿਣਾ ਕਿ ਹੁਣ ਉੱਥੇ ਇਹ ਲੜਾਈ ਨਹੀਂ ਹੈ ਕਿ ਫਲਸਤੀਨੀ ਵਾਪਸ ਆਉਣਗੇ, ਉੱਥੇ ਲੜਾਈ ਹੈ ਕਿ ਜਿਹੜੇ ਫੈਸਲੇ ਹੋਏ ਜੈਰੋਸ਼ਲਮ ਵਗੈਰਾ ਦੇ, ਉਹਨਾਂ ਫੈਸਲਿਆਂ ਨੂੰ ਕਿਵੇਂ ਲਾਗੂ ਕਰਨਾ ਹੈ। ਦੇਖੋ ਅੱਜ ਵੀ ਤੇ ਵਾਰਤਾਲਾਪ ਨਾਲ ਗੱਲ ਮੁਕਾਈ ਜਾ ਸਕਦੀ ਹੈ, ਜਿੰਨਾ ਕੁ ਟੁਕੜਾ ਅਸੀਂ ਫਲਸਤੀਨ ਨੂੰ ਦੇ ਦਿੱਤਾ ਜਿੱਥੇ ਵਸਦੇ ਹੈ, ਘੱਟੋ ਘੱਟ ਉਹਨਾਂ ਦੀ ਹੱਕ ਰੱਸੀ ਉੱਥੇ ਤੇ ਹੋ ਜਾਏ। ਠੀਕ ਹੈ ਤੁਸੀਂ ਦੇਸ਼ ਨਿਕਾਲਾ ਦੇ ਦਿੱਤਾ ਜਾਂ ਕਬਜ਼ਾ ਕਰ ਲਿਆ ਉਹਨਾਂ ਦੀ ਧਰਤੀ ਤੇ, ਪਰ ਉਹਨਾਂ ਦੀ ਗੁਜ਼ਾਰੇ ਜੋਗੀ ਤੇ ਧਰਤੀ ਦੇ ਦਿਓ ਕਿ ਆਪਾਂ ਦੇਣੀ ਵੀ ਨਹੀਂ ਤੇ ਉੱਤੇ ਗੋਲੇ ਵੀ ਵਰਸਾਉਣੇ ਆ। ਰੌਲਾ ਇੱਥੇ ਆ ਗੱਲ, ਮੈਂ ਇਹ ਸਮਝਦਾ ਕਿ ਉਹ ਧਰਤੀ ਵਾਪਸ, ਹੁਣ ਅਸੀਂ ਇਹ ਨਹੀਂ ਕਹਿ ਸਕਦੇ ਇਜ਼ਰਾਈਲੀ ਉਹ ਤੁਹਾਡੀ ਗੋਲੀ ਮਾਰ ਦਿਆਂ ਕਿ ਚਲੇ ਜਾਓ ਛੱਡ ਕੇ ਤੁਸੀਂ ਜਰਮਨ ਚਲੇ ਜਾਓ, ਨਹੀਂ ਹੋਣਾ ਇਹ ਠੀਕ ਹੈ। ਪਰੰਤੂ ਗੱਲ ਕਿਤੇ ਨਾ ਕਿਤੇ ਇੱਕ ਬੈਲੈਂਸ ਇੱਕ ਚੰਗੇ ਢੰਗ ਦੇ ਨਾਲ ਇਨਸਾਫ਼ ਦੇ ਕੇ ਮੁਕਾਈ ਜਾ ਸਕਦੀ, ਅੱਜ ਉਹ ਵੀ ਨਹੀਂ ਮੁਕਾਈ ਜਾ ਰਹੀ, ਉੱਥੇ ਇਜ਼ਰਾਈਲ ਦੀ ਧੌਂਸ ਦੀ ਮੈਂ ਗੱਲ ਕੀਤੀ ਹੈ।
1: ਜੀ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦਈਏ, ਮਾਝਾ ਸਪੋਰਟਸ ਕਲਚਰ ਕਲੱਬ ਵੱਲੋਂ ਮਾਝਾ ਪਿਕਨਿਕਸ ਲੈ ਕੇ ਆ ਰਹੇ ਨੇ, 11 ਵਜੇ ਤੋਂ ਲੈ ਕੇ 6 ਵਜੇ ਤੱਕ ਹੋਣੀ ਹੈ। ਸ਼ਨੀਵਾਰ ਨੂੰ 11 ਜੁਲਾਈ ਵਾਲੇ ਦਿਨ ਇਹ ਮਾਝਾ ਪਿਕਨਿਕ ਕਰਵਾਈ ਜਾ ਰਹੀ ਹੈ ਅਤੇ ਸੈਂਟ ਪੈਟ੍ਰਿਕ ਚਰਚ ਗਰਾਊਂਡ ਦੇ ਵਿੱਚ ਹੋਣੀ ਹੈ, 11873 ਗੋਰ ਰੋਡ ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਖੁੱਲ੍ਹਾ ਡੁੱਲਾ ਮੌਸਮ ਅਤੇ ਖੁੱਲ੍ਹੀ ਡੁੱਲੀ ਪਾਰਕਿੰਗ ਤੁਹਾਨੂੰ ਮਿਲ ਜਾਣੀ ਹੈ, ਅਤੇ ਆਓ ਪਰਿਵਾਰਾਂ ਦੇ ਨਾਲ ਇੰਜੋਏ ਕਰੋ, ਆਪਣੇ ਸੱਜਣਾਂ ਬੇਲੀਆਂ ਮਿੱਤਰਾਂ ਨੂੰ ਮਿਲੋ। ਸੋ ਮਾਝੇ ਵਾਲਿਓ, ਸੋ ਮਝੈਲਾਂ ਦੀ ਪਿਕਨਿਕ ਹੋ ਰਹੀ ਆ। ਸੋ ਨਾਲ ਦੀ ਨਾਲ ਤੁਹਾਨੂੰ ਨੰਬਰ ਦੇ ਦਈਏ, ਇਸ ਪਿਕਨਿਕ ਦੇ ਰਾਊਂਡ ਤੁਸੀਂ ਸਰਦਾਰ ਸੋਹੀ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਤੁਹਾਡਾ ਸਵਾਲ ਆ 416-561-4907 416-561-3907 ਮਾਝਾ ਪਿਕਨਿਕ 'ਤੇ ਪਹੁੰਚਣ ਲਈ ਤੁਸੀਂ ਗੱਲਬਾਤ ਕਰ ਲੈਣੀ ਹੈ, ਕੋਈ ਵੀ ਤੁਹਾਡਾ ਸਵਾਲ ਹੋਵੇ। ਸੋ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ। ਔਰ ਨਾਲ ਦੀ ਨਾਲ ਤੁਹਾਨੂੰ ਨਾਨਕ ਰੈਨੋਵੇਸ਼ਨ ਦਾ ਨੰਬਰ ਦੇਣਾ ਆ, ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ, ਪਰ ਮੈਂ ਨਾਨਕ ਰੈਨੋਵੇਸ਼ਨ ਦਾ ਮੈਨੂੰ ਨੰਬਰ ਨਹੀਂ ਮਿਲ ਰਿਹਾ, ਮੈਂ ਇੱਕ ਸੈਕਿੰਡ ਨੰਬਰ ਲੈ ਕੇ ਤਦ ਤੱਕ ਆਪਾਂ ਇੱਕ ਖਬਰ ਦੇ ਨਾਲ ਸਾਂਝ ਪਾ ਲਈਏ, ਫਿਰ ਮੈਂ ਨੰਬਰ ਲੈ ਕੇ ਆਉਣਾ ਨਾਨਕ ਰੈਨੋਵੇਸ਼ਨ ਦਾ, ਕਿਉਂਕਿ ਨਾਨਕ ਰੈਨੋਵੇਸ਼ਨ 'ਤੇ ਜੋਬਸ ਵੀ ਨੇ ਅਤੇ ਨਾਲ ਦੀ ਨਾਲ ਤੁਸੀਂ ਜਿੱਥੇ ਕੰਸਟਰਕਸ਼ਨ ਦੀਆਂ ਸੇਵਾਵਾਂ ਲੈਣੀਆਂ ਨਾਲ ਉਹਨਾਂ ਕੋਲ 4 ਤੋਂ 5 ਜੋਬਸ ਨੇ, ਤੁਸੀਂ ਆਪਣੇ ਆਸ ਪਾਸ ਯਾਰਾਂ ਦੋਸਤਾਂ ਮਿੱਤਰਾਂ ਨੂੰ ਦੱਸੋ ਜਿਨ੍ਹਾਂ ਕੋਲ ਜੋਬ ਨਹੀਂ ਆ, ਜੋਬ ਲੱਭ ਰਹੇ ਸੀ, ਕੰਸਟਰਕਸ਼ਨ ਦੀ ਜੋਬ ਦੇ ਵਿੱਚ ਵਧੀਆ ਪੇ ਆ, ਵਧੀਆ ਪੈਸਾ ਆ, ਤੁਸੀਂ ਇਹ ਜੋਬ ਕਰਨੀ ਤਾਂ ਅੱਗੇ ਜਾ ਕੇ ਤੁਹਾਨੂੰ ਨੰਬਰ ਵੀ ਦਿਆਂਗੇ। ਸੋ ਤਦ ਤੱਕ ਪਹਿਲਾਂ ਖਬਰ ਦੇ ਨਾਲ, ਨਹੀਂ ਆਈ ਥਿੰਕ ਸੋਰੀ ਮਾਫ਼ ਕਰਨਾ, ਕਾਲਸ ਬਹੁਤ ਸਾਰੀਆਂ ਹੈ, ਸੋ ਕਾਲ ਦੇ ਲਈ 8900। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਰਮੇਸ਼ ਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ
1: ਜੀ। ਸਰ
3: ਗੱਲ ਕਰ ਰਹੇ ਹੋ ਥੋੜੀ ਸੀ ਬਹੁਤੀ ਤੁਸੀਂ ਫਲਸਤੀਨ ਔਰ ਇਜ਼ਰਾਈਲ ਦੇ, ਠੀਕ ਹੈ, ਇਹਨਾਂ ਦਾ ਆਪਸ ਕਨਫਲਿਕਟ ਹੈ ਬਹੁਤ ਸਾਲਾਂ ਦੀ, ਮੈਂ ਤਾਂ ਕਹਿ ਰਿਹਾ ਸੀ ਜਿਹੜੀ ਇਹ ਵੀ ਹੋਇਆ ਸੰਘਰਸ਼ ਹੁਣ ਜਿਹੜਾ ਇਹਦਾ ਵੀ ਮੁੜ ਇਹੀ ਹੈ ਹਜੂਰਲਾ ਤੇ ਇਜ਼ਰਾਈਲ, ਇਹਨਾਂ ਦਾ ਤਾਂ ਹੱਲ ਕਰਦੇ ਨਹੀਂ ਤਾਂ ਡੀਲ ਡੂਲ ਦਾ ਕਿੱਥੇ ਹੋ ਜਾਣੀ ਪੂਰੀ ਫਾਈਨਲ, ਮੈਂ ਹਜੇ ਵੀ ਉਹਦੇ ਤੇ ਨਹੀਂ ਉਮੀਦ ਹੈ। ਗੱਲ ਕਰੀਏ ਇਹਨਾਂ ਦੇ ਸੰਘਰਸ਼ ਦੀ, ਇਹ ਸੰਘਰਸ਼ ਤਾਂ ਹੁਣ ਦਾ ਥੋੜਾ 50 ਸਾਲ ਤੋਂ ਉੱਪਰ ਚੱਲ ਰਹੇ ਨੇ। ਜਿਹੜਾ ਫਲਸਤੀਨ ਹੈ ਕਿ ਨਹੀਂ, ਪ੍ਰੋਬਲਮ ਇਹਦੇ ਨਾਲ ਇਹ ਹੈ, ਇਹਦੇ ਨਾਲ ਕੁਛ ਮਿਲੀਟੈਂਟ ਗਰੁੱਪ ਮਿਲਦੇ ਨੇ ਜਿਹੜੇ ਉਹ ਅਟੈਕ ਕਰਦੇ ਨੇ ਉਹਨੂੰ ਫਲਸਤੀਨ ਨੂੰ, ਸੋਰੀ ਇਜ਼ਰਾਈਲ ਨੂੰ, ਉਸੇ ਕਰਕੇ ਸੰਘਰਸ਼ ਹੁੰਦਾ। ਅੱਜ ਤੋਂ 50 ਕੁ ਸਾਲ ਪਹਿਲਾਂ ਪੂਰੀ ਦੀ ਪੂਰੀ ਟੀਮ ਜਿਹੜੀ ਪਲੇਅਰ ਦੀ ਸੀ ਇਹਨਾਂ ਨੇ ਕਰ ਲਈ ਹਾਈਜੈਕ ਉੱਥੇ, ਇਹਨਾਂ ਨੇ ਫਲਸਤੀਨ ਵਾਲਿਆਂ ਨੇ, ਉਹ ਇਜ਼ਰਾਈਲ ਨੇ ਛੁਡਾਈ ਉਸ ਟਾਈਮ ਦੂਜੇ ਕੰਟਰੀ ਜਾ ਕੇ ਛੁਡਾ ਕੇ ਲਿਆਏ ਸੀ, ਤੇ ਉਹਦੇ ਵਿੱਚ ਉਸ ਆਪਰੇਸ਼ਨ ਦੇ ਵਿੱਚ ਜਿਹੜਾ ਬੰਦਾ ਮਾਰਿਆ ਗਿਆ ਸੀ ਇਹਦਾ ਕਮਾਂਡਰ ਜੋ ਸੀ ਉਹ ਇਹਦਾ ਜਿਹੜਾ ਮੌਜੂਦਾ ਪ੍ਰਾਈਮ ਮਿਨਿਸਟਰ ਇਹਦਾ ਭਰਾ ਹੀ ਦਾ ਸੀ, ਇਸੇ ਭਰਾ ਇਹਦਾ ਨਾਂ ਚੜਿਆ, ਇਹਦਾ ਭਰਾ ਨੇ ਉਹ ਸ਼ਹੀਦੀ ਦਿੱਤੀ ਸੀ ਉਸ ਟਾਈਮ। ਉਹਦੇ ਬਾਅਦ ਇੱਕ ਜਹਾਜ਼ ਵੀ ਹਾਈਜੈਕ ਹੋਇਆ, ਉਹਦੇ ਵਿੱਚ ਆਪਣੇ ਇੰਡੀਅਨ ਵੀ ਸੀ ਤੇ ਫਲਸਤੀਨਾਂ ਨੂੰ ਫੜ ਕੇ ਮਾਰਿਆ ਗਿਆ, ਸੋਰੀ ਇਜ਼ਰਾਈਲ ਵਾਲਿਆਂ ਨੂੰ ਮਾਰਿਆ ਗਿਆ, ਤੇ ਆਪਣੀ ਇੱਕ ਪਾਇਲਟ ਹੁੰਦੀ ਸੀ ਉਹਦਾ ਵੀ ਉਹਦੇ 'ਚ ਉਹ ਮਾਰੀ ਗਈ ਸੀ, ਉਹਦਾ ਵੀ ਨਾਂ ਬੜਾ ਚੱਲਦਾ ਪਿਆ ਸੀ। ਤਾਂ ਕਹਿੰਦਾ ਹੁੰਦਾ ਇਹਨਾਂ ਦਾ ਸੰਘਰਸ਼ ਤਾਂ ਬਹੁਤ ਪੁਰਾਣਾ, ਹੁਣ ਵੀ ਤਾਂ ਇਹਨੇ ਕਿਹਨੇ ਸ਼ੁਰੂ ਕੀਤਾ, ਹੁਣ ਇਜ਼ਰਾਈਲ ਨੇ ਸ਼ੁਰੂ ਕੀਤਾ ਸੀ, ਨਹੀਂ ਇਹਨੇ ਕੀਤਾ, ਫਲਸਤੀਨ ਦੇ ਸਪੋਰਟ ਦੇ ਜਿਹੜੇ ਹਿਜ਼ਬੁੱਲਾ ਇਹਨੇ ਆ ਕੇ ਪਹਿਲੇ ਅਟੈਕ ਕੀਤਾ ਉਹਦੇ ਉੱਤੇ ਇਜ਼ਰਾਈਲ ਦੇ, ਉਹਦੇ ਅੰਦਰ ਆ ਕੇ ਕੋਈ ਈਵੈਂਟ ਹੋ ਰਿਹਾ ਸੀ, 800-900 ਬੰਦੇ ਮਾਰਤੇ, ਕੁਛ ਲੈ ਗਏ 3-4 ਸਾਲ ਨੂੰ ਨਾਲ, ਤੇ ਫਿਰ ਸੰਘਰਸ਼ ਤੇ ਨਹੀਂ ਸ਼ੁਰੂ ਕੀਤਾ। ਹੁਣ ਪ੍ਰੋਬਲਮ ਕੀ ਹੁੰਦੀ ਜਦੋਂ ਇਜ਼ਰਾਈਲ ਉਹਦਾ ਰਿਐਕਸ਼ਨ ਕਰਦਾ ਕਿ ਨਹੀਂ, ਉਹ ਬੜਾ ਖਤਰਨਾਕ ਹੁੰਦਾ, ਉਹ ਤਬਾਹੀ ਵਾਲਾ ਹੈ, ਉਸ ਤਬਾਹੀ ਨੂੰ ਤਾਂ ਠੀਕ ਹੈ ਲੋਕੀ ਆਪਾਂ ਵੀ ਕੰਡੈਮ ਕਰਦੇ ਵੀ ਜਿਹੜੇ 'ਚ ਇਨੋਸੈਂਟ ਲੋਕ ਮਾਰੇ ਜਾਂਦੇ ਨੇ, ਪਰ ਪ੍ਰੋਬਲਮ ਤਾਂ ਇਹ ਨੂੰ ਛੇੜਦਾ ਕੌਣ ਹੈ, ਇਹ ਵੀ ਛੇੜਦੇ ਨੇ ਹਿਜ਼ਬੁੱਲਾ ਔਰ ਫਲਸਤੀਨ ਵਾਲੇ, ਉਹ ਫਿਰ ਇਜ਼ਰਾਈਲ ਉਹਦਾ ਰਿਐਕਟ ਕਰਦਾ। ਅੱਜ ਵੀ ਜਿਹੜਾ ਸੰਘਰਸ਼ ਹੈ ਹਿਜ਼ਬੁੱਲਾ ਨੂੰ ਸਪੋਰਟ ਕੌਣ ਕਰ ਰਿਹਾ, ਈਰਾਨ ਕਰ ਰਿਹਾ, ਮੈਂ ਇਹੀ ਕਹਿੰਦਾ ਲੜਾਈ ਦੀ ਮੁੜ ਜਿਹੜਾ ਹੈ ਕਿ ਨਹੀਂ ਉਹ ਇਜ਼ਰਾਈਲ ਔਰ ਹਿਜ਼ਬੁੱਲਾ ਹੈ, ਇੱਥੇ ਜਦ ਤੱਕ ਇਹ ਗਰੁੱਪ ਨਹੀਂ ਸ਼ਾਂਤ ਹੁੰਦੇ ਇਹ ਆਪਸ ਸਮਝੌਤਾ ਨਹੀਂ ਕਰਦੇ, ਕੋਈ ਵੀ ਜੇ ਕਹੇ ਆਪਾਂ ਵਿਆਪਕ ਤੌਰ ਤੇ ਸ਼ਾਂਤੀ ਹੋਣੀ ਨਹੀਂ ਹੋਣੀ, ਪਹਿਲੇ ਵੀ ਲੜਦੇ ਸੀ 2-4 ਸਾਲ ਸੰਘਰਸ਼ ਕਰਦੇ ਸੀ ਚੁੱਪ ਹੋ ਜਾਂਦੇ ਸੀ, ਪਰ ਇਸ ਵਾਰ ਜਿਹੜਾ ਅਮੈਰੀਕਾ ਦੇ ਟਰੰਪ ਨੇ ਵਿੱਚ ਕੁੱਦਿਆ ਕਿ ਨਹੀਂ ਉਹ ਗਲਤ ਰਿਹਾ, ਟਰੰਪ ਨੇ ਇਸਨੂੰ ਹੋਰ ਹਵਾ ਲਗਾਈ ਔਰ ਹੋਰ ਅੱਗ ਲਗਾਈ ਤੇ ਹੋਰ ਭਿਆਨਕ ਜਿੱਤਿਆ, ਹੁਣ ਨਵਾਂ ਇੱਕ ਇਸ਼ੂ ਕੱਢਤਾ ਸਟੇਟ ਆਫ ਹਾਰਮਨ ਜਿਹੜਾ ਕਿ ਪਹਿਲੇ ਨਹੀਂ ਸੀ, ਇਹ ਸਾਰਾ ਟਰੰਪ ਦੀ ਮਿਹਰਬਾਨੀ। ਥੈਂਕ ਯੂ ਸੋ ਮਚ
1: ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਸਭ ਗੱਲ ਸੰਸਾਰ ਵਿਆਪੀ ਚਲੇ ਗਈ ਹੈ, ਦੇਖੋ ਫਲਸਤੀਨੀਆਂ ਦੀ ਜਦੋਂ ਗੱਲ ਕਰਦੇ ਹਾਂ ਨਾ ਅਸੀਂ, ਇੱਕ ਗੱਲ ਤੇ ਸਰੋਤੇ ਬੜੀ ਸਾਫ਼ ਹੈ ਕਿ ਯਹੂਦੀਆਂ ਨੇ ਇਜ਼ਰਾਈਲ ਦੇਸ਼ ਦੀ ਸਿਰਜਣਾ ਕੀਤੀ ਹੈ, ਔਰ ਮੈਂ ਥੋੜਾ ਜਿਹਾ ਜਿੰਨਾ ਕੁ ਦਿਮਾਗ 'ਚ ਇਸ ਵੇਲੇ ਆ ਰਿਹਾ ਹੈ ਕਿ ਉੱਥੇ ਪਹਿਲਾਂ ਬ੍ਰਿਟਿਸ਼, ਕਿਉਂਕਿ ਇਹੀ ਦੁਨੀਆਂ ਭਰ ਦੇ ਵਿੱਚ ਇਹਨਾਂ ਦੇ ਰਾਜ ਸੀ, ਬ੍ਰਿਟਿਸ਼ ਤੇ ਉੱਥੇ ਸ਼ਾਸਕ ਸੀ, ਜਾਂਦੇ ਜਾਂਦੇ ਪਤਾ ਨਹੀਂ ਕਿੱਦਾਂ ਦੀ ਚੂੰਡੀ ਵੱਢ ਕੇ ਜਿੱਥੇ ਜਿੱਥੇ ਵੀ ਨਾ ਬ੍ਰਿਟਿਸ਼ ਗਏ ਹੈ ਉੱਥੇ ਇੱਦਾਂ ਦਾ ਖਰੂਦ ਪਾ ਗਏ ਕਿ ਉਹ ਖਰੂਦ ਅੱਜ ਤੱਕ ਨਿਬੜਿਆ ਨਹੀਂ ਆ। ਭਾਰਤ ਵਾਲਾ ਦੇਖ ਲਓ, ਭਾਰਤ ਪਾਕਿਸਤਾਨ ਇਹਦੇ ਵਿੱਚ ਇਹ ਬ੍ਰਿਟ ਅਸੀਂ ਕਹੀਏ ਕਿ ਇਕੱਲਾ ਜਨਾਹ ਤੇ ਨਹਿਰੂ ਸੀ, ਇਕੱਲਾ ਜਨਾਹ ਨਹਿਰੂ ਥੋੜੋ ਸੀ, ਤੇ ਮਗਰ ਉਹਨਾਂ ਦੀ ਵੀ ਚਾਲ ਸੀ ਕਿ ਕਿਸ ਢੰਗ ਦੇ ਨਾਲ ਸਟੇਟਾਂ ਨੂੰ ਵੰਡ ਕੇ ਰੱਖਣਾ। ਇਵੇਂ ਉੱਥੇ ਜਿਹੜਾ ਸਰੋਤਿਓ ਇਜ਼ਰਾਈਲ ਜਿਹੜਾ ਹੈਗਾ ਆ ਉਹ ਉਸ ਵੇਲੇ ਸਿਰਜਣਾ ਹੋਈ ਜਦੋਂ ਉਹ ਚਲੇ ਗਏ। ਜਿਹੜੀ ਗੱਲ ਹੈਗੀ ਫਲਸਤੀਨੀਆਂ ਦੀ, ਦੇਖੋ ਮੈਨੂੰ ਇਹ ਲੱਗਦਾ ਕਿ ਦਰਦ ਤੇ ਫਲਸਤੀਨੀਆਂ ਦਾ ਵੱਡਾ ਹੈ। ਹਮਾਸ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਉੱਥੇ ਉਹ ਲੰਬੇ ਸਮੇਂ ਤੋਂ ਅਗਵਾਈ ਕਰ ਰਹੇ ਆ। ਦੇਖੋ ਜਿਨ੍ਹਾਂ ਦੀ ਧਰਤੀ ਖੋਈ ਹੋਵੇ ਉਹਨਾਂ ਦਾ ਦਰਦ ਤੇ ਹੁੰਦਾ ਹੀ ਹੈ। ਇੱਧਰ ਅਸੀਂ ਇੱਕ ਜੰਮੂ ਕਸ਼ਮੀਰ ਦੀ ਗੱਲ ਕਰੀਏ ਤੇ ਪਰਲੇ ਪਾਸੇ ਨੂੰ ਮਕਬੂਜਾ ਕਸ਼ਮੀਰ ਕਹਿੰਦੇ, ਅੱਜ ਤੱਕ ਨਹੀਂ ਉਹ ਮਸਲਾ ਮੁੱਕਿਆ। ਬਹੁਤ ਸਾਰੇ ਹੋਰ ਮਸਲੇ ਭਾਰਤ ਪਾਕਿਸਤਾਨ ਚੱਲਦੇ ਆ। ਜਿਹੜਾ ਅਸੀਂ ਇੱਧਰਲੇ ਪਾਸੇ ਬੰਗਲਾਦੇਸ਼ ਆਖਦੇ ਹਾਂ ਉੱਧਰ ਪਾਕਿਸਤਾਨ ਆਖਦੇ, ਭਾਰਤ ਦੀ ਲੜਾਈਆਂ ਪਾਕਿਸਤਾਨ ਐਵੇਂ ਥੋੜੋ ਹੈ। ਉਹ ਕਹਿੰਦੇ ਜੀ ਤੁਸੀਂ ਸਾਡਾ ਦੇਸ਼ ਫਲਾਣੇ ਨੂੰ ਦਵਾ ਦਿੱਤਾ, ਸਾਡਾ ਹਿੱਸਾ ਸੀ। ਇਵੇਂ ਉੱਥੇ ਦੇ ਦਰਦ ਹੈ। ਮੈਂ ਸਮਝਦਾ ਕਿ ਉਹ ਜਿਹੜੇ ਲੋਕ ਆ ਨਾ ਜਿਹੜੇ ਲੜਦੇ ਆ, ਅਸੀਂ ਜੇ ਉਹ ਪਹਿਲ ਵੀ ਕਰਦੇ ਆ, ਬੰਬਾਂ ਦੀ ਵਰਖਾ ਕਰਦੇ ਆ, ਮਾੜੀ ਗੱਲ ਹੈ, ਮੈਂ ਨਹੀਂ ਕਹਿੰਦਾ ਚੰਗੀ ਹੈ, ਪਰੰਤੂ ਉਹਨਾਂ ਦੇ ਦਰਦ ਨੂੰ ਅਸੀਂ ਛੋਟਾ ਕਰਕੇ ਨਹੀਂ ਵੇਖ ਸਕਦੇ। ਇਜ਼ਰਾਈਲੀਆਂ ਦੀ ਧੱਕੇਸ਼ਾਹੀ ਹੋਈ, ਯਹੂਦੀਆਂ ਦੀ ਧੱਕੇਸ਼ਾਹੀ, ਯਹੂਦੀਆਂ ਨੇ ਇਜ਼ਰਾਈਲ ਵਸਾਇਆ ਔਰ ਉਹ ਯਹੂਦੀਆਂ ਦੀ ਧੱਕੇਸ਼ਾਹੀ ਦੇ ਮੁਕਾਬਲੇ ਅਸੀਂ ਇਹਨਾਂ ਨੂੰ ਜਿਹਨਾਂ ਨੂੰ ਅਸੀਂ ਹਮਾਸ ਦੇ ਰੂਪ ਦੇ ਵਿੱਚ ਜਾਂ ਹੋਰ ਵੱਖ ਵੱਖ ਸੰਗਠਨਾਂ ਦੇ ਰੂਪ 'ਚ ਵੇਖਦੇ ਹਾਂ। ਮੈਂ ਸਮਝਦਾ ਕਿ ਉਹਨਾਂ ਦੇ ਦਰਦ ਵਿੱਚੋਂ ਨਿਕਲਿਆ ਅੰਦੋਲਨ ਹੈ, ਜਿਹੜੀ ਮੇਰੀ ਸਮਝ ਹੈ। ਬਾਕੀ ਤੁਸੀਂ ਆਪਣੀ ਆਪਣੀ ਗੱਲ ਰੱਖ ਸਕਦੇ।
1: ਜੀ ਬਿਲਕੁਲ ਜੀ, ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਸੁਨੇਹਾ ਦਈਏ, ਤੁਸੀਂ ਬੇਸਮੈਂਟ ਨਵੀਂ ਬਣਾਉਣੀ ਆ, ਰਿਪੇਅਰ ਕਰਵਾਉਣੀ ਆ, ਬੇਸਮੈਂਟ ਦਾ ਕੋਈ ਕੰਮ ਕਰਵਾਉਣਾ ਆ, ਜਾਂ ਤੁਸੀਂ ਡਰਾਈਵੇ ਬਣਾਉਣਾ ਆ, ਕੰਕਰੀਟ ਦੀਆਂ ਸਵਾਵਾਂ ਲੈਣੀਆਂ, ਤੁਸੀਂ ਪੈਟੀਓ ਬਣਵਾਉਣਾ ਆ, ਤਾਂ ਨਾਨਕ ਰੈਨੋਵੇਸ਼ਨ ਨੂੰ ਯਾਦ ਰੱਖੋ, 416-902-9993। ਤੁਸੀਂ ਇਹ ਨੰਬਰ ਇਸ ਤਰ੍ਹਾਂ ਵੀ ਨੋਟ ਕਰੋ ਕਿ ਜੇ ਤੁਸੀਂ ਆਪਣੀਆਂ ਕੰਕਰੀਟ ਦੀਆਂ ਸਵਾਵਾਂ ਲੈਣੀਆਂ, ਬੇਸਮੈਂਟ ਬਣਾਉਣਾ ਜਾਂ ਕੋਈ ਘਰ ਦੀ ਰਿਪੇਅਰ ਸ਼ਪੇਅਰ ਕਰਾਉਣੀ ਆ, ਨਾਲ ਦੀ ਨਾਲ ਇਹਨਾਂ ਨੂੰ 4-5 ਇੰਪਲੋਏ ਚਾਹੀਦੇ ਆ, 4-5 ਵਰਕਰ ਚਾਹੀਦੇ ਆ, ਵਧੀਆ ਪੇ ਦੇਣਗੇ। ਜੇ ਕੰਸਟਰਕਸ਼ਨ ਦਾ ਐਕਸਪੀਰੀਅੰਸ ਆ ਤੁਹਾਨੂੰ ਤਾਂ ਵੀ ਤੁਸੀਂ ਕਾਲ ਕਰ ਲਓ 416-902-9993। 416-902-9293 ਨਾਨਕ ਰੈਨੋਵੇਸ਼ਨ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜੀ ਸਰ, ਸਤਿ ਸ਼੍ਰੀ ਅਕਾਲ। 4146 ਤੁਸੀਂ ਆਨਰ ਹੋ ਜੀ।
4: ਹਾਂਜੀ ਸੰਧੂ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਦੇਖੋ ਸੰਧੂ ਸਾਹਿਬ, ਜਦੋਂ ਅਸੀਂ ਹੋਲ ਪੇ ਰਹਿੰਦੇ ਹਾਂ ਤੁਹਾਡੀ ਆਵਾਜ਼ ਕੰਨਾਂ ਦੇ ਵਿੱਚ ਥੋੜੀ ਕਮ ਆਉਂਦੀ ਹੈ, ਜਰਾ ਠੀਕ ਕਰਾ ਲਓ ਥੋੜਾ ਸਾ ਜੀ। ਠੀਕ ਹੈ ਜੀ।
1: ਜੀ ਜੀ ਸਰ, ਬਿਲਕੁਲ ਜੀ।
4: ਹਾਂਜੀ, ਹੁਸ਼ਿਆਰਪੁਰੀ ਜੀ, ਤੁਸੀਂ ਜੋ ਜਿਹੜਾ ਵਰਡ ਯੂਜ਼ ਕੀਤਾ ਪੈਂਤਰਾ, ਉਹਨਾਂ ਥੋੜਾ ਇੱਜ਼ਤਦਾਰ ਵਰਡ ਇਸਤੇਮਾਲ ਕਰੋ ਹੁਸ਼ਿਆਰਪੁਰੀ ਜੀ। ਇਹਨੂੰ ਰਾਜਨੀਤੀ ਕਹੋ, ਯੋਜਨਾ ਕਹੋ, ਪਲਾਨਿੰਗ ਕਹੋ, ਪੈਂਤਰਾ ਵਰਡ ਜਿਹੜਾ ਚੰਗਾ ਨਹੀਂ ਲੱਗਦਾ ਹੈਗਾ ਆਪਣੇ ਹੁਸ਼ਿਆਰਪੁਰੀ ਜੀ। ਦੂਜਾ ਇਹ ਦੇਖੋ, ਮੋਦੀ ਦੀ G7 ਦੀ ਮੀਟਿੰਗ ਹੋਈ ਸੀਗੀ, ਲੋਕ ਕਹਿੰਦੇ ਮੋਦੀ ਤੇ ਇੰਡੀਆ ਦੀ ਫੋਰਨ ਪਾਲਿਸੀ ਵਧੀਆ ਨਹੀਂ ਹੈਗੀ। ਫੋਰਨ ਪਾਲਿਸੀ ਜੋ ਇਤਨੀ ਵਧੀਆ ਹੈਗੀ, ਉਹ ਡੋਨਾਲਡ ਟਰੰਪ ਸਾਡਾ ਪ੍ਰਧਾਨ ਮੰਤਰੀ ਮਾਰਕੋਰ ਨੇ, ਇਹ ਸਾਡੇ ਬੰਦੇ ਬੜੇ ਬਹੁਤ ਤਾਰੀਫ ਕਰ ਰਹੇ ਸੀਗੇ, ਇਹਦੇ ਬਾਰੇ ਥੋੜਾ ਦੱਸੋ। ਸਾਡਾ ਪ੍ਰਧਾਨ ਮੰਤਰੀ ਮਾਰਕੋਰ ਨੇ ਵੀ ਪਿੱਛੇ ਲੱਗਿਆ ਸੀਗਾ, ਪਿੱਛੇ ਦੀ ਲਾਈਨ ਦੇ ਵਿੱਚ, ਅੱਗੇ ਮੋਦੀ ਇੱਕ ਤਰਫ਼, ਟਰੰਪ ਇੱਕ ਤਰਫ਼, ਮੋਦੀ ਖੜਾ ਸੀਗਾ। ਦੂਜਾ ਹੈਗਾ ਹੁਸ਼ਿਆਰਪੁਰ ਜੀ, ਦੇਖੋ ਜਿਹੜੇ ਬੰਦੇ ਕਹਿ ਰਹੇ ਸੀਗੇ ਇਹ ਸਰਕਾਰ ਮੋਦੀ ਦੀ ਵਿਸਾਖੀ ਦੇ ਵਿੱਚ ਚੱਲ ਰਹੀ ਹੈ ਜੀ, ਅੱਜ ਉਹ ਵਿਸਾਖੀ ਬੁਲਡੋਜ਼ਰ ਬਣ ਗਈ ਹੁਸ਼ਿਆਰਪੁਰੀ ਜੀ। ਉਹਦੇ TMC ਟੁੱਟ ਗਈ, ਝਾਰਖੰਡ ਵਾਲੀ ਟੁੱਟ ਰਹੀ ਹੈਗੀ, DMK ਟੁੱਟ ਰਹੀ ਹੈ, ਸ਼ਰਦ ਪਵਾਰ ਟੁੱਟ ਰਹੀ ਹੈ ਜੀ, ਉਹ ਜਿਹੜੀ ਉਹ ਉਧਵ ਠਾਕਰੇ ਵਾਲੀ, ਉਹ ਬੰਦੇ ਟੁੱਟ ਰਹੇ, ਯਹਾਂ ਤੱਕ ਕਿ ਉਹ ਅਖਿਲੇਸ਼ ਯਾਦਵ ਵਾਲੇ ਬੰਦੇ ਵੀ ਭਾਜਪਾ ਮੇ ਆਉਣ ਵਾਲੇ ਹੈਗੇ ਹੁਸ਼ਿਆਰਪੁਰੀ ਜੀ, ਔਰ 2/3 ਬਹੁਮਤ ਆਉਣ ਲੱਗੇ ਆ ਗਿਆ। ਇਹਦੇ ਬਾਰੇ ਦੱਸੋ, ਉਹ ਜਿਹੜੀ ਵਿਸਾਖੀ ਸੀਗੀ ਹੁਣ ਉਹ ਬੁਲਡੋਜ਼ਰ ਬਣ ਗਈ ਹੈਗੀ, ਇਹਦੇ ਬਾਰੇ ਦੱਸੋ। ਧੰਨਵਾਦ ਜੀ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਜਦੋਂ ਵਿਕਣ ਵਾਲੇ ਵੀ ਹਲਕੇ ਹੋਣ ਤੇ ਖਰੀਦਦਾਰ ਜਿਹਨੂੰ ਅਸੀਂ ਵਪਾਰੀ ਕਹਿੰਦੇ ਉਹ ਉਤੋਂ ਵੀ ਹਲਕੇ ਹੋਣ, ਤੇ ਫਿਰ ਤੇ ਸਰੋਤਿਓ ਕੀ ਕਿਸੇ ਦਾ ਟੁੱਟਣਾ ਤੇ ਕੀ ਕਿਸੇ ਦਾ ਭੱਜਣਾ ਤੇ ਕੀ ਕਿਸੇ ਦਾ ਜਾਣਾ। ਦੇਖੋ ਮੈਂ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਕਰਦਾ, ਚਾਹੇ TMC ਚਾਹੇ ਭਾਜਪਾ ਦਾ ਕੋਈ ਦੂਜੇ ਪਾਸੇ ਜਾਵੇ, ਚਾਹੇ ਆਮ ਆਦਮੀ ਪਾਰਟੀ ਚ ਕੋਈ ਆਵੇ ਤੇ ਚਾਹੇ ਕੋਈ ਜਾਵੇ, ਮੈਂ ਸਮਝਦਾ ਕਿ ਇਹ ਗਲਤ ਹੈ। ਇਹ ਦਾ ਸਾਨੂੰ ਤੁਹਾਨੂੰ ਬਤੌਰ ਵੋਟਰ ਸਿਆਸੀ ਪਾਰਟੀ ਤੋਂ ਉੱਪਰ ਉੱਠ ਕੇ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਹਾਂ, ਤੁਸੀਂ ਅਸਤੀਫਾ ਦਿੰਦੇ ਹੋ ਕਿ ਮੈਨੂੰ ਆਪਣੀ ਪਾਰਟੀ ਦਾ ਆਹ ਢੰਗ ਪਸੰਦ ਨਹੀਂ, ਮੈਂ ਇਸ ਪਾਰਟੀ ਚ ਇਸ ਕਰਕੇ ਆਇਆ ਸੀ, ਪਾਰਟੀ ਦਾ ਪੈਂਤਰਾ ਗਲਤ ਹੈ, ਪਾਰਟੀ ਦੇ ਢੰਗ ਗਲਤ ਹੈ, ਮੈਂ ਅਸਤੀਫਾ ਦਿੰਦਾ, ਮੈਂ ਸਨਮਾਨ ਕਰੂੰਗਾ ਉਸ ਵਿਅਕਤੀ ਦਾ, ਚਾਹੇ ਉਹ ਭਾਜਪਾ ਵਾਲਾ ਹੋਵੇ ਚਾਹੇ ਆਮ ਆਦਮੀ ਪਾਰਟੀ ਵਾਲਾ। ਰਾਘਵ ਚੱਡਾ ਅਸਤੀਫਾ ਦਿੰਦਾ ਕਿ ਮੈਨੂੰ ਕੇਜਰੀਵਾਲ ਦੀਆਂ ਗੱਲਾਂ ਪਸੰਦ ਨਹੀਂ, ਤੇ ਅਸੀਂ ਸਾਰਿਆਂ ਨੇ ਕਹਿਣਾ ਸੀ ਕਿ ਉਹਦਾ ਪੈਂਤੜਾ ਠੀਕ ਹੈ, ਪਰੰਤੂ ਉਹ ਇਹ ਕਵੇ ਕਿ ਇਹ ਠੀਕ ਨਹੀਂ ਤੇ ਮੈਂ ਭਾਜਪਾ ਚ ਜਾ ਰਿਹਾ, ਬੱਲੇ ਉਹ ਤੁਹਾਡੇ ਕਿ ਇਹ ਠੀਕ ਨਹੀਂ ਤੇ ਭਾਜਪਾ ਬਾਰੇ ਤੇ ਪੁੱਛੋ ਹੀ ਨਾ, ਉਹਨਾਂ ਨੇ ਤੇ ਕਿੱਡਾ ਕਿ ਚੰਦ ਚਾੜੇ ਆ। ਸੋ ਸਰੋਤਿਓ, ਇਸ ਕਰਕੇ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਤਾਂ ਸੱਚਾ ਜਵਾਬ ਇਹ ਹੈ ਕਿ ਚਾਹੇ TMC ਟੁੱਟ ਰਹੀ ਹੈ ਚਾਹੇ ਤੋੜੀ ਜਾ ਰਹੀ ਹੈ, TMC ਦਾ ਖੜੇ ਹੋਣਾ ਵੀ ਟੁੱਟ ਭੱਜੋ ਹੀ ਸੀਗਾ, TMC ਨੇ ਵੀ ਉਹ ਕੁਛ ਹੀ ਕੀਤਾ ਜੋ ਅੱਜ ਉਹਦੇ ਨਾਲ ਹੋ ਰਿਹਾ, ਬਾਕੀਆਂ ਨੇ ਵੀ, ਅਸੀਂ ਆਮ ਆਦਮੀ ਪਾਰਟੀ ਦੇ ਉਦਾਹਰਨ ਲੈਂਦੇ ਹਾਂ, ਇਹਨਾਂ ਨੇ ਵੀ ਤਾਂ ਦੂਜੀਆਂ ਪਾਰਟੀਆਂ ਚ ਲਿਆਂਦੇ, ਇਹਨਾਂ ਨੇ ਕਿਹੜੀਆਂ ਦਰੀਆਂ ਵਿਛਾਉਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ, ਤਾਂ ਤੁਸੀਂ ਵੀ ਇੱਥੇ, ਮੈਂ ਵੀ ਇੱਥੇ, ਮੈਂ ਕਿਹੜੀਆਂ ਗੱਲਾਂ ਕੋਈ 50 ਸਾਲ ਪੁਰਾਣੀਆਂ ਕਰਦਾ, ਕੱਲ ਦੀਆਂ ਗੱਲਾਂ ਨਹੀਂ ਤਾਂ ਨਾਂ ਲੈ ਕੇ ਆਪਾਂ ਸ਼ੁਰੂ ਕਰ ਦਿੰਦੇ ਹਾਂ ਕਿ ਕਿੰਨਿਆਂ ਨੇ ਇਹਨਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੂਜਿਆਂ ਨੂੰ ਦਿੱਤੀਆਂ, ਵਪਾਰੀਆਂ ਨੂੰ ਦਿੱਤੀਆਂ, ਦੂਜੇ ਪਾਰਟੀਆਂ ਚ ਲਿਆਂਦਿਆਂ ਨੂੰ ਦਿੱਤੀਆਂ, ਕਿੰਨੀਆਂ ਰਾਜ ਸਭਾ ਵਾਲੀਆਂ ਵਪਾਰੀਆਂ ਨੂੰ ਦਿੱਤੀਆਂ, ਕਿੰਨੀਆਂ ਵਿਧਾਇਕਾਂ ਵਾਲੀਆਂ ਦਿੱਤੀਆਂ, ਕਿਵੇਂ ਦੂਜੀਆਂ ਪਾਰਟੀਆਂ ਚ ਲਿਆ ਕੇ ਜਿਮਨੀ ਚੋਣ ਲੜਾਈ, ਹੱਦ ਹੋ ਗਈ ਤੁਹਾਡੀ, ਤੁਹਾਡੇ ਤੋਂ ਲੀਡਰ ਹੀ ਆਪਣੇ ਹੈ ਨੀ, ਤੇ ਅਸੀਂ ਕੱਲ ਨੂੰ ਇਹ ਦਰਦ ਮਨਾਈਏ ਕਿ ਇਹਨਾਂ ਦੇ ਲੀਡਰ ਫਲਾਨੀ ਪਾਰਟੀ ਚਲੇ ਗਏ, ਮੈਨੂੰ ਕੋਈ ਦਰਦ ਨਹੀਂ। ਜਿਹੋ ਜਿਹੇ ਵਪਾਰੀ ਉਹੋ ਜਿਹਾ ਹੀ ਇਹ ਹੋ ਗਏ, ਭਾਰਤੀ ਖਰੀਦਦਾਰ ਵੀ ਉਹ ਤੇ ਵਿਕਣ ਵਾਲੇ ਵੀ ਹੋਏ। ਇਸ ਕਰਕੇ ਇਹ ਜਿਹੜੇ ਹਲਕੇ ਮਾਲ ਤੇ ਅਸੀਂ ਚਰਚਾ ਨਾ ਕਰੀਏ। ਬਾਕੀ ਰਹੀ ਗੱਲ ਵਿਦੇਸ਼ ਪਾਲਿਸੀ, ਦੇਖੋ ਐਵੇਂ ਭਰਮ ਭੁਲੇਖੇ ਚ ਨਾ ਰਹੀਏ। ਵਿਦੇਸ਼ ਪਾਲਿਸੀ ਸ਼ਬਦ ਦੇ ਲਈਏ ਇਸ ਜੀ ਸੰਮੇਲਨ ਨੂੰ ਜਿਹੜਾ ਅਸੀਂ ਡੋਨਲਡ ਟਰੰਪ ਦੇ ਨਾਲ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਨੂੰ ਜੋੜ ਕੇ ਮੁਲਾਕਾਤ ਨੂੰ ਗੱਲ ਕਰ ਰਹੇ। ਮੈਂ ਉੱਥੇ ਸਾਫ਼ ਆਪਣਾ ਪੱਖ ਸਪਸ਼ਟ ਕਰਦਾ ਕਿ ਜੋ ਮੇਰਾ ਨਜ਼ਰੀਆ ਹੈ, ਜੋ ਮੈਨੂੰ ਨਜ਼ਰ ਆ ਰਿਹਾ ਹੈ, ਭਾਰਤ ਦੁਨੀਆਂ ਦੀ ਇੱਕ ਵੱਡੀ ਮੰਡੀ ਹੈ। ਇਸ ਮੰਡੀ ਦੇ ਉੱਪਰ ਡੋਨਲਡ ਟਰੰਪ ਵਪਾਰੀ ਦੀਆਂ ਨਿਗਾਹ ਲੱਗੀਆਂ ਹੋਈਆਂ ਹੈ, ਇਸ ਮੰਡੀ ਦੇ ਉੱਪਰ ਡੋਨਲਡ ਟਰੰਪ ਨਾਂ ਦੇ ਵਪਾਰੀ ਦੀਆਂ ਨਜ਼ਰਾਂ ਹੈ, ਤੇ ਇਸ ਕਰਕੇ ਉਹ ਇਸ ਮੰਡੀ ਦਾ ਜਿਹੜਾ ਮੁਖੀ ਹੈ, ਇਸ ਮੰਡੀ ਦਾ ਜਿਹੜਾ ਚੇਅਰਮੈਨ ਹੈ, ਇਸ ਮੰਡੀ ਦਾ ਜਿਹੜਾ ਪੀਐਮ ਹੈ ਨਰਿੰਦਰ ਮੋਦੀ, ਉਹਦੇ ਨਾਲ ਉਹ ਦੋਸਤੀ ਜੱਗ ਜਾਹਰ ਕਰਦਾ ਹੈ। ਇਸ ਤੋਂ ਵੱਡਾ ਮੈਨੂੰ ਕੋਈ ਇਹਦੇ ਵਿੱਚ ਪਾਲਿਸੀ ਨਹੀਂ ਨਜ਼ਰ ਆ ਰਹੀ।
1: ਜੀ ਮੋਨਾ ਮਹਿੰਗੀ ਜੀ, ਉਹਨਾਂ ਦਾ ਮੈਸੇਜ ਤੁਹਾਨੂੰ ਦਈਏ, ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਜੇ ਤੁਸੀਂ ਲੈਣੀ ਹੈ ਤਾਂ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਟੀ ਕਵਰੇਜ ਅਤੇ ਰਿਟਾਇਰਮੈਂਟ ਪਲਾਨ ਦੀ, ਔਰ ਨਾਲ ਦੀ ਨਾਲ ਫਾਈਨੈਂਸ਼ੀਅਲ ਪਲਾਨਿੰਗ ਤੁਸੀਂ ਕਰਨੀ ਹੈ ਤਾਂ ਤੁਸੀਂ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲਬਾਤ 416-509-1509-416-509-1509 ਮੋਨਾ ਮਹਿੰਗੀ ਜੀ। ਨਾਲ ਦੀ ਨਾਲ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਤੁਹਾਨੂੰ ਦਈਏ ਕਿ ਬ੍ਰੈਂਪਟਨ ਕ੍ਰੈਮਟੋਰੀਅਮ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਆਪ ਆਪਣੇ ਜਾਣ ਦੀ ਤਿਆਰੀ ਕਰਨੀ ਹੈ, ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲ ਜਿਹੜੀਆਂ ਮੁਸ਼ਕਲਾਂ ਦੇ ਵਿੱਚ ਨਹੀਂ ਪਾ ਕੇ ਜਾਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 ਅੱਜ ਦੇ ਪ੍ਰਾਈਸ ਤੁਸੀਂ ਲੌਕ ਕਰ ਸਕਦੇ ਹੋ। 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
5: ਸੋਰੀ ਮੈਂ ਜੀ ਫਿਰ ਦੁਬਾਰਾ ਆਇਆ ਹੋਣਾ ਪਿਆ
1: ਜੀ। ਸਰ
5: ਹਾਂਜੀ, ਪਹਿਲਾਂ ਭਾਈ ਸਾਹਿਬ ਗੱਲ ਦੇ ਆਏ ਸੀ, ਉਹ ਕਹਿੰਦੇ ਨੇ ਵੀ ਜਿਹੜੇ ਪੈਲੇਸਟੀਨੀਅਨ ਹੈ ਜਿਹੜੇ ਹਿਜ਼ਬੁੱਲਾ।
1: ਤੁਸੀਂ ਗਿੱਲ ਸਾਹਿਬ ਮਾਫ ਕਰਨਾ, ਮੈਨੂੰ ਲੱਗਦਾ ਕਿ ਦੂਜੇ ਸਰੋਤੇ, ਮੈਨੂੰ ਨੰਬਰ ਥੋੜਾ ਪਤਾ ਨਹੀਂ ਲੱਗਿਆ, ਤੁਸੀਂ ਹੋਲਡ ਰੱਖੋ, ਪਹਿਲਾਂ ਜਿਹੜੇ ਸਰੋਤੇ ਆਲਰੇਡੀ ਲਾਈਨ ਦੇ ਵਿੱਚ ਆ ਉਹਨਾਂ ਦੀ ਕਾਲ ਲੈ ਲਈਏ ਜੀ। ਬਹੁਤ ਸ਼ੁਕਰੀਆ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। 6919 ਹਾਂਜੀ, ਸਤਿ ਸ਼੍ਰੀ ਅਕਾਲ ਜੀ।
6: ਗੱਲਾਂ ਕਰਨੀ ਚਾਹੁੰਦਾ ਹੈਗਾ ਕਿ ਇੱਕ ਤਾਂ ਜਿੱਦਾਂ ਜਿਹੜੇ ਆਪਣੇ ਆਪਣੇ ਸਿੱਖ ਜਾਂ ਕੋਈ ਵੀ ਜਿਹੜੇ ਸ਼ਰਧਾਲੂ ਜਾਂਦੇ ਆ ਉੱਤਰਾਖੰਡ ਵਿੱਚ ਜਾਂ ਆਪਣੇ ਹਿਮਾਚਲ ਪ੍ਰਦੇਸ਼ ਵਿੱਚ ਜਾਂਦੇ ਹੈਗੇ ਆ, ਤਾਂ ਜਦੋਂ ਉਹਨਾਂ ਦਾ ਕੋਈ ਲੜਾਈ ਝਗੜਾ ਉੱਥੇ ਹੁੰਦਾ, ਮੈਂ ਇੱਕ ਚੀਜ਼ ਮਹਿਸੂਸ ਕਰਦਾ, ਮੈਨੂੰ ਆਪਣੀ ਮਹਿਸੂਸ ਆਪਣੀ ਪਰਸਨਲੀ ਦੱਸ ਰਿਹਾ ਹੈਗਾ ਕਿ ਜਿਹੜੀਆਂ ਉੱਧਰ ਦੀਆਂ ਸਰਕਾਰਾਂ ਜਾਂ ਉੱਥੇ ਪ੍ਰਸ਼ਾਸਨ ਉਹ ਉੱਥੇ ਦੇ ਲੋਕਾਂ ਦਾ ਸਾਥ ਦਿੰਦੇ ਆ, ਅਤੇ ਜਦੋਂ ਇੱਥੇ ਪੰਜਾਬ ਵਿੱਚ ਕੋਈ ਮਸਲਾ ਹੁੰਦਾ ਗਾ ਪ੍ਰਵਾਸੀਆਂ ਨਾਲ ਜਿਹੜੇ ਯੂਪੀ ਬਿਹਾਰ ਤੋਂ ਆਏ ਹੋਏ ਆ, ਅਤੇ ਆਪਣਾ ਪ੍ਰਸ਼ਾਸਨ ਪੁਲਿਸ ਜਿਹੜੀ ਆ ਉਹਨਾਂ ਨਾਲ ਖੜ ਜਾਂਦੀ ਆ ਕੇ ਪ੍ਰਵਾਸੀਆਂ ਨਾਲ, ਇਹ ਧੱਕਾ ਹੋ ਰਿਹਾ ਸ਼ਰੇਆਮ, ਇਹ ਇੱਦਾਂ ਨਹੀਂ ਹੋਣਾ। ਜਿੱਦਾਂ ਉੱਥੇ ਵੀ ਉੱਤਰਾਖੰਡ ਲੜਾਈ ਹੋਈ ਹੈਗੀ ਆ, ਠੀਕ ਆ, ਲੜਾਈ ਦੋਵਾਂ ਤਰ੍ਹਾਂ 'ਚ ਹੋਈ ਆ, ਪਰਚਾ ਤੁਸੀਂ ਇੱਕ ਦੇ ਕੀਤਾ, ਜਿਹਨਾਂ ਦੂਜਿਆਂ ਬੰਦਿਆਂ ਨੇ ਲੜਾਈ ਸ਼ੁਰੂ ਕੀਤੀ ਸੀ ਜਾਂ ਉਹ ਹੀ ਸੀਗਾ, ਪਰਚਾ ਤਾਂ ਉਹਨਾਂ 'ਤੇ ਹੋਣਾ ਚਾਹੀਦਾ ਸੀ, ਉਹਨਾਂ ਨੂੰ ਵੀ ਜੇਲ੍ਹ ਭੇਜਣਾ ਚਾਹੀਦਾ ਸੀ ਕਿ ਨਹੀਂ ਉਹਨਾਂ ਦੇ। ਅਤੇ ਇੱਕ ਮੈਂ ਗੱਲ ਥੋੜ੍ਹੀ ਇੱਕ ਹੋਰ ਗੱਲ ਨਾ, ਜਿੱਦਾਂ ਕਹਿੰਦੇ ਬੀਜੇਪੀ ਬਲਡੋਜ਼ਰ ਬਣ ਗਏ, ਬਲਡੋਜ਼ਰ ਹਾਂਜੀ ਬਣ ਗਏ ਜੀ, ਉਹ ਜੋ ਰਾਮ ਮੰਦਿਰ ਬਣਾਇਆ ਸੀ, ਬਹੁਤ ਕਿੰਨੇ ਹਜ਼ਾਰਾਂ ਦੀ ਉਹਨੇ ਕਾਫ਼ੀ ਸੈਂਕੜਿਆਂ ਦੀ ਗਿਣਤੀ ਮੰਦਿਰ ਤੋੜਦੇ ਸੀ, ਅਤੇ ਆਰ ਐੱਸ ਐੱਸ ਵਾਲਿਆਂ ਨੂੰ ਜਿਹਨਾਂ ਨੂੰ ਉਹਨਾਂ ਨੂੰ ਹੈੱਡ ਆਫਿਸ ਬਣਾਉਣ ਲਈ ਦਿੱਲੀ ਦੇ ਵਿੱਚ ਉਹ ਮੰਦਿਰ ਵੀ ਘਟਾਇਆ ਸੀ, ਪੁਰਾਣਾ ਬਹੁਤ ਪੁਰਾਣਾ 1400 ਸਾਲਾਂ ਪੁਰਾਣਾ ਕਹਿੰਦੇ ਸੀਗੇ, ਤਾਂ ਉਹਦੇ ਬਾਰੇ ਦੱਸਣ ਸਾਡੀ। ਥੈਂਕ ਯੂ ਜੀ
1: ਜੀ, ਬਹੁਤ ਸ਼ੁਕਰੀਆ ਜੀ। ਜਿਰਮੇ ਜੀ,
0: ਮੈਨੂੰ ਲੱਗਦਾ ਕਿ ਮੈਂ ਉਸ ਮਸਲੇ ਤੇ ਜ਼ਰੂਰ ਟਿੱਪਣੀ ਕਰਾਂ ਜਿਹੜਾ ਅੱਜ ਕੱਲ੍ਹ ਇੱਕ ਘਟਨਾਕ੍ਰਮ ਚੱਲ ਰਿਹਾ, ਜਦੋਂ ਪਹਾੜੀ ਸੂਬਿਆਂ 'ਚ ਪੰਜਾਬੀ ਘੁੰਮਣ ਫਿਰਨ ਜਾਂਦੇ ਆ ਜਾਂ ਕਿਸੇ ਧਾਰਮਿਕ ਸਥਾਨ ਦੀ ਯਾਤਰਾ 'ਤੇ ਜਾਂਦੇ ਆ ਅਤੇ ਲੜਾਈ ਝਗੜੇ। ਸਰੋਤਿਓ, ਵੈਸੇ ਮੈਂ ਵੀ ਬੜੇ ਸਾਰੇ ਵੱਖ ਵੱਖ ਪਹਾੜੀ ਖੇਤਰ ਜਾਂ ਹੋਰ ਸੂਬਿਆਂ 'ਤੇ ਟੂਰ 'ਤੇ ਜਾਣ ਦਾ ਸ਼ੌਕੀਨ ਹੈ, ਕਦੇ ਕਦੇ ਮੌਕਾ ਮਿਲ ਜਾਂਦਾ ਜਾਂਦਾ ਆ। ਲੜਾਈ ਟਾਵੀਂ ਟਾਵੀਂ ਹੈ, ਮੈਨੂੰ ਲੱਗਦਾ ਕਿ ਉਹਨੂੰ ਆਪਾਂ ਸਿੱਖ ਹਿੰਦੂ ਜਾਂ ਪੰਜਾਬ ਵਰਸਸ ਹਿਮਾਚਲ ਜਾਂ ਉੱਤਰਾਖੰਡ ਨਾ ਬਣਾਈਏ ਤੇ ਚੰਗੀ ਗੱਲ ਹੈ। ਲੜਾਈ ਦੋ ਧਿਰਾਂ 'ਚ ਹੁੰਦੀ ਹੈ, ਹੁਣ ਇੱਕ ਧਿਰ ਪੰਜਾਬ 'ਚੋਂ ਗਈ ਹੈ ਤੇ ਉਹ ਜੇ ਸਰਦਾਰ ਹੈ ਤੇ ਅਸੀਂ ਇਸ ਕਰਕੇ ਉਹਨੂੰ ਸਰਦਾਰਾਂ ਦੀ ਲੜਾਈ ਬਣਾ ਲਈਏ, ਗਲਤ ਹੈ। ਜੇ ਅਸੀਂ ਉਹ ਨਿਹੰਗ ਬਾਣੇ 'ਚ ਹੈ ਤੇ ਅਸੀਂ ਕਹੀਏ ਜੀ ਨਿਹੰਗਾਂ ਦੀ ਲੜਾਈ, ਗਲਤ ਹੈ। ਅੱਗਿਓਂ ਬੰਦਾ ਰੋਡਾ ਪੋਡਾ ਤੇ ਅਸੀਂ ਕਹੀਏ ਹਿੰਦੂ ਹੈ, ਇਹ ਢੰਗ ਗਲਤ ਹੈ। ਲੜਾਈ ਦੀ ਬੁਨਿਆਦ ਲੱਭਿਓ ਕਰਿਓ ਕੀ ਹੈ। ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਵੇਖਿਆ ਕਿ ਅੱਤ ਦਾ ਸਨਮਾਨ ਵੀ ਦਿੰਦੇ ਹੈ, ਸਰ ਉੱਤੇ ਉਹ ਭੁੱਲ ਜਾਂਦੇ। ਅਸੀਂ ਜਾ ਕੇ ਵੇਖੋ ਟੂਰ ਤੇ, ਮੈਂ ਉਹ ਲੇਹ ਲਦਾਖ ਕੀ ਬਹੁਤ ਦੂਰ ਇੱਧਰ ਤੱਕ ਜਿੱਥੇ ਮੁਸਲਿਮ ਸਮੁਦਾਇ ਵੀ ਵੱਸਦਾ ਹੈ, ਬੜਾ ਸਤਿਕਾਰ ਵੀ ਦਿੰਦੇ ਹੈ। ਇੱਦਾਂ ਦੀ ਗੱਲ ਨਹੀਂ ਹੈ ਕਿ ਲੜਾਈ ਝਗੜੇ, ਲੜਾਈ ਝਗੜੇ ਦੇ ਕਾਰਨ ਦੋ ਹੁੰਦੇ ਨੇ। ਇੱਕ ਕਾਰਨ ਹੁੰਦਾ ਹੈ ਕਿ ਅਸੀਂ ਸਾਡੇ ਵਿੱਚੋਂ ਜਿਹੜੇ ਕੁਛ ਨੌਜਵਾਨ ਹੜਦੁੰਗ, ਮੈਂ ਪੰਜਾਬੀ 'ਚ ਇੱਕ ਸ਼ਾਮ ਹੜਦੁੰਗ, ਤੁਸੀਂ ਛੱਡ ਦਿਓ ਉੱਤਰਾਖੰਡ ਨੂੰ, ਤੁਸੀਂ ਛੱਡ ਦਿਓ ਹਿਮਾਚਲ ਨੂੰ, ਆ ਹੁਣੇ ਥੋੜਾ ਸਮਾਂ ਰੁਕ ਜਾਓ, ਜਦੋਂ ਹੋਲਾ ਮਹੱਲਾ ਵਿਸਾਖੀ ਜਾਂ ਹੋਰ ਬਿੰਬ ਛੇ ਇਹਦੇ ਤੇ ਇੱਥੇ ਨੀ ਘੱਟ ਕਰਦੇ, ਇੱਥੇ ਨੀ ਲੜਾਈ ਝਗੜੇ ਹੁੰਦੇ, ਇੱਥੇ ਕਿਹੜੇ ਹਿਮਾਚਲ ਤੇ ਉੱਤਰਾਖੰਡ ਵਾਲੇ ਆਉਂਦੇ ਆ, ਗੋਲੀਆਂ ਇੱਥੇ ਚੱਲਦੀਆਂ, ਕਤਲ ਹੋਏ ਕਿ ਨਹੀਂ ਬੀਤੇ ਸਮੇਂ ਚ ਦੱਸੋ, ਗੋਲੀਆਂ ਤੱਕ ਚਲਾਈਆਂ ਇੱਕ ਦੂਜੇ ਤੇ, ਲੜਾਈ ਝਗੜੇ ਤਾਂ ਛੋਟੇ ਮੋਟੇ ਮਤਲਬ ਗਿਣਤੀ ਤੋਂ ਵੱਧ ਹੈ, ਇੱਥੇ ਵੀ ਪਰਚੇ ਦਰਜ ਹੁੰਦੇ ਆ, ਇੱਥੇ ਤਾਂ ਕੋਈ ਦੂਸਰਾ ਨਹੀਂ ਆਉਂਦਾ। ਸੋ ਮੈਨੂੰ ਲੱਗਦਾ ਕਿ ਉਹ ਜਿਹੜੀ ਜਿੱਥੇ ਤੁਸੀਂ ਗੱਲ ਲੈ ਕੇ ਗਏ ਨਾ ਵਰਸਸ ਸੂਬਾ ਜਾਂ ਇਹੋ, ਇਹ ਗੱਲ ਮੈਂ ਤੇ ਸਹਿਮਤ ਨਹੀਂ ਹੈ। ਮੈਂ ਅੰਸ਼ਿਕ ਤੌਰ ਤੇ ਹੋ ਸਕਦਾ ਕਿਤੇ ਕਿਤੇ ਸਪੈਸੀਫਿਕ ਘਟਨਾ ਚ, ਪਰੰਤੂ ਮੈਂ ਸਹਿਮਤ ਨਹੀਂ ਹਾਂ। ਮੈਂ ਸਮਝਦਾ ਕਿ ਇਹ ਹਰਦੰਗ ਬਚਾਉਣ ਵਾਲਿਆਂ ਦੇ ਝਗੜੇ ਬਹੁਤੇ ਹੁੰਦੇ ਆ, ਤੇ ਉਹ ਝਗੜਿਆਂ ਚ ਅਸੀਂ ਉਹਨਾਂ ਨੂੰ ਵੀ ਲਾਭ ਹੁੰਦਾ ਜਿਹੜੇ ਝਗੜਦੇ ਆ ਹਿੰਦੂ ਸਿੱਖ ਬਣਾ ਕੇ ਜਾਂ ਪੰਜਾਬ ਵਰਸਸ ਹਿਮਾਚਲ ਬਣਾ ਕੇ ਉੱਧਰ ਨੂੰ ਨਾ ਲੈ ਕੇ ਜਾਈਏ, ਉਹ ਨਹੀਂ ਏਦਾਂ ਦੀ ਗੱਲ ਨਹੀਂ ਹੈ। ਜਿਹਦਾ ਨੁਕਸ ਹੈ ਜੇ ਇਧਰਲਿਆਂ ਦਾ ਨੁਕਸ ਆ ਡਟ ਕੇ ਇਧਰਲਿਆਂ ਦਾ ਨੁਕਸ ਕੱਢੀਏ, ਜੇ ਉਧਰਲਿਆਂ ਦਾ ਨੁਕਸ ਆ ਉਧਰਲਿਆਂ ਦਾ ਨੁਕਸ ਕੱਢੀਏ। ਮੈਂ ਤੇ ਜੋ ਉੱਥੇ ਦੀਆਂ ਤਸਵੀਰਾਂ ਵੇਖਦਾ ਜੇ ਮੈਂ ਬਿਆਨ ਕਰਾਂ ਤਾਂ ਤੁਸੀਂ ਖਿੱਚ ਜਾਣਾ ਕਿ ਆਹ ਕੁਛ ਕਰਦੇ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਐਵੇਂ ਉਧਰਲੇ ਪਾਸੇ ਨੂੰ ਗੱਲ ਨਹੀਂ ਖੜਨੀ ਚਾਹੀਦੀ। ਕੋਈ ਟਾਵੀਂ ਟਾਵੀਂ ਘਟਨਾ ਆ ਉਹ ਅਸੀਂ ਵੀ ਨਿੰਦਾ ਕਰਦੇ ਹਾਂ, ਜਿੱਥੇ ਕੋਈ ਵਾਕਿਆ ਹੀ ਕਿਸੇ ਦਸਤਾਰਧਾਰੀ ਦੇ ਨਾਲ ਜਾਂ ਕਿਸੇ ਵਿਸ਼ੇਸ਼ ਧਰਮ ਦੇ ਨਾਲ ਜਾਂ ਵਿਸ਼ੇਸ਼ ਵਿਅਕਤੀ ਦੇ ਨਾਲ ਕੋਈ ਵਿਤਕਰਾ ਹੁੰਦਾ, ਉੱਥੇ ਸਾਨੂੰ ਇਤਰਾਜ਼ ਜ਼ਰੂਰ ਕਰਨਾ ਚਾਹੀਦਾ, ਪਰੰਤੂ ਸਮੁੱਚੇ ਘਟਨਾਕ੍ਰਮ ਨੂੰ ਇਸ ਰੂਪ ਚ ਨਾ ਵੇਖੀਏ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, ਸਮਾਂ ਆਲਮੋਸਟ ਤਕਰੀਬਨ ਆਪਣਾ ਹੋ ਚੁੱਕਾ ਆ। ਕਾਲ ਬਹੁਤ ਸਾਰੀਆਂ ਨੇ, ਮਨਕੂ ਜੀ ਲਾਈਨ 'ਤੇ ਨੇ, ਬਲਦੇਵ ਬਾਈ ਜੀ ਲਾਈਨ 'ਤੇ ਨੇ, 1845 ਲਾਈਨ 'ਤੇ ਨੇ, ਹੋਰ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ। ਸੋ ਆਈ ਥਿੰਕ ਆਪਣੇ ਕੋਲ ਸਮਾਂ ਨਹੀਂ ਆ, ਸੋ ਇੱਥੇ ਆਪਾਂ ਅੱਜ ਤੋਂ ਇਜਾਜ਼ਤ ਲੈਂਦੇ ਹਾਂ। ਤੁਹਾਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ, ਤੁਸੀਂ ਅੱਜ ਦਾ ਖੂਬਸੂਰਤ ਦਿਨ ਤੁਹਾਡਾ ਮੰਗਲਮਈ ਹੋਵੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਕੱਲ੍ਹ ਨੂੰ ਮਿਲਦੇ ਹਾਂ ਨਵੀਆਂ ਖਬਰਾਂ, ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਸਟੂਡੀਓ ਦੇ ਘੜੀ ਦੇ ਮੁਤਾਬਿਕ 7:58 ਹੋ ਚੁੱਕੇ ਆ, 2 ਮਿੰਟ ਆਪਣੇ ਕੋਲ ਰਹਿ ਗਿਆ। ਸੋ ਕੱਲ੍ਹ ਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੀਆਂ, ਬਹੁਤ ਸਾਰੇ ਤੁਹਾਡੇ ਸਵਾਲ, ਬਹੁਤ ਸਾਰੇ। ਅੱਜ ਥੋੜ੍ਹਾ ਜਿਹਾ ਸਿਸਟਮ ਸਾਡਾ ਸਲੋ ਰਿਹਾ ਆ, ਵਿੱਚੋਂ ਕੁਛ ਟੈਕਨੀਕਲ ਇਸ਼ੂਜ਼ ਆ ਗਏ ਸੀ, ਉਸ ਕਰਕੇ ਅਸੀਂ ਥੋੜ੍ਹਾ ਜਿਹਾ ਰਾਬਤਾ ਲੇਟ ਹੋ ਗਿਆ, ਉਸ ਲਈ ਮਾਫ਼ੀ। ਸੋ ਕੱਲ੍ਹ ਨੂੰ ਫਿਰ ਇੱਕ ਨਵੀਂ ਸਵੇਰ ਨਵੀਆਂ ਖਬਰਾਂ ਦੇ ਨਾਲ ਜੁੜਾਂਗੇ। ਸੋ ਇੱਥੇ ਸਾਨੂੰ ਦੇ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ। ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਮੈਨੂੰ ਦੇ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਗ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਗ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: Har roz savere 9 to 10 baje tak Radio Awaaz.
4: All advertisements are paid. Awaaz the Voice does not take any responsibility for any paid advertisements during this program.

0: भी पहुंचो 30 रामलर ड्राइव ब्रैम्पटन मेजर इंटरसेक्शन स्टील्स एंड कैनेडी 9054512600
1: रियल एस्टेट दी दुनिया बिचाओ अपने सुपनियां नु सच कर वखाओ फेयरडील रियलिटी इंक ब्रोकरेज नाल हाथ मिलाओ
2: रियल एस्टेट दियां बारीकियां सीखो ते कंपनी वालों क्लाइंट्स लीड्स भी पाओ
1: फेयरडील रियलिटी इंक ब्रोकरेज नवे एजेंट हायर कर रहे ने
2: आज ही कॉल करो फेयरडील दे ब्रोकर ऑफ रिकॉर्ड हरदीप पंदेर नु
1: 905-671-2000
2: फेयरडील नाल हाथ मिलाओ अपने सुपनियां नु सच कर दिखाओ
3: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਆ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ
4: ਹੈਲੋ ਜੀ ਮੇਰਾ ਨਾਮ ਹੈ ਗੁਰਪ੍ਰੀਤ ਕੌਰ ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ ਸੱਚ ਮਨੋਂ ਸਵਾਦ ਹੀ ਆ ਗਿਆ ਗਰਮ ਗਰਮ ਫਰੈਸ਼ ਫੂਡ ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ ਇਹਨਾਂ ਦੀ ਸਰਵਿਸ ਐਕਸੀਲੈਂਟ ਹੈ ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਅਤੇ ਪ੍ਰੈਪਰੇਸ਼ਨ ਘਰ ਵਰਗੇ
5: 50 Sunnyvale Gate, Brampton, Mountlash and Boveda intersection ya visit karo www.tawakitchen.ca 905-790-1699 tawakitchen.ca
6: इलेक्ट्रॉनिक सामान दी सर्विस हो गई है बिल्कुल टेंशन फ्री अप्लायंस टू फिक्स है थोड़ा परोसे योग सर्विस पार्टनर फ्रिज अवन चूल्हा डिशवॉशर वॉशिंग मशीन या ड्रायर सारे इलेक्ट्रॉनिक सामान दी सर्विस एक ही था तजर्बेकार टेक्नीशियन सर्विस सेल्फ कामदार वादा अप्लायंस टू फिक्स हुणी कॉल करो
7: ਸੋ ਅੱਜ ਦਾ ਦਿਨ ਬਹੁਤ ਪਿਆਰਾ ਹੈ ਔਰ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਵਧੀਆ ਵਧੀਆ ਖਾਣ ਪੀਣ ਨਾਲ ਅੱਜ ਹੈਗਾ ਹੈ ਵੀਕਐਂਡ ਸੋ ਮੈਂ ਕਹਾਂਗੀ ਅੱਜ ਸਾਰੇ ਆਪਣੇ ਕਿਚਨ ਤੇ ਤਾਲੇ ਮਾਰੋ ਤੇ ਸਾਰੇ ਪਹੁੰਚੋ ਤਵਾ ਕਿਚਨ ਤੇ ਕਿਉਂਕਿ ਤਵਾ ਕਿਚਨ ਦੀਆਂ ਡੀਲਸ ਕੋਈ ਬੀਟ ਨਹੀਂ ਕਰ ਸਕਦਾ ਔਰ ਸਭ ਤੋਂ ਵਧੀਆ ਗੱਲ ਹੈਗੀ ਹੈ ਕਿ ਤਵਾ ਕਿਚਨ 'ਚ ਜਿਹੜਾ ਫੂਡ ਬਣਦਾ ਆ ਉਹ ਬਿਲਕੁਲ ਘਰ ਵਰਗਾ ਟੇਸਟ ਹੁੰਦਾ ਹੈ ਔਰ ਪ੍ਰੈਪਰੇਸ਼ਨ ਜਿਹੜੀ ਹੁੰਦੀ ਆ ਉਹ ਬਿਲਕੁਲ ਢਾਬੇ ਸਟਾਈਲ ਦੀ ਹੁੰਦੀ ਆ ਸੋ ਤੁਹਾਨੂੰ ਇਹਨਾਂ ਦਾ ਫੂਡ ਖਾ ਕੇ ਕਦੇ ਵੀ ਹੈਵੀਨੈਸ ਨਹੀਂ ਹੋਏਗਾ ਔਰ ਬਹੁਤ ਹੀ ਵਧੀਆ ਇਹਨਾਂ ਕੋਲ ਡੀਲਸ ਹੈਗੀਆਂ ਸੋ ਸਾਡੇ ਨਾਲ ਹੈਗੇ ਆ ਤਵਾ ਕਿਚਨ ਤੋਂ ਦੀਕਸ਼ਾ ਜੀ ਦੀਕਸ਼ਾ ਜੀ ਤੁਸੀਂ ਔਨ ਏਅਰ ਹੋ
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ
7: ਸਤਿ ਸ਼੍ਰੀ ਅਕਾਲ ਜੀ ਦੀਕਸ਼ਾ ਜੀ ਕਿਵੇਂ ਹੋ ਤੁਸੀਂ
8: ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ
7: ਬਹੁਤ ਵਧੀਆ ਦੀਕਸ਼ਾ ਜੀ ਤੁਸੀਂ ਦੱਸੋ ਅੱਜ ਸਾਨੂੰ ਸਾਰਿਆਂ ਨੂੰ ਖੁਸ਼ ਕਿਵੇਂ ਕਰ ਰਹੇ ਹੋ ਸਪੈਸ਼ਲ ਡੇ ਹੈ ਫਾਦਰਸ ਡੇ ਸੋ ਕੁਛ ਨਾ ਕੁਛ ਵਧੀਆ ਤਾਂ ਹੋਣਾ ਚਾਹੀਦਾ ਹੈ ਤਵਾ ਕਿਚਨ ਵੱਲੋਂ
8: ਹਾਂਜੀ ਫਾਦਰਸ ਡੇ ਆ ਤੇ ਫਾਦਰਸ ਡੇ ਤੇ ਆਹੀ ਆ ਕਿ ਅਸੀਂ ਚੰਗਾ ਚੰਗਾ ਖਵਾਵਾਂਗੇ ਜਿਵੇਂ ਕਿ ਅੰਮ੍ਰਿਤਸਰੀ ਕੁਲਚਾ ਹੋ ਗਿਆ ਚਨਾ ਭਟੂਰਾ ਹੋ ਗਿਆ ਕੋਈ ਵੀ ਗ੍ਰੇਵੀ ਲੈਣੀ ਆ ਤਵਾ ਚਿਕਨ ਹੋ ਗਿਆ ਬਾਕੀ ਬਹੁਤ ਸਾਰੀਆਂ ਸਾਡੀਆਂ ਆਹ ਵੀ ਡੀਲਸ ਲੱਗੀਆਂ ਹੋਈਆਂ ਨੇ ਤਵਾ ਚਿਕਨ ਤੇ ਇਹਨਾਂ ਨਾਲ ਬਟਨ ਨਾਨ ਤੇ ਅਸੀਂ ਫ੍ਰੀ ਦੇ ਰਹੇ ਹਾਂ ਕੜੀਜ਼ ਦੇ ਨਾਲ ਬਾਕੀ ਤੁਹਾਨੂੰ ਆਂਟੀ ਦੱਸਾਂਗੀ ਕਿ ਅੱਜ ਕੀ ਕੀ ਡੀਲਸ ਲੱਗੀਆਂ ਹੋਈਆਂ ਨੇ
7: ਹੈਲੋ ਜੀ ਦੱਸੋ ਤੁਸੀਂ ਕਿਵੇਂ ਕਿਵੇਂ ਵਧੀਆ ਵਧੀਆ ਡੀਲਸ ਲੈ ਕੇ ਆਏ ਹੋ ਔਰ ਅੱਜ ਦਾ ਦਿਨ ਸਾਡੇ ਲਈ ਕਿਵੇਂ ਸਪੈਸ਼ਲ ਕਰ ਰਹੇ ਹੋ
8: ਹਾਂਜੀ ਹਾਂਜੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ ਕਿ ਫਾਦਰਸ ਡੇ ਤੇ ਆਪਾਂ ਜਿਹੜੀਆਂ ਨੇ ਪਹਿਲਾਂ ਵਾਲੀ ਡੀਲਸ ਤਾਂ ਨਾਲ ਚੱਲਦੀਆਂ ਪਈਆਂ ਨੇ ਤੇ ਜਿਵੇਂ ਕਿ ਪਰੌਂਠੇ ਨੇ ਆਪਣੇ ਦਾਰਾ ਸਿੰਘ ਪਰੌਂਠਾ ਸ਼ਾਹ ਪਰੌਂਠਾ ਜਿਹੜਾ ਹੈ ਉਹ ਤੁਸੀਂ ਬ੍ਰੇਕਫਾਸਟ ਦੇ ਵਿੱਚ ਲੈ ਸਕਦੇ ਹੋ ਇਸ ਦੇ ਨਾਲ ਇਹ ਦੋ ਪਰੌਂਠੇ ਜਿਹੜੇ ਨੇ $13 ਦੇ ਵਿੱਚ ਚੱਲ ਰਹੇ ਨੇ ਤੇ ਇਸ ਦੇ ਨਾਲ ਜਿਹੜਾ ਹੈ ਅਸੀਂ ਤੁਹਾਨੂੰ ਅੱਜ ਚਾਹ ਦਾ ਕੱਪ ਜਿਹੜਾ ਸਪੈਸ਼ਲ ਕੜਕ ਚਾਹ ਫ੍ਰੀ ਦੇਵਾਂਗੇ ਜੀ ਅੱਜ ਦਾ ਦਿਨ ਜਿਹੜਾ ਹੈ ਤੇ ਇਸ ਦੇ ਨਾਲ ਹਰ ਇੱਕ ਪਰੌਂਠੇ ਦੇ ਨਾਲ ਤੁਹਾਨੂੰ ਜਿਹੜਾ ਹੈ ਦੋ ਪਰੌਂਠੇ ਨਾਲ ਇੱਕ ਕੱਪ ਚਾਹ ਮਿਲੇਗੀ ਉਹ ਤੁਸੀਂ ਫ੍ਰੀ ਵਿੱਚ ਲੈ ਸਕਦੇ ਹੋ ਤੇ ਇਹੀ ਪਰੌਂਠੇ ਜਿਹੜੇ ਨੇ ਜਿਵੇਂ ਆਲੂ ਮੂਲੀ ਪਰੌਂਠਾ ਗੋਭੀ ਪਰੌਂਠਾ ਤੇ ਮਿਕਸ ਪਰੌਂਠਾ ਇਹੀ ਪਰੌਂਠੇ ਜੇ ਤੁਸੀਂ ਲੈਸ ਆਇਲ ਖਾਣੇ ਆ ਤਾਂ ਉਹ ਤੁਸੀਂ ਜਿਹੜਾ ਹੈ ਬਿਲਕੁਲ ਮਤਲਬ ਘੱਟ ਬਟਰ ਵਾਲੇ ਉਹ ਆਪਾਂ ਤੰਦੂਰ ਵਿੱਚ ਵੀ ਲਗਾ ਕੇ ਦਿੰਦੇ ਹਾਂ ਉਹ ਪਰੌਂਠੇ ਵੀ ਤੁਸੀਂ ਲੈ ਸਕਦੇ ਹੋ ਤੇ ਆਪਣਾ ਜਿਹੜਾ ਹੈ ਪਹਾੜ ਗੰਜ ਕੇ ਛੋਲੇ ਭਟੂਰੇ ਬਹੁਤ ਹੀ ਵਧੀਆ ਜਿਹੜੇ ਨੇ ਜਿਹਨਾਂ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਹੋ ਦਸ ਦਸ ਵੀਹ ਵੀਹ ਪਲੇਟਾਂ ਪੰਜਾਹ ਪੰਜਾਹ ਪਲੇਟਾਂ ਐਂ ਤੁਸੀਂ ਜਿਹੜਾ ਲਿਜਾ ਰਹੇ ਹੋ ਤੇ ਜਿਵੇਂ ਕੋਈ ਤੁਹਾਡੇ ਘਰ ਪਾਰਟੀ ਹੈ ਤਾਂ ਤੁਸੀਂ ਵਧੀਆ ਜਿਹੜਾ ਹੈ ਹਲਕਾ ਫੁਲਕਾ ਨਾ ਹੈਵੀ ਕਰਕੇ ਜਿਹੜਾ ਇਹ ਹੈ ਤੁਸੀਂ ਬ੍ਰੇਕਫਾਸਟ ਜਾਂ ਨਾਸ਼ਤਾ ਜਾਂ ਡਿਨਰ ਕਿਸੇ ਹਰ ਇੱਕ ਵੇਲੇ ਇਹ ਚੱਲ ਜਾਂਦੇ ਨੇ ਭਟੂਰੇ ਜਿਹੜੇ ਨੇ ਤੁਸੀਂ ਲੈ ਸਕਦੇ ਹੋ ਤੇ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਅੰਮ੍ਰਿਤਸਰੀ ਕੁਲਚਾ ਜਿਹੜਾ ਕਿ ਆਪਾਂ ਤੰਦੂਰ ਦੇ ਵਿੱਚ ਕ੍ਰੈਸਪੀ ਚਾਹੀਦਾ ਤਾਂ ਕ੍ਰੈਸਪੀ ਬਣਾ ਦਾਂਗੇ, ਥੋੜਾ ਸੋਫਟ ਚਾਹੀਦਾ ਤਾਂ ਸੋਫਟ ਬਣ ਜਾਂਦਾ। ਉਹਨਾਂ ਵੀ ਦੋ ਕੁਲਚਿਆਂ ਤੇ ਜਿਹੜੀ ਹੈ ਡੀਲ ਚੱਲ ਰਹੀ ਹੈ। ਜਿਹੜਾ ਕੋਈ ਰੇਡੀਓ ਦੱਸ ਕੇ ਜਾਂ ਸਾਡਾ ਆਹ ਨਾ ਨਵਾਂ ਮਤਲਬ ਆਏਗਾ, ਉਹਨੂੰ ਅਸੀਂ ਜਿਹੜਾ ਹੈਗਾ ਲੱਸੀ ਦਾ ਗਲਾਸ ਜਿਹੜਾ ਹੈ ਕੁਲਚੇ ਦੇ ਨਾਲ ਫ੍ਰੀ ਅੱਜ ਦਾ ਸਿਰਫ ਅੱਜ ਦਾ ਜਨਮ ਦੇਵਾਂਗੇ। ਹਾਂਜੀ, ਇਹ ਸਾਡੇ ਵੱਲੋਂ ਅੱਜ ਸਪੈਸ਼ਲ ਡੀਲ ਹੈ ਜੀ। ਤੇ ਇਸ ਦੇ ਨਾਲ ਜਿਵੇਂ ਤੁਸੀਂ ਗਰਮੀ ਅੱਜ ਲੱਗਦੀ ਪਈ ਹੈ ਨਾ, ਧੁੱਪ ਬਹੁਤ ਨਿਕਲੀ ਪਈ ਆ, ਜਿਹੜਾ ਫਲੂਦਾ ਹੈ ਉਹ ਸਾਡਾ ਸਪੈਸ਼ਲ, ਜਿਹਨੇ ਨਹੀਂ ਟਰਾਈ ਕੀਤਾ ਜ਼ਰੂਰ ਟਰਾਈ ਕਰਕੇ ਦੇਖਿਓ। ਤੁਹਾਨੂੰ ਇਸ ਵਿੱਚ 8-10 ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ, ਜਿਹਦੇ ਵਿੱਚ ਅਸੀਂ ਕਾਫੀ ਸਾਰਾ ਜਿਹੜਾ ਹੈਗਾ ਹੈਲਥ ਲਈ ਵੀ ਚੰਗੀਆਂ ਨੇ ਉਹ ਪਾਉਂਦੇ ਹਾਂ। ਤੇ ਜਿਵੇਂ ਚੀਆ ਸੀਡਸ ਹੋ ਗਏ, ਤੁਹਾਨੂੰ ਕਿਤੇ ਨੀ ਮਿਲਣਗੇ। ਜਿਹੜੀ ਰਬੜੀ ਹੈ ਇਹਦੇ ਵਿੱਚ ਆਪਾਂ ਪਾਉਂਦੇ, ਰਬੜੀ ਕੋਈ ਨੀ ਪਾਉਂਦਾ ਕਿਉਂਕਿ ਰੈਡੀਮੇਡ ਰਲਾ ਕੇ ਉਹ ਦਿੱਤਾ ਜਾਂਦਾ ਸੁੱਕਾ ਦੁੱਧ ਵਗੈਰਾ। ਪਰ ਆਪਾਂ ਜਿਹੜੀ 8-10 ਘੰਟੇ ਜਿਹੜੀ ਰਬੜੀ ਹੈ ਸਾਡੀ, ਹੌਲੀ ਹੌਲੀ ਦੁੱਧ ਤੇ ਤੁੱਪੜਨਾ ਸ਼ੁਰੂ ਹੋ ਜਾਂਦਾ ਤੇ ਇੱਕ ਜਣਾ ਉੱਥੇ ਆਰਾਮ ਨਾਲ ਜਿਵੇਂ ਬੈਠਾ ਰਹਿੰਦਾ ਉਹਨੂੰ ਹਿਲਾਈ ਜਾਂਦਾ ਤੇ 5-6 ਘੰਟੇ ਲੱਗਦੇ ਨੇ ਜੀ 20 ਕਿਲੋ ਦੁੱਧ ਚ ਬਣਾਉਣ ਨੂੰ ਰਬੜੀ। ਤੇ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਿਓ, ਔਰ ਜਦੋਂ ਐਨ ਚੰਗੀ ਤਰ੍ਹਾਂ ਉਹਦਾ ਪਾਣੀ ਸੁੱਕ ਜਾਂਦਾ ਤੇ ਵਧੀਆ ਉਹ ਰਬੜੀ ਜਿਹੜੀ ਹੈ ਅਸੀਂ ਇਸ ਦੇ ਵਿੱਚ ਪਾਉਂਦੇ ਹਾਂ। ਨਾਲ ਆਈਸਕ੍ਰੀਮ ਪਾਈ ਜਾਂਦੀ ਹੈ, ਨਾਲ ਨਟਸ ਪਾਏ ਜਾਂਦੇ ਨੇ, ਟੂਟੀ ਫਰੂਟ, ਕਾਫੀ ਕੁਛ ਹੈ ਜੀ ਤੁਸੀਂ ਖਾ ਸਕਦੇ ਹੋ।
7: ਤੁਸੀਂ ਤਾਂ ਬਿਲਕੁਲ ਮੈਨੂੰ ਇੰਡੀਆ ਦੀ ਯਾਦ ਦਿਲਵਾ ਦਿੱਤੀ ਆਂਟੀ ਜੀ। ਜਿਵੇਂ ਇੰਡੀਆ ਅਸੀਂ ਜਾਂਦੇ ਹੁੰਦੇ ਸੀ ਘੁੰਮਣ ਵਾਸਤੇ, ਰਸਤੇ ਚ ਇੱਕ ਬੋਂਬੇ ਪਿਕਨਿਕ ਸਪੋਟ ਆਂਦਾ ਹੁੰਦਾ ਸੀ, ਉੱਥੇ ਅਸੀਂ ਇਦਾਂ ਦਾ ਫਲੂਦਾ ਟਰਾਈ ਕਰਦੇ ਹੁੰਦੇ ਸੀ ਆਲਵੇਸ ਰਬੜੀ ਪਾ ਕੇ। ਤੁਸੀਂ ਤਾਂ ਮੈਨੂੰ ਇੰਡੀਆ ਲੈ ਗਏ ਆਂਟੀ ਜੀ ਅੱਜ। ਸੋ ਆਂਟੀ ਜੀ ਕੋਲ ਅੱਜ ਬਹੁਤ ਹੋਰ ਵੀ ਵਧੀਆ ਡੀਲਸ ਹੈਗੀਆਂ, ਸੋ ਡੀਲਸ ਗ੍ਰੈਬ ਕਰਨ ਲਈ ਤੁਸੀਂ ਸਾਰਿਆਂ ਨੇ ਪਹੁੰਚਣਾ ਤਵਾ ਕਿਚਨ ਤੇ। ਐਡਰੈਸ ਹੈਗਾ 50 ਸਨੀਵੇਲ ਗੇਟ ਬ੍ਰੈਮਟਨ, ਤੇ ਮੇਜਰ ਇੰਟਰਸੈਕਸ਼ਨ ਹੈਗਾ ਬੋਵੇਡ ਤੇ ਮਾਊਂਟੇਨ ਐਸ਼, ਤੇ ਨੰਬਰ ਨੋਟ ਕਰ ਲਓ 9057901699-905-790-1699। ਇੱਥੇ ਜਾਓਗੇ ਤੁਹਾਨੂੰ 30 ਮਿੰਟ ਦੀ ਵੇਟਿੰਗ ਮਿਲੇਗੀ, ਕਿਉਂਕਿ ਤੁਹਾਨੂੰ ਸਾਰਾ ਕੁਛ ਫਰੈਸ਼ ਮਿਲਣਾ ਹੈ। ਆਂਟੀ ਜੀ ਬਿਲਕੁਲ ਸਾਡੇ ਮਦਰਸ ਵਰਗੇ ਆ, ਸਾਨੂੰ ਕੁਛ ਵੀ ਬਚਿਆ ਪੁਰਾਣੇ ਦਿਨ ਦਾ ਨਹੀਂ ਖਿਲਾਂਦੇ, ਉਸੇ ਟਾਈਮ ਉਹਨੂੰ ਗਾਰਬੇਜ ਕਰਦੇ, ਔਰ ਸਾਨੂੰ ਬੱਚਿਆਂ ਵਰਗੋ ਨਵੀਆਂ ਸਪੈਸ਼ਲ ਚੀਜ਼ਾਂ ਬਣਾ ਕੇ ਦਿੰਦੇ ਆ ਫਰੈਸ਼। ਸੋ ਸਾਰਿਆਂ ਨੂੰ ਪਹੁੰਚਣਾ ਤਵਾ ਕਿਚਨ 50 ਸਨੀਵੇਲ ਗੇਟ ਤੇ ਮਾਊਂਟੇਨ ਐਸ਼ ਤੇ ਬਵੇਰ ਦੇ ਇੰਟਰਸੈਕਸ਼ਨ ਤੇ। ਥੈਂਕ ਯੂ ਸੋ ਮਚ ਆਂਟੀ ਜੀ, ਫਿਰ ਮਿਲਦੇ ਆ ਅਸੀਂ।
8: ਇੱਕ ਸਪੈਸ਼ਲ ਮੈਸੇਜ ਜੀ, ਅੱਜ ਜਲੇਬੀਆਂ ਬਣ ਰਹੀਆਂ ਨੇ, ਜਿਹੜੇ ਸਾਰੇ ਮੇਰੇ ਵੀਕਐਂਡ ਵਿੱਚ ਮੁੜ ਕੇ ਗਏ ਨੇ, ਉਹਨਾਂ ਨੂੰ ਮੈਂ ਸੁਨੇਹਾ ਦਿੰਦੀ ਕਿ ਉਹ ਆਪਣੀਆਂ ਅੱਜ ਜਲੇਬੀਆਂ ਲੈ ਜਾਣ, ਅੱਜ ਰੈਡੀ ਕਰ ਰਹੇ ਹਾਂ ਜੀ।
7: ਜੀ ਬਿਲਕੁਲ, ਸੋ ਸਾਰਿਆਂ ਨੇ ਜਲੇਬੀਆਂ ਟੇਸਟ ਕਰਨੀਆਂ ਇੱਥੇ ਦੀਆਂ, ਇੰਨੀਆਂ ਕ੍ਰੰਚੀ ਔਰ ਸਪੈਸ਼ਲ ਹੁੰਦੀਆਂ ਕਿ ਮੇਰੀਆਂ ਤਾਂ ਫੇਵਰੇਟ ਹੈ ਆਂਟੀ ਜੀ ਤੁਹਾਡੇ ਇੱਥੇ, ਔਰ ਮੈਂ ਸਪੈਸ਼ਲੀ ਨਜ਼ਾਰਾ ਦੀ ਟੀਮ ਤੇ ਵੀ ਦੇਖਿਆ ਉਹਨਾਂ ਨੇ ਲਾਈਵ ਕੀਤਾ। ਸੋ ਮੈਂ ਆਂਟੀ ਜੀ ਮੈਸੇਜ ਕੀਤਾ ਕਿ ਮੇਰੇ ਲਈ ਵੀ ਬਚਾ ਕੇ ਰੱਖ ਲਿਓ, ਕਿਉਂਕਿ ਉਸ ਦਿਨ ਉਹਨਾਂ ਕੋਲ ਖਤਮ ਹੋ ਗਿਆ ਸੀ।
8: ਹਾਂਜੀ, ਨਾਲ ਖੀਰ ਵੀ ਹੈ ਜੀ, ਬਿਲਕੁਲ।
7: ਜੀ ਜੀ, ਥੈਂਕ ਯੂ ਸੋ ਮਚ, ਫਿਰ ਮਿਲਦੇ ਹਾਂ ਅਸੀਂ। ਤੇ ਹੁਣ ਇੰਨਾ ਸੋਹਣਾ ਦਿਨ ਹੈ ਤੇ ਸਾਡੇ ਸੋਹਣੇ ਸੋਹਣੇ ਬੰਦੇ ਮਿਸਿੰਗ ਸੀਗੇ, ਸੋ ਸਾਡੇ ਨਾਲ ਅਮਨ ਜੀ ਆ ਗਏ ਹੋਏ। ਅਮਨ ਜੀ ਵੈਲਕਮ,
9: ਥੈਂਕ ਯੂ ਸੋ ਮਚ। ਔਰ ਮੈਂ ਇੱਕ ਵਾਰ ਜ਼ਰੂਰ ਕਹਾਂਗੇ ਸਾਰਿਆਂ ਨੂੰ ਕਿ ਤੁਸੀਂ ਜੋ ਟ੍ਰੈਡੀਸ਼ਨਲ ਖਾਣੇ ਨੇ, ਇੱਕ ਸਲੋਗਨ ਹੈ ਕਿ ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ। ਤੇ ਪ੍ਰੈਪਰੇਸ਼ਨ ਘਰ ਵਰਗੀ ਕੀ ਹੈ ਕਿ ਕਈ ਚੀਜ਼ਾਂ ਐਸੀਆਂ ਨੇ ਫੂਡ ਦੇ ਵਿੱਚ ਜਿਹੜੀਆਂ ਥੋੜੀ ਸਿਹਤ ਨੂੰ ਖਰਾਬ ਕਰਦੀਆਂ ਨੇ, ਲਿਵਰ ਦੇ ਉੱਤੇ ਅਸਰ ਪਾਉਂਦੇ, ਸਪੈਸ਼ਲੀ ਲੋਕਾਂ ਦੇ ਫੈਟੀ ਲਿਵਰ ਦੀ ਪ੍ਰੋਬਲਮ ਆਉਂਦੀ ਹੈ। ਫੈਟੀ ਲਿਵਰ ਦਾ ਕਾਰਨ ਹੀ ਖੁਰਾਕ ਹੁੰਦਾ ਹੈ, ਤੇ ਖੁਰਾਕ ਨਾਂ ਦੀ ਚੀਜ਼ ਜਦੋਂ ਰੈਸਟੋਰੈਂਟਸ 'ਤੇ ਜਾਂਦੇ ਉਹ ਖਤਮ ਹੋ ਜਾਂਦੀ ਹੈ। ਰੈਸਟੋਰੈਂਟ ਇੱਕ ਐਸੇ ਨੇ ਤਵਾ ਕਿਚਨ ਜਿਨ੍ਹਾਂ ਦੇ ਕਿਸੇ ਵੀ ਲੋਕੇਸ਼ਨ ਦੇ ਉੱਤੇ ਤੁਸੀਂ ਜਾਓਗੇ, ਕਿਸੇ ਵੀ ਲੋਕੇਸ਼ਨ 'ਤੇ ਤੁਹਾਨੂੰ ਵਾਕ ਇਨ ਫਰੀਜ਼ਰ ਨਹੀਂ ਮਿਲੂਗਾ। ਫਰਿੱਜ ਜ਼ਰੂਰ ਹੁੰਦੇ ਨੇ, ਫਰਿੱਜ ਘਰਾਂ 'ਚ ਵੀ ਨੇ, ਪਰ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਕੋਈ ਦਾਲ ਫਰੀਜ਼ਰ 'ਚ ਰੱਖ ਦਵੋ ਜਾਂ ਮਟਰਾਂ ਦੀ ਸਬਜ਼ੀ ਫਰੀਜ਼ਰ 'ਚ ਰੱਖ ਦਵੋ, ਬਾਅਦ ਵਿੱਚੋਂ ਉਹਨੂੰ ਗਰਮ ਕਰ ਕਰਕੇ, ਜਾਂ ਮਠਿਆਈਆਂ ਇੰਡੀਆ ਤੋਂ ਲਿਆਓ, ਇੰਡੀਆ ਤੋਂ ਲਿਆ ਕੇ ਫਰੀਜ਼ਰ ਦੇ ਵਿੱਚ ਰੱਖ ਦਵੋ, ਅਤੇ ਬਾਅਦ ਵਿੱਚ ਉਹਨਾਂ ਨੂੰ ਮਾਈਕ੍ਰੋਵੇਵ ਕਰ ਕਰਕੇ ਕਾਊਂਟਰਾਂ ਦੇ ਉੱਤੇ ਰੱਖੀ ਜਾਓ। $4 ਨੂੰ ਜਿਹੜੀਆਂ ਇਹ ਮਠਿਆਈਆਂ ਤੁਸੀਂ ਖਾਂਦੇ ਹੋ, ਕੈਂਸਰ ਦੀ ਬਿਮਾਰੀ ਹੈ। ਤੁਸੀਂ ਜਿਹੜੇ ਐਰਾਰੋਟ ਵਗੈਰਾ ਵਿੱਚ ਪਾ ਕੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਤੁਸੀਂ ਕਈ ਵਾਰੀ ਕਹਿੰਦੇ ਫਲਾਣੀ ਜਗ੍ਹਾ ਗਏ ਖਾਣਾ ਬਹੁਤ ਸਵਾਦ ਲੱਗਿਆ, ਉਹਦਾ ਕਾਰਨ ਕੀ ਸੀ? ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਸੀ ਨਾ ਉੱਪਰਲੇ ਪਾਸੇ, ਉਹ ਜੀਭ ਨੂੰ ਟੈਕਸਚਰ ਇਸ ਤਰ੍ਹਾਂ ਦਾ ਦਿੰਦੀਆਂ, ਲੇਪ ਬਣਾ ਦਿੰਦੀਆਂ ਜੀਭ ਦੇ ਆਸ ਪਾਸ। ਉਹੀ ਸਮਾਨ ਜ਼ਮੀਨ ਦੇ ਉੱਤੇ ਗਿਰ ਜਾਵੇ ਐਰਾਰੋਟ ਜਿਹੜਾ, ਉਹਨੂੰ ਚਾਕੂ ਨਾਲ ਤਾਰਨਾ ਪੈਂਦਾ, ਉਹ ਨਾ ਜ਼ਮੀਨ ਤੋਂ ਕੱਪੜੇ ਨਾਲ ਨਹੀਂ ਉਤਰਦਾ, ਉਹਨੂੰ ਚਾਕੂ ਨਾਲ ਰਗੜ ਕੇ ਤਾਰਨਾ ਪੈਂਦਾ, ਅਤੇ ਤੁਹਾਡੀ ਕਿਡਨੀਜ਼, ਤੁਹਾਡੇ ਲਿਵਰ, ਤੁਹਾਡੇ ਪੇਟ ਦੇ ਡਾਈਜੈਸਟ ਸਿਸਟਮ ਦੇ ਵਿੱਚ ਜਿਹੜੀ ਪ੍ਰੋਬਲਮਸ ਨੇ, ਉਹ ਜਿਹੜੇ ਖਾਣੇ ਨਹੀਂ ਲਾਉਂਦੇ, ਫਰੀ ਦੇ ਵਿੱਚ ਭਟੂਰੇ ਖਾ ਜਾਓ, ਆ ਜਾਓ ਫਰੀ ਦੇ ਵਿੱਚ, ਜਿਹਦੀ ਦੁਕਾਨ ਨਹੀਂ ਚੱਲੂ ਉਹ ਫਰੀ ਮਾਲ ਲਾਊਗਾ, ਠੀਕ ਹੈ? ਚਲੋ ਇੱਕ ਦਿਨ ਮੰਨ ਲਿਆ, ਭਲਾ ਲਿਆ ਸਭ ਨੇ ਡੀਲ ਆ, ਪਰ ਤੁਸੀਂ ਜਦੋਂ ਖਾਣਾ ਤੁਸੀਂ ਇਹ ਦੇਖਣਾ ਕਿ ਤੇਲ ਕਿਸ ਤਰ੍ਹਾਂ ਦਾ। ਤਵਾ ਕਿਚਨ ਇੱਕ ਐਸੀ ਕੰਪਨੀ ਆ ਜਿਹੜੀ ਤੁਹਾਨੂੰ ਦਿਖਾਊਗੀ ਕਿ ਸਭ ਤੋਂ ਮਹਿੰਗਾ ਤੇਲ, ਸਭ ਤੋਂ ਮਹਿੰਗਾ ਆਟਾ, ਤਕਰੀਬਨ ਜਿਹੜਾ ਹੈਗਾ 300-400 ਲੋਕ ਰੋਜ਼ ਪਿਕਅਪ ਫੂਡ ਲੈ ਕੇ ਜਾਂਦੇ ਨੇ, ਜਿਹੜੇ ਖਾਣਾ ਪਿਛਲੇ 3 ਸਾਲ ਤੋਂ ਇਸ ਰੈਸਟੋਰੈਂਟ ਤੋਂ ਖਾ ਰਹੇ ਨੇ। 3 ਸਾਲ ਤੋਂ ਇਸੋ ਰੈਸਟੋਰੈਂਟ ਤੋਂ ਖਾ ਰਹੇ ਨੇ, ਸੋ ਪਿਕਅਪ ਕਰਦੇ ਨੇ ਉਹ, ਅਤੇ ਤੁਸੀਂ ਹੈਰਾਨ ਹੋਵੋਗੇ ਬੜੇ ਜਿਹੜੀ ਸੋਸ਼ਲ ਮੀਡੀਆ ਮਾਰਕੀਟਿੰਗ ਜ਼ੀਰੋ ਆ ਇਸ ਰੈਸਟੋਰੈਂਟ ਦੀ, ਸਿਰਫ ਅਸੀਂ ਰੇਡੀਓ 'ਤੇ ਕਰਦੇ ਹਾਂ
3: ਜੀ।
9: ਅੱਜ ਇਹਨਾਂ ਦੀ ਲਾਈਵ ਕੇਟਰਿੰਗ, ਥੋੜ੍ਹੀ ਦੇਰ ਤੱਕ ਲਾਈਵ ਤੋਂ ਕਾਲ ਕਰੂਗਾ ਸ਼ੈਫ ਚਰਨਪ੍ਰੀਤ, ਜਿਹੜਾ ਕਿ ਸ਼ੈਫ ਆ, ਜਿਹੜਾ ਇਹਨਾਂ ਦਾ ਮਾਸਟਰ ਸ਼ੈਫ ਆ, ਅਤੇ ਸ਼ੈਫ ਚਰਨਪ੍ਰੀਤ ਕਾਲ ਕਰੂਗਾ ਅਤੇ ਲਾਈਵ ਖੰਡਪਾਠ ਸਾਹਿਬ ਦੀ ਕੇਟਰਿੰਗ ਹੁਣ ਚੱਲਦੀ ਪਈ ਹੈ ਇਹਨਾਂ ਦੀ ਰਾਈਟ ਨਾਓ, ਇੱਧਰ ਅੰਦਰ ਚੱਲ ਰਹੀਆਂ ਪਲੱਸ ਟੇਕਆਊਟ ਕੇਟਰਿੰਗਸ ਨੇ, ਬਾਕੀ ਬਹੁਤ ਕੁਛ। ਇਹਦਾ ਕਾਰਨ ਕੀ ਆ, ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ, ਇਸ ਲਈ ਇਹ ਸਲੋਗਨ ਰੱਖਿਆ ਗਿਆ ਸੀ। 905-790-1699 905-790-1699 TAWA TAWA Kitchen ਤਵਾ ਕਿਚਨ 'ਤੇ ਤੁਸੀਂ ਜਾਣਾ, 905-790-1699 905-790-1699 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਤਵਾ ਕਿਚਨ। ਔਰ ਖਾਣਾ ਪੀਣਾ ਅਤੇ ਅੱਜ ਦੇ ਦਿਨ ਨੂੰ ਇੰਜੋਏ ਕਿਵੇਂ ਕਰਨਾ ਹੈਗਾ, ਅੱਜ ਦਾ ਖੂਬਸੂਰਤ ਸਵੇਰ ਜਿਵੇਂ ਕੁਦਰਤ ਨੇ ਏਸੀ ਚਲਾਇਆ ਹੁੰਦਾ
3: ਜੀ, ਬਿਲਕੁਲ
9: ਅੱਜ ਪਰਮਾਤਮਾ ਦਾ ਏਸੀ ਚੱਲਦਾ ਪਿਆ, ਉਸ ਏਸੀ ਦੇ ਨਾਲ ਹਲਕੀ ਜਿਹੀ ਠੰਡ ਅਤੇ ਨਾਲ ਚਮਕਵੀਂ ਧੁੱਪਾ, ਇਹਦਾ ਕੰਬੀਨੇਸ਼ਨ ਆ। ਰੋਜ਼ ਸਵੇਰੇ ਉੱਠ ਕੇ ਮੈਂ ਬੈਕਯਾਰਡ ਦੇ ਵਿੱਚ, ਮੇਰੇ ਜਿਹੜਾ ਮਾਸਟਰ ਬੈਡਰੂਮ ਆ ਉਹ 'ਚੋਂ ਬੈਕਯਾਰਡ ਦਿਖਦਾ
3: ਜੀ,
9: ਜਦੋਂ ਮੈਂ ਪਰਦਾ ਹਟਾਉਂਦਾ
3: ਜੀ,
9: ਜਦੋਂ ਮੇਥੇ ਦੇਖਦਾ ਵੀ ਐਂ ਡੇਡੇ ਹੋ ਗਏ, ਖਰਗੋਸ਼ ਖਾ ਗਿਆ ਥੋੜ੍ਹੇ ਜਿਹੇ, ਅਤੇ ਬੰਦਾ ਚੰਗਾ ਖਰਗੋਸ਼ ਜਿਹੜਾ ਮੇਰੇ ਕੋਲ ਆਉਂਦਾ, ਇਹ ਵੀ ਕੁਦਰਤ ਦੀ ਮਿਹਰਬਾਨੀ ਹੁੰਦੀ ਹੈ।
3: ਤੁਸੀਂ ਅਮਨ ਜੀ
9: ਮੇਰੇ ਘਰੇ, ਜੋਤੀ ਕੈਸੇ ਆਪ, ਜੋਤੀ ਆਪ ਕੈਸੇ ਆ?
10: ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਜੀ,
9: ਗੁੱਡ ਮਾਰਨਿੰਗ ਜੋਤੀ। ਮੇਰੇ, ਮੈਂ ਨਾ ਇਤਨਾ ਲੱਕੀ ਇਨਸਾਨ ਹੂੰ ਕਿ ਹਮਾਰੇ ਇੱਕ ਖਰਗੋਸ਼ ਹੈ, ਹਰ ਸਾਲ ਮੇਰੀ ਫਸਲ ਖਾਤਾ ਹੈ ਵੋ, ਉਸਕੋ ਮੇਥੇ ਅੱਛੇ ਲੱਗਤੇ ਹੈ, ਜੋ ਆਪਸੇ ਮੇਥੇ ਲੈ ਕੇ ਗਏ ਥੇ ਨਾ, ਉਸਨੇ ਕਾਫੀ ਸਾਰੇ ਖਾਏ, ਤੋ ਹਮ ਲੋਗੋ ਨੇ ਇਸ ਵਾਰ ਖੁੱਲੇ ਛੋੜ ਦੀਏ ਕਿ ਖਾਣੇ ਤੋਂ ਜਿਤਨਾ ਖਾਤਾ ਹੈ,
3: ਲੰਗਰ ਲਗਾਤਾ ਬੈਕਯਾਰਡ।
9: ਹਾਂ, ਮੇਥੇ ਦਾ ਲੰਗਰ। ਇੱਕ ਨਾ ਹਮਾਰੇ ਫਰੰਟ ਜਬ ਹਮ ਐਂਟਰ ਹੋਤੇ ਹੈ, ਵਹਾਂ ਪੇ ਲਾਈਟ ਲੱਗੀ ਹੋਈ ਜੋ ਆਟੋਮੈਟਿਕ ਨਹੀਂ ਚਲਤੀ, ਉਸ ਲਾਈਟ ਕੇ ਉੱਪਰ ਹਰ ਸਾਲ ਇੱਕ ਚਿੜੀ ਵੋ ਆਤੀ ਹੈ, ਇੱਕ ਬਰਡ ਆਤਾ ਹੈ, ਚਿੜੀਆ ਸੇ ਥੋੜੇ ਬੜੇ ਸਾਈਜ਼ ਕਾ ਹੈ, ਹਰ ਸਾਲ ਉਹ ਆਪਣਾ ਆਲਣਾ ਪਾਉਂਦੀ ਹੈ, ਉਹ ਜਿਹੜੀ ਜਗ੍ਹਾ ਨਾ ਮੇਲ ਬੋਕਸ ਦੇ ਉੱਪਰ ਆ, ਮੇਲ ਬੋਕਸ ਗੰਦਾ ਹੋਇਆ ਰਹਿੰਦਾ ਉਹਨਾਂ, ਅਤੇ ਉਹ ਜਿਹੜੀ ਜਗ੍ਹਾ ਜੋਤੀ, ਉੱਥੋਂ ਆਪਾਂ ਅੰਦਰ ਐਂਟਰ ਹੁੰਦੇ ਹਾਂ ਘਰ ਦੇ, ਉਹ ਬੁਰਾ ਲੱਗਦਾ ਜਦੋਂ ਉੱਥੇ ਨਾ ਲਫਾਫੇ ਲਫੂਫੇ ਲੈ ਕੇ ਟੰਗਦੇ ਆ, ਉਹ ਆਪਣਾ ਨਾ ਨੈਸਟ ਬਣਾਉਂਦੀ ਹੈ ਵਹਾਂ ਪੇ, ਨੈਸਟ ਆਲਣਾ, ਉਹ ਆਲਣਾ ਬਣਾਉਂਦੀ ਹੈ, ਉਹ ਆਲਣਾ ਜਦੋਂ ਬਣਾਉਂਦੀ ਹੈ, ਉਹ ਤੋਂ ਬਾਅਦ ਨਾ ਬੱਚੇ ਪੈਦਾ ਹੁੰਦੇ ਨੇ
3: ਜੀ,
9: ਮੇਰਾ ਪਰਿਵਾਰ ਦੇਖ ਕੇ ਬਹੁਤ ਖੁਸ਼ ਹੁੰਦਾ, ਸਾਨੂੰ ਐਂ ਲੱਗਦਾ ਕਿ ਸਾਨੂੰ ਸੇਵਾ ਮਿਲੀ ਆ ਇਹਨਾਂ ਨੂੰ ਸਾਂਭਣ ਦੀ, ਔਰ ਆਪ ਬਿਲੀਵ ਕਰੇਂਗੇ ਮੇਰਾ ਹੱਥ ਪਹੁੰਚ ਜਾਏਗਾ ਉਹ ਲਾਈਟ ਕੀ ਤਰਫ, ਉਸ ਬਰਡ ਕੋ ਵੀ ਪਤਾ ਉਸਕੋ ਫੀਲਿੰਗ ਹੋਤੀ ਹੈ, ਸ਼ੀ ਇਜ਼ ਫੀਲਿੰਗ ਸਿਕਿਓਰ ਵਿਦ ਅਸ, ਉਸਕੋ ਸਿਕਿਉਰਿਟੀ ਫੀਲ ਹੋਤੀ ਹੈ, ਇਹ ਤੀਸਰੀ ਵਾਰ ਹੈ ਕਿ ਉਹ ਆਪਣੇ ਬੱਚੇ ਦੇ ਰਹੀ ਹੈ ਵਹਾਂ ਪੇ, ਦੋ ਬੱਚੇ ਆ ਚੁੱਕੇ ਹੈ, ਮੈਂ ਹਮੇਸ਼ਾ ਹੈਰਾਨ ਹੁੰਦਾ ਹੂੰ, ਹਰ ਸਾਲ ਜਬ ਬੱਚੇ ਚਲੇ ਜਾਤੇ ਹਮ ਦੇਖਤੇ ਉਸਕੋ ਗਾੜੀ ਕੇ ਉੱਪਰ ਬੈਠਾ ਹੈ, ਜਾਂ ਉਸਕੇ ਉੱਪਰ ਬੈਠਾ ਉੜਨੇ ਕੀ ਟ੍ਰੇਨਿੰਗ ਕਰਨੇ ਲੱਗ ਗਿਆ, ਜਾਂ ਕਿਸੀ ਫੈਂਸ ਕੇ ਉੱਪਰ ਬੈਠਾ ਹੈ, ਤੋ ਉਸਕੇ ਬਾਅਦ ਹਮ ਉਸਕੋ ਉਠਾ ਦਿੱਤੇ ਹੈ, ਉਹ ਜੋ ਨੈਸਟ ਬਣਾਤੀ ਹੈ, ਮਤਲਬ ਕੁਦਰਤ ਇੰਨੀ ਪਿਆਰੀ ਚੀਜ਼ ਹੈ, ਤੁਹਾਨੂੰ ਇੱਦਾਂ ਜੋੜ ਦਿੰਦੀ ਆ ਕਿ ਗੱਲੇ ਕੋਈ ਨਹੀਂ ਹੈ ਆਰਟੀਫਿਸ਼ਲ ਦੁਨੀਆਂ ਤੋਂ ਬਾਹਰ, ਔਰ ਇਸੇ ਤਰ੍ਹਾਂ ਦਾ ਇੱਕ ਮਾਹੌਲ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ ਸੁਣਦੇ ਪਏ ਹੋ ਰਾਈਟ ਨਾਓ, ਜੇ ਤੁਸੀਂ ਆਪਣੀ ਗੱਡੀ ਲੈ ਕੇ ਜਾਓ, ਤੁਸੀਂ ਗੱਡੀ ਲੈ ਕੇ ਪਹੁੰਚਣਾ ਐਂਬਲਟਨ ਦੇ ਉੱਤੇ, ਦੋ ਲੋਕੇਸ਼ਨ ਨੇ
3: ਜੀ,
9: ਇੱਕ ਤਾਂ ਲੋਕੇਸ਼ਨ ਹੈ ਜਿਹੜੀ ਕਿ ਮਕਵੀਨ ਐਂਡ ਮੇਫੀਲਡ ਆ, ਔਰ ਮਕਵੀਨ ਮੇਫੀਲਡ ਦਾ ਐਡਰੈਸ ਆ 11665 ਮਕਵੀਨ ਡਰਾਈਵ ਬਰੈਂਪਟਨ, ਅਤੇ ਸੈਕਿੰਡ ਲੋਕੇਸ਼ਨ ਜਿਹੜੀ ਆ ਉਹ ਹੈਗੀ ਹੈ 2547 ਐਂਬਲਟਨ ਰੋਡ ਬਰੈਂਪਟਨ, 647-222-5601 647-222-5601 ਫੋਨ ਨੰਬਰ ਆ, 2547 ਐਂਬਲਟਨ, ਐਂਬਲਟਨ ਜਿਹੜੀ ਕੁਈਨ ਸਟਰੀਟ ਆ ਬਰੈਂਪਟਨ ਦੀ
3: ਜੀ,
9: ਜਦੋਂ ਮਿਸਿਸ ਸਾਗਾ ਰੋਡ ਦੇ ਉੱਤੇ ਜਾ ਕੇ ਕੁਈਨ ਟੱਚ ਕਰਦੀ ਆ, ਮਿਸਿਸ ਸਾਗਾ ਤੋਂ ਹੈਰੀਟੇਜ ਵੱਲ ਨੂੰ ਜਦੋਂ ਜਾਂਦੀ ਆ, ਪਰੇ ਨੂੰ ਹੋਰ ਵੈਸਟ ਵੱਲ ਨੂੰ
3: ਜੀ,
9: ਇਹਦਾ ਨਾਂ ਐਂਬਲਟਨ ਬਣ ਜਾਂਦਾ, ਐਂਬਲਟਨ ਐਂਡ ਹੈਰੀਟੇਜ, ਜਿੱਥੇ ਐਮਾਜ਼ੋਨ ਦਾ ਵੇਅਰ ਹਾਊਸ ਆ ਬਰੈਂਪਟਨ ਦਾ ਸਭ ਤੋਂ ਵੱਡਾ
3: ਜੀ,
9: ਐਮਾਜ਼ੋਨ ਦੇ ਵੇਅਰ ਹਾਊਸ ਦੀ ਬੈਕ ਦੇ ਉੱਤੇ ਐਂਬਲਟਨ ਆ ਜਾਂਦੀ ਹੈ, ਜੇ ਸਟੀਲ ਹੈ ਇੱਕ ਪਾਸੇ ਐਂਬਲਟਨ ਆ ਵੇਅਰ ਹਾਊਸ ਦੇ, ਤੁਸੀਂ ਸਟੀਲ ਤੋਂ ਨੌਰਥ ਵੱਲ ਨੂੰ ਜਾਣਾ ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚਣਾ, ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੋਤੀ, ਹਮਾਰੇ ਪਾਸ ਅਭੀ ਕੌਣ ਕੌਣ ਸੀ ਪਨੀਰੀ ਹੈ, ਇਹਨਾਂ ਦੀ ਟ੍ਰੇ ਸਭ ਤੋਂ ਵੱਡੀ ਹੁੰਦੀ ਹੈ, ਇਹਨਾਂ ਦੀ ਟ੍ਰੇ 'ਚ ਮਾਰਕੀਟ ਦੇ ਕੰਪੈਟੀਟਿਵ ਜ਼ਿਆਦਾ ਬੂਟੇ ਹੁੰਦੇ ਨੇ, ਅਤੇ ਇਹਨਾਂ ਦੇ ਜਿਹੜੇ ਬੂਟੇ ਨੇ ਉਹ ਆਮ ਡੋਲਰ ਸਟੋਰ ਤੋਂ ਨਹੀਂ ਖਰੀਦੇ ਹੋਏ, ਇਹਨਾਂ ਨੇ ਆਪਣੇ 16 ਏਕੜ ਦੇ ਇਨਡੋਰ ਗ੍ਰੀਨ ਹਾਊਸ ਦੇ ਵਿੱਚ ਨੈਗਰਾ ਹੁੰਦਾ ਲੇਕ ਦੇ ਉੱਤੇ ਤਿਆਰ ਕੀਤੇ। ਇਹ ਜਿਹੜੇ ਬੂਟੇ ਨੇ ਇਹਨਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਦੀ ਐਡਵਾਈਸ ਅਤੇ ਉਹਨਾਂ ਦੀ ਪਹਿਚਾਣ ਦੇ ਨਾਲ ਲਗਾਇਆ ਗਿਆ। PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਪੂਰੇ ਬੀ ਨੂੰ ਤਿਆਰ ਕਰਦੀ ਆ ਲੁਧਿਆਣਾ। ਹੁਣ ਇਹ ਬੂਟੇ ਜਿਹੜੇ ਨੇ ਤੁਹਾਨੂੰ ਉਹ ਟੇਸਟ ਅਤੇ ਉਹ ਸਾਈਜ਼ ਦੇਣਗੇ ਜਿਹੜੇ ਇੰਡੀਆ 'ਚ ਸਬਜ਼ੀ ਦਾ ਹੁੰਦਾ। ਇੰਡੀਅਨ ਸਬਜ਼ੀ ਸਪਰੇਆਂ ਨਾਲ ਭਰੀ ਹੁੰਦੀ ਹੈ, ਪਰ ਜਦੋਂ ਤੁਸੀਂ ਇੱਥੇ ਆਪਣੀ ਸਬਜ਼ੀ ਉਗਾਓਗੇ ਨਾ ਤੁਹਾਨੂੰ ਸਵਾਦ ਆਜੂਗਾ। ਜੋਤੀ ਹਮਾਰੇ ਪਾਸ ਕੌਣ ਕੌਣ ਸੀ ਪਨੀਰੀ ਆ ਪਲੀਜ਼ ਬਤਾਈਏ ਪਹਿਲੇ।
11: अभी फिलहाल बहुत बहुत सारी चीजें सोल्ड आउट हो चुकी है, बट हमारे पास फिर भी वैरायटीज है। बैंगन के है, ग्रीन चिलीज, जो बेल पेपर होते वो है, क्यूकुम्बर्स की डिफरेंट डिफरेंट वैरायटीज है, जो हर्ब्स होते हैं उसकी वैरायटीज है, करेलेज है, और अभी भी हमारे पास कद्दूज, थोड़े अलग अलग टाइप के कद्दूज भी अवेलेबल है। और अच्छी बात तो यह है कि अब सारा कुछ सेल पे लगा हुआ है। हम लोग 12 का ट्रे हम लोग $15 में बेच रहे हैं, 18 का ट्रे $20 में बेच रहे हैं। सो इट एवरीथिंग इज ऑन गुड डील राइट नाउ। आई विल रिक्वेस्ट एवरीबडी कि आ जाओ देखो, ले इतनी अच्छी अच्छी सब्जियां है जो बाहर मिलेगी नहीं आपको, वो सब अवेलेबल है हमारे पास।
9: अवेलेबिलिटी किस किस सब्जी की प्लीज क्विकली बोलेंगे?
11: ग्रीन चिलीज, बैंगन, टोमेटोज, क्यूकुम्बर, करेले, रेड बेल पेपर, ऑरेंज बेल पेपर।
9: बैंगन बोल दिया ना आपने?
7: पंजाबी से दस
9: बैंगन बोल दे।
11: बैंगन, यस बैंगन,
9: शिमला मिर्चा, बैंगन, भिंडी, करेले, घिया, लौकी, कद्दू, चप्पण कद्दू, ते तुहानू तरां, ते खीरा, ते ज्योति और क्या
7: नाम लो
9: मेथी,
11: पीज है, पीज है, पीज जो होते हैं ना अपने
9: फलियां
11: यूज करते
9: हैं। हाँ फलियां,
11: फलियां,
9: हाँ आप इंग्लिश में बताते हैं ना, फिर हम लोग हम ना वो टेस्ट को मिस कर जाते हैं। जब आप बोलते हैं ना भी शिमला मिर्चा लाल ते शिमला मिर्चा हरिया, मुंह च पानी लप लप करता है। जब तुम कहने भिंडियां अलग ना पकड़ जी, भिंडियां खाई जाने मैक्सीको तो आई हुई इतने। हाँ जी भिंडे होंगे ने, भिंडी नहीं होंगी अपने करेले जिडी तो भिंडी होंगी उन्होंने, है ना। ਸੋ ਭਿੰਡੀਆਂ ਇੰਡੀਆ ਵਾਲੀਆਂ ਤੁਸੀਂ ਟੇਸਟ ਵਿੱਚ ਪਿਆਜ਼ ਪੂਜ ਪਾ ਕੇ, ਚਟਨੀ, ਗੰਢੇ ਜਿਹੜੇ ਗੰਢੇ ਨੇ ਪੱਟ ਪੱਟ ਕੇ ਰੋਜ਼ ਖਾਣੇ ਆ
7: ਜੀ,
9: ਤੇ ਗੰਢੇ ਤੁਸੀਂ ਲੈ ਸਕਦੇ ਹੋ, ਤੇ ਤੁਸੀਂ ਧਨੀਆ, ਪੁਦੀਨਾ, ਮੇਥੇ, ਰਹਿ ਬਾਕੀ ਕੀ ਗਿਆ?
7: ਕੁਛ ਨਹੀਂ ਰਹਿ ਗਿਆ, ਮਨਚੀ ਮੈਨੂੰ
9: ਕੁਛ ਨਹੀਂ ਰਹਿ ਗਿਆ, ਕਦੇ ਜੇ ਆਊਟ ਆਫ ਸਟਾਕ ਹੋਣੀ ਆ।
11: ਔਰ ਫਾਦਰਸ ਡੇ ਸਪੈਸ਼ਲ ਕੀ ਹਮਾਰੇ ਪਾਸ ਅਲਗ ਡੀਲਸ ਵੀ ਲੱਗੀ ਹੋਈ ਹੈ। ਬਾਸਕੇਟਸ, ਜੋ ਫਲਾਵਰ ਬਾਸਕੇਟਸ ਹੈ ਜੋ ਸਮਰਸ ਕੇ ਲਈ ਬਾਹਰ ਰੱਖੀ ਜਾਤੀ ਹੈ, ਉਸਕੇ ਉੱਪਰ ਬਹੁਤ ਬੜੀਆ ਡੀਲ ਲੱਗੀ ਹੋਈ ਹੈ।
9: ਮੈਂ ਜੋਤੀ ਤੋਂ ਫਰੰਟ ਯਾਰਡ ਦਾ ਸਮਾਨ ਲੈ ਕੇ ਆਇਆ। ਜੋਤੀ ਲੋਕ ਪਿਕਚਰ ਲੈ ਕੇ ਆਤੇ ਆਪਣੇ ਪਾਸ ਕਿ ਨਹੀਂ? ਬੈਕਯਾਰਡ, ਫਰੰਟ ਯਾਰਡ ਕੀ?
11: ਬਹੁਤ ਜ਼ਿਆਦਾ, ਹਰ ਰੋਜ਼ ਮੁਝੇ ਐਟਲੀਸਟ ਦੋ ਤਿੰਨ ਕਸਟਮਰ ਆਤੇ ਜੋ ਪਿਕਚਰਸ ਲੈ ਕੇ ਆਤੇ, ਉਨਕੋ ਮੈਂ ਸਜੈਸਟ ਕਰਤੀ ਹੂੰ ਕਿਆ ਲਗਾਨਾ ਚਾਹੀਏ, ਕੌਨ ਸੇ ਜੋ ਹਰ ਸਾਲ ਆਨੇ ਵਾਲੇ ਪਲਾਂਟਸ ਲਗਾਨੇ ਚਾਹੀਏ।
9: ਇਹੀ ਖਾਸੀਅਤ ਆ, ਇੱਕ ਤਾਂ ਬੀ ਹੈਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ, ਦੂਸਰਾ ਕੰਸਲਟਿੰਗ। ਤੁਸੀਂ ਹੋਮ ਡਿਪੂ ਜਾਂਦੇ ਹੋ, ਕਿਸੇ ਵੀ ਜਿਹੜੀ ਜਗ੍ਹਾ ਤੇ ਜਾਂਦੇ ਹੋ, ਉੱਥੇ ਵੇਚ ਰਹੇ ਹੁੰਦੇ ਨੇ ਪਰ ਸਮਝਾ ਨਹੀਂ ਰਹੇ ਹੁੰਦੇ ਕਿ ਕਿਵੇਂ ਕਰਨਾ ਹੈਗਾ।
7: ਸਾਨੂੰ ਪਤਾ ਨਹੀਂ ਚੱਲਦਾ ਕਿ ਅਸੀਂ ਕੀ ਲਈਏ ਤੇ ਕਿਵੇਂ ਅਸੀਂ ਲਗਾਈਏ, ਬਟ ਜੋਤੀ ਜੀ ਦੀ ਸਰਵਿਸ ਬਹੁਤ ਵਧੀਆ। ਸੋ ਸਾਰਿਆਂ ਨੇ ਗ੍ਰੀਨ,
9: ਸੋ ਜੋਤੀ ਜਿਹੜੇ ਹੈਗੇ ਇੱਕ ਕੰਸਲਟੈਂਟ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਇੱਥੇ ਬਹੁਤ ਸਾਰੇ ਲੋਕ ਕੰਮ ਕਰਦੇ ਹੋਣਗੇ, ਜਦ ਤੁਸੀਂ ਜਾਓਗੇ ਤੁਸੀਂ ਬਸ ਕਿਉਂ ਜੋਤੀ ਕਿੱਥੇ ਆ, ਤੇ ਇਹ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੋਣਗੇ। ਤੇ ਤੁਸੀਂ ਗੁਰਦੇਵ ਬਾਈ ਜੀ ਹੋਣਾ ਜਿਹੜੇ ਨੇ ਜਿਹੜੇ ਸਾਰੇ ਆਰਗੇਨਾਈਜ਼ਰ ਨੇ, ਗੁਰਦੇਵ ਸਿੰਘ ਹੋਣੇ, ਤੇ ਜੋਤੀ ਜਿਹੜੇ ਨੇ ਉਹਨੂੰ ਰਨ ਕਰਦੇ ਨੇ ਸ਼ੋਅ ਨੂੰ। ਔਰ ਤੁਸੀਂ ਉੱਥੇ ਜਾਓਗੇ, ਇਹ ਤੁਹਾਨੂੰ ਸਮਝਾ ਦੇਣਗੇ ਕਿ ਆਹ ਫੁੱਲ ਲਗਾਉਣਾ, ਇਹ ਬੂਟੇ ਦਾ ਗਮਲਾ ਲੈ ਜਾਓ ਇੱਕ, ਇਸ ਗਮਲੇ ਨੇ ਫੈਲ ਜਾਣਾ, ਜਿੰਨੇ ਵੀ ਇਹਦੇ ਬੀਜ ਜ਼ਮੀਨ 'ਤੇ ਗਿਰੀ ਜਾਣਗੇ ਉਹ ਨਿਕਲੀ ਜਾਣਗੇ। ਹਰ ਸਾਲ ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਹਰ ਸਾਲ ਇਹ ਫੁੱਲ ਵੱਧਦੇ ਜਾਣੇ ਨੇ। ਤੁਸੀਂ ਇਹਨੂੰ ਇਸ ਐਂਗਲ 'ਚ ਲਾਉਣਾ ਤਾਂ ਜੋ ਕਿਆਰੀ ਇੱਦਾਂ ਚੱਲੇ। ਅਤੇ ਮੈਂ ਇਹਨਾਂ ਕੋਲ ਫੁੱਲ ਲੈ ਕੇ ਆਇਆ ਫਰੰਟ ਯਾਰਡ ਦੇ, ਰਾਊਂਡ ਅਬਾਊਟ ਸੀ ਇਹਨਾਂ ਨੇ ਪੂਰਾ ਭਰਤਾ, ਮੈਂ ਫੋਟੋ ਪਾਊਂਗਾ ਕਿ ਦਿਨ ਜਦੋਂ ਪੂਰਾ ਤਿਆਰ ਹੋ ਗਿਆ। ਦੂਸਰਾ ਇਹਨਾਂ ਨੇ ਬੈਕਯਾਰਡ ਦੇ ਵਿੱਚ ਸਾਰਾ ਮੇਰਾ ਭਰਤਾ, ਮੈਨੂੰ ਦੱਸਦਾ ਮੇਰੇ ਆਲਰੇਡੀ ਇੰਨੇ ਕੁ ਫੁੱਲ ਨੇ ਵੀ ਜੇ ਮੈਂ ਇੱਕ ਫਲਾਵਰ ਸ਼ਾਪ ਖੁੱਲਣੀ ਹੋਵੇ ਚੱਲ ਜੂਗੀ। ਸੰਤੋਸ਼ ਵੀ ਇੱਕ ਵਾਰ ਲੱਗੀ ਸੀ,
7: ਮੈਂ ਲਾਸਟ ਇਅਰ ਅਮਨ ਜੀ ਕਿਸੇ ਦੇ ਬਰਥਡੇ 'ਚ ਬੁਕੇ ਬਣਾਉਣਾ ਸੀ, ਮੈਂ ਤੁਹਾਡੇ ਸਾਰੇ ਬੈਕਯਾਰਡ ਤੋਂ ਫਲਾਵਰ।
9: ਜੋਤੀ ਇਤਨੇ ਫੂਲ ਹੈ ਮੇਰੇ ਘਰ ਮੇਂ, ਇਤਨੇ ਫੂਲ ਹੈ ਨਾ, ਮਿਹਰਬਾਨੀ ਹੈ ਕੁਦਰਤ ਦੀ,
7: ਸੀਰੀਅਸਲੀ।
9: ਤਦੇ ਮੈਂ ਕਹਿੰਦਾ ਹੁੰਦਾ ਕੁਛ ਵੀ ਚੱਲਦਾ ਪਿਆ ਤੁਹਾਡੀ ਜ਼ਿੰਦਗੀ। ਜੋਤੀ ਇੱਕ ਛੋਟੀ ਸੀ ਬਾਤ ਹੈ ਸੋਚਣੇ ਵਾਲੀ, ਬੋਲੋ। ਸਾਰੇ ਸੁਣ ਰਹੇ ਨੇ, ਭਾਜੀ ਵੀ ਹੋਲਤੇ ਨੇ ਮੌਂਟਰੀਅਲ ਤੋਂ, ਇੱਕ ਜਨਕ ਛਾਬੜਾ ਜੀ ਵੀ ਹੋਲਤੇ ਆ, ਸੰਤੋਸ਼ ਵੀ ਆ, ਬੜੀ ਦੁਨੀਆ ਸੁਣਦੀ ਹੈ ਜੋਤੀ ਆਪਣੇ ਸ਼ੋਅ ਨੂੰ। ਆਪਕੋ ਲੱਗਤਾ ਹੈ ਲੋਕ ਸੁਣਤੇ ਹਮੇ?
8: हाँ जी सब लोग आके मुझे बोलते हैं हम लोग रेडियो से आए हैं।
9: हाँ जी अच्छा ज्योति एक छोटी सी बात, मैं ना लोगों को लाइफ के साथ जोड़ता हूँ, मिट्टी के साथ जोड़ता हूँ। मैं बोलता हूँ जब ज्योति से सामान लेना है उसको जाके, ज्योति आज सुबह मैं नंगे पैर था, पार्क में चल रहा था मिट्टी के ऊपर, ग्रास के ऊपर, एनर्जी जा रही थी मेरे शरीर को। हुआ क्या हुआ है, हम केमिकल वाले फ्लोर के ऊपर चलते हैं, जो घर के अंदर फ्लोर है सारे केमिकल वाले हैं
3: जी।
9: केमिकल्स हमारी बॉडी के ऊपर असर कर रहे हैं, ठीक है। मिट्टी हमारी बॉडी के ऊपर असर करती थी, हमारे बुजुर्ग थे मिट्टी के ऊपर बैठते थे, मिट्टी के ऊपर चलते थे
3: जी।
9: बीमारियां कम थी, थी पर कम थी
3: बिल्कुल,
9: बड़ी एज में जाके मरते थे। आज तो एज ही कुछ नहीं है, 49 ईयर ओल्ड मैन गया, 18 साल का बच्चा गया, वो टाइम था कि एज लंबी थी। अभी मैं बात बता रहा हूँ, कृष्णा कपूर की शादी जिससे हुई थी, बंदे का नाम पता आपको?
8: हाँ जी हाँ जी,
9: मेरे को लगता है ज्योति जी फिल्मी है थोड़े से। हाँ
8: हाँ जी द प्लेयर ना, वो जो उनका नाम याद नहीं मुझे,
9: बस इतना याद है भी कृष्णा कपूर ने कई करोड़ रुपया उससे लिया, कई 100 करोड़,
8: करेक्ट करेक्ट,
9: दहेज का ले लिया बैंक, है ना।
8: यस यस,
9: वो आदमी चला गया दुनिया से, हमें एक लेसन देके गया, एक बच्चा था हमारी जिंदगी में, वो हमें लेसन देके गया। लेसन ज्योति ये, वो आदमी जो घोड़े के ऊपर हॉर्स राइडिंग बहुत पसंद करता था, गोल्फ खेलता था, अच्छी गेम खेलता था, अच्छा खाता था, लाइफस्टाइल बड़ा अच्छा था उसका, ठीक है। वो आदमी जब गया खेलते खेलते उसके मुंह में मक्खी चली गई और गले में डंक मार दिया मधुमक्खी ने,
8: राइट,
9: मिनट्स में चला गया, इवन एयर एम्बुलेंस पहुंच गई थी। सुपर रिच बंदा था, बहुत ज्यादा अमीर बंदा था,
8: राइट।
9: देखिए जिंदगी इतनी ही सी है ज्योति, जो आज है अगर कोई दान करना आज दान कर लो, कल पे मत डालो। किसी का भला करना आज कर लो, कल पे मत डालो। किसी के साथ कोई दुश्मनी है उसको खत्म कर लो आज, कल पे मत डालो। नफरत है उसको आज निकाल दो, कल पे मत डालो।
3: बिल्कुल,
9: जो कुछ दिया आपके परिवार के साथ टाइम दिया परमात्मा ने, आज पूरा बढ़िया व्यतीत करो। अज दा दिन थोनों बड़ा खूबसूरत सारे नूं मिलिया, इन्ने खूबसूरत दिन च मैं एक बहुत खूबसूरत जगह ते, मैं इन्नी लंबी इंटरव्यू इसलिए नहीं की कि असी कुछ बेचना, मैं इन्नी लंबी इंटरव्यू की कि तुसी उस विच बढ़ जमो।
3: बिल्कुल,
9: कुदरत की वना जानी है वड्डा बेपरवाह, वो इन्ना बेपरवाह हैगा, एक हुंदा लापरवाह एक हुंदा बेपरवाह। बेपरवाह सी दसम पिता शाहे शहनशाह जुमले फैजे नूर खसम राजा का गुरु गोबिंद सिंह पातशाह, सो राजन के राजा, तपस्वी के तपस्वी, तो फकीरां दे फकीर गुरु गोबिंद सिंह पातशाह, पत्थरां दी ढाब ला के, ठीक है, शतराणे दी ढाब ला के औरंगजेब दा राज खत्म कर दता एक तीर चला के
3: जी,
9: शतराणे दी ढाब दते, ते पत्थरां दी ढाब ला के जिथे मछवड़े चरण कमल साहब गुरद्वारा उथे पैरां विच छाले ने उथे पातशाह ने अपना समां बतीत किया। इस सब कुछ गुरु पातशाह की देना जो सारे अपन मिलया उसका शुक्र करिए परमात्मा का, जो साढ़े को है माण करने की जरूरत नहीं। जो कुछ जानता कोई गल नहीं, जो कुछ आता कोई गल नहीं, थोनू फर्क नहीं पैना चाहिए, जिंदगी इंजॉय करो।
3: बिल्कुल,
9: बेपरवाह परमात्मा आ जो बूटे ज्योति तो लेके आओगे ना, तुम पानी दे दोगे तभी ठीक है, नहीं दोगे तो भी परमात्मा ने पाल देने
3: जी।
9: ज्योति को अच पहुंचो ग्रीन वैली गार्डन सेंटर, मैं थोड़ा गारंटी करता जब थोड़ा दिन इन्ना वधिया होगा ना, आशश कर उठोंगे आशश। ज्योति को समान चको ग्रीन वैली गार्डन सेंटर तो 647-222-5501। जनक चावड़ा जी, मैं जनक जी सत श्रीकाल, की हाल चाल है?
12: सत श्रीकाल वीर जी, की हाल है?
9: ठीक है, तुसी ना एक बार ग्रीन वैली गार्डन सेंटर ते मेरे कहे ते एम्बल्टन वाली लोकेशन ते चल जाओ भाजी, 1.5 एकड़ च पंजाबियां सब तो वड्डा ग्रीन हाउस। ज्योति लोग लंडन बेलविल किचनर वाटलू सभी जगह से आए कि नहीं आए?
8: हाँ जी हाँ जी, दूर दूर से सब जगह,
9: हर जगह तो भाजी इस समय लोग सुन रहे ने, वर्थ है वर्थ है वर्थ है टू ड्राइव। आओ इथे बूटे चको, 3 महीने तुहाडे को हजे गर्मी हो रहा है, इन्हां 3 महीनों 3 साल मंगो जियो, अपने बूटे लगाओ, अपने बूटे नूं पानी दो, दुपहरे देखो गर्मी हुंदी है ठंड हुंदी है। जनक छावड़े साडे घरे गुरु पातशाह जी दा इक इत्थे रूम बनाया होया जी, हाँ जी
12: जी
9: हर वेले ख्याल रखा जाता कि हुण धुप आ गई पर्दा कर दीए, हुण ऐ कर दीए, रोज़ जिहड़ा जोत कीती जांदी है जिंदगी नूं, पापी भी सिर ते बणो भाजी, पुन्नी भी सिर ते बणो। महाराजा रणजीत सिंह दारू भी पींदा सीगा, शराब भी पींदा सी,

0: जाओ सिमरंस, जिनिया भी सुनती है सिमरंस, जी लो अपनी जिंदगी। ज्योति नंबर 6472225601, ग्रीन वैली गार्डन सेंटर। अज अपने शौक दे बूटे लगाओ, करमा वाले हो तुहाडे बैकयार्ड हैगे ने सारे दे। टोरंटो डाउन टाउन जो मैं जाना, लोग गमलिया दे विच निक्के निक्के बालकोनिया च सब्जियां लगाउंदे ने। करमा वाले हो तुसी, तुहाडे को धरती पई है घरां दे विचकार। 6472225601, ज्योति थैंक यू सो मच टाइम देने के लिए।
1: थैंक यू सो मच, थैंक यू, बाय बाय।
0: फ्रूट वाले दरख्त लगाने ने, फ्रूट वाले दरख्त। ज्योति जाते जाते फ्रूट के पेड़ बता दो कौन कौन से हैं।
1: हाँ जी, एप्पल है, पेयर है, पीचेस है, चेरीज है।
0: एक सेकंड होल्ड रखे, संतोष पंजाबी जी बोली चलो।
2: हाँ जी,
0: पहले बोलिए क्या है।
1: एप्पल, पेयर,
0: सेब हैगा, दूजा
1: एप्पल हो गया, पेयर हो गया, चेरी हो गया,
0: चेरी चेरी होगी,
1: चेरी, हो
0: चेरी दीदी होगी, चेरी खाने वाली होगी। हाँ जी
1: हाँ जी, नेक्टरिंग, नेक्टरिंग जो होता है
0: वो हो गया। आप ना चैट जीपीटी फोटो भेज देकर देख के पंजाबी में बोला करेंगे। हैं,
1: शीरो प्लम बोलते हैं उसको,
0: शीरो कलम,
1: प्लम, प्लम,
0: प्लम, अच्छा हो, ओहो, जरा मैं समझ नहीं आया। हाँ जी, 6472225601, दरख्तों के दरख्त लाओ, फ्रूट दे घर के बैकयार्ड च, ते प्लस फुल, फुलां दी तां खुशबू जे तुहानू कैनेडा च कितें मिलूगी वह ग्रीन वैली गार्डन सेंटर से मिलनी। छाबड़ा जी नोट बहुत छाप दे, साडे भरजाई जी नूं लेके जाओ इत्थे, इन्हां दे शौक पूरे करियो।
2: बिल्कुल,
3: पता नहीं कम बहुत करीदा।
0: चलो
1: सब कुछ है।
0: चंगा जी, ओके, थैंक यू। और इस तों बाद जे किसे ने एंजॉय करना
2: जी,
0: पता किथे जायो, फिर उस तों बाद जाओ तवा किचन ते
2: जी, बिल्कुल,
0: टेस्ट ढाबे वर्गा, प्रेपरेशन घर वर्गी। एवें ही नहीं हर वीकेंड दे उत्ते 300 to 800 लोग केटरिंग कराउंदे, 300 to 800 लोग केटरिंग, लोग फ्री दे विच कपटूरे ला ला के लोकां नूं दुकानां ते बुलाउंदे ने। हां जी
2: बिल्कुल,
0: इत्थे 300 to 800 बंदा खुद कॉल करके केटरिंग बुक करदा है अलग अलग शहरां तों, तवा TAWA किचन। ते मेरे नाल जनक छाबड़ा जी दे इक कॉलर होल्ड ते ने। हां जी सर, सत श्री अकाल, की हाल है।
4: सत श्री अकाल जी, की हाल चाल।
0: ठीक है जी, ठीक है जी। हां जी,
3: शुरू करां?
0: नहीं नहीं भाजी, वेट कर लो, तुसीं होल्ड ते हो, तुसीं वी नाल। हां जी हां जी भाजी, की कहना चाहुंदे हो? 514 नंबर वाले हो?
4: हाँ जी, की हाल चाल महाराज?
0: ठीक है, ठीक है।
4: मैं जी ਤੁਹਾਡੇ ਫੂਡ ਤੋਂ ਹੀ ਕਹਿ ਰਹੇ, ਅੰਮ੍ਰਿਤਸਰ ਦੀ ਯਾਦ ਆ ਗਈ, ਕਿਆ ਫੂਡ ਹੈ ਅੰਮ੍ਰਿਤਸਰ ਦੇ?
0: ਹਾਂ ਜੀ,
4: ਸਾਡਾ ਫੁੱਲੂਕੇ ਦਾ ਤੁਸੀਂ ਨਾਂ ਲਿਆ ਹੈ।
0: ਹਾਂ ਜੀ,
4: ਅੰਮ੍ਰਿਤਸਰ ਦਾ ਜਿਹੜਾ ਕੁਲਚਾ ਉਹਦੇ ਹੈ ਹੀ ਆ, ਬਾਕੀ ਨੌਨ ਵਿੱਚ ਬੜੀ ਅੰਮ੍ਰਿਤਸਰ ਚ ਹੈਗੀ ਆ। ਤੇ ਕਿਹੜੇ ਮੈਡਮ ਸੀ, ਕਿੰਨੇ ਅੰਮ੍ਰਿਤਸਰ ਤੋਂ ਆ?
0: ਇਹ ਸਾਡੇ ਨਾਲ ਬੈਠੇ ਮੈਡਮ ਜੀ ਵੀ ਅੰਮ੍ਰਿਤਸਰ ਤੋਂ। ਹਾਂ ਜੀ,
4: ਅੱਛਾ ਜੀ, ਤੇ ਮੈਂ ਤਾਂ ਬੜੀ ਖੁਸ਼ੀ ਹੋਈ ਆ। ਤੁਸੀਂ ਦੱਸਿਆ ਕਰੋ ਅੰਮ੍ਰਿਤਸਰ, ਅੰਮ੍ਰਿਤਸਰ ਦੀ ਹਰ ਚੀਜ਼ ਹੀ ਬੜੀ ਖਾਸ ਹੈ ਜੀ। ਸਾਡੇ ਫਰੈਂਡ ਨਾ ਚੰਡੀਗੜ੍ਹ ਤੇ ਦਿੱਲੀ ਤੋਂ ਆ ਕੇ ਭੁੱਲ ਜਾਂਦੇ ਹੁੰਦੇ ਸੀ, ਕਹਿੰਦੇ ਕੋਈ ਮੁਕਾਬਲਾ ਨੀ ਅੰਮ੍ਰਿਤਸਰ ਦਾ।
0: ਨਹੀਂ ਹੈਗਾ, ਮੈਂ ਲੱਸੀ ਪੀ ਕੇ ਆਇਆ ਸੀ ਦਰਬਾਰ ਸਾਹਿਬ ਦੇ ਕੋਲ, ਪੇੜਾ ਪਾ ਕੇ ਵਿੱਚ।
4: ਬਾਜੀ ਕਿਤੇ ਘੜੇ ਵਾਲੀ ਕੁਲਫੀ ਖਾ ਕੇ ਆਏ ਹੋ?
2: ਓ ਮਾਈ ਗੋਡ,
0: ਭਾਜੀ ਤੁਸੀਂ ਫੋਨ ਰੱਖੋਗੇ ਹੁਣ? ਚੰਗਾ, ਥੈਂਕ ਯੂ ਸੋ ਮਚ, ਲਵ ਯੂ ਆਲ। ਜਨਕ ਚਾਵੜਾ ਸਾਹਿਬ, ਮਾਰਕੀਟ ਚ ਐਕਟੀਵੇਸ਼ਨ ਹੈਗੀ, ਐਕਟੀਵੇਟ ਹੋ ਗਈ ਮਾਰਕੀਟ, ਤੇ ਸੋਲ ਦੇ ਸਾਈਨ ਗਲੀਆਂ ਚ ਨਜ਼ਰ ਆਉਂਦੇ ਨੇ। ਤੇ ਉਹ ਲੋਕ ਜਿਹੜੇ ਸੋਚਦੇ ਨੇ ਮਕਾਨ ਮੁਫਤ ਦੇ ਵਿੱਚ ਮਿਲਣਗੇ, ਮੁਫਤ ਚ ਨਹੀਂ ਮਿਲ ਸਕਦੇ ਕਿਉਂਕਿ ਬਿਲਡਰਸ ਆਪਣੀ ਮਿਨੀਮਮ ਪ੍ਰਾਈਸ ਤੇ ਜਾ ਚੁੱਕੇ ਨੇ। ਗਵਰਨਮੈਂਟ ਜਿਹੜੀਆਂ ਨੇ ਆਪਣੇ ਰਿਬੇਟ ਦੇ ਰਹੀਆਂ ਨੇ, ਸਰਕਾਰ ਪੈਸੇ ਛੱਡ ਰਹੀ ਆ ਕਿ ਰਿਸੈਸ਼ਨ ਵੀ ਮੈਂ ਹੀ ਲੈ ਕੇ ਆਈ ਸੀ, ਚਲਦੀ ਚਲਾਈ ਇਕਨੋਮੀ ਪੱਠਾ ਮੈਂ ਹੀ ਬਿਠਾਇਆ ਸੀ, ਚੱਲੀ ਹੋਈ ਇਕਨੋਮੀ ਦਾ ਪੱਠਾ ਬਿਠਾਉਣ ਵਾਲੇ ਅਸੀਂ ਹਾਂ। ਦ ਲਿਬਰਲ ਗਵਰਨਮੈਂਟ ਅਤੇ ਕੰਜ਼ਰਵੇਟਿਵ ਹੁੰਦੇ, ਉਹਨਾਂ ਨੇ ਵੀ ਇਹੀ ਕੁਛ ਕਰਨਾ ਸੀ। ਡੱਗ ਫੋੜ ਉਹਨੇ ਕਿਹੜਾ ਘੱਟਣਾ ਹੈ, ਕੰਜ਼ਰਵੇਟਿਵ ਕਿਹੜਾ ਕੋਈ। ਅਤੇ ਫਿਲਹਾਲ ਇਸ ਸਮੇਂ ਰਿਬੇਟ ਵੀ ਇਹੀ ਦੇ ਰਹੇ ਨੇ। ਅਤੇ ਜਨਕ ਜੀ, ਜਿਹੜਾ ਪ੍ਰੋਜੈਕਟ ਉਹਦੇ ਬਾਰੇ ਬੋਲਿਓ।
3: ਹਾਂਜੀ ਸਰ, ਪਹਿਲੇ ਤਾਂ ਤੁਸੀਂ ਨਾ ਅਥਾਹ ਗਿਆਨ ਦਾ ਸਮੁੰਦਰ ਹੈ ਜੀ,
0: ਸ਼ੁਕਰ ਸਰ,
3: ਸੈਂਸ ਆਫ ਹਿਊਮਰ ਦਾ ਤਾਂ ਤੁਹਾਡਾ ਕੋਈ ਮੁਕਾਬਲਾ ਹੀ ਨਹੀਂ ਕਰ ਸਕਦਾ
0: ਸਰ, ਸ਼ੁਕਰ ਹੈ ਬਹੁਤ।
3: ਪਹਿਲਾਂ ਤੁਹਾਡੇ ਪਿਆਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ ਤੇ ਗੁੱਡ ਮਾਰਨਿੰਗ, ਤੇ ਤੁਹਾਡੀ ਪੂਰੀ ਵਿਸ਼ੇਸ਼ ਟੀਮ ਨੂੰ ਵੀ। ਵੀਰ ਜੀ, ਇਹ ਪ੍ਰੋਜੈਕਟ ਆਇਆ ਕੈਲੀਡਨ, ਈਸਟ ਕੈਲੀਡਨ ਵਿੱਚ। ਈਸਟ ਕੈਲੀਡਨ ਜਿਹੜਾ ਬਿਲਕੁਲ ਬਾਰਡਰ ਤੇ ਬਰੈਂਪਟਨ ਤੇ ਕੈਲੀਡਨ ਦੇ ਬਿਲਕੁਲ ਬਾਰਡਰ ਤੇ, ਹਾਈਵੇ 413 ਬਿਲਕੁਲ ਚੁੰਮ ਕੇ ਨਿਕਲੇਗਾ ਔਰ ਗੋ ਸਟੇਸ਼ਨ 5 ਮਿੰਟ ਤੇ ਹੈਗਾ। ਸਾਰੇ ਦੂਸਰੇ ਹਾਈਵੇ 410, 427 ਬਿਲਕੁਲ ਨਜ਼ਦੀਕ, ਟ੍ਰਾਂਜਿਟ ਬਿਲਕੁਲ ਨਜ਼ਦੀਕ। ਇਹ ਮਾਸਟਰ ਪਲੈਨ ਕਮਿਊਨਿਟੀ ਬਣ ਰਹੀ ਹੈਗੀ, 250,000 ਮਕਾਨਾਂ ਦੀਆਂ, ਜਿਹੜਾ ਫਰੀ ਹੋਲਡ, ਬਿਲਕੁਲ ਐਬਸੋਲੂਟਲੀ ਫਰੀ।

0: ਇੰਸ਼ੋਰਡ, ਨੋ POTL, ਨੋ ਮੇਨਟੇਨੈਂਸ ਫੀ, ਕੋਈ ਦੂਸਰੇ ਤਰ੍ਹਾਂ ਦਾ ਫੀਸ ਨਹੀਂ ਹੈਗੀ। ਉਹ ਟਾਊਨ ਹਾਊਸ ਹੈਗੇ ਇੱਥੇ 7 ਲੱਖ ਦੇ ਨੰਬਰਾਂ ਵਿੱਚ। ਸੈਮੀ ਜਿਹੜੇ ਬਿਲਡਰ ਬਣਾਉਣਾ ਬੰਦ ਕਰ ਬੈਠੇ ਨੇ, ਜਿਹੜੇ ਉਹਨਾਂ ਨੂੰ ਪ੍ਰੋਫਿਟ ਨਹੀਂ ਹੁੰਦਾ ਜ਼ਿਆਦਾ, ਉਹ ਵੀ ਇੱਥੇ ਹੈਗੇ 8 ਲੱਖ ਦੇ ਨੰਬਰਾਂ 'ਚ। ਡੀਟੈਚ ਹੈਗੇ 9 ਲੱਖ ਦੇ ਨੰਬਰਾਂ 'ਚ। ਅਸੀਂ ਐਕਸਟੈਂਡਡ ਫੈਮਲੀਆਂ ਹੁੰਦੀਆਂ ਨੇ ਜ਼ਿਆਦਾਤਰ, ਜਿਹੜੇ ਸਾਊਥ ਇੰਡੀਅਨਸ ਆਉਂਦੇ ਨੇ, ਸ਼੍ਰੀਲੰਕਨ, ਪਾਕਿਸਤਾਨੀ, ਇੰਡੀਅਨ ਪੇਰੈਂਟਸ ਨਾਲ ਹੁੰਦੇ ਨੇ, ਉੱਤੇ ਥੱਲੇ ਹੋਣ ਵਾਸਤੇ ਥੋੜ੍ਹਾ ਉਹਨਾਂ ਨੂੰ ਤਕਲੀਫ ਆਉਂਦੀ ਹੈ। ਉਵੇਂ ਧਿਆਨ ਰੱਖਿਆ ਗਿਆ ਕਿ ਮੇਨ ਫਲੋਰ ਤੇ ਬੈਡਰੂਮ ਉਹਨਾਂ ਵਾਸਤੇ ਬਣਾ ਕੇ ਦਿੱਤਾ ਜਾਏ ਤਾਂ ਕਿ ਉਹਨਾਂ ਜ਼ਿਆਦਾ ਉੱਤੇ ਥੱਲੇ ਨਾ ਹੋਣਾ ਪਵੇ। ਵੀਰ ਜੀ, ਇੱਥੇ ਕ੍ਰਿਕਟ ਦਾ ਗਰਾਊਂਡ ਜੇ, ਇੱਥੇ ਬਾਸਕਿਟਬਾਲ ਦਾ ਗਰਾਊਂਡ ਜੇ, ਇੱਥੇ ਟੈਨਿਸ ਤੇ ਬੈਡਮਿੰਟਨ ਦੇ ਕੋਰਟ ਨੇ, ਪਾਰਕ ਨੇ, ਗੋਲਫ ਕੋਰਸ ਨੇ, 9 ਫਿਟ ਦੀ ਸੀਲਿੰਗ ਹੈਗੀ। 10% ਡਿਪੋਜ਼ਿਟ ਦੇਣਾ ਇੱਕ ਸਾਲ ਵਿੱਚ ਛੋਟੀ ਛੋਟੀ ਕਿਸ਼ਤਾਂ ਵਿੱਚ। ਟਾਊਨ ਹਾਊਸ ਦਾ ਦੇਣਾ ਪਹਿਲਾਂ ਡਿਪੋਜ਼ਿਟ 10,000, ਉਹਦੇ ਚੋਂ 25% ਮੈਂ ਮਿਲਾ ਕੇ ਦੇਣਾ, ਬਾਅਦ ਵੀ ਚਾਨਕਾਰਿਆਂ ਦਾ ਪ੍ਰੋਮਿਸ ਨਹੀਂ ਕਰਨਾ, ਪਹਿਲੋਂ ਦੇਣੇ ਨੇ ਨਾਲ ਪੈਸੇ ਮਿਲਾ ਕੇ। ਜਿਹੜਾ ਡੀਟੈਚ ਹੈ ਉਹਦੇ ਵਿੱਚ 15,000 ਦਾ ਪਹਿਲਾਂ ਡਿਪੋਜ਼ਿਟ, ਉਹਦੇ 25% ਮੇਰਾ ਜਾਏਗਾ 3,750, ਤੁਸੀਂ 11,250 ਦੇਣੇ ਨੇ। ਡਿਪੋਜ਼ਿਟ ਦੀ ਪੂਰੀ ਰਸੀਦ ਮਿਲੇਗੀ ਤੁਹਾਨੂੰ 15,000 ਦੀ। ਇਹ ਪ੍ਰਾਈਸ ਦੇਖਣ ਤੁਸੀਂ ਦੱਸ ਬੈਠੇ, ਗੌਰਮੈਂਟ ਰਿਬੇਟ ਕਰਕੇ ਪ੍ਰਾਈਸ ਮਿਲ ਰਿਹਾ। ਇੱਕ ਛੋਟੀ ਵਿੰਡੋ ਉਹਨਾਂ ਨੇ ਦਿੱਤੀ ਹੈ, ਉਸ ਦਰਮਿਆਨ ਜਿਨ੍ਹਾਂ ਨੇ ਖਰੀਦ ਲਿਆ ਉਹ 1,30,000 ਦਾ ਫਾਇਦਾ ਲੈ ਸਕਦੇ ਨੇ। ਉੱਥੇ 500 ਤੋਂ ਜ਼ਿਆਦਾ ਰੀਅਲ ਇਸਟੇਟ ਏਜੰਸੀ 17 ਤਰੀਕ ਜਦੋਂ ਓਪਨਿੰਗ ਹੋਈ ਹੈ, 200 ਲੋਟ ਬਿਲਡਰ ਨੇ ਕੱਢੇ ਨੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਿਲਡਰ ਪਹਿਲੇ ਫੇਜ ਵਿੱਚ ਪੈਸੇ ਘੱਟ ਰੱਖਦੇ ਨੇ, ਅਗਲੇ ਫੇਜ ਦੇ ਨਾਲ 30-40,000 ਵਧਾ ਕੇ ਦੇਣੇ ਨੇ।
1: ਵੱਡੇ ਡਬਲ ਕਾਰ ਗਰਾਜ ਵਾਲੇ, ਗਰਾਊਂਡ ਫਲੋਰ ਤੇ ਬੈਡਰੂਮ, ਗਰਾਊਂਡ ਸਾਰੀ ਤਰ੍ਹਾਂ ਦੇ ਬਿਲਡਰ ਦੇ ਰਿਹਾ। ਪਹਿਲਾਂ ਵਾਂਗੂ ਦੀਆਂ ਕਮਿਊਨਿਟੀ ਜਿਵੇਂ ਪਹਿਲਾਂ ਬਣਦੀ ਹੁੰਦੀ ਸੀ, ਖੁੱਲੀਆਂ ਡੁੱਲੀਆਂ ਕਮਿਊਨਿਟੀਜ਼ ਨੇ, ਤੇ ਤੁਸੀਂ ਚੰਗੇ ਲੋਟ ਦੇ ਉੱਤੇ ਚੰਗੇ ਘਰ, ਡਾਊਨ ਪੇਮੈਂਟ ਦੀ ਤੇ ਕਲੋਜ਼ਿੰਗ ਦੀਆਂ ਸਾਰੀਆਂ ਕੰਡੀਸ਼ਨਸ ਪਹਿਲਾਂ ਹੀ ਕਲੀਅਰ ਕਰਕੇ ਇਹ ਚੱਲਣਗੇ, ਤਦ ਹੀ ਘਰ ਬੁੱਕ ਕਰਵਾ ਕੇ ਦੇਣਗੇ। ਤੇ ਤੁਸੀਂ 647-999-0935, ਜਿੰਨੇ ਦਾ ਵਿੰਡਜ਼ਰ ਦੇ ਵਿੱਚ ਤੁਸੀਂ ਟਾਊਨ ਹਾਊਸ ਖਰੀਦਦੇ ਹੁੰਦੇ ਸੀ, ਉਹਨੇ ਵਿੱਚ ਤੁਸੀਂ ਹੁਣ ਡਿਟੈਚ ਘਰ ਜਿਹੜਾ ਹੈਗਾ ਬ੍ਰੈਂਟਨ 'ਚ ਖਰੀਦ ਰਹੇ ਹੋ, 647-999-0935, 647-999-0935 ਦੇ ਉੱਤੇ ਜਨਕ ਛਾਬੜਾ, 647-999-0935 ਦੇ ਉੱਤੇ ਜਨਕ ਛਾਬੜਾ ਜੀ ਨੂੰ ਕਾਲ ਕਰਦੇ ਹਾਂ। ਥੈਂਕ ਯੂ ਸੋ ਮਚ ਸਰ।
0: ਥੈਂਕ ਯੂ ਸਰ, ਸੋ ਨਾਈਸ।
1: ਸੋ ਤੁਸੀਂ ਬੇਫਿਕਰੇ ਹੋ ਕੇ ਇੱਕ ਅੱਛੇ ਰਿਅਲਟਰ ਦੇ ਨਾਲ ਡੀਲ ਕਰੋਗੇ, 647-999-0935 ਨੰਬਰ ਨੂੰ ਡਾਇਲ ਕਰ ਲਓ, ਜਨਕ ਛਾਬੜਾ ਜੀ ਨਾਲ ਗੱਲ ਕਰ ਸਕਦੇ ਹੋ। ਗੱਲ ਆ ਗਈ ਕਿ ਦੁਨੀਆ ਬੜੀ ਖੂਬਸੂਰਤ ਹੈ, ਪਰ ਜੇ ਤੁਹਾਡੀਆਂ ਅੱਖਾਂ ਉਹਨੂੰ ਦੇਖਣ ਲਈ ਖੁਸ਼ ਨੇ, ਅੱਖਾਂ ਖੁਸ਼ ਨਹੀਂ ਹੈਗੀਆਂ ਜਦੋਂ ਸਵੇਰੇ ਉੱਠਦੇ ਹੋ ਕੁਛ ਦਿਖਦਾ ਨਹੀਂ, ਅੱਖਾਂ ਖੁਸ਼ ਨਹੀਂ ਕਿ ਨਮੀ ਰਹਿੰਦੀ ਹੈ, ਅੱਖਾਂ ਖੁਸ਼ ਨਹੀਂ ਕਿ ਸੁੱਕੀਆਂ ਰਹਿੰਦੀਆਂ ਨੇ, ਅਤੇ ਅੱਖਾਂ ਖੁਸ਼ ਨਹੀਂ ਕਿ ਲੱਗਦਾ ਸਿਰ ਦੁਖਦਾ ਰਹਿੰਦਾ, ਅਤੇ ਅੱਖਾਂ ਹੀ ਸਭ ਕੁਛ ਦਿਖਾਉਂਦੀਆਂ ਨੇ। ਅਤੇ ਇਹਨਾਂ ਅੱਖੋਂ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ ਹੈ। ਸੋ ਤੁਹਾਡੀਆਂ ਅੱਖਾਂ ਬੋਲਦੀਆਂ ਨੇ ਕਦੋਂ, ਜਦੋਂ ਉਹ ਜਾ ਕੇ ਆਉਂਦੀਆਂ ਨੇ ਸਪੈਕਸ ਐਕਸਪ੍ਰੈਸ ਤੇ। ਤੁਸੀਂ ਆਉਂਦੇ ਰਹੋ ਸਰ ਰਾਜਨ।
2: ਬਹੁਤ ਬਹੁਤ ਧੰਨਵਾਦ ਅਮਨ ਜੀ, ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਦੀ ਨਾਲ ਦੱਸਣਾ ਚਾਹਾਂਗੇ ਅੱਜ ਕਿ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਡਾਕਟਰ ਸਾਡੇ ਕੋਲ ਜੀ ਅੱਜ ਅਵੇਲੇਬਲ ਨੇ। ਤੁਸੀਂ ਅੱਜ 2 ਵਜੇ ਤੱਕ ਵਾਕ ਇਨ ਵੀ ਕਰ ਸਕਦੇ ਹੋ, ਪਰ ਜੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾਓਗੇ ਤੇ ਤੁਹਾਡਾ ਟਾਈਮ ਸੇ ਹੋਏਗਾ। ਤੇ ਕੰਪਲੀਟ ਕੰਪਰੀਹੈਂਸਿਵ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ ਜੀ, ਵਿਜ਼ਨ ਚੈੱਕ ਹੁੰਦੀ ਹੈ, ਹੈਲਥ ਚੈੱਕ ਹੁੰਦੀ ਹੈ, OCT ਮਸ਼ੀਨ ਹੈ, ਟੋਪੋਗ੍ਰਾਫੀ ਮਸ਼ੀਨ ਹੈ, ਰੈਟੋਗ੍ਰਾਫੀ ਮਸ਼ੀਨ ਹੈ, ਇਹ ਸਾਰੀਆਂ ਮਸ਼ੀਨਾਂ ਹੈਲਪ ਕਰਦੀਆਂ ਜੀ, ਬੈਕ ਆਫ ਦਾ ਆਈ ਚੈੱਕ ਕਰਕੇ, ਸਕੈਨ ਕਰਕੇ ਤੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਜੋ ਵੀ ਇਮੇਜਿਸ ਹੁੰਦੀਆਂ ਸਾਹਮਣੇ ਆ ਜਾਂਦੀਆਂ ਨੇ, ਤਾਂ ਕਿ ਪੇਸ਼ੈਂਟ ਨੂੰ ਸਮਝਾਇਆ ਜਾ ਸਕੇ, ਦਿਖਾਇਆ ਜਾ ਸਕੇ ਕਿ ਅੱਖ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਤੇ ਜੇ ਬੱਚਿਆਂ ਦਾ ਐਗਜ਼ਾਮ ਦੀ ਗੱਲ ਕਰੀਏ ਤੇ ਟੋਪੋਗ੍ਰਾਫੀ ਮਸ਼ੀਨ ਹੈ ਜਿਹੜੀ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਬੱਚਾ ਤੁਹਾਡਾ ਜੇ ਉਸ ਕੈਟੇਗਰੀ 'ਚ ਹੈ ਜਿਹਦਾ ਨੰਬਰ ਹਰ ਸਾਲ ਵਧਣਾ ਹੈ, ਤੇ ਉਹਨੂੰ ਰੋਕਣ ਲਈ ਅਸੀਂ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵੀ ਕਰ ਸਕਦੇ ਹਾਂ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਜਾਂ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888, 905-460-8888। ਇਸ ਤੋਂ ਇਲਾਵਾ ਗੱਲ ਕਰਾਂਗੇ ਜੀ ਗਲਾਸਿਸ ਦੀ, ਜਿਹੜੇ ਵੀ ਸਾਡੇ ਭੈਣ ਭਰਾ ਜਦੋਂ ਅੱਖਾਂ ਦਾ ਚੈੱਕਅਪ ਕਰਵਾ ਲੈਂਦੇ ਨੇ, ਕਈ ਵਾਰ ਸਾਡੇ ਕੋਲ ਕਹਿੰਦੇ ਨੇ ਜੀ ਸਾਡੇ ਕੋਲ ਬੈਨੀਫਿਟ ਨਹੀਂ ਹੈਗੇ, ਜਾਂ ਜੇ ਹੈਗੇ ਆ ਤੇ ਤਕਰੀਬਨ $150 ਜਾਂ 200 ਦੇ ਨੇ, ਤੇ ਉਹਦੇ ਵਿੱਚ ਸਾਡੀਆਂ ਕੋਈ ਐਂਟਕਾਂ ਬਣ ਸਕਦੀਆਂ। ਉਹਨਾਂ ਵਾਸਤੇ ਖਾਸ ਕਰਕੇ ਜੀ ਅਸੀਂ ਇਹ ਵੈਲਿਊ ਪੈਕੇਜ ਲਿਆਂਦਿਆ ਹੋਇਆ ਹੈ। ਵੈਲਿਊ ਪੈਕੇਜ ਦੇ ਵਿੱਚ $500 ਦੀ ਕੀਮਤ ਦਾ ਤੁਹਾਨੂੰ ਅਸੀਂ ਸਿਲੈਕਟਡ ਬ੍ਰਾਂਡਡ ਫਰੇਮ ਦੇ ਰਹੇ ਹਾਂ। ਇਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਟਨ, ਐਡੀ ਪਾਵਰ, ਰੂਟਸ, ਆਈਜ਼ੋਡ, ਤਕਰੀਬਨ 700-800 ਫਰੇਮ ਡਿਸਪਲੇ ਤੇ ਲੱਗਾ। ਸਾਡੇ ਸੋ ਤੇ ਕੋਈ ਵੀ ਫਰੇਮ ਚੂਜ਼ ਕਰ ਲੈਣ, ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਨੇ, ਵੈਲਿਊ ਪੈਕੇਜ ਇਹ ਵੀ ਇਨਕਲੂਡਿਡ ਹੈ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਹੈ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਦੇ ਵਿੱਚ ਦੇ ਰਿਹਾ ਜੀ। ਇਹ ਅਸੀਂ ਬੜੀ ਟਾਈਮ ਤੋਂ ਇਹ ਹੋਲਡ ਕਰਕੇ ਰੱਖੀ ਹੋਈ ਹੈ ਡੀਲ, ਸ਼ੋਰ ਨਹੀਂ ਹੈ ਵੀ ਕਦੋਂ ਤੱਕ ਇਹ ਡੀਲ ਰਹੇਗੀ। ਇਸੇ ਤਰ੍ਹਾਂ ਜੇ ਕਿਸੇ ਨੇ ਪ੍ਰੋਗਰੈਸਿਵ ਗਲਾਸਿਸ ਲੈਣੇ ਨੇ, ਯਾਨੀ ਕਿ ਤੁਹਾਨੂੰ ਦੂਰ ਦੇਖਣ ਚ ਵੀ ਪ੍ਰੋਬਲਮ ਆਉਂਦੀ ਹੈ ਤੇ ਨੇੜੇ ਚ ਵੀ, ਤੇ ਤੁਹਾਨੂੰ ਅਸੀਂ ਐਸਲਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਦੇਵਾਂਗੇ। $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ ਹੈ ਜੀ। $600 ਵਾਲਾ ਪੈਕੇਜ ਸਿਰਫ $258 ਚ ਮਿਲੇਗਾ। ਤੇ ਜੇ ਤੁਸੀਂ ਆਪਣੀ ਐਨਕਾਂ ਉੱਤੇ ਨਾਲ ਕੋਈ ਕੋਟਿੰਗ ਕਰਵਾਉਣੀ ਹੈ ਜੀ, ਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਦੋ ਪੇਰ ਬਣਵਾ ਰਹੇ ਹੋ ਤੇ ਪਹਿਲੇ ਪੇਰ ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਰ ਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਤੇ ਨਾਲ ਦੀ ਨਾਲ ਜੀ ਇੱਕ ਸਪੈਸ਼ਲ ਡੀਲ ਹੈ, ਫਾਦਰਸ ਡੇ ਸਪੈਸ਼ਲ ਹੈ। ਸੋ ਜਿੰਨੇ ਵੀ ਸਾਡੇ ਕੋਲ ਸਰੋਤੇ ਆ ਰਹੇ ਨੇ, ਜੇ ਤੁਹਾਡੀ ਪਰਚੇਸ $500 ਜਾਂ ਉਸ ਤੋਂ ਉੱਪਰ ਦੀ ਹੈ ਤੇ ਸਾਨੂੰ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਦਿਆਂਗੇ।
1: ਵੈਰੀ ਗੁੱਡ।
2: $500 ਦੀ ਪਰਚੇਸ ਕਰ ਰਹੇ ਹੋ ਜਾਂ ਉਸ ਤੋਂ ਉੱਪਰ ਦੀ, ਤੇ
1: ਫੋਸਿਲ ਦੀ ਐਨਕ ਕਿੰਨੇ ਦੀ ਹੁੰਦੀ ਹੈ ਭਾਜੀ? ਵੈਸੇ ਆਮ ਜੇ ਲੈਣੀ ਹੋਵੇ
2: ਤਕਰੀਬਨ ਜੀ ਇਹ $150 ਤੋਂ $200 ਦੇ ਕਰੀਬ ਹੈ। ਤੋ $500 ਦੀ ਪਰਚੇਸ ਕਰ ਰਹੇ ਹੋ ਤੇ ਤੈਨੂੰ ਇਹ ਨਾਲ ਫੋਸਿਲ ਦੀ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਮਿਲ ਜਾਣੀ ਹੈ। ਸੋ ਨੰਬਰ ਇੱਕ ਹੈ ਜੀ ਕਾਲ ਕਰਨ ਦੇ ਲਈ 905-460-8888 ਤੇ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਇੱਕ ਨੰਬਰ ਜੀ 905-460-8888, 905-460-8888।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਔਰ ਰੇਡੀਓ ਵਾਜ਼ ਨੇ 530 ਡਾਲ ਦਿੱਤਾ, ਸੁਣ ਰਹੇ ਬੜੀ ਜਲਦੀ ਵਾਪਸ ਆ ਰਹੇ ਹਾਂ।

0: ਸਟੂਡੀਓ ਦੇ ਨੰਬਰ 905-6-73-33-37 'ਤੇ ਗੱਲ ਕਰੋਗੇ। ਫੇਥ ਫਲੋਰਿੰਗ ਵਾਲਿਆਂ ਦਾ ਨੰਬਰ ਨੋਟ ਕਰੋ। ਫਲੋਰਿੰਗ ਦਾ ਕੰਮ ਕਰਾਉਣਾ ਘਰ ਦੇ ਵਿੱਚ ਕਿਸੇ ਨੇ ਵੀ ਜਿਹੜਾ ਹੈਗਾ ਤੁਹਾਡੇ ਪੁਰਾਣੇ ਫਲੋਰ ਨੇ ਵਾਰਨਿਸ਼ ਕਰਾਉਣੇ, ਹਾਰਡਵੁੱਡ ਬੜੀ ਵਧੀਆ ਪਰ ਓਲਡ ਸਕੂਲ ਟਾਈਪ 'ਚ ਹੋ ਗਈ, ਜਾਂ ਤੁਹਾਡੇ ਸਟੇਅਰਸ ਨੇ, ਸਟੇਅਰ ਕੇਸ ਨੇ, ਉਹ ਸਾਰੇ ਕਰਾਉਣੇ ਨੇ, ਡੈੱਕ ਬਣਾਉਣਾ ਜਾਂ ਫੈਂਸ ਦਾ ਕੋਈ ਵੀ ਕੰਮ ਕਰਾਉਣਾ, ਡੈੱਕ ਔਰ ਫੈਂਸ ਦਾ ਬੈਕਯਾਰਡ 'ਚ 437-223-1094 ਦੇ ਉੱਤੇ ਤੁਸੀਂ ਕਾਲ ਕਰੋਗੇ। ਔਰ ਤੁਸੀਂ AM 530 ਸੁਣ ਰਹੇ ਹੋ ਅਤੇ ਤੁਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ, ਹਾਈਲੀ ਰਿਕਮੈਂਡਡ ਆ ਰੇਡੀਓ ਵਾਸਤੇ ਰਾਹੀਂ। 10% ਔਫ ਆ ਕੋਈ ਵੀ ਆਇਲ ਚੇਂਜ, ਰਿਪੇਅਰ, ਮਕੈਨੀਕਲ, ਇਲੈਕਟ੍ਰੀਕਲ ਕੋਈ ਪ੍ਰੋਬਲਮ ਆ ਗਈ, 18 ਸਾਲ ਤੋਂ MTO ਅਪਰੂਵਡ ਹੈ GTA ਦੇ ਵਿੱਚ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਫਰੀ ਤੁਹਾਡਾ ਡਾਇਗਨੋਸ ਕਰਨਗੇ, ਫਰੀ ਐਸਟੀਮੇਟ ਦੇਣਗੇ। 905-463-63-63 38 ਆਟੋਮੈਟਿਕ ਡਰਾਈਵ ਦੇ ਉੱਤੇ ਨੇ, 38 ਆਟੋਮੈਟਿਕ ਡਰਾਈਵ ਦੇ ਉੱਤੇ। ਅਤੇ ਨਾਲ ਨਾਲ ਇੰਡੀਆ ਜਾਣਾ, ਇਸ ਸਮੇਂ ਇੰਡੀਆ ਦੇ ਟਿਕਟ ਜਿਹੜੇ ਨੇ ਅਤੇ ਰਸਤੇ 'ਚ ਡਾਇਰੈਕਟ ਫਲਾਈਟ ਹੈ, ਅੰਮ੍ਰਿਤਸਰ ਜਾਣਾ ਜਾਂ ਦਿੱਲੀ ਜਾਣਾ, ਇਹ ਸਾਰੇ ਸਵਾਲਾਂ ਦੇ ਜਵਾਬ ਅਤੇ ਬੈਸਟ ਟਿਕਟ ਫੋਰ ਇੰਡੀਆ, ਬੈਸਟ ਰੇਟ ਜਿਹੜੇ ਨੇ ਉਹ ਕੋਮਲ ਦੇ ਰਹੀ ਆ ਆਲ ਲਿੰਕ ਟਰੈਵਲ ਤੋਂ। ਜਿਨ੍ਹਾਂ ਨੇ ਔਗਸਤ ਮਹੀਨੇ ਦੇ ਵਿੱਚ ਘੁੰਮਣ ਜਾਣਾ ਕਿਤੇ, ਫਲੋਰੀਡਾ ਜਾਂ ਤੁਸੀਂ ਮੈਕਸੀਕੋ ਜਾਣਾ ਜਾਂ ਕਿਤੇ ਵੀ ਜਾਣਾ, ਕੋਮਲ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਆ ਕਿ ਕੀ ਮਾਹੌਲ ਨੇ, ਕਈ ਜਗ੍ਹਾ 'ਤੇ ਮਾਹੌਲ ਖਰਾਬ ਹੋ ਜਾਂਦੇ ਆ। 905-239-7011 9052397711 ਆਲ ਲਿੰਕ ਟਰੈਵਲ ਤੋਂ ਕੋਮਲ। ਔਰ ਡਕਟ ਕਲੀਨਿੰਗ ਕਰਾਉਣੀ ਹੈ, ਡਕਟ ਕਲੀਨਿੰਗ 'ਚ ਟੋਪ ਦਾ ਨਾਮ ਹੈ ਨਾਨਕ, ਨਾਨਕ ਡਕਟ ਕਲੀਨਿੰਗ। ਤੁਸੀਂ ਜਿੰਨੇ ਵੀ ਜਾਣੇ ਸੁਣਦੇ ਪਏ ਹੋ, ਅਗਰ ਤੁਸੀਂ ਕਾਲ ਕਰਦੇ ਹੋ ਉਹਨਾਂ ਨੂੰ ਨਾਨਕ ਡਕਟ ਕਲੀਨਿੰਗ ਨੂੰ, ਹੁਣ ਤੁਹਾਡਾ ਇੱਕ ਤਾਂ ਹੈਗਾ ਕਿ $150 ਫਿਕਸ ਰੇਟ ਹੈ, ਤੁਹਾਡਾ ਘਰ 2000 ਹੈ, ਤੁਹਾਡਾ ਘਰ 3000 ਸਕੁਅਰ ਫਿੱਟ ਹੈ, ਡਜ਼ ਨੋਟ ਮੈਟਰ, ਜਿਹੜੇ ਮਰਜ਼ੀ ਸਾਈਜ਼ ਦਾ ਹੋਵੇ, ਤੁਹਾਨੂੰ $150 ਨਾਲ ਤੁਹਾਡੀ ਫਰਨਸ ਦਾ ਫਿਲਟਰ ਤੁਸੀਂ ਆਪ ਚੇਂਜ ਨਹੀਂ ਕਰਦੇ ਹੁੰਦੇ, ਤੁਹਾਡੀ ਫਰਨਸ ਦਾ ਫਿਲਟਰ ਤੁਸੀਂ ਆਪ ਚੇਂਜ ਨਹੀਂ ਕਰਨਾ, ਇਹ ਖੁਦ ਚੇਂਜ ਕਰਕੇ ਫਰੀ 'ਚ ਪਾ ਕੇ ਦੇਣਗੇ, ਇੰਕਲੂਡਿਡ ਹੈ ਡਕਟ ਕਲੀਨਿੰਗ ਦੀ ਸਰਵਿਸ 'ਚ। ਡਕਟ ਕਲੀਨਿੰਗ ਕਿਉਂ ਜ਼ਰੂਰੀ ਹੈ, ਕਿਉਂਕਿ ਲਿੰਟ ਨੇ ਨਾ ਉਹਨਾਂ ਦੇ ਵਿੱਚ ਰੂੰ ਜਾਂਦੀ ਆ ਕੱਪੜੇ ਦਾ, ਜਦੋਂ ਡਰਾਇਰ ਚੱਲਦਾ ਉਹ ਲਿੰਟ ਜਦੋਂ ਗਰਮ ਹੋ ਜਾਂਦਾ ਬਹੁਤ ਜ਼ਿਆਦਾ, ਉੱਥੋਂ ਅੱਗ ਲੱਗਦੀ ਹੈ, ਇੱਕ ਮੇਨ ਕਾਰਨ ਉਹ ਹੁੰਦਾ। ਫਾਇਰ ਬ੍ਰਿਗੇਡ ਹਮੇਸ਼ਾ ਘਰ 'ਚ ਆ ਕੇ ਪੁੱਛ ਦਿੰਦੀ ਹੈ ਕਿ ਤੁਹਾਡਾ ਏਰੀਆ ਕਿਹੜਾ ਹੈਗਾ ਜਿੱਥੇ ਲਿੰਟ ਹੈਗਾ
1: ਜੀ।
0: ਦੂਸਰਾ ਕਿਚਨ, ਦੋ ਜਗ੍ਹਾ ਜਾਂਦੇ ਹੁੰਦੇ ਆ, ਸੋ ਇਹ ਤੁਹਾਡੇ ਡਕਟ ਸਾਰੇ ਕਲੀਨ ਕਰ ਦੇਣਗੇ। ਨਾਨਕ ਡਕਟ ਕਲੀਨਿੰਗ 416-729-1521 416-729-1521 416-729-1521 ਔਰ ਸੁਲਤਾਨ ਜੀ ਮੇਰੇ ਨਾਲ ਨੇ ਇਸ ਸਮੇਂ, ਸੁਲਤਾਨ ਜੀ ਤੁਸੀਂ ਆਉਂਦੇ ਹੋ।
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਫਾਦਰਸ ਡੇ ਵੀਕਐਂਡ ਹੈ, ਫਾਦਰਸ ਡੇ ਵੀਕਐਂਡ ਹੈ, ਫਾਦਰਸ ਦੀ ਹਾਰਡ ਵਰਕ ਤੇ ਫੈਮਿਲੀ ਨੂੰ ਜੁਆਇੰਟਲੀ ਨਾਲ ਲੈ ਕੇ ਚੱਲਣ ਵਾਸਤੇ ਫਾਦਰ ਨੂੰ ਸਲੂਟ ਐਂਡ ਸਲਾਮ ਹੈ। ਤੇ ਫਾਦਰ ਵਾਸਤੇ ਹੀ ਇਹ ਸਪੈਸ਼ਲ ਡੀਲਸ ਜਿਹੜੀਆਂ ਇਸ ਦਫਾ ਕੰਪਨੀਜ਼ ਨੇ ਦਿੱਤੀਆਂ, ਜਿਹਦੇ ਵਿੱਚ ਸੋਨੀ ਬਰੇਵੀਆ ਮਾਡਲ, ਪਹਿਲੀ ਵਾਰੀ ਸੋਨੀ ਨੇ ਆਪਣੀ ਪ੍ਰਾਈਸ ਡਰੋਪ ਕੀਤੀ ਹੈ ਜੀ ਫਾਦਰਸ ਡੇ ਦੇ ਉੱਪਰ। ਤੇ ਸੋਨੀ ਬਰੇਵੀਆ 3 ਇਹ ਸਪੈਸ਼ਲ 85 ਇੰਚ ਦਾ $2,200 ਤੋਂ ਘੱਟ ਕਿਤੇ ਨਹੀਂ, ਪਰ $1599 ਫਾਦਰਸ ਡੇ ਸਪੈਸ਼ਲ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗਾ। ਵੈਰੀ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। ਜਿਹੜੇ ਵੀ ਕਸਟਮਰ ਫਾਦਰਸ ਡੇ ਦੀ ਸਪੈਸ਼ਲ ਪ੍ਰਾਈਸ ਦਾ ਫਾਇਦਾ ਚੁੱਕਣਾ ਚਾਹੁੰਦੇ ਜੀ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚ ਜਾਣ। ਅੱਜ ਤੁਹਾਨੂੰ ਸੋਨੀ ਬਰੇਵੀਆ 3 ਜਿਹੜਾ ਕਿ X1 ਪ੍ਰੋਸੈਸਰ ਦੇ ਨਾਲ ਹਾਈ ਐਂਡ ਸੀਰੀਜ਼ ਹਾਈ ਐਂਡ ਟੈਕਨੋਲੋਜੀ ਮਿੰਨੀ LED ਦੇ ਨਾਲ 85 ਇੰਚ $2,200 ਵਾਲਾ $1599 ਦਾ ਮਿਲੇਗਾ। 55 ਇੰਚ ਲੈਣਾ ਚਾਹੁੰਦੇ ਜੀ ਫਾਦਰਸ ਡੇ ਸਪੈਸ਼ਲ ਤੇ $399 ਦਾ, ਜਦਕਿ ਇਹਦੀ $800 ਪ੍ਰਾਈਸ ਹੈ। 65 ਇੰਚ ਲੈਣਾ ਫਾਦਰਸ ਡੇ ਸਪੈਸ਼ਲ ਤੇ $699 ਦਾ, ਜਦਕਿ ਇਹਦੀ $1,000 ਪ੍ਰਾਈਸ ਹੈ। 75 ਇੰਚ ਲੈਣਾ ਚਾਹੁੰਦੇ ਜੀ ਸਿਰਫ $899 ਦਾ, ਜਦਕਿ ਇਹਦੀ $1200 ਪ੍ਰਾਈਸ ਹੈ। ਤੇ ਬਾਕੀ ਕੋਈ ਵੀ ਪਰਚੇਸ ਕਰੋਗੇ 6 ਮਹੀਨੇ 'ਚ ਹੀ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਜਿਹੜੇ ਕਸਟਮਰ 98 ਇੰਚ ਦਾ ਸੈਮਸੰਗ ਲੈਣਾ ਚਾਹੁੰਦੇ ਉਹ ਵੀ ਮਿਸ ਨਾ ਕਰਨ, 2 ਜਾਂ 3 ਪੀਸ ਇਨ ਸਟਾਕ ਹੈ ਸਾਡੇ ਕੋਲ। 98 ਇੰਚ ਦਾ ਸੈਮਸੰਗ ਤੁਹਾਨੂੰ ਮਿਲੇਗਾ $3,500 ਤੋਂ $1999 ਦਾ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਦੇ ਵਿੱਚ ਵੀ ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਦੇ ਉੱਪਰ ਐਡੀਸ਼ਨਲ ਡਿਸਕਾਊਂਟ ਦਿੱਤਾ ਜਾ ਰਿਹਾ। ਬੰਡਲ ਪੈਕੇਜ ਦੇ ਉੱਪਰ ਬਾਏ 1 ਪੀਸ ਗੈਟ $100 ਆਫ, ਬਾਏ 2 ਪੀਸ ਗੈਟ $200 ਆਫ, buy three piece get $300 off. So washer and dryer de vich two piece aa jande aa. Je tusi lavoge washer and dryer tonu milega $2500 ala $1799 da. But you can get it additional Father's Day $200 discount te reh jayega $1599 da. Je tusi lende ji fridge stove dishwasher three piece kitchen bundle tonu $5000 ala $3499 da. ਤੇ ਜੇ ਤੁਸੀਂ ਥ੍ਰੀ ਪੀਸ ਕਿਚਨ ਬੰਡਲ ਲੈਂਦੇ ਹੋ ਫਾਦਰਸ ਡੇ ਤੇ ਅਡੀਸ਼ਨਲ $300 ਡਿਸਕਾਊਂਟ ਮਿਲੇਗਾ ਸੋ ਬੈਸਟ ਡੀਲਸ ਇਸ ਟਾਈਮ ਆਫਰ ਕੀਤੀਆਂ ਜਾ ਰਹੀਆਂ 40% ਦਾ ਡਿਸਕਾਊਂਟ ਤਾਂ ਮਿਲ ਹੀ ਰਿਹਾ ਅਡੀਸ਼ਨਲ ਤੁਹਾਨੂੰ ਫਾਦਰਸ ਡੇ ਡਿਸਕਾਊਂਟ ਨਾਲ ਕੰਬੀਨੇਸ਼ਨ ਚ ਮਿਲ ਰਿਹਾ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਪੂਰਾ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਚ ਹੈ ਤੇ ਫਾਦਰਸ ਡੇ ਤੇ ਅਡੀਸ਼ਨਲ $300 ਦਾ ਡਿਸਕਾਊਂਟ ਹੈ ਪੇਮੈਂਟ ਤੁਸੀਂ 6 ਮਹੀਨੇ ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲੇਗੀ ਪਹੁੰਚਣਾ ਤੁਸੀਂ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਸਾਡੀ ਵੈਬਸਾਈਟ ਵਿਜ਼ਿਟ ਕਰ ਲੈਣਾ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਮਿਲ ਜਾਏਗੀ ਬ੍ਰੈਂਪਟਨ ਅਪਲਾਈਸਿਸ.com
0: 905-450-2828 905-450-2828 ਇੰਟਰਸਟਿੰਗ ਚੀਜ਼ ਕੀ ਆ ਜਿਹੜਾ ਵੀ ਬੰਦਾ ਸਾਨੂੰ ਕਾਲ ਕਰਦਾ ਉਹ ਆਪਣਾ ਨਾਂ ਦੱਸਦਾ
1: ਜੀ
0: ਫਿਰ ਉਹ ਆਪਣੀ ਡੇਟ ਆਫ ਬਰਥ ਦੱਸਦਾ
1: ਜੀ
0: ਤੇ ਅਸੀਂ ਇਹ ਚਾਰਟ ਇੰਨਾ ਐਕੂਰੇਸੀ ਵਾਲਾ ਅਸੀਂ ਉਹਦੀਆਂ ਆਦਤਾਂ
1: ਬਿਲਕੁਲ
0: ਹੂ ਬਹੂ ਦੱਸ ਦਿੰਦੇ ਹਾਂ ਚੰਗੀਆਂ ਅਤੇ ਕੁਛ ਕੰਪਲੇਂਟਸ ਵਾਲੀਆਂ ਹੁੰਦੀਆਂ ਨੇ ਬਾਬਾ ਬਖਤੌਰਾ ਸੈਗਮੈਂਟ ਦੇ ਵਿੱਚ ਅੱਜ ਮੈਂ ਕਾਲਸ ਖੋਲ੍ਹਣ ਲੱਗਿਆ ਬਹੁਤ ਚਿਰ ਹੋ ਗਿਆ ਅਸੀਂ ਕੀਤਾ ਨਹੀਂ ਅਤੇ ਬਾਬਾ ਬਖਤੌਰਾ ਦੇ ਲਈ ਤੁਸੀਂ ਕਾਲ ਕਰ ਰਹੇ ਹੋ 905-673-3337 905-673-3337 ਹੁਣ ਲਾਈਨ ਖਾਲੀ ਨੇ ਫਟਾਫਟ ਕਰੋਗੇ ਕਾਲ ਸਿਰਫ 30 ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਤੁਹਾਡੀ ਲਾਈਫ ਕਿੱਦਾਂ ਦੀ ਹੈ ਤੁਹਾਡੀਆਂ ਆਦਤਾਂ ਕਿੱਦਾਂ ਦੀਆਂ ਅਤੇ ਤੁਸੀਂ ਕਿੱਦਾਂ ਦੇ ਹੋ ਬਾਬਾ ਬਖਤੌਰਾ ਸਟੂਡੀਓਜ਼ ਦੇ ਨੰਬਰ 905-673-3337 ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਰਹੇ ਹੋ 905-673-3337 ਸਟੂਡੀਓਜ਼ ਦੇ ਨੰਬਰ 9

0: ਹਾਂਜੀ ਪਹਿਲੀ ਕਾਲ ਸੁਰਿੰਦਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰਦੀ ਕਲਾ ਅੱਛਾ ਅੱਜ ਦਾ ਨਾ ਪਾਸਵਰਡ ਹੈ ਨਜ਼ਾਰਾ ਨਜ਼ਾਰਾ ਫਾਦਰਸ ਡੇ ਦੇ ਉੱਤੇ ਕੱਲ ਤੁਸੀਂ ਨਜ਼ਾਰਾ ਤੇ ਜਾਇਓ ਵਨ ਆਫ ਦਾ ਬੈਸਟ ਪੈਟੀਓ ਆ ਤੇ ਵਨ ਆਫ ਦਾ ਬੈਸਟ ਤੁਹਾਨੂੰ ਜਿਹੜਾ ਹੈਗਾ ਲੋਕੇਸ਼ਨ ਮਿਲੂਗੀ 30 ਰੈਂਬਲਰ ਡਰਾਈਵ ਤੇ ਆ ਤੁਹਾਡੇ ਲਈ ਜਿੰਨੀ ਵੀ ਪਰਿਵਾਰ ਜਾਊਗਾ ਜਿਹੜੇ ਸੋਫਟ ਡਰਿੰਕ ਹੋਣਗੇ ਤੁਹਾਡੇ ਸਾਰੇ ਕੱਲ ਫ੍ਰੀ ਨੇ ਠੀਕ ਹੈ ਜਿਹੜਾ ਵੀ ਫੂਡ ਆਰਡਰ ਕਰੋਗੇ ਸੋਫਟ ਡਰਿੰਕਸ ਤੁਹਾਡੇ ਜਿੰਨੇ ਵੀ ਤੁਸੀਂ ਪੀਓਗੇ ਟੋਟਲੀ ਫ੍ਰੀ ਹੋਣਗੇ ਤੁਹਾਡੇ ਠੀਕ ਹੈ ਤੁਹਾਡੇ ਲਈ ਪਹਿਲਾਂ ਡਰਿੰਕਸ ਫ੍ਰੀ ਹੋਣਗੀਆਂ ਤੇ ਇਹ $4 to $5 ਦੀ ਡਰਿੰਕ ਵੀ ਹੋਗੀ ਤੇ ਤੁਹਾਡਾ ਨਾਂ
1: ਸੁਰਿੰਦਰਪਾਲ ਸਿੰਘ
0: ਕੀ ਹੈ ਜੀ ਪੂਰਾ
1: ਸੁਰਿੰਦਰਪਾਲ
0: ਗੁਰਿੰਦਰਪਾਲ ਕੌਰ
1: ਸਿੰਘ ਜੀ
0: ਸਿੰਘ
1: ਹਾਂਜੀ
0: ਗੁਰੂ ਘਟਦਾ ਬਸ ਕੱਲਾ ਗੁਰਿੰਦਰ ਰਹਿ ਗਿਆ ਬਸ ਹੈ ਹਾਂ ਬਸ ਜਦ ਮੈਂ ਬੋਲਦਾ ਨਾ ਮੈਂ ਤਾਂ ਜੀ ਨਾਲ ਗੁਰੂ ਦਾ ਨਾਂ ਜ਼ਰੂਰ ਬੋਲਦਾ ਗੁਰੂ ਨੇ ਸਿੰਘ ਦਿੱਤਾ ਭਾਵੇਂ ਜਿਹੋ ਜਿਹੇ ਮਰਜ਼ੀ ਨੇ ਅਸੀਂ ਮਾੜੇ ਚੰਗੇ ਅੱਛਾ ਗੁਰਿੰਦਰਪਾਲ ਜੀ ਡੇਟ ਆਫ ਬਰਥ ਦੱਸੋ ਕੀ ਆ
1: ਮੇਰੀ ਹੈ ਜੀ 23 June 1983
0: ਤੇ ਤੁਸੀਂ ਨਜ਼ਾਰਾ ਤੇ ਪਹੁੰਚਣਾ ਨਜ਼ਾਰਾ 30 ਰੈਂਬਲ ਡਰਾਈਵ ਮੇਰੇ ਨਾਲ ਇਹਨਾਂ ਦੀ ਮੈਨੇਜਰ ਵੀ ਆ ਪਰਨੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ
2: ਚਾਹੇ $4 ਦੀ ਹੋਵੇ ਚਾਹੇ $6 ਦੀ ਚਾਹੇ $5 ਦੀ ਡਨ ਹੋ ਗਿਆ
0: ਸੁਰਿੰਦਰ ਜੀ ਡੇਟ ਆਫ ਬਰਥ ਦੁਬਾਰਾ ਬੋਲਿਓ ਕਿੰਨੀ ਹੈ 23 ਜੂਨ ਆਉਣੀ ਵਾਲਾ ਇਹਨਾਂ ਦਾ ਬਰਥਡੇ ਵੀ ਤਿੰਨ ਦਿਨ ਚ ਤੁਸੀਂ ਤਾਂ ਸੁਰਿੰਦਰ ਪੱਕਾ ਜਾਣਾ ਹੈ ਕੇਕ ਦੇਣਗੇ ਤੁਹਾਡਾ ਟੇਬਲ ਬੁੱਕ ਕਰ ਲਿਓ ਪੂਰਾ ਆਪਣਾ ਪਰਿਵਾਰ ਨਾਲ ਠੀਕ ਹੈ ਸੁਰਿੰਦਰ
1: ਠੀਕ ਹੈ ਜੀ
0: ਟੇਬਲ ਬੁੱਕ ਕਰ ਲਿਓ ਕੇਕ ਇਹਨਾਂ ਵੱਲੋਂ ਹੋਊਗਾ ਤੁਹਾਡਾ ਤੁਹਾਨੂੰ
1: ਠੀਕ ਹੈ ਜੀ
0: ਡਨ
1: ਡਨ ਮੇਰੀ ਵਾਈਫ ਦਾ ਵੀ ਸੇਮ ਹੀ ਹੈ
0: ਤੁਸੀਂ ਪੋਲਾਈਟ ਹੈ ਕਿਉਂ ਕੇਅਰਿੰਗ ਬਹੁਤ ਹੋ ਭਾਜੀ ਇਮੈਜੀਨੇਸ਼ਨ ਦੀ ਦੁਨੀਆ ਚ ਰਹਿੰਦੇ ਹੋ ਠੀਕ ਹੈ ਤੇ ਸੈਂਸਿਟਿਵ ਬਹੁਤ ਹੋ ਭਾਜੀ ਨਾਜ਼ੁਕ ਬਹੁਤ ਹੋ ਛੇਤੀ ਮਨ ਤੇ ਅਸਰ ਕਰ ਲੈਣਾ ਕਿਸੇ ਵੀ ਗੱਲ ਦਾ ਪਰ ਦੂਸਰੇ ਪਾਸੇ ਦਾਨ ਪੁੰਨ ਚ ਬਹੁਤ ਨਾਜ਼ੁਕ ਹੋ ਤੁਸੀਂ ਦਾਨ ਪੁੰਨ ਕਿਸੇ ਦੀ ਮਦਦ ਤੁਸੀਂ ਬਹੁਤ ਛੇਤੀ ਕਰ ਦਿੰਦੇ ਹੋ ਠੀਕ ਹੈ ਰਿਸ਼ਤਿਆਂ ਨੂੰ ਲੈ ਕੇ ਬੜੇ ਫਿਕਰਮੰਦ ਰਹਿੰਦੇ ਹੋ ਹਰ ਵੇਲੇ ਛੋਟੀ ਜਿਹੀ ਗੱਲ ਕੋਈ ਹੋ ਜਾਵੇ ਤੁਹਾਡੇ ਤੇ ਬੜਾ ਵੱਡਾ ਅਸਰ ਪਾ ਦਿੰਦੀ ਹੈ ਲਾਲਚ ਬਸ ਕੋਈ ਕੰਮ ਨਾ ਕਰਿਓ ਕੋਈ ਵੀ ਧੰਨਵਾਦ ਤੁਹਾਡਾ ਥੈਂਕ ਯੂ ਤੇ ਨਜ਼ਾਰਾ ਪਤਾ ਨਾ ਕਿੱਥੇ ਆ 30 ਰੈਂਬਲਰ ਡਰਾਈਵ ਕੈਨੇਡੀਅਨ ਸਟੀਲ ਤੇ ਨੈਕਸਟ ਕਾਲਰ ਸੀ ਮੇਰਾ ਕੁਇਕਲੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ 1188 ਹੈਲੋ
3: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
3: ਨਜ਼ਾਰਾ
0: ਠੀਕ ਹੈ
3: ਹਾਂਜੀ
0: ਜਾ ਕੇ ਆਉਣਾ ਤੁਸੀਂ ਫਾਦਰ ਨੂੰ ਲੈ ਕੇ ਆਪਣਿਆਂ ਨੂੰ
3: ਹਾਂਜੀ ਸ਼ੋਰ
0: ਠੀਕ ਹੈ ਕੱਲ
3: ਹਾਂਜੀ
0: ਕਿੰਨਾ
3: ਅਕਟੋਬਰ 28
0: ਇੰਡੀਪੈਂਡੈਂਟ ਲੀਡਰਸ਼ਿਪ ਹੈਗੀ ਘਰ ਚ ਇਹਨਾਂ ਦੀ ਜਿੱਦੀ ਲੱਗ ਲੈਂਦੇ ਠੀਕ ਹੈ ਤੇ ਆਪਣੀ ਕੋਈ ਵੀ ਸਿਚੁਏਸ਼ਨ ਉਲਝ ਜਾਵੇ ਉਹਨੂੰ ਛੇਤੀ ਸੁਲਝਾ ਨਹੀਂ ਸਕਦੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਪ੍ਰੋਬਲਮ ਸੁਲਝਾ ਦਿੰਦੇ ਹੋ
3: ਬਿਲਕੁਲ ਐਕਸੀਡੈਂਟ
0: ਤੇ ਰਿਸ਼ਤਿਆਂ ਦੇ ਵਿੱਚ ਬਹੁਤ ਬਹੁਤ ਤੇ ਬਹੁਤ ਜ਼ਿਆਦਾ ਨਾਜ਼ੁਕ ਹੋ ਠੀਕ ਹੈ
3: ਯੈਸ ਵੈਰੀ ਸੈਂਸਿਟਿਵ
0: ਯਾ ਥੈਂਕ ਯੂ 905-673-3337 ਸਟੂਡੀਓ ਨੰਬਰ 9567333337 ਦੇ ਉੱਤੇ ਤੁਸੀਂ ਬਾਬਾ ਭਕਤੋਰਾਜ ਕਾਲ ਕਰ ਰਹੇ ਹੋ, ਥੈਂਕ ਯੂ ਸੋ ਮਚ, ਤੇ ਵਾਪਸ ਆ ਰਹੇ ਹਾਂ। ਯੂੰ ਗਏ ਔਰ ਯੂੰ ਵਾਪਸ ਆਏ, ਨਜ਼ਾਰਾ ਨਜ਼ਾਰਾ ਐਂਡ ਨਜ਼ਾਰਾ ਵਾਲਿਆਂ 'ਤੇ ਪਹੁੰਚ ਜਾਂਦੇ ਆਪਾਂ।

0: Drive, Brampton. Major intersection, Steels and Kennedy, 9054512600. Hello, bro. ਕਿੱਥੇ ਆ ਤੂੰ?
1: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੌਟਨਸ 'ਚ ਬੈਠ ਜਾਈਏ।
0: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ। ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ। ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ। ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
1: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
0: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ। ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600 9054512600।

0: Brampton. Major intersection, Steels and Kennedy, 9054512600.
1: ਤੁਹਾਡੀ ਛੋਟੀ ਪਾਰਟੀ ਹੈ, ਵੱਡੀ ਪਾਰਟੀ ਹੈ ਤੁਹਾਡੀ? ਹਰ ਰੋਜ਼ ਕੱਲ 30 ਜਣੇ ਚੈਂਪੀਅਨ ਮੇਰੇ ਕੋਲ ਟੈਕਸਟ ਮੈਸੇਜ ਭੇਜ ਦਿੰਦੇ ਜਿੰਨੇ ਬੁਕਿੰਗਸ ਹੁੰਦੇ ਨੇ
2: ਜੀ।
1: 30 ਪੀਪਲ ਨੇ ਆਪਣਾ ਜਨਮ ਦਿਨ ਲਈ ਆਪਣੀ ਇੱਕ ਉਹਨਾਂ ਨੇ ਪੈਨ ਡਰਾਈਵ ਬਣਾਈ ਹੈ
2: ਜੀ।
1: ਪੈਨ ਡਰਾਈਵ ਬਣਾ ਕੇ ਵੀਡੀਓਜ਼ ਚਲਾਉਣੀਆਂ ਨੇ, ਡੀਜੇ ਦਾ ਐਕਸੈਸ ਦੇ ਦਿੰਦੇ ਨੇ, ਵੱਡੇ ਸਪੀਕਰ ਨੇ ਡੀਜੇ ਲੱਗਿਆ ਹੋਇਆ, ਜਿਨ੍ਹਾਂ ਦਾ ਜਨਮ ਦਿਨ ਉਹਨਾਂ ਐਕਸੈਸ ਦੇ ਦਿੰਦੇ ਨੇ।
2: ਵਾਓ!
1: ਤੇ ਇੱਕ ਲੇਜ਼ਰ ਲਾਈਟ ਨੇ, ਆਮ ਆ ਡਿਸਕੋ ਡਾਂਸਰ ਵਾਲੀਆਂ ਸੀ, ਟੁੰ ਟੁੰ ਟੁੰ
2: ਜੀ,
1: ਆਮ ਆ ਡਿਸਕੋ ਡਾਂਸਰ, ਜ਼ਿੰਦਗੀ ਮੇਰਾ ਗਾਣਾ, ਮੈਂ ਕਿਸੇ ਦਾ ਦੀਵਾਨਾ, ਤੋ ਜੂਮੋ ਤੋ ਨਾਚੋ। ਤੇ ਨਜ਼ਾਰਾ ਤੇ ਬਾਰ ਬਣਿਆ ਹੋਇਆ ਹੈਗਾ, ਨਜ਼ਾਰਾ ਤੇ ਕੈਬਿਨਸ ਬਣੇ ਨੇ ਵੱਡੇ, 10-10 ਜਣਾਂ ਦੇ ਬਹਿਣ ਵਾਲੇ, ਪੂਰਾ ਪਰਿਵਾਰ ਉਹ 'ਚ ਬੈਠ ਸਕਦਾ, ਬੈਲ ਲੱਗੇ ਹੋਏ ਨੇ ਤੁਹਾਡੇ। ਤੇ ਨਜ਼ਾਰਾ ਤੇ ਤੁਹਾਡਾ ਜਿਹੜਾ ਐਂਬੀਅੰਸ ਹੈ, ਜਿਹੜਾ ਤੁਹਾਡਾ ਫੰਕਸ਼ਨ ਆ, ਉਹਨੂੰ 4 ਚੰਨ ਲੱਗ ਜਾਂਦੇ, ਲੋਕ ਦੇਖ ਕੇ ਖੁਸ਼ ਹੁੰਦੇ ਨੇ ਕਿ ਇੰਨੀ ਵਧੀਆ ਜਗ੍ਹਾ 'ਤੇ, ਅਤੇ ਫੂਡ 1 of the best। ਅੱਜ ਮੈਂ ਸੰਤੋਸ਼ ਲਈ ਨਜ਼ਾਰਾ ਤੋਂ ਲੈ ਕੇ ਆਇਆ
2: ਜੀ,
1: ਮੁਗਲਈ ਫਿਸ਼ ਕਬਾਬ ਹੈਗਾ, ਮੁਗਲਈ ਫਿਸ਼ ਕਬਾਬ,
2: ਮੁਗਲਈ,
1: ਹਾਂ ਮੁਗਲਈ ਫਿਸ਼ ਕਬਾਬ ਆ, ਫਿਸ਼ ਦਾ ਕਬਾਬ ਆ ਪਰ ਗੋਲ ਆ, ਠੀਕ ਹੈ, ਗ੍ਰੀਨ ਚਟਨੀ ਦੇ ਨਾਲ, ਜੋ ਕਿ ਮੈਂ ਭੁੱਲਿਆ ਘਰੇ, ਠੀਕ ਹੈ,
2: ਟੇਸਟ ਲਿਆ ਕੇ ਫਿਰ ਵਾਪਸ
1: ਉਹ ਮੈਂ ਘਰੇ ਭੁੱਲਿਆ। ਦੂਸਰਾ ਇਹਨਾਂ ਨੇ ਦਿੱਤਾ ਇੱਕ ਨਾ ਪਨੀਰ ਲੱਛੇਦਾਰ ਹੈਗਾ
2: ਜੀ,
1: ਆਮ ਤੌਰ ਤੇ ਪਨੀਰ ਗ੍ਰੇਵੀ ਦੇ ਵਿੱਚ ਬਣਾਉਂਦੇ ਆ,
2: ਬਿਲਕੁਲ,
1: ਇਹ ਪਨੀਰ ਨੂੰ ਮੈਰੀਨੇਟ ਕਰਕੇ ਨਾ ਪਹਿਲਾਂ ਉਹਦੇ ਵਿੱਚ ਫਿਲਿੰਗ ਕਰਕੇ, ਜਿਵੇਂ ਪਨੀਰ ਪਕੌੜਾ ਹੁੰਦਾ, ਦੋ ਪਨੀਰ ਨੂੰ ਜੋੜ ਦਿੰਦੇ ਆ
2: ਜੀ,
1: ਇਹਨਾਂ ਦੋਨੋਂ ਪਨੀਰ ਨੂੰ ਜੋੜ ਕੇ ਫਿਰ ਇਹਦੀ ਇੱਕ ਅਲੱਗ ਤੋਂ ਗ੍ਰੇਵੀ ਆ, ਗ੍ਰੇਵੀ ਥੱਲੇ ਵਿਛਦੀ ਆ, ਪਨੀਰ ਵਿੱਚ ਲੰਬੇ ਲੁੱਟ ਖੜੇ ਹੁੰਦੇ ਨੇ, ਪਨੀਰ ਪਕੌੜੇ ਜਿਹੜੇ ਹੁੰਦੇ ਆ। ਤੇ ਇੱਕ ਉਹ ਲੈ ਕੇ ਆਇਆ ਅੱਜ ਮੈਂ ਸੰਤੋਸ਼,
2: ਵੈਰੀ ਨਾਈਸ,
1: ਇੱਕ ਚਿਕਨ 65, ਜਿੱਦਾਂ ਦਾ ਪਪਾਇਆ ਜਾਣ ਦਾ ਚਿਕਨ ਨਹੀਂ ਹੁੰਦਾ
2: ਜੀ,
1: ਉਦਾਂ ਦਾ ਚਿਕਨ, ਚਿਕਨ 65, ਉਹ ਮੈਂ ਲੈ ਕੇ ਆਇਆ ਅੱਜ ਨਾਲ। ਪੀਜ਼ਾ ਜਿਹੜਾ ਬਣਾਇਆ ਸੀਗਾ ਇਹਨਾਂ ਦਾ ਸ਼ੈਫ ਆ ਜਿਹੜਾ ਉਹਨੇ, ਤੇ ਹੈ ਉਹ ਸੈਫ ਅਲੀ ਖਾਨ ਵਰਗਾ ਬੰਦਾ ਜਿਹੜਾ ਸ਼ੈਫ ਆ, ਨਾਲ ਉਹਨੇ ਉਹ ਬਣਾਇਆ, ਉਹ ਮਾਈ ਗੋਡ ਵਾਲਾ ਕੰਮ ਹੈ, ਸਾਰਾ ਕੁਝ ਲੈ ਕੇ ਆਇਆ। ਸੰਤੋਸ਼ ਜੀ ਸੱਚ ਬੋਲਿਓ, ਝੂਠ ਨਾ ਬੋਲਿਓ
2: ਜੀ, ਮੂੰਹ 'ਚ ਪਾਣੀ ਆ ਗਿਆ,
1: ਆ ਗਿਆ ਨਾ, ਮੈਂ ਸੰਤੋਸ਼ ਤੇਰੀ ਗਰਦਨ ਵੱਲ ਦੇਖਦਾ ਹੁੰਦਾ, ਜਦੋਂ ਤੇਰੀ ਗਰਦਨ ਦੇ ਵਿੱਚ ਉਹ ਆਪਣਾ ਕੌਂ ਜਿਹਾ ਨਹੀਂ ਹਿਲਦਾ ਹੁੰਦਾ, ਇਹਦਾ ਮਤਲਬ ਪਾਣੀ ਅੰਦਰ ਜਾ ਰਿਹਾ। ਸੋ ਤੁਸੀਂ ਨਜ਼ਾਰਾ ਤੇ ਜ਼ਰੂਰ ਪਹੁੰਚਣਾ ਸਾਰਿਆਂ ਨੇ। ਤੇ ਰਾਹੁਲ ਮੇਰੇ ਨਾਲ, ਰਾਹੁਲ ਜੀ ਕੀ ਹਾਲ ਚਾਲ ਹੈ? ਰਾਹੁਲ
3: ਹਾਂਜੀ, ਹੈਲੋ,
1: ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਚੜ੍ਹਦੀ ਕਲਾ। ਰਾਹੁਲ ਤੁਹਾਡੀ ਜਿਹੜੀ ਪਾਰਟੀ ਆ ਪਿਛਲੇ 70 ਸਾਲ ਤੋਂ ਇੰਡੀਆ ਤੇ ਰਾਜ ਕਰ ਰਹੀ ਆ, ਤੇ ਤੁਸੀਂ ਹਜੇ ਤੱਕ ਸਿਰਫ, ਹੁਣ ਤੱਕ ਜਿਹੜੇ ਤੁਹਾਡੇ ਕੋਲ ਫੰਡ ਨੇ ਉਹ 150 ਕਰੋੜ ਹੀ ਜੋੜ ਪਾਏ ਹੋ, ਕੀ ਕਾਰਨ ਹੈ? 4 ਸਾਲ ਚ ਨਰਿੰਦਰ ਮੋਦੀ ਹੋਣੇ 1000 ਕਰੋੜ ਚ ਪੈਸਾ ਪਾਰਟੀ ਫੰਡ ਚ ਇਕੱਠਾ ਕਰ ਗਏ। ਰਾਹੁਲ ਜੀ ਪਲੀਜ਼ ਬੋਲੋਗੇ?
3: ਬਸ ਸਰ, ਇਹ ਤੇ ਸਿਰ ਪਾਰਟੀ ਦਾ ਕਮਾਲ ਹੈ ਜਿਹੜਾ ਬੀਜੇਪੀ ਕਰ ਗਈ ਕੰਮ,
1: ਚੰਗਾ ਕਮਾਣਾ।
3: ਹਾਂਜੀ, ਪਤਾ ਨੀ ਉਹ ਤਾਂ ਉਹ ਜਾਣਨ ਜੀ,
1: ਮਾਝ ਕੇ ਰੱਖ ਦੇਣਾ ਪਤੀਲੇ ਮੁੰਗੇ ਨਾਲ ਮੁਲਕ, ਫਿਰ ਲੋਕ ਸੜਕਾਂ ਤੇ ਨਿਕਲਣਗੇ। ਚਲੋ, ਮੈਂ ਹੈਰਾਨ ਰਹਿ ਗਿਆ, 1000 ਕਰੋੜ ਰੁਪੀਜ਼ ਇਨ 4 ਈਅਰਸ ਇਹਨਾਂ ਨੇ ਇਕੱਠਾ ਕੀਤਾ ਫੰਡ ਚ, ਤੇ ਉਹ ਅਰਾਊਂਡ 150-200 ਕਰੋੜ ਕਿ ਕਿੰਨੇ 100 ਕਰੋੜ ਦੇ ਉੱਤੇ ਹੀ ਬੈਠੇ ਨੇ। ਮੈਂ ਇੱਕ ਜਿਹੜੀ ਪਬਲਿਕ ਨੋਟਡ ਇਨਫੋਰਮੇਸ਼ਨ ਨਹੀਂ ਹੁੰਦੀ ਉਹ ਪੇਜ ਦੇ ਉੱਤੇ ਪੜ੍ਹਦਾ ਪਿਆ ਸੀ ਬੈਠਾ, ਮੈਂ ਬਹੁਤ ਪੜ੍ਹਦਾ ਰਹਿੰਦਾ ਰਾਹੁਲ, ਇਕੱਠਾ ਕਰਦਾ ਰਹਿੰਦਾ ਦਿਮਾਗ 'ਚ ਸਾਰਾ ਕੁਛ। ਅੱਛਾ ਰਾਹੁਲ, ਡੇਟ ਆਫ ਬਰਥ ਕੀ ਹੈ ਤੁਹਾਡੀ? ਰਾਹੁਲ ਜੀ ਤੁਸੀਂ ਵਿਆਹ ਕਦੋਂ ਕਰਾਉਣਾ ਵੀ ਦੱਸ ਦੋ, ਕਰਾਉਣਾ ਵੀ ਹੈ ਕਿ ਨਹੀਂ ਕਰਾਉਣਾ ਵੀ ਦੱਸ ਦੋ।
3: 15 ਸਾਲ ਹੋ ਗਏ ਸਰ ਵਿਆਹ ਹੋਏ,
1: ਨਹੀਂ ਦੂਜੇ ਰਾਹੁਲ ਗਾਂਧੀ ਦੀ ਗੱਲ ਕਰਦਾ ਤੁਹਾਡੀ ਨਹੀਂ। ਅੱਛਾ ਰਾਹੁਲ ਸਾਹਿਬ, ਮੈਂ ਤੁਹਾਡਾ ਦਿਨ ਵਧੀਆ ਬਣਾਉਣਾ ਸੀਗਾ, ਤੁਹਾਨੂੰ ਹਸਾਉਣਾ ਸੀ, ਬਸ ਇਹੀ ਕੋਸ਼ਿਸ਼ ਕੀਤੀ ਵੀ ਤੁਸੀਂ ਮੁਸਕਰਾਹਟ ਦੇ ਨਾਲ ਖਿਲ ਖਿਲ ਕਰਕੇ ਹੱਸੋ, ਜਿੱਦਾਂ ਦੇ ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲਿਆਂ ਦੇ ਫੁੱਲ ਨਹੀਂ ਹੈਗੇ, ਬਹੁਤ ਸੋਹਣੇ ਸੋਹਣੇ ਗੁਲਾਬ ਦੇ, ਬਹੁਤ ਸੋਹਣੇ ਫੁੱਲ ਲੈ ਕੇ ਆ ਰਾਹੁਲ ਮੈਂ ਉੱਥੋਂ, ਬਹੁਤ ਸੋਹਣੇ ਆਪਣੇ ਘਰ ਦੇ ਫਰੰਟ ਤੇ ਲਾਏ ਨੇ, ਸੰਤੋਸ਼ ਨੂੰ ਬੁਲਾ ਕੇ ਦਿਖਾਉਣਾ ਕਿਸ ਦਿਨ ਅਸੀਂ
2: ਜੀ।
1: ਬਸ ਇਹ ਵੀ ਕਦੇ ਉਹ ਲਿਖਿਆ ਹੁੰਦਾ ਟਰੱਕਾਂ ਦੇ ਉੱਤੇ ਇੰਡੀਆ ਦੇ ਵਿੱਚ, ਜ਼ਿਆਦਾ ਤੈਨੂੰ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਮੈਨੂੰ ਫੁੱਲ ਵੱਡੇ ਹੋ ਜਾਣ ਫਿਰ ਦਿਖਾਈਏ, ਸੰਤੋਸ਼ ਨੂੰ ਪਹਿਲਾਂ ਦਿਖਾਈਏ, ਠੀਕ ਹੋ ਗਿਆ ਭਾਜੀ ਇੱਕ
2: ਨਹੀਂ।
1: ਚਲੋ ਰਾਹੁਲ, ਰੇਡੀਓ ਪਤਾ ਕੀ ਚੀਜ਼ ਆ, ਮੈਂ ਸ਼ੋਅ ਇੱਦਾਂ ਕਰਦਾ ਹੁੰਦਾ, ਕੁਛ ਨਹੀਂ ਲਿਖਿਆ ਹੁੰਦਾ, ਕੁਛ ਨਹੀਂ, ਬਸ ਇੱਦਾਂ ਕਰਦਾ ਹੁੰਦਾ ਕਿ ਤੁਸੀਂ ਬੰਦ ਨਹੀਂ ਕਰੋਗੇ। ਅੱਛਾ, ਡੇਟ ਆਫ ਬਰਥ ਤੁਹਾਡੇ ਨਾਲ ਸਾਥੀ ਸੁਣ ਰਹੇ ਤੁਹਾਡੇ, ਸਾਰੇ ਨਾਲ ਨੇ?
3: ਪਾਸਵਰਡ
1: ਹੈ ਨਜ਼ਾਰਾ ਰਾਹੁਲ, ਤੁਸੀਂ ਉੱਥੇ ਜਾਣਾ, ਤੁਹਾਡੇ ਲਈ ਮਤਲਬ ਰੇਡੀਓ ਤੋਂ ਤੁਸੀਂ ਕਹਿਣਾ ਵੀ ਸੁਣ ਕੇ ਆਇਆ ਮੈਂ, ਡਰਿੰਕਸ ਹੋਣਗੇ ਜਾਂ ਤੁਹਾਡੀ ਮਰਜ਼ੀ ਦੀ ਸਵੀਟ ਡਿਸ਼ ਹੋਊਗੀ ਡੈਜ਼ਰਟ ਦੇ ਵਿੱਚ ਐਂਡ ਦੇ ਵਿੱਚ, ਠੀਕ ਹੈ?
3: ਠੀਕ ਹੈ ਜੀ,
1: ਕੱਲ ਜ਼ਰੂਰ ਜਾਇਓ ਬਾਈ ਜੀ,
3: ਠੀਕ ਹੈ,
1: ਚਾਹੇ ਅੱਜ ਜਾਇਓ ਐਡਵਾਂਸ, ਠੀਕ ਹੈ, ਨਜ਼ਾਰਾ ਤੇ ਜ਼ਰੂਰ ਜਾਇਓ ਕੱਲ ਜਾਂ ਅੱਜ, ਕੱਲ ਤਾਂ ਮੈਨੂੰ ਲੱਗਦਾ ਬੁੱਕ ਹੋਣਗੇ ਪੂਰੇ, ਉਹ ਪੈਕ ਨੇ, ਤੁਸੀਂ ਅੱਜ ਜਾ ਕੇ ਆਇਓ,
3: ਠੀਕ ਹੈ ਜੀ,
1: ਹੈਂ, ਅੱਜ ਜ਼ਰੂਰ ਜਾ ਕੇ ਆਇਓ, ਤੇ ਬਹੁਤ ਅੱਛਾ ਲੱਗੂਗਾ ਤੁਹਾਨੂੰ ਬੈਠ ਕੇ ਉੱਥੇ, ਖਾਣਾ ਬਹੁਤ ਅੱਛਾ ਮਿਲੂਗਾ ਤੁਹਾਨੂੰ, ਤੇ ਨਜ਼ਾਰਾ ਤੇ ਡੇਟ ਆਫ ਬਰਥ ਦੁਆਰਾ ਬੋਲੋ,
2: 29 ਮਈ,
1: ਮਈ 29,
2: ਹਾਂਜੀ,
1: ਮੈਂ ਤੜਫਾਇਆ ਬਹੁਤ ਇਹਨਾਂ ਨੂੰ,
2: ਜੀ ਬਿਲਕੁਲ,
1: ਮਈ 29 ਦੇ ਵਿੱਚ ਇਹ ਆ, ਈਗਰ ਟੂ ਲਰਨ, ਇੰਟੈਲੀਜੈਂਟ, ਓਵਰ ਚਲਾਕ ਹੈਗੇ ਹੋ, ਸ਼ੈਤਾਨ ਹੋ ਪੂਰੇ, ਆਉਣ ਵਾਲੇ ਸਮੇਂ ਲਈ ਅਲਰਟ ਰਹਿੰਦੇ ਹੋ, ਠੀਕ ਹੈ, ਕੈਲਕੂਲੇਸ਼ਨ ਰੱਖਦੇ ਹੋ ਪੂਰੀਆਂ, ਅਤੇ ਹਰ ਮੌਕੇ 'ਤੇ ਮਤਲਬ ਇੱਕ ਮਜ਼ੇਦਾਰ ਜਿਹੇ ਮੂਡ 'ਚ ਰਹਿੰਦੇ ਹੋ, ਜਿਹੜਾ ਕਿ ਤੁਹਾਡਾ ਨਾ ਮੂਡ ਅੰਦਰਲਾ ਸਵਿੰਗਸ ਨੇ ਉਹ 'ਚ, ਹੁਣ ਠੀਕ ਹੋ, ਬਹੁਤ ਘੈਂਟ ਹੋ, ਹੁਣ ਦੁਪਹਿਰੇ ਜੇ ਤੁਸੀਂ ਜਾ ਕੇ ਮਤਲਬ ਸੀਰੀਅਸ ਹੋ ਗਏ ਤੇ ਸ਼ਾਮ ਨੂੰ ਖਿਜੇ ਪਏ ਸੀਗੇ, ਏਦਾਂ ਦਾ ਕੰਮ ਆ ਤੁਹਾਡਾ,
3: ਹੈਂ,
1: ਹਾਂ ਹਾਂ, ਸੋ ਸੋ ਹੁਣ ਇੱਕ ਗੱਲ, ਤੁਸੀਂ ਨਾ ਨਰਵਸ ਛੇਤੀ ਹੋ ਜਾਂਦਾ, ਨਰਵਸ ਮਤਲਬ ਹੁੰਦਾ ਕਿ ਤੁਹਾਨੂੰ ਹੁੰਦਾ ਵੀ ਆਹ ਹੋ ਕਿਵੇਂ ਗਿਆ, ਠੀਕ ਹੈ, ਜਦੋਂ ਕੁਛ ਇਸ ਤਰ੍ਹਾਂ ਦਾ ਹੁੰਦਾ, ਕੁਛ ਟਾਈਮ ਲਈ ਤੁਸੀਂ ਸੋਚ ਨਹੀਂ ਪਾਉਂਦੇ ਕਰਾਂਗੇ ਕੀ ਆਪਾਂ, ਇਹਦਾ ਇੱਕ ਤੁਸੀਂ ਟੈਨਸ਼ਨ ਬਹੁਤ ਜ਼ਿਆਦਾ ਲੈਂਦੇ ਹੋ ਕਿਸੇ ਵੀ ਚੀਜ਼ ਦੀ, ਭਾਜੀ ਬਹੁਤ ਜ਼ਿਆਦਾ ਓਵਰ ਥਿੰਕਿੰਗ ਕਰਦੇ ਹੋ, ਦੋ ਚੀਜ਼ਾਂ ਨੇ ਨਾ, ਇਹਦਾ ਇਲਾਜ ਆ, ਕੱਲ ਮੈਂ ਤੁਹਾਡਾ ਨਾ ਘੋੜੂਆ ਬਣਾ ਕੇ ਰੱਖੂੰਗਾ ਨਜ਼ਾਰਾ ਤੇ, ਕਹਿੰਦਾ ਉਹਨਾਂ ਨੂੰ ਤੁਹਾਨੂੰ ਘੋੜੂਆ ਪਿਲਾਉਣਗੇ, ਉਹ ਉਹੀ ਵਰਡ ਬੋਲਤਾ ਘੋੜੂਆ, ਇਹ ਪੁੱਛਣ ਲੱਗੀ ਕਹਿੰਦੀ ਘੋੜੂਆ ਕੀ ਹੁੰਦਾ,
2: ਮੈਂ ਕਿ ਨਵੀਂ ਆਈਟਮ ਸੁਣੀਆ ਕੋਈ,
1: ਉਹ ਮੈਂ ਤਾਂ ਨਹੀਂ ਕਹਿੰਦਾ ਪੁਰਾਣੇ ਘੋੜੂਆ, ਇਹ ਖੁਸ਼ ਹੋਣਗੇ ਜਾ ਕੇ ਉੱਦਾਂ, ਠੀਕ ਹੈ, ਦੱਸ ਦਿਓ, ਰੇਡੀਓ ਤੇ ਸੁਣਿਆ ਸੀ ਅਮਨ ਭਾਜੀ ਨੇ ਕਿਹਾ ਸੀ, ਠੀਕ ਹੈ, ਗੁਰਲਾਲ ਕੀ ਹਾਲ ਨੇ, ਗੁਰਲਾਲ ਸਤਿ ਸ਼੍ਰੀ ਅਕਾਲ ਜੀ, ਹਾਂਜੀ ਬੇਕਰਾਰ ਹੈ ਕਿ ਨਹੀਂ, ਦਬਾ ਦਬਾ ਸਾ ਸਹੀ, ਦਿਲ ਮੈਂ ਪਿਆਰ ਹੈ ਕਿ ਨਹੀਂ, ਕਿਉਂ ਗੁਰਲਾਲ? ਪਹਿਲਾਂ ਕੈਮ ਜਿਹਾ ਹੋ ਕੇ ਗੱਲ ਕਰ ਮੈਨਾ, ਹੈ ਗੁਰਲਾਲ ਸਿੰਘ, ਥੋੜਾ ਕੈਮ ਜਿਹਾ ਹੋ ਕੇ ਗੱਲ ਕਰ, ਚੜ੍ਹਦੀ ਕਲਾ 'ਚ ਰਹਿਣਾ ਹੁੰਦਾ, ਚੜ੍ਹਦੀ ਕਲਾ 'ਚ, ਸਮਝੋ ਮੇਰੀ ਗੱਲ, ਸਮਾਂ ਜਿਹੜਾ ਨਾ ਸਭ ਤੋਂ ਵੱਡੀ ਦਵਾਈ ਹੈ ਰਾਜੇ, ਸਭ ਤੋਂ ਵੱਡੀ ਦਵਾਈ ਸਮਾਂ, ਸਮਾਂ ਲੰਘ ਜਾਂਦਾ ਬੰਦਾ ਆਪ ਹੀ ਸੋਚਦਾ ਮੈਂ ਇੰਨਾ ਵੀਕ ਹੋਇਆ ਹੋਇਆ ਸੀਗਾ, ਇੰਨਾ ਕਮਜ਼ੋਰ ਕਿਉਂ ਹੋਇਆ ਹੋਇਆ ਸੀ, ਹੈ ਨਾ, ਸਮਾਂ ਲੰਘ ਜਾਂਦਾ ਉਹੀ ਬੰਦਾ ਇੰਨਾ ਸ਼ਕਤੀਵਾਨ ਹੁੰਦਾ, ਮੈਂ ਨਾ ਛੋਟੀ ਜਿਹੀ ਗੱਲ ਗੁਰਲਾਲ ਤੈਨੂੰ ਸੁਣਾਉਂਦਾ, ਸੁਣਾਵਾਂ, ਅਕਸ਼ੇ ਕੁਮਾਰ ਨੇ ਇੱਕ ਫਿਲਮ ਦੇ ਵਿੱਚ ਕੰਮ ਕੀਤਾ, ਉਹਦੇ 'ਚ ਨਾ ਤਾਂ ਪਿਓ ਦਾ ਰੋਲ ਅਦਾ ਕੀਤਾ ਸੀ ਇੱਕ ਬੰਦੇ ਨੇ, ਭੁੱਲ ਭੁਲੇਆ 'ਚ ਨਾ, ਨਾਂ ਨਹੀਂ ਮੈਨੂੰ ਪਤਾ ਬੰਦੇ ਦਾ, ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਸ ਵੀਡੀਓ ਦੇ ਵਿੱਚ ਸਾਰੇ ਆਰਟਿਸਟ ਆ, ਨਵੀਂ ਫਿਲਮ ਰਿਲੀਜ਼ ਹੋਈ ਹੈ ਅਕਸ਼ੇ ਕੁਮਾਰ ਦੀ, ਉਹ ਵੀ ਹੈਗਾ ਉਹ 'ਚ, ਉਹ ਮੁੱਛਾਂ ਜੀ ਵਾਲਾ ਸਿਰ ਦੇ ਉੱਤੇ ਉਹਦੇ ਉਸ ਫਿਲਮ 'ਚ ਬੋਧੀ ਜੀ ਕੀਤੀ ਹੋਈ ਸੀ, ਉਹ ਬੰਦਾ ਸਟੇਜ ਤੋਂ ਉੱਤਰ ਕੇ ਚਲਾ ਜਾਂਦਾ ਕਿਉਂਕਿ ਉਹਨੂੰ ਕੋਈ ਰੈਕੋਗਨਾਈਜ਼ ਨਹੀਂ ਕਰਦਾ, ਕੋਈ ਕੈਮਰੇ ਵਾਲਾ ਉਹਦੇ ਵੱਲ ਨਹੀਂ ਝਾਕਦਾ, ਨਾ ਕੋਈ ਫਿਲਮ ਦੀ ਟੀਮ 'ਚੋਂ ਉਹਨੂੰ ਮਾਈਕ ਫੜਾਉਂਦਾ, ਸਾਰੇ ਆਪਸ 'ਚ ਗੱਲਾਂ ਕਰੀ ਜਾਂਦੇ ਨੇ, ਉਹ ਸਾਈਡ ਦੇ ਉੱਤੇ ਖੜਾਇਆ ਹੋਇਆ, ਉਹ ਜ਼ਿੰਦਗੀ 'ਚ ਰਾਜੇ ਇੰਨੇ ਕਮਜ਼ੋਰ ਨਹੀਂ ਹੋਣਾ ਕਿ ਤੁਹਾਨੂੰ ਕੋਈ ਸਟੇਜ ਤੋਂ ਇੱਦਾਂ ਉਤਾਰ ਦੇਵੇ ਥੱਲੇ, ਗੱਲ ਇਹ ਨਹੀਂ ਕਿ ਉਹ ਬੰਦੇ ਦਾ ਸਮਾਂ ਬਦਲ ਗਿਆ, ਅਕਸ਼ੇ ਕੁਮਾਰ ਵੀ ਉਹੀ ਆ, ਉਹ ਬੰਦਾ ਵੀ ਉਹੀ ਆ, ਉਹਨੇ ਐਫਰਟਸ ਨਹੀਂ ਕੀਤੇ ਆਪਣੇ ਆਪ ਨੂੰ ਬਣਾ ਕੇ ਰੱਖਣ ਵਾਸਤੇ, ਅਤੇ ਜਿਹੜੇ ਲੋਕ ਆਪਣੇ ਆਪ ਨੂੰ ਬਣਾ ਕੇ ਰੱਖਣ ਲਈ ਐਫਰਟਸ ਕਰਦੇ ਨੇ ਜ਼ਿੰਦਗੀ 'ਚ ਕਦੇ ਨਹੀਂ ਮਰਦੇ। ਡੇਟ ਆਫ ਬਰਥ ਬੋਲਦੇ ਗੁਰਲਾਲ, ਕੀ ਹੈ ਤੇਰੀ ਵੀ?
3: 12 ਅਪ੍ਰੈਲ 1994।
1: ਓਕੇ, 12 ਅਪ੍ਰੈਲ, ਦੁਖੀ ਕਰਦੇ ਕਿਸ ਗੱਲ ਤੋਂ, ਇੰਨਾ ਕਰ ਸਕਦਾ ਗੱਲ ਤੂੰ?
3: ਮੈਨੂੰ ਨਾ ਭਾਈ ਖੁਦ ਨੀ ਯਾਦ, ਮੈਂ ਨਾ ਕਦੋਂ ਰੋਇਆ ਹੋਣਾ ਪਹਿਲਾਂ ਜ਼ਿੰਦਗੀ 'ਚ।
1: ਦੈਟਸ ਓਕੇ, ਸਮਾਂ ਲੰਘ ਜਾਂਦਾ ਹੁੰਦਾ ਹੈ, ਠੀਕ ਹੈ
3: ਭਾਈ। ਮੈਂ ਨਾ ਲਵ ਮੈਰਿਜ ਆ ਮੇਰੀ, ਤੇ ਤੁਸੀਂ ਦੇਖੋ ਵੀ ਜਿਹੜੀ ਕੁੜੀ ਨਾ ਮੇਰੀ ਲਵ ਮੈਰਿਜ ਨਾ, ਉਹਨੇ ਮੇਰੇ ਬਹੁਤ ਕੀਤਾ, ਮੈਂ ਮੇਰੇ ਸਿਰ ਇੰਨੇ ਸਹਾਣ ਆ ਨਾ ਉਹਦੇ, ਮੈਂ ਖੁਦ ਨੀ ਚੁਕਾ ਸਕਦਾ ਜਨਮ 'ਚ। ਤੇ ਭਾਜੀ 15 ਸਾਲ ਦਾ ਮੇਰਾ ਰਿਲੇਸ਼ਨ ਆ, 5 ਸਾਲ ਮੇਰੀ ਲਵ ਮੈਰਿਜ ਨੂੰ ਹੋ ਗਏ ਆ, ਮੰਨਣਾ ਨੀ ਵੀ ਉਹ ਬੰਦਾ ਏਦਾਂ ਦਾ ਘੁੰਮ ਗਿਆ ਨਾ ਮੇਰੇ ਤੋਂ, ਮੈਨੂੰ ਖੁਦ ਯਕੀਨ ਨੀ ਆਉਂਦਾ ਭਾਈ ਤੀਜੇ ਥਾਂ ਰਿਲੇਸ਼ਨ ਹੋ ਗਿਆ ਉਹਦਾ ਮੇਰੇ ਤੋਂ। ਮੈਂ ਭਾਜੀ
1: ਅੱਛਾ ਹੁਣ ਰੁਕ ਰੁਕ ਇੱਥੇ ਬ੍ਰੇਕ ਤੇ ਪੈ, ਬ੍ਰੇਕ ਹੈਗਾ ਗੱਡੀ ਵਾਲਾ, ਬ੍ਰੇਕ ਬ੍ਰੇਕ ਹੈਗਾ। ਓਕੇ ਸੁਣ ਧਿਆਨ ਨਾਲ ਗੱਲ, ਪੂਰੀ ਧਿਆਨ ਨਾਲ ਗੱਲ ਸੁਣਨੀ ਆ। ਤੈਨੂੰ ਲੱਗਦਾ ਪਿਆ ਗੁਰਲਾਲ, ਮੈਂ ਤੈਨੂੰ ਤਾਂ ਤੂੰ ਕਹਿੰਦਾ ਤੂੰ ਮੇਰੇ ਤੋਂ ਛੋਟਾ, ਠੀਕ ਹੈ, ਤੂੰ ਤਾਂ ਕਹਿੰਦਾ ਆਪਣਾਪਣ ਹੋ ਜਾਂਦਾ ਵਿੱਚ, ਮੈਂ ਕੋਈ ਇਨਸਲਟ ਨਹੀਂ ਕਰ ਰਿਹਾ, ਠੀਕ ਹੈ। ਓਕੇ ਤੈਨੂੰ ਲੱਗਦਾ ਪਿਆ ਤੇਰੀ ਜ਼ਿੰਦਗੀ 'ਚ ਜੋ ਕੁਛ ਹੋ ਰਿਹਾ ਤੂੰ ਕੰਟਰੋਲ ਕਰ ਰਿਹਾ, ਸਮਝਦੇ ਮੇਰੀ ਗੱਲ ਨਾ। ਅਸਲ 'ਚ ਕੀ ਹੈਗਾ ਰਾਜੇ, ਵੈਲਿਊ ਨਹੀਂ ਬਣਦੀ ਬੰਦੇ। ਮੈਂ ਤੈਨੂੰ ਪਹਿਲਾਂ ਹੀ ਤੇਰੇ ਕਹਿਣ ਤੋਂ ਪਹਿਲਾਂ ਗੱਲ ਬੋਲਤੀ ਸੀ ਨਾ ਕਿ ਸਟੇਜ ਤੋਂ ਉੱਤਰ ਕੇ ਆਪਣੀ ਵੈਲਿਊ ਖਤਮ ਹੋ ਗਈ ਬੰਦੇ ਦੀ, ਕਹੀ ਸੀ ਨਾ ਗੱਲ ਇਹ। ਹੁਣ ਜਦੋਂ ਇਹੋ ਜਿਹੇ ਲੋਕ ਤੁਹਾਡੀ ਜ਼ਿੰਦਗੀ 'ਚੋਂ ਜਾਣ, ਰੋਈ ਦਾ ਨਹੀਂ ਖੁਸ਼ ਹੋਈ ਜਾਂਦਾ, ਪਰਮਾਤਮਾ ਨੇ ਦਰਵਾਜ਼ਾ ਖੋਲ੍ਹਿਆ ਸੀਗਾ, ਕੋਈ ਮਾੜਾ ਬੰਦਾ ਤੁਹਾਡੇ ਨਾਲ ਚੱਲ ਰਿਹਾ ਸੀ, ਤੁਹਾਡੀ ਜ਼ਿੰਦਗੀ ਦਾ ਸਮਾਂ ਬਰਬਾਦ ਕਰਿਆ, ਉਹਨੇ ਤੁਹਾਡੀ ਜ਼ਿੰਦਗੀ ਦੀਆਂ ਕਈ ਅਹਿਮ ਚੀਜ਼ਾਂ ਨੂੰ ਖਰਾਬ ਕਰਤਾ, ਪਰਮੇਸ਼ਵਰ ਨੇ ਉਸ ਨੂੰ ਤੁਹਾਡੇ ਤੋਂ ਪਰੇ ਕਰ ਦਿੱਤਾ। ਅੱਜ ਯਾਦ ਰੱਖੀ ਤਰੀਕ, ਅੱਜ ਤੋਂ 3 ਮਹੀਨੇ ਬਾਅਦ ਮੈਨੂੰ ਫੋਨ ਕਰਕੇ ਦੱਸੀ ਜੇ ਤੂੰ ਮੈਨੂੰ ਇਹ ਗੱਲ ਨਾ ਕਹੀ ਨਾ ਕਿ ਜੋ ਤੁਸੀਂ ਉਦੋਂ ਰੇਡੀਓ 'ਤੇ ਕਿਹਾ ਸੀ ਸੱਚ ਕਿਹਾ ਸੀ, ਮੈਂ ਦੇਣਦਾਰ ਹਾਂ ਜੋ ਵੀ ਕਹੇਗਾ, ਠੀਕ ਹੈ। ਇੱਥੇ ਬਹੁਤ ਪਿਆਰੇ ਪਿਆਰੇ ਕੋਲੋਂ ਹੱਥਾਂ 'ਚੋਂ ਚਲੇ ਜਾਂਦੇ ਨੇ, ਸਾਡੀ ਜ਼ਿੰਦਗੀ 'ਚੋਂ ਸਾਡੇ 'ਚੋਂ ਇੱਕ ਬੱਚਾ ਗਿਆ ਸਾਡੇ ਕੋਲੋਂ, ਠੀਕ ਹੈ। ਉਹ ਬੱਚਾ ਨਹੀਂ ਸੀ, ਉਹ ਰੱਬ ਦਾ ਰੂਪ ਸੀਗਾ, ਪਰਮਾਤਮਾ ਦਾ ਰੂਪ ਸੀ। ਆਹ ਕੁੜੀ ਕੋਲ ਬੈਠੀ ਹੈ ਗਵਾਹ ਇਹ
2: ਜੀ,
1: ਹੈਂਜੀ ਗੁਲਾਲ, ਇੰਨਾ ਕੁਛ ਸੀ ਉਸ ਬੰਦੇ ਕੋਲ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਹੈ ਨਾ। ਆਇਆ ਜ਼ਿੰਦਗੀ 'ਚ ਕਿਵੇਂ ਆਇਆ ਉਦੋਂ ਮੈਨੂੰ ਦੱਸਿਆ, ਅਤੇ ਜਦੋਂ ਗਿਆ ਉਦੋਂ ਮੈਨੂੰ ਦੱਸਿਆ, ਜਾਣ ਲੱਗੇ ਵੀ ਸਾਨੂੰ ਕਿਸੇ ਨੇ ਤਕਲੀਫ ਦੇ ਕੇ ਨਹੀਂ ਗਿਆ, ਚੁੱਪ ਚੁਪੀਤਾ ਇੱਕਦਮ ਚਲਾ ਗਿਆ, ਚੁੱਪ ਚੁਪੀਤਾ ਆਇਆ ਤੇ ਚਲੇ ਗਿਆ। ਸਾਨੂੰ ਹੈਰਾਨੀ ਹੁੰਦੀ ਹੈ ਕਿ ਆਇਆ ਕਿਵੇਂ ਤੇ ਗਿਆ ਕਿਵੇਂ, ਫਿਰ ਸਮਝ ਆਇਆ ਕਿ ਸਭ ਚੱਕ ਚੱਲਣ ਹਾਰ ਕਿਸ ਨਾਲ ਕੀ ਜਾਏ ਦੋਸਤੀ, ਠੀਕ ਹੈ। ਇਹ ਜ਼ਿੰਦਗੀ ਸਿਰਫ ਰਾਜੇ ਤੇਰੀ ਇਕੱਲੇ ਦੀ ਆ, ਤੇਰਾ ਅਧਿਕਾਰ ਤੇਰੇ 'ਤੇ ਆ, ਤੇਰਾ ਬਾਕੀਆਂ 'ਤੇ ਨਹੀਂ ਹੈ। ਡੋਂਟ ਬੀ ਪੋਜੈਸਿਵ ਨਹੀਂ ਹੋਣਾ ਜ਼ਿੰਦਗੀ 'ਚ, ਦੂਸਰਿਆਂ ਦੇ ਉੱਤੇ ਨਿਰਭਰ ਨਹੀਂ ਹੋਣਾ ਅਤੇ ਦੂਸਰਿਆਂ ਦੇ ਵਿੱਚ ਖੋਭਣਾ ਨਹੀਂ ਬਹੁਤ ਜ਼ਿਆਦਾ, ਚੜ੍ਹਦੀ ਕਲਾ 'ਚ ਰਹਿਣਾ। ਮੈਂ ਤਾਂ ਜਦੋਂ ਵੀ ਮੇਰੇ ਨਾਲ ਕੁਛ ਹੁੰਦਾ ਹੁੰਦਾ ਕੰਮ ਵਧਾ ਦੇਣਾ, ਕੰਮ ਇੰਨਾ ਕਰਦਾ ਇੰਨਾ ਕੰਮ ਕਰਦਾ ਨਾ ਕਿ ਸਭ ਕੁਛ ਤੋੜ ਛੱਡਦਾ ਮੈਂ, ਜਦੋਂ ਵੀ ਕੁਛ ਹੁੰਦਾ ਲਾਈਫ 'ਚ ਬਹੁਤ ਕੰਮ ਕਰਦਾ ਮੈਂ, ਠੀਕ ਹੈ। ਸਮਾਂ ਲੰਘ ਜਾਣਾ ਵੀ, ਧੰਨਵਾਦ ਤੁਹਾਡਾ, ਠੀਕ ਹੈ। ਚੱਲ ਹੁਣ ਖੁਸ਼ ਰਹਿ ਵੀ, ਆਪਣਾ ਚੜ੍ਹਦੀ ਕਲਾ 'ਚ ਰਹੋ। ਸਟੂਡੀਓ ਨੰਬਰ 905 905-673-3337 ਬਾਬਾ ਭਗਤੋਰਾਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ। ਸੋਰੀ ਗੁਰਲਾਲ ਤੇ ਆਪਾਂ ਕੁਛ ਮਿੰਟ ਲਾਏ, ਪਰ ਜ਼ਰੂਰੀ ਸੀਗੇ। 905-673-3337 ਸੰਤੋਸ਼ ਜੀ ਇੱਕ ਕਿਹੜਾ ਗਾਣਾ ਕੱਢ ਕੇ ਲਾਇਆ, ਬਾਰ ਬਾਰ ਆਈ ਜਾਂਦਾ। 905-673-3337 ਸੰਤੋਸ਼ ਜੀ ਨੇ ਪਤਾ ਨਹੀਂ ਕਿਹੜਾ ਗਾਣਾ

0: 15 ਸਟੂਡੀਓ ਸਿੱਖਣੀ ਹੁੰਦੇ ਤੇ ਟੋਰਾਂਟੋ ਦੇ ਸਭ ਤੋਂ ਬਿਜ਼ੀ ਸ਼ੋਅ ਦੇ ਵਿੱਚੋਂ ਤੇ ਸਭ ਤੋਂ ਵੱਧ ਐਨਰਜੀ ਦੇ ਨਾਲ ਮੈਂ ਨਹੀਂ, ਹੋਰ ਬਥੇਰੇ ਆਉਂਦੇ ਨੇ ਪਰ ਮੈਨੂੰ ਤੁਸੀਂ ਪਿਆਰ ਕਰਦੇ ਹੋ। ਸੰਤੋਸ਼ ਜੀ ਵੀ ਆਉਂਦੇ ਨੇ, ਕਦੇ ਬੱਸ ਚਲਾਉਣ ਲੱਗ ਜਾਂਦੇ ਨੇ, ਕਦੇ ਟਰੱਕ ਚਲਾਉਣ ਲੱਗ ਜਾਂਦੇ ਨੇ, ਕਦੇ ਕੁਛ ਚਲਾਉਣ ਲੱਗ ਜਾਂਦੇ ਨੇ, ਪਰ ਅੱਜ ਮੇਰੇ ਨਾਲ ਰੇਡੀਓ ਚਲਾ ਰਹੇ ਨੇ
1: ਜੀ। ਬਿਲਕੁਲ।
0: ਤੇ ਇੱਕ ਮੁੰਡਾ ਪਰਦੇਸੀ ਜਿਹਾ ਜਿਹਦੀ ਆਵਾਜ਼ ਵਿੱਚ ਬੜੀ ਗੜਕ, ਉਵੇਂ ਬਣਾ ਲਈ ਗੱਲ ਆਪਣੇ ਕੋਲੋਂ।
1: ਅੱਛਾ
0: ਚਰਨਪ੍ਰੀਤ ਆ, ਮੈਂ ਸੋਚ ਰਹੀ ਕੀ ਬੋਲਾਂ। ਚਰਨਪ੍ਰੀਤ ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਿਆਹ ਹੋਊਗਾ ਕੁੜੀ ਕਿਦਾਂ ਦੀ ਹੋਊਗੀ?
1: ਮੈਂ ਵੀ ਆਹੀ ਬੋਲਣ ਲੱਗੀ ਸੀ।
0: ਬੋਲ, ਕੀ ਬੋਲਣ ਲੱਗੀ ਸੀ?
1: ਮੈਂ ਇਹੀ ਬੋਲਣ ਲੱਗੀ ਸੀ, ਇੰਨਾ ਵਧੀਆ ਮੁੰਡਾ, ਜਿਹੜੀ ਕੁੜੀ ਨੂੰ ਇਹ ਮੁੰਡਾ ਮਿਲਿਆ ਨਾ, ਉਹਦੀ ਤੇ ਲੋਟਰੀ ਨਿਕਲੂਗੀ।
0: ਬਈ ਇੱਕ ਕੰਮ ਕਰੋ ਸੰਤੋਸ਼, ਇੱਕ ਨੰਬਰ ਦੇਣ ਲੱਗੇ 416-473-4242। ਮਜ਼ਾਕ ਨਹੀਂ, ਸੀਰੀਅਸਲੀ
1: ਸੀਰੀਅਸਲੀ
0: ਅਸੀਂ ਚਰਨਪ੍ਰੀਤ ਦੇ ਲਈ ਸਾਰੇ ਜਣੇ ਮਿਲ ਕੇ ਕੁੜੀ ਲੱਭ ਰਹੇ ਹਾਂ। ਮਜ਼ਾਕ ਨਹੀਂ, ਸਾਰਿਆਂ ਦੱਸ ਰਿਹਾ, ਚਲੋ ਅੱਜ ਦੱਸ ਦਿੰਦੇ ਹਾਂ। ਚਰਨਪ੍ਰੀਤ ਸੰਗਿਆ ਤਾਂ
2: ਨਹੀਂ?
0: ਕੁਛ ਨਹੀਂ ਹੈਗਾ ਜੀ, ਸੰਗਿਆ ਦੇਖ ਲਓ ਜਿਵੇਂ ਚਲ ਗਿਆ।
1: ਚਰਨਪ੍ਰੀਤ
0: ਸਮੇਂ ਪਹੁੰਚੇ, ਚਰਨਪ੍ਰੀਤ ਕਿੱਥੇ ਪਹੁੰਚੇ ਹੋ ਤੁਸੀਂ?
2: ਹਾਂਜੀ, ਅਸੀਂ ਕੈਨੇਡਾ ਨਾਲ ਸਾਈਡ ਹੈਗੇ ਜੀ, ਆਪਣਾ ਲਾਈਵ ਕੇਟਰਿੰਗ ਚੱਲਦੀ ਪਈ ਹੈ। ਆਪਣਾ ਹੈਗਾ ਜੀ, ਸੋ ਪੂਰੇ ਟੇਕ ਕੇਅਰ ਕਰਕੇ, ਆਪਣਾ ਜਿੰਨਾ ਵੀ ਪ੍ਰੈਪ ਹੁੰਦਾ ਵਾ ਫੂਡ, ਪੂਰੇ ਟੇਕ ਕੇਅਰ ਕਰਕੇ ਬਣਾਇਆ ਜਾਂਦਾ ਕਿ ਆਪਣਾ ਪਾਰਟ ਹੈਗਾ ਤਾਂ ਪੂਰੀ ਮਰਿਆਦਾ ਨਾਲ ਬਣੇ। ਤੇ ਜਿੱਦਾਂ ਹੁਣ ਕੱਲ ਵੀ ਸਾਡੀ ਕੇਟਰਿੰਗ ਜਾਣੀ ਹੈ, ਆਪਣਾ 200 ਬੰਦਿਆਂ ਦਾ ਲੰਗਰ ਹੈਗਾ ਵਾ ਉੱਥੇ, ਉਹਨਾਂ ਨੇ 9 ਗਾਲੀਅਤ ਤੋਂ ਮੰਗਿਆ। ਸੋ ਪ੍ਰੋਪਰ ਟੇਕ ਕੇਅਰ ਕਰਕੇ ਸਾਰਾ ਕੁਛ ਬਣਾਇਆ ਜਾਊਗਾ, ਪੂਰੀ ਮਰਿਆਦਾ ਨਾਲ, ਪੂਰੀ ਟੇਕ ਕੇਅਰ ਕਰਕੇ, ਕੋਈ ਨੋਨ ਵੈਜ ਵਗੈਰਾ ਨਾ। ਸਾਡੀ ਇੱਕ ਜਿਹੀ ਨਵੀਂ ਕਿਚਨ ਖੁੱਲੀ ਹੈ ਸਾਡੀ, ਰਹਿਤ ਮਰਿਆਦਾ, ਮਤਲਬ ਪਿਓਰ ਵੈਜ ਕਿੱਟ, ਪਿਓਰ ਵੈਜ ਹੈਗਾ ਜੀ, ਹੈਗੀ ਹੈ ਜੀ ਲੋਕੇਸ਼ਨ। ਉਹ ਕੋਈ ਮੀਟ ਦੀ ਇਸਤੇਮਾਲ ਨੀ ਹੁੰਦਾ, ਕੋਈ ਮੀਟ ਨੂੰ ਹੱਥ ਨੀ ਲਾਇਆ ਜਾਂਦਾ ਉੱਥੇ। ਤੇ ਤੁਸੀਂ ਵੀ ਜੇ ਕੇਟਰਿੰਗ ਕਰਾਉਣੀ ਹੈ, ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਜੀ, ਅਸੀਂ ਮੀਟ ਵਾਲੇ ਰੈਸਟੋਰੈਂਟ ਤੋਂ ਨੀ ਕਰਾਉਣੀ ਕਿ ਇਹ ਪਾਰਟ ਹੈਗਾ ਕਰੇ। ਸੋ ਦੂਜੀ ਲੋਕੇਸ਼ਨ ਜਿਹੜੀ ਕੈਨੇਡੀ ਤੇ ਅਸੀਂ ਕੀਤੀ, ਉੱਥੇ ਕੋਈ ਨੋਨ ਵੈਜ ਨੀ ਯੂਜ਼ ਹੁੰਦਾ। ਤੁਸੀਂ ਕਿਸੇ ਨੇ ਕੇਟਰਿੰਗ ਕਰਾਉਣੀ ਹੈ, ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ।
0: ਤੁਹਾਡੇ ਰਹਿਤ ਮਰਿਆਦਾ ਦੇ ਤਹਿਤ ਫੂਡ ਤਿਆਰ ਹੁੰਦਾ ਤੁਹਾਡਾ, ਤੇ ਤੁਹਾਡੇ ਫੂਡ ਚ ਬਰਕਤ ਹੁੰਦੀ ਹੈ। ਰਹਿਤ ਮਰਿਆਦਾ ਤੋਂ ਭਾਵ ਹੁੰਦਾ ਉਸ ਸਮੇਂ ਜਦੋਂ ਫੂਡ ਬਣਦਾ, ਪਾਠ ਕਰਿਆ ਜਾਂਦਾ, ਤੇ ਤੁਹਾਡਾ ਫੂਡ ਜਿਹੜਾ ਪਿਓਰ ਵੈਜੀਟੇਰੀਅਨ ਫੂਡ ਤਿਆਰ ਹੁੰਦਾ ਹੈਗਾ। ਤੇ ਤੁਸੀਂ ਉਹਦੇ ਲਈ ਕੰਟੈਕਟ ਕਰਨਾ 647-633-8878। ਲਾਈਵ ਟਰੱਕ ਤੁਹਾਡੇ ਘਰੇ ਆ ਜਾਊਗਾ, ਲਾਈਵ 647-633-8878 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਰਹਿਤ ਮਰਿਆਦਾ ਦੇ ਤਹਿਤ ਤਵਾ ਕਿਚਨ ਤੋਂ ਕੇਟਰਿੰਗ ਕਰਾਉਣੀ ਹੈ। ਸ਼ੈਫ ਚਰਨਪ੍ਰੀਤ ਖੁਦ ਆਪ ਉੱਥੇ ਪਹੁੰਚਦੇ, ਇਹਨਾਂ ਦੀ ਮੈਨੇਜਮੈਂਟ ਟੀਮ ਹੁੰਦੀ ਹੈ ਜਿਹੜੀ ਪੂਰੀ ਦੀ ਪੂਰੀ ਮੈਨੇਜ ਕਰਦੀ ਹੈਗੀ ਆ। 647-633-8878। ਤੁਹਾਡੀ ਜ਼ਿੰਦਗੀ 'ਚ ਦੋ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ, ਇੱਕ ਤੁਹਾਡਾ ਪਰਿਵਾਰ ਹੈਗਾ ਅਤੇ ਇੱਕ ਤੁਹਾਡੇ ਦੋਸਤ ਨੇ। ਅਤੇ ਤੁਹਾਡੀ ਜ਼ਿੰਦਗੀ 'ਚ ਦੋ ਚੀਜ਼ਾਂ ਤੁਸੀਂ ਖੁਸ਼ ਰਹਿ ਕੇ ਵਰਤਦੇ ਹੋ, ਉਹ ਹੈਗਾ ਇੱਕ ਖਾਣਾ ਅਤੇ ਇੱਕ ਘੁੰਮਣਾ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੇ ਨਾਲ। ਸੋ ਤੁਸੀਂ ਅਗਰ ਇਹ ਖੁਸ਼ੀ ਚਾਹੁੰਦੇ ਹੋ, ਬੂਸ਼ੀ ਕੀ ਖੁਸ਼ੀ, ਤਾਂ ਤੁਹਾਨੂੰ ਚਰਨਪ੍ਰੀਤ ਹੁਣੇ ਦੇਣਗੇ। ਚਰਨਪ੍ਰੀਤ ਦਾ ਨੰਬਰ ਹੈ 647-633-8878। ਕੇਟਰਿੰਗ 10 ਜਣਿਆਂ ਦੀ ਹੋਵੇ, ਟੇਕ ਆਊਟ ਦੀ, ਕੇਟਰਿੰਗ 1000 ਬੰਦੇ ਦੀ ਹੋਵੇ। 4 ਸ਼ੈਫ ਇਸ ਕੰਪਨੀ 'ਚ ਕੰਮ ਕਰਦੇ ਨੇ। ਵੈਜੀਟੇਰੀਅਨ ਦਾ ਡਿਵੀਜ਼ਨ ਅਲੱਗ ਬਣਾਇਆ, ਪਿਓਰ ਵੈਜੀਟੇਰੀਅਨ ਡਿਵੀਜ਼ਨ ਅਲੱਗ ਹੈ ਤਵਾ ਕਿਚਨ ਰਹਿਤ ਮਰਿਆਦਾ ਅਤੇ ਨਾਲ ਨਾਲ ਤਵਾ ਕਿਚਨ ਦੇ ਨਾਲ ਰਹਿਤ ਮਰਿਆਦਾ ਦੇ ਨਾਲ ਨਾਲ ਜਿਹੜਾ ਤੁਸੀਂ ਜਿਹੜਾ ਤਵਾ ਕਿਚਨ ਦੂਸਰੇ ਨੇ ਉਹ ਨਾਨ ਵੈਜ ਵੀ ਤਿਆਰ ਕਰਦੇ ਕੇਟਰਿੰਗ ਦੇ ਵਿੱਚ। ਰੈਂਬਲਰ ਡਰਾਈਵ ਜਿਹੜਾ ਹੈਗਾ ਪਿਓਰ ਵੈਜੀਟੇਰੀਅਨ ਲੋਕੇਸ਼ਨ ਹੈ, ਪਿਓਰ ਵੈਜੀਟੇਰੀਅਨ। ਸੋ ਨੋ ਨਾਨ ਵੈਜ ਇਨ ਦੇਅਰ, ਨੋ ਨਾਨ ਵੈਜ ਦੀ ਕੋਈ ਕੁਕਿੰਗ ਉੱਥੇ ਹੁੰਦੀ ਅੰਦਰ, ਨਾ ਤੰਦੂਰ ਨਾ ਕਿਤੇ ਹੋਰ, ਹੈ ਨਾ। ਸੋ ਤੁਸੀਂ 647-633-8878 'ਤੇ ਕਾਲ ਕਰਨੇ, 6476338878। ਤਵਾ ਕਿਚਨ ਇਸ ਵੇਲੇ ਕੈਨੇਡਾ ਦੇ ਵਿੱਚ, ਜੇ ਕਿਸੇ ਨੇ ਜਾ ਕੇ ਦੇਖਣਾ। ਲਾਈਵ ਕੇਟਰਿੰਗ ਕਿੰਨੇ ਜਣਿਆਂ ਦੀ ਕੇਟਰਿੰਗ ਹੈ ਤੁਹਾਡੀ?
2: ਹਾਂਜੀ, ਅੱਜ 50 ਪੀਪਲ ਦੀ ਹੈਗੀ ਹੈ ਜੀ।
0: 50 ਲੋਕਾਂ ਦਾ ਲਾਈਵ ਟਰੱਕ ਲੱਗਿਆ ਹੈਗਾ, ਤੇ ਤੁਹਾਡਾ ਮੈਨਿਊ ਕੀ ਹੈ ਬੋਲ ਦੋਗੇ ਮਾੜਾ ਜਿਹਾ ਕੁਇਕਲੀ?
2: ਹਾਂਜੀ ਹਾਂਜੀ,
0: ਤੁਹਾਡਾ ਕੁਇਕਲੀ ਮੈਨਿਊ ਬੋਲ ਦੋਗੇ ਕੀ ਹੈ?
2: ਹਾਂਜੀ, ਸੋ ਅੱਜ ਮੈਨਿਊ ਸਾਡੇ ਹੈਗੇ ਜੀ ਹਰੇ ਭਰੇ ਕਬਾਬ, ਜੋ ਸਬਜ਼ੀਆਂ ਪਾ ਕੇ, ਹਰਿਆਲੀ ਮਤਲਬ ਪਾਲਕ ਪਾ ਕੇ ਹਰੇ ਭਰੇ ਕਬਾਬ ਬਣਾਏ ਗਏ ਹੈ ਜੀ।
0: ਵੈਜੀਟੇਰੀਅਨ ਨੇ ਨਾ ਪਿਓਰ?
2: ਹੈਗੇ ਹਾਂਜੀ,
0: ਪਿਓਰ ਵੈਜੀਟੇਰੀਅਨ ਨੇ, ਹੈ ਨਾ?
2: ਹਾਂਜੀ ਹਾਂਜੀ, ਪਿਓਰ ਵੈਜ ਕੇਟਿੰਗ ਹੈਗੀ ਹੈ ਜੀ। ਤੇ ਉਸ ਤੋਂ ਇਲਾਵਾ ਪਨੀਰ ਪਕੌੜੇ ਹੈਗੇ ਹੈ। ਪਨੀਰ ਏਦਾਂ ਦਾ ਕਿ ਤੁਸੀਂ ਖਾਓਗੇ ਕਹੋਗੇ ਇੰਨਾ ਸੌਫਟ ਪਨੀਰ, ਕਹਿੰਦੇ ਪਹਿਲੀ ਵਾਰੀ ਖਾਧਾ ਵਾ। ਤਿੰਨ ਪ੍ਰੀਜ਼ਰਵੇਟਿਵ ਕੋਈ ਵੀ ਨਹੀਂ ਪਾਏ ਹੁੰਦੇ ਉਹ ਚ, ਵੈਲਿਡਿਟੀ ਉਹਦੀ ਬਹੁਤ ਘੱਟ ਹੁੰਦੀ ਹੈ, ਛੇਤੀ ਖਰਾਬ ਹੁੰਦਾ ਵਾ ਪਨੀਰ ਹੁੰਦਾ ਵਾ, ਰਬਰ ਵਰਗਾ ਪਨੀਰ ਨਹੀਂ ਹੁੰਦਾ। ਤੁਸੀਂ ਖਾਓਗੇ ਕਹੋਗੇ ਵਾਕਈ ਬਹੁਤ ਸੋਫਟ ਪਨੀਰ ਹੈ। ਉਹਦੇ ਨਾਲ ਨਾਲ ਟਿੱਕੀ ਚਨਾ ਜਿਹੜੇ ਲਾਹੌਰੀ ਚਨੇ ਤੇ
0: ਖੰਨੇ ਵਾਲੀ ਟਿੱਕੀ ਤੁਸੀਂ ਟਰਾਈ ਕਰਨੀ ਹੈ, ਖੰਨੇ ਵਾਲੇ ਬੱਸ ਅੱਡੇ ਦੀ ਬਚਾਣ ਵਾਲੇ ਬੱਸ ਅੱਡੇ ਕੋਲ ਨਾ ਟਿੱਕੀਆਂ ਦੀ ਇੱਕ ਜਗ੍ਹਾ ਲੱਗਦੀ ਹੈ, ਲੋਕ ਲਾਈਨਾਂ 'ਚ ਲੱਗਦੇ ਨੇ
1: ਜੀ
0: ਖੰਨੇ ਵਾਲੀ ਟਿੱਕੀ, ਅਤੇ ਕੋਈ ਅਰਾ ਰੋਡ ਉਰਾ ਰੋਡ ਵਿੱਚ ਨਹੀਂ ਪਾਉਂਦੇ ਉਹਨੂੰ ਕੈਰੀ ਕਰਨ ਵਾਸਤੇ। ਸੋ ਪਿਓਰ ਟਿੱਕੀ ਆ ਜਿਹੜੀ ਵਿੱਚ ਸਬਜ਼ੀਆਂ ਆਲੂ ਅਤੇ ਪਨੀਰ ਪੈਂਦਾ ਹੈਗਾ, ਖੰਨੇ ਵਾਲੀ ਟਿੱਕੀ। ਅੱਛਾ ਜੀ, ਹੋਰ
2: ਜੀ। ਸੋ ਤੁਸੀਂ ਵੀ ਜੇ ਕਿਸੇ ਨੇ ਕੇਟਰਿੰਗ ਕਰਾਉਣੀ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ। ਤਵਾ ਫਰਾਈ ਤੋਂ ਲੈ ਕੇ ਦਾਲ ਮੱਖਣੀ ਤੇ ਮੇਥੀ ਮਲਾਈ ਪਨੀਰ ਹੋ ਗਿਆ, ਇਹੋ ਜਿਹੀ ਸਬਜ਼ੀਆਂ ਤੁਸੀਂ ਜੇ ਸਵਾਦਿਸ਼ਟ ਸਬਜ਼ੀਆਂ ਖਾਣੀਆਂ ਤੁਸੀਂ ਕਹੋਗੇ ਫਰੈਸ਼ ਕਰੀਮ ਨਾਲ ਬਣੀ ਹੋਈ, ਤੇ ਮਸਾਲੇ ਜਿਹੜੇ ਜਿੱਦਾਂ ਇੰਡੀਆ ਆਪਣੇ ਘਰੇ ਇੰਡੀਆ 'ਚ ਮਸਾਲੇ ਭਰਦੇ ਹੁੰਦੇ ਸੀਗੇ ਬੈਂਗਣਾਂ 'ਚ ਮਸਾਲੇ ਭਰ ਕੇ,
0: ਉਹ ਤਵੀ ਵਾਲੀ ਸਬਜ਼ੀ ਹੈ ਨਾ
2: ਜੀ? ਬਿਲਕੁਲ ਜੀ,
0: ਤਵਾ ਫਰਾਈ ਇਹਨਾਂ ਦੀ ਇੱਕ ਸਬਜ਼ੀ ਆ, ਤਵੇ ਦੇ ਉੱਤੇ ਬਣਾਉਂਦੇ ਨੇ, ਭਿੰਡੀਆਂ ਦੇ ਵਿੱਚ ਮਸਾਲੇ ਭਰ ਕੇ। ਹੋਰ ਕਿਹੜੀ ਕਿਹੜੀ ਚੀਜ਼ 'ਚ ਮਸਾਲਾ ਭਰਦੇ ਆ?
2: ਹਾਂਜੀ, ਭਿੰਡੀਆਂ 'ਤੇ ਮਸਾਲਾ ਭਰਿਆ ਜਾਂਦਾ ਜੀ, ਬੈਂਗਣਾਂ 'ਚ ਮਸਾਲਾ ਭਰਿਆ ਜਾਂਦਾ ਹੈ, ਫਿਰ ਆਲੂ ਤੇ ਪਿਆਜ਼ਾਂ ਨੂੰ ਤਲਕ ਕੇ ਜਿਹੜਾ ਮਸਾਲਾ ਪਾਇਆ ਜਾਂਦਾ ਨਾਲ ਬਾਅਦ 'ਚ, ਤੁਸੀਂ ਖਾਓਗੇ ਤਾਂ ਤੁਸੀਂ ਕਹੋਗੇ ਵਾਕਈ ਸਵਾਦ ਆ ਗਿਆ ਜੀ ਤਵਾ ਫਰਾਈ ਦਾ।
0: ਤਵਾ ਫਰਾਈ ਫਰੋਮ ਤਵਾ ਕਿਚਨ, ਤੇ ਤਵਾ ਕਿਚਨ ਦੇ ਵਿੱਚ ਤਵਾ ਫਰਾਈ ਇਹਨਾਂ ਦਾ ਬੜਾ ਮਸ਼ਹੂਰ ਆ ਵੈਜੀਟੇਰੀਅਨ ਦੇ ਵਿੱਚ। ਤੇ ਤੁਸੀਂ ਕਾਲ ਕਰਨੀ ਆ 647-633-8878 ਜਾਂ 905-790-1699 ਕੇਟਰਿੰਗ ਕਰਨੀ ਆ ਬਸ। ਤਵਾ ਤਵਾ ਦੀਆਂ ਤਿੰਨ ਲੋਕੇਸ਼ਨ ਨੇ, ਵੈਸਟਰਨ ਐਂਡ ਫਿੰਚ, ਟੋਰੋਂਟੋ ਡਾਊਨ ਟਾਊਨ 'ਚ ਕੋਈ ਕੇਟਰਿੰਗ ਕਰਾਉਣੀ ਆ, ਟੋਰੋਂਟੋ ਦਾ ਏਰੀਆ ਈਟੋਬਿਕੋਸ 'ਤੇ ਤੁਸੀਂ ਕਾਲ ਕਰਨੀ ਆ ਵੈਸਟਰਨ ਐਂਡ ਫਿੰਚ 'ਤੇ। ਨੋਨ ਵੈਜ ਕੇਟਰਿੰਗ ਕਰਾਉਣੀ ਆ ਤੁਸੀਂ ਤਵਾ ਕਿਚਨ ਨੂੰ ਕਾਲ ਕਰੋਗੇ, ਅਤੇ ਤਵਾ ਕਿਚਨ ਰਹਿਤ ਮਰਿਆਦਾ ਨੂੰ ਪਿਓਰ ਵੈਜੀਟੇਰੀਅਨ ਕੇਟਰਿੰਗ ਲਈ 647-633-8878 6473-33-8878 ਤਵਾ ਕਿਚਨ 'ਤੇ ਕਾਲ ਕਰਨਾ। ਸੰਤੋਸ਼ ਨੇ ਪਤਾ ਨਹੀਂ ਕਿੱਥੋਂ ਅੱਜ ਇਹ ਗਾਣਾ ਲੱਭ ਕੇ ਲਾਤਾ, ਅਤੇ ਇਹੀ ਚੱਲੀ ਜਾ ਰਿਹਾ ਅੱਜ ਮੇਰਾ। ਸੋ ਮੇਰਾ ਮੇਹਰ ਆ ਮੇਹਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਹਾਂਜੀ
2: ਮੈਂ ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ। ਹਾਂਜੀ
2: ਹਾਂਜੀ, ਤੇ ਜਨਮ ਤਰੀਕ ਦੱਸੀ ਜੀ, 15-6-57 ਜੀ,
0: 15-6 ਕੀ ਹੁੰਦਾ?
2: 6-6
0: ਕੀ ਹੁੰਦਾ?
2: 3-3 3+3
0: ਹਾਂਜੀ, ਤੇ 3+3 ਕੀ?
2: ਜੂਨ, ਸੌਰੀ ਜੂਨ, ਹਾਂ ਜੂਨ,
0: ਹਾਂ। ਤੁਹਾਡੇ 10ਵੀਂ ਚੋਂ 9ਵੀਂ ਚੋਂ ਨੰਬਰ ਕਿੰਨੇ ਆਏ ਸੀਗੇ ਕਲਾਸ ਚੋਂ? ਮੇਰਾ ਜਨਮ ਦਿਨ ਜੀ 6-9 ਆ। ਕਿਹੜਾ ਮਹੀਨਾ ਹੋਇਆ?
2: 6-9 ਤੁਹਾਡਾ? 6-9 ਜੂਨ, ਜੁਲਾਈ, ਅਗਸਤ, ਸਤੰਬਰ ਜੀ।
0: ਤੁਹਾਡਾ ਮੈਂ ਗਿਣੂੰਗਾ ਬਹਿ ਕੇ 15-6 ਕਹਿ ਕੇ।
2: ਅੱਛਾ ਜੀ, ਚਲੋ
0: ਸਿੱਧਾ ਜੂਨ ਕਹਿ ਦੋ ਤੁਸੀਂ।
2: ਵਿਚਾਲਾ ਜਾ ਜਾਂਦਾ, ਵਿਚਾਲਾ ਜਾ ਜਾਂਦਾ ਨਾ।
0: ਨਹੀਂ, ਮੇਰੇ ਵਾਲਾ ਕਿਹੜਾ ਹੋਇਆ ਫਿਰ ਦੱਸਿਓ?
2: ਤੁਹਾਡੇ ਵਾਲਾ ਦੱਸਦਾ ਜਿੱਦਾਂ ਜੀ।
0: ਕਿਹੜਾ?
2: ਸਤੰਬਰ।
0: ਉਹ ਭਾਈ ਅਕਤੂਬਰ ਆ, ਤਾਂ ਕਹਿੰਦਾ ਹੁੰਦਾ ਇੱਕ
2: ਪਿੱਛੇ, ਇੱਕ ਪਿੱਛੇ ਕਰ ਲਓ, ਗਾਂ ਕਰ ਲਓ। ਚਲੋ
0: ਦੱਸ ਆ, ਵੈਸੇ 9 ਸੈਪਟੰਬਰ ਠੀਕ ਹੈ ਤੁਹਾਡਾ?
2: ਠੀਕ ਹੈ ਜੀ, ਠੀਕ ਹੈ
0: ਜੀ। ਤੁਸੀਂ ਨਜ਼ਾਰਾ ਤੇ ਜਾਣਾ, ਨਜ਼ਾਰਾ।
2: ਅੱਛਾ,
0: ਫਾਈਨ ਡਾਈਨਰ ਆ, ਇਦਾਂ ਦਾ ਇਨਵਾਇਰਮੈਂਟ ਨਹੀਂ ਤੁਸੀਂ ਅੰਦਰ ਦੇਖਿਆ, ਉਹ ਬਣਿਆ ਹੋਇਆ ਬਹੁਤ ਸੋਹਣਾ ਹੈਗਾ, ਗਲੋਬ ਲਾਈਟ ਲੱਗੇ ਹੋਏ ਨੇ, ਸ਼ੈਂਡਲਰਸ ਲੱਗੇ ਹੋਏ ਨੇ ਅੰਦਰ ਬਹਿਣ ਨੂੰ, ਖੂਬਸੂਰਤ ਤੇ ਖਾਣਾ ਟੌਪ ਦਾ, ਠੀਕ ਹੈ?
2: ਕੀ ਬਾਤ ਹੈ ਜੀ।
0: ਤੇ ਤੁਸੀਂ ਕੱਲ ਅੱਜ ਜਾਇਓ, ਵੈਸੇ ਅੱਜ ਜਾਇਓ ਫਾਦਰਸ ਡੇ ਦੇ ਉੱਤੇ ਨਜ਼ਾਰਾ ਦੇ ਉੱਤੇ। ਉਹ ਕੁੜੀ ਛੱਡਣ ਵਾਲਾ ਪ੍ਰਨੀਤ ਹੈ ਨਾ, ਪ੍ਰਨੀਤ ਇਹਨਾਂ ਦੀ ਮੈਨੇਜਰ ਆ। ਪ੍ਰਨੀਤ ਕੀ ਹਾਲ ਆ?
3: ਵਧੀਆ ਵਧੀਆ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਪ੍ਰਨੀਤ, ਕਿੰਨੀਆਂ ਕੁ ਪਾਰਟੀਆਂ ਹੁਣ ਤੱਕ ਬੁੱਕ ਕੀਤੀਆਂ? ਫਿਰ ਮੇਹਰ ਸਿੰਘ ਨੂੰ ਵੀ ਦੱਸ ਦਈਏ, ਫਿਰ ਬਾਕੀ ਵੀ ਕਾਲ ਹੋਲਡ ਤੇ ਰਹੇ। ਹਾਂਜੀ
3: ਹਾਂਜੀ ਹਾਂਜੀ, ਅਸੀਂ ਹਲੇ ਤੱਕ ਲਗਭਗ ਸਾਰੇ ਵੀਕਐਂਡ ਅਸੀਂ ਬੁੱਕ ਆ ਜੀ। ਸਾਡੀਆਂ ਰਿਜ਼ਰਵੇਸ਼ਨ ਆਲਰੇਡੀ ਲਾਈਕ 15-15 ਜਾਂ 20-20 ਦਿਨ ਪਹਿਲਾਂ ਰਿਜ਼ਰਵੇਸ਼ਨ ਸਾਡੀਆਂ ਬੁੱਕ ਹੋ ਜਾਂਦੀਆਂ ਨੇ, ਕਿਉਂਕਿ ਇੱਕ ਤਾਂ ਅਸੀਂ ਵੈਨਿਊ ਪ੍ਰੋਵਾਈਡ ਕਰਦੇ ਹਾਂ, ਉੱਤੋਂ ਸਾਡੀ ਜਿਹੜੀ ਸਰਵਿਸ ਆ ਉਹ ਤੁਹਾਨੂੰ ਕਿਤੇ ਹੋਰ ਨਹੀਂ ਮਿਲੂਗੀ, ਬਿਲਕੁਲ ਤੁਹਾਨੂੰ ਘਰ ਵਰਗਾ ਈਜ਼ੀ ਅਸੀਂ ਇਵੈਂਟ ਪਲਾਨ ਕਰਕੇ ਦਿੰਦੇ ਹਾਂ, ਤੇ ਤੁਸੀਂ ਆਪਦੇ ਘਰ ਵਾਲੇ ਮਾਹੌਲ ਦੇ ਵਿੱਚ ਆਪਦਾ ਫੈਸਟੀਵਲ ਇੰਜੋਏ ਕਰ ਸਕਦੇ
0: ਹੋ। ਤੁਸੀਂ ਤੁਸੀਂ ਯਾਨੀ ਫੂਡ ਕੇਟਰਿੰਗ ਹੋ ਗਈ, ਸਰਵਿੰਗ ਹੋ ਗਈ ਡਰਿੰਕਸ ਦੀ, ਤੇ ਡੈਕੋਰੇਸ਼ਨਸ ਹੋ ਗਈਆਂ, ਤੁਹਾਡਾ ਡੀਜੇ ਹੋ ਗਿਆ, ਤੁਹਾਡਾ ਜਿਹੜੇ ਕੇਕ ਹੋ ਗਏ, ਤੁਹਾਡਾ ਇਵੈਂਟ 'ਚ ਲੋਕਾਂ ਨੇ ਐਂਟਰ ਕਿਵੇਂ ਹੋਣਾ, ਕਿੱਥੇ ਕਿੱਥੇ ਕਿਹਨੇ ਬਹਿਣਾ, ਫਿਰ ਉਸ ਤੋਂ ਬਾਅਦ ਇਵੈਂਟ ਚੱਲਦੇ ਵਿੱਚ ਕੀ ਕੀ ਗੇਮ ਰੱਖਣੀ ਆ, ਕੀ ਕਰਨਾ, ਉਹ ਸਾਰਾ ਔਰਗਨਾਈਜੇਸ਼ਨ ਪ੍ਰਨੀਤ ਉਹਨਾਂ ਦੀ ਟੀਮ ਕਰਦੀ ਹੈ, ਕੁੜੀਆਂ ਨੇ ਇਹ। ਅਤੇ ਤੁਸੀਂ ਜ਼ਰੂਰ ਨਜ਼ਾਰਾ ਵਾਸਤੇ 416-803-1616 ਬੁਕਿੰਗ ਕਰਾਓ। ਬੈਂਕਟ ਹਾਲ 'ਚ ਜਾਂਦੇ ਹੋ ਨਾ, ਕੋਈ ਉਹੀ ਮੇਜ਼ 'ਤੇ ਕੁਰਸੀਆਂ ਜਿਹੀਆਂ ਗੋਲ ਜਿਹੀਆਂ ਲਾ ਦਿੰਦੇ, 4 ਸਕਰੀਨਾਂ ਟੰਗ ਦਿੰਦੇ ਆ, ਇੱਥੇ 4 TV ਲੱਗੇ ਹੋਏ ਨੇ ਵੱਡੇ ਵੱਡੇ 72-72 ਇੰਚ ਦੇ ਅਤੇ 84 ਇੰਚ ਦੇ, ਤੁਹਾਡੇ ਵਾਸਤੇ ਸਕਰੀਨ ਰਨ ਹੋਊਗੀ, ਤੁਹਾਡੇ ਜੋ ਬਣਾਇਆ ਹੈ ਮੈਮਰੀਜ਼ ਨੇ ਉਹਦੇ ਵਿੱਚ ਰਨ ਹੋਣਗੀਆਂ, ਡੀ ਜੇ ਦਾ ਬਟਨ ਤੁਹਾਡੇ ਹੱਥ 'ਚ ਹੋਊਗਾ, ਡੀ ਜੇ ਦਾ ਕੰਟਰੋਲ, ਪਾਰਟੀ ਜਿਹੜੇ ਲੋਕ ਕਰ ਰਹੇ ਉਹਨਾਂ ਦੇ ਹੱਥ 'ਚ ਹੁੰਦਾ, ਜਿਹੜਾ ਮਰਜ਼ੀ ਗਾਣੇ ਲਾਈ ਚਲੋ, ਪ੍ਰੀਮੀਅਮ ਪੇ ਕਰਕੇ ਇਹ ਡੀਜੇ ਚਲਾਉਂਦੇ ਨੇ, ਉਹਦੇ ਵਿੱਚ ਲਗਾਤਾਰ ਨੌਨ ਸਟੋਪ ਚੱਲਦਾ
1: ਜੀ,
0: ਅਤੇ ਕੰਟਰੋਲ ਵੀ ਤੁਹਾਨੂੰ ਮਿਲ ਜੂਗਾ। ਆਪਣਾ ਜਨਮਦਿਨ, ਆਪਣੀ ਐਨਵਰਸਰੀ, ਆਪਣਾ ਕੋਈ ਵੀ ਇਵੈਂਟ, ਈਵਨ ਸ਼ਗਨ ਪਾਉਣਾ, ਹੁਣ ਤੱਕ ਕਿੱਦਾਂ ਕਿੱਦਾਂ ਦੇ ਲੋਕਾਂ ਨੇ ਉੱਥੇ ਇਵੈਂਟ ਕੀਤੇ ਨੇ ਤੁਹਾਡੇ ਕੋਲ?
3: ਹਾਂਜੀ ਸਰ, ਹੁਣ ਤੱਕ ਅਸੀਂ ਲਗਭਗ ਸਾਰੇ ਤਰ੍ਹਾਂ ਦੇ ਇਵੈਂਟ ਆਰਗੇਨਾਈਜ਼ ਕਰ ਚੁੱਕੇ ਹਾਂ, ਬਰਥਡੇ ਪਾਰਟੀਜ਼ ਤੋਂ ਲੈ ਕੇ ਰੋਕਾ ਸੈਰੇਮਨੀ ਤੋਂ ਲੈ ਕੇ ਰਿਸੈਪਸ਼ਨ ਪਾਰਟੀਜ਼, ਅਸੀਂ ਸਾਰੇ ਇਵੈਂਟਸ ਆਰਗੇਨਾਈਜ਼ ਕਰ ਚੁੱਕੇ ਹਾਂ। ਤਾਂ ਤੁਸੀਂ ਮਤਲਬ ਬੇਫਿਕਰ ਹੋ ਕੇ ਸਾਡੇ ਕੋਲ ਆ ਕੇ ਬੁਕਿੰਗ ਕਰਵਾ ਸਕਦੇ ਹੋ, ਅਤੇ ਤੁਹਾਡਾ ਇਵੈਂਟ ਇੰਨਾ ਕੁ ਅਸੀਂ ਮੈਮੋਰੇਬਲ ਬਣਾ ਕੇ ਦਿੰਦੇ ਹਾਂ ਕਿ ਤੁਸੀਂ ਲਾਈਕ ਚਾਰ ਦਿਨਾਂ ਨੂੰ ਹੋਰ ਜਾ ਕੇ ਦੱਸੋਗੇ ਕਿ ਹਾਂ ਅਸੀਂ ਨਜ਼ਾਰਾ ਗਏ ਸੀ, ਅਤੇ ਫਿਰ
0: ਹਾਂਜੀ। ਸੋ ਥੋੜ੍ਹਾ ਸਾਈਡ 'ਤੇ ਪਿੱਛੇ ਥੋੜ੍ਹਾ ਰੌਲਾ ਪੈਂਦਾ। ਅੱਛਾ, ਨੰਬਰ ਹੈਗਾ 416-803-1616, 416-803-1616, ਨਜ਼ਾਰਾ ਤੁਸੀਂ ਬੁੱਕ ਕਰੋ। ਅਤੇ ਦੋ ਮਹੀਨਿਆਂ ਦੇ ਵਿੱਚ ਇਹਨਾਂ ਕੋਲ 26 ਪਾਰਟੀਜ਼ ਬੁੱਕ ਹੋ ਚੁੱਕੇ ਨੇ, 26
1: ਜੀ
0: ਦੋ ਮਹੀਨਿਆਂ 'ਚ, ਕਿਉਂਕਿ ਬੈਂਕਟ ਹਾਲ ਬਹੁਤ ਮਹਿੰਗੇ ਪੈਂਦੇ ਨੇ, ਖਾਲੀ ਲਾਈਨ ਇੱਕ ਇਹ ਤੋਂ ਕਰ ਲੈਣ, ਬੈਂਕਟ ਹਾਲ ਬਹੁਤ ਮਹਿੰਗੇ ਪੈਂਦੇ ਨੇ, ਅਤੇ ਤੁਸੀਂ ਰੀਜ਼ਨੇਬਲ ਕੀਮਤ 'ਤੇ ਬੁੱਕ ਕਰ ਸਕਦੇ ਹੋ ਨਜ਼ਾਰਾ NAZARA। ਅਤੇ ਇਸ ਸਮੇਂ ਮੇਹਰ ਜੀ, ਮੇਹਰ ਜੀ ਡੇਟ ਆਫ ਬਰਥ ਦੁਆਰਾ ਬੋਲੋ, ਕੀ ਹੈ 6 ਕਿੰਨੀ ਹੈ ਤੁਹਾਡੀ?
4: 15 ਜੂਨ 1957 ਜੀ।
0: 15 ਜੂਨ, ਓਕੇ ਲਿਖੋ 15 ਜੂਨ ਦੇ ਉੱਤੇ ਆ ਬਾਈ ਜੀ, ਜਿਹੜੀ ਚੀਜ਼ਾਂ ਖਿਆਲ ਰੱਖਣਾ, 15 ਜੂਨ 15 ਦੇ ਵਿੱਚ ਇਹ ਕਹਿੰਦਾ ਵੀ ਤੁਸੀਂ ਸਿੱਖਣ ਲਈ ਬਹੁਤ ਤਾਊ ਹੋ, ਨੇਤਾਹੂ ਹੋ ਬਹੁਤ ਜ਼ਿਆਦਾ,
4: ਹਾਂਜੀ
0: ਛੇਤੀ ਕੋਈ ਵੀ ਚੀਜ਼ ਸਿੱਖ ਜਾਂਦਾ, ਇੰਟੈਲੀਜੈਂਟ ਬਹੁਤ ਹੋ,
4: ਇਹ ਤਾਂ ਬਹੁਤ ਜ਼ਿਆਦਾ ਗੱਲ ਹੈ ਜੀ, ਸਹੀ ਗੱਲ।
0: ਹਾਂ, ਲੜਾਕੇ ਬਹੁਤ ਹੋ ਅਤੇ ਸ਼ੈਤਾਨ ਬਹੁਤ ਹੋ, ਠੀਕ ਹੈ,
4: ਬੜੀ
0: ਛੇਤੀ ਕੰਮ ਕੀ ਕਰਦੇ ਹੋ?
4: ਮੈਂ ਤਾਂ ਉਮਰ ਹੋ ਗਈ 70 ਸਾਲ ਮੇਰੀ, ਪਰ ਹਾਲੇ ਵੀ ਮਾੜਾ ਮੋਟਾ ਕਰਨਾ ਪੈ ਰਿਹਾ।
0: ਪੈ ਰਿਹਾ, ਸ਼ੁਕਰ ਕਰੋ ਦਾਤੇ ਦਾ, ਕਰਮਾਂ ਵਾਲੇ ਹੋ ਕਿ ਤੁਹਾਨੂੰ ਰਿਜਕ ਮਿਲਦਾ ਤੇ ਤੁਹਾਨੂੰ ਰਿਜਕ ਲਈ ਕੰਮ ਕਰ ਰਹੇ ਹੋ ਸੀ।
4: ਹਾਂ, ਇਹ ਵੀ ਗੱਲ ਠੀਕ ਹੈ, ਇੱਕ ਮਜਬੂਰੀ ਬਸ ਹੁੰਦਾ, ਇੱਕ ਸ਼ੌਕ ਨਾਲ ਹੁੰਦਾ।
0: ਤੁਸੀਂ ਸ਼ੌਕ ਵਾਲੇ ਹੋ ਮਹਾਰਾਜ, ਮਜ਼ਦੂਰੀ ਜ਼ਿੰਮੇਵਾਰੀ ਤੁਹਾਡੀ ਕੋਈ ਨਹੀਂ ਹੈ।
4: ਚਲੋ ਮਰਜ਼ੀ ਜੀ ਤੁਹਾਡੀ, ਜਿੱਦਾਂ ਤੁਸੀਂ ਕਿਹਾ।
0: ਜੋ ਤੁੱਤ ਪਾਵੇ, ਤੱਤੀਆਂ ਤਵੀਆਂ ਤੇ ਬਹਿ ਕੇ ਗੁਰੂ ਕਹਿ ਗਏ ਹੁਣ, ਜੋ ਤੁੱਤ ਪਾਵੇ ਸੋਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ ਹੈ। ਚੜ੍ਹਦੀ ਕਲਾ ਚ ਰਹੋ। ਤੇ ਮੇਰੇ ਨਾਲ ਇਸ ਸਮੇਂ ਬਿਗ ਇੰਸ਼ੋਰੈਂਸ ਵਾਲੇ ਨੇ, ਤੇ ਤੁਸੀਂ ਸਾਰੇ ਕਾਲ ਹੋਲਡ ਰੱਖੋਗੇ। ਬਾਬਾ ਜੀ, ਕੀ ਹਾਲ ਚਾਲ ਨੇ? ਮਨਮੋਹਨ ਸਿੰਘ
5: ਜੀ, ਸਤਿ ਸ਼੍ਰੀ
0: ਅਕਾਲ। ਮਨਮੋਹਨ ਇੱਕ ਐਸਾ ਬੰਦਾ, ਮਨਮੋਹਨ ਮੈਂ ਡੱਗ ਫੂਡ ਦੀ ਗੱਲ ਕੀਤੀ ਕੱਲ, ਕਹਿੰਦੇ ਡੱਗ ਫੂਡ ਦੀ ਰੇਟਿੰਗ ਇੱਥੇ ਪਹੁੰਚ ਚੁੱਕੀ ਆ, ਇਹਨੇ ਚਲਾਕੀ ਨਾਲ ਇਲੈਕਸ਼ਨ ਅਕਤੂਬਰ ਮਹੀਨੇ 'ਚ ਹੋਣੇ ਸੀ, ਜਿਹੜਾ ਆਉਣ ਵਾਲਾ ਅਕਤੂਬਰ ਆ, ਇਹਨਾਂ ਨੇ ਚਲਾਕੀ ਨਾਲ ਇੱਕ ਸਾਲ ਪਹਿਲਾਂ ਸਰਕਾਰ ਸੁੱਟੀ ਜਦੋਂ ਡੋਨਲਡ ਟਰੰਪ ਦਾ ਰੌਲਾ ਪਿਆ
5: ਜੀ। ਬਿਲਕੁਲ,
0: ਇਹਨੇ ਕਿਹਾ ਛੱਜ ਤਾਂ ਬੋਲੇ ਛੰਨ ਨਹੀਂ, ਕਿਉਂ ਲਿਬਰਲ ਜਿੱਤ ਗਏ, ਇਹਨੇ ਦੇਖਿਆ ਵੀ ਲਿਬਰਲ ਜਿੱਤ ਗਏ ਮੈਂ ਨੱਕਦੇ ਰਹਿ ਜਾਵਾਂ, ਇਹਨੇ ਸਰਕਾਰ ਸੁੱਟਤੀ, ਚਾਰ ਇਹਨੇ ਮਾਰੀਆਂ ਬੜਕਾਂ, ਤੁਹਾਡੀ ਮਾਂ ਨੂੰ, ਤੁਹਾਡੇ ਪਿਓ ਨੂੰ, ਤੁਹਾਨੂੰ ਪਾਓ ਲੰਬਾ ਐ ਕਰਕੇ ਡੱਗ ਫੋੜ ਨੇ, ਡੱਗ ਫੋੜ ਨੇ ਚਾਰ ਮਾਰੀਆਂ ਬੜਕਾਂ
1: ਜੀ,
0: ਇਲੈਕਸ਼ਨ ਰੱਖੇ, 5-10 ਮਿਲੀਅਨ ਦਿੱਤਾ ਉੱਥੋਂ ਦੇ ਅਮੈਰੀਕਾ ਦੇ ਟੀਵੀ ਚੈਨਲਾਂ ਨੂੰ ਡੋਨੇਸ਼ਨ 'ਚ, ਆਪਣੇ ਨੰਬਰ ਬਣਾਏ, ਇਲੈਕਸ਼ਨ ਜਿੱਤ ਗਿਆ ਪਿਓ ਦਾ ਪੁੱਤ, ਰੇਟਿੰਗ ਆਈ ਆ, ਲਿਬਰਲ ਪਾਰਟੀ ਦਾ ਕੋਈ ਲੀਡਰ ਨਹੀਂ ਹੈਗਾ ਇਸ ਵੇਲੇ ਕੋਈ ਵੀ, ਰੇਟਿੰਗ ਦੱਸਾਂ ਕੀ ਆਈ ਹੈ ਕੱਲ੍ਹ ਦੀ, ਇੱਕ ਸਰਵੇ ਕੰਪਨੀ ਨੇ ਰਿਲੀਜ਼ ਕੀਤੀ ਆ, ਡੱਗ ਫੋਰਡ 6 ਪੁਆਇੰਟ ਥੱਲੇ ਆ ਲਿਬਰਲ ਪਾਰਟੀ ਤੋਂ, 8-10 ਮੈਂਬਰ MPP ਨੇ ਲਿਬਰਲ ਪਾਰਟੀ ਦੇ, ਠੀਕ ਹੈ। ਡੱਗ ਫੋਰਡ ਦੀ ਪੋਜੀਸ਼ਨ ਇਹ ਆ, ਜੇ ਕੱਲ੍ਹ ਨੂੰ ਇਲੈਕਸ਼ਨ ਹੋ ਜਾਵੇ ਅਕਤੂਬਰ 'ਚ ਦੁਬਾਰਾ, ਇਹ ਇਲੈਕਸ਼ਨ ਹਾਰ ਜੂਗਾ, ਇਸ ਲਈ ਇਹਨਾਂ ਨੇ ਫਟਾਫਟ ਸੱਤਾ ਹਾਸਲ ਕਰਨ ਲਈ, ਇਕੱਲਾ ਡੱਗ ਫੋਰਡ ਦੀ ਇਹਦੇ ਪਿੱਛੇ ਜਿਹੜੀ ਲੋਬੀ ਬੈਠੀ ਹੁੰਦੀ ਆ ਬਿਲਡਰਾਂ ਦੀ, ਫਲਾਣਿਆਂ ਦੀ, ਢਮਕਾਣਿਆਂ ਦੀ, ਭਾਜੀ ਹਾਲਾਤ ਇਹ ਨੇ, ਅੱਜ ਇੱਕ ਬੰਦਾ ਘਾਹ ਕੱਟਣ ਗਿਆ ਆਪਣੇ ਘਰ ਦਾ, 9 ਮਹੀਨੇ ਹੋ ਗਏ ਉਹਨੂੰ ਕਿਰਾਇਆ ਨਹੀਂ ਮਿਲਿਆ, 3 ਵਾਰ ਐਗਜੀਕਿਊਟਰ ਜਿਹੜੇ ਬੈਠੇ ਨੇ ਉੱਥੇ, ਉਹਨੇ ਬਿਠਾਏ ਹੋਏ ਨੇ ਸਰਕਾਰੀ ਕਰਿੰਦੇ, ਇਹਨਾਂ ਨੇ ਆਪ ਬਿਠਾਏ ਹੋਏ ਨੇ, ਸਪੈਸ਼ਲ ਜੱਜ ਬਣਾਏ ਹੁੰਦੇ ਨੇ, ਉਹ ਅਵਿਕਸ਼ਨ ਨਹੀਂ ਦੇ ਰਹੇ, ਇਹ ਦੋਨੋਂ ਤਿੰਨੋਂ ਬੰਦੇ ਡਿਸੇਬਿਲਟੀਆਂ 'ਤੇ ਬੈਠੇ ਨੇ, ਗੋਰੇ, ਵੀਡੀਓ ਗੇਮਾਂ ਖੇਡਦੇ ਨੇ, ਸਭ ਕੁਝ ਕਰਦੇ ਨੇ, ਕੂੜਾ ਇਕੱਠਾ ਕੀਤਾ ਘਰ 'ਚ, ਸੱਤਿਆਨਾਸ਼ ਮਾਰਤਾ, 9 ਮਹੀਨੇ ਹੋ ਗਏ, ਅੱਜ ਉਹ ਬੰਦਾ ਘਾਹ ਕੱਟਣ ਗਿਆ, ਮੈਨੂੰ ਸਵੇਰੇ ਫੋਨ ਆਇਆ ਸੀ, ਕਹਿੰਦੇ ਰੇਡੀਓ 'ਤੇ ਜ਼ਰੂਰ ਦੱਸਿਓ ਜੀ ਡੱਗ ਫੋੜ ਬਾਰੇ, ਬਹੁਤ ਵਧੀਆ ਬੋਲਦੇ ਹੁੰਦੇ ਹੋ, ਇਹ ਬੰਦਿਆਂ ਦਾ ਫੇਲੀਅਰ ਆ ਡੱਗ ਫੋੜ ਉਹਨਾਂ ਦਾ। ਜੇ ਤੁਸੀਂ ਬਫਲੋ 'ਚੋਂ ਦੂਸਰੇ ਮਹੀਨੇ ਕਿਰਾਏਦਾਰ ਬਾਹਰ ਆ, ਜੇ ਤੁਸੀਂ ਥੱਲੇ ਵਾਲੇ ਪਾਸੇ ਵਿਨੀ ਪੈਗ ਆ ਜਾਂਦਾ ਮੈਨੀਟੋਬਾ, 90 ਦਿਨਾਂ 'ਚ ਕਿਰਾਏਦਾਰ ਬਾਹਰ ਹੋ ਜਾਂਦਾ, ਕੋਈ ਰੌਲਾ ਨੀਗਾ ਨਾ ਸਾਊਥ 'ਚ ਨਾ ਨੌਰਥ 'ਚ, ਮੋਂਟਰੀਅਲ 'ਚ ਕੋਈ ਰੌਲਾ ਨੀਗਾ, 90 ਕਿ ਦਿਨਾਂ 'ਚ ਕਿਰਾਏਦਾਰ ਬਾਹਰ ਹੋ ਜਾਂਦਾ, ਰੌਲਾ ਸਿਰਫ ਅੰਟੈਰੀਓ 'ਚ ਆ, ਕਿਉਂਕਿ ਆਦਮੀ ਦਾ ਧਿਆਨ ਆਪਣੇ ਬਿਲਡਰ ਯਾਰਾਂ 'ਤੇ ਲੱਗਿਆ, ਯਾਰ ਮਿਲ ਗਏ 5-7 ਪੜੂ, ਉਹ ਚੱਕਦੇ ਫਟੇ ਧੋਤੇ ਉਡਾਰੂ, ਉਹਦਾ ਕਾਰਨ ਕੀ ਹੋਇਆ, ਜਦੋਂ ਇੱਕ ਬਿਲਡਰ ਫੜਿਆ ਜਾਵੇ ਜੀ, ਜ਼ਮੀਨ ਖਰੀਦੇ ਉਹ ਐਗਜ਼ਾਮਪਲ 10 ਮਿਲੀਅਨ ਦੀ, ਜ਼ੋਨਿੰਗ ਚੇਂਜ ਕਰਦੇ ਨੇ ਉਹ ਜ਼ਮੀਨ ਦੀ 100 ਕਿੱਲੇ ਦੀ, ਐਗਜ਼ਾਮਪਲ ਦੇ ਰਿਹਾ, ਇਹ ਸਕੈਮ ਜਿਹੜਾ ਹੋਇਆ, ਇਹ ਜ਼ੋਨਿੰਗ ਚੇਂਜ ਕਰਦੇ ਨੇ ਉਹਦੀ ਜ਼ਮੀਨ ਦੀ 10 ਮਿਲੀਅਨ ਵਾਲੀ ਦੀ, ਉਹ 350 ਮਿਲੀਅਨ ਦੀ ਬਣ ਜਾਂਦੀ ਆ ਬਾਅਦ ਚੋਂ, ਉਹ ਚੋਂ 80 ਮਿਲੀਅਨ ਦੇ ਵਿੱਚ ਉਹ 20 ਏਕੜ ਵੇਚ ਦਿੰਦਾ 100 ਚੋਂ, 80 ਫਿਰ ਰੱਖ ਲੈਂਦਾ। ਆਪਾਂ ਤਾਂ ਐਵੇਂ ਕਮਲੇ ਹਾਂ, ਇੱਥੇ ਤੱਕਰਾਂ ਮਾਰਦੇ ਫਿਰਦੇ ਹਾਂ, ਪੈਸੇ ਤਾਂ ਆਹ ਲੋਕ ਬਣਾ ਰਹੇ ਨੇ। ਡਗਫੋਰਡ ਦੇ ਹਾਊਸਿੰਗ ਮਿਨਿਸਟਰ ਨੇ 80 ਫਾ ਦਿੱਤਾ, ਅਤੇ ਇੱਦਾਂ ਦਾ ਇੱਕ ਰੌਲਾ ਚੱਲਦਾ ਪਿਆ ਡਗਫੋਰਡ ਦਾ। ਕਿਊਬੈਕ ਨਾਲ ਲੱਗਦਾ ਆਪਣੇ, ਅਤੇ ਪਿੱਛੇ ਮੈਨੀਟੋਬਾ ਲੱਗਦਾ, ਉੱਥੋਂ ਜਦੋਂ ਕੋਈ ਬੰਦਾ ਮੂਵ ਹੁੰਦਾ ਨਾ ਅੰਟੈਰੀਓ 'ਚ, ਉਹਦੇ ਚਿਥੜੇ ਦਿੜ ਜਾਂਦੇ ਨੇ, ਜਦੋਂ ਇੰਸ਼ੋਰੈਂਸ ਕੰਪਨੀਆਂ ਚਿੰਬੜ ਜਾਂਦੀਆਂ, ਜੋ ਕੁ ਮੰਗੋ ਇੰਸ਼ੋਰੈਂਸ ਤਾਂ ਦੇਵਾਂਗੇ ਜੇ ਇੰਨੇ ਪੈਸੇ ਪੇ ਕਰੇਗਾ। ਅੱਜ ਦੀ ਡੇਟ ਦੇ ਵਿੱਚ ਲੋਕਾਂ ਤੋਂ ਧੱਕੇ ਨਾਲ ਇੰਸ਼ੋਰੈਂਸ ਦੇ ਪੈਸੇ ਲੈ ਜਾ ਰਿਹਾ, ਜਿਹਨੇ 25 ਸਾਲ ਤੋਂ ਐਕਸੀਡੈਂਟ ਨਹੀਂ ਕੀਤਾ ਉਹਨੂੰ ਇੰਸ਼ੋਰੈਂਸ 'ਚ ਲੁੱਟਿਆ ਜਾ ਰਿਹਾ ਕਿ ਤੇਰੀ ਇੰਸ਼ੋਰੈਂਸ ਵਧੂਗੀ। ਕਿਉਂ? ਕਿਉਂਕਿ ਤੇਰੇ ਏਰੀਏ 'ਚ ਇਹੋ ਜਿਹਾ ਕੁਛ ਹੋਇਆ, ਯਾਨੀ ਕਿ ਚੋਰੀ ਕੋਈ ਵੀ ਕਰੇਗਾ ਹੁਣ ਨਾ ਮੇਰਾ ਲੱਗਿਆ ਕਰੇਗਾ। ਤੁਸੀਂ ਮਨਮੋਹਨ ਨੂੰ ਕਾਲ ਕਰੋ, ਕਮਲੇ ਹੋ ਜੇ ਤੁਸੀਂ ਸਾਰੇ, ਸਿੱਧੇ ਗੱਲ ਮੈਂ ਬੋਲਣ ਲੱਗਿਆ ਅੱਜ, ਜੇ ਤੁਸੀਂ ਆਪਣੀ ਇੰਸ਼ੋਰੈਂਸ ਚੇਂਜ ਨਹੀਂ ਕਰ ਰਹੇ। 10 ਸਾਲ ਕਿਸੇ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਪ੍ਰਮੋਸ਼ਨ ਹੁੰਦੀ ਹੈ, ਡਿਮੋਸ਼ਨ ਨਹੀਂ ਹੁੰਦੀ। 10 ਸਾਲ ਇੱਕ ਇੰਸ਼ੋਰੈਂਸ ਕੰਪਨੀ ਨਾਲ ਰਹਿਣ ਤੋਂ ਬਾਅਦ ਤੁਹਾਨੂੰ ਚਿੱਠੀ ਆ ਜਾਵੇ, ਮੈਂ $125 ਐਕਸਟਰਾ ਪੇ ਕਰਦਾ, ਉਹੀ ਗੱਡੀ ਉਨੀਓ ਕੀਮਤ ਦੀ, ਉਹੀ ਸੜਕਾਂ, ਉਹੀ ਸਟੇਟ, ਸਿਰਫ ਮੈਂ ਗੱਡੀ ਬਦਲੀ ਆ ਬਸ, ਨਵੀਂ ਪਾਲਿਸੀ ਦੇ ਵਿੱਚ $125 ਮੈਨੂੰ ਵੱਧ ਕੇ ਆ ਗਏ। ਹੁਣ ਮਨਮੋਹਨ ਨੂੰ ਫੜੂੰਗਾ। ਮਨਮੋਹਨ ਜੀ, ਪਿਛਲੀਆਂ ਦੋ ਇੰਸ਼ੋਰੈਂਸ ਜਿਹੜੀ ਘਟੀਆਂ ਉਹਨਾਂ ਦੇ ਨੰਬਰ ਬੋਲੋ ਕੀ ਨੇ
5: ਜੀ ਭਾਜੀ। ਸੋ ਹਮੇਸ਼ਾ ਆਪਾਂ ਡਿਸਕਸ ਕਰਦੇ ਹਾਂ ਕਿ ਹਰ ਵੀਕ ਦੇ 2 ਕੇਸ ਲੈ ਕੇ ਆਉਂਦੇ ਹਾਂ, ਜਿਹਦੇ ਵਿੱਚ ਇਸ ਵਾਰੀ ਆਪਾਂ ਇੱਕ 2 ਗੱਡੀਆਂ, 2 ਘਰ ਦੇ ਪਿੱਛੇ ਆਲਮੋਸਟ 1600 ਈਅਰਲੀ ਸੇਵਿੰਗ ਕੀਤੀ ਹੈ ਭਾਜੀ। ਦੂਸਰੇ ਕੇਸ ਦੇ ਵਿੱਚ 1 ਗੱਡੀ 1 ਘਰ ਦੇ ਪਿੱਛੇ ਆਲਮੋਸਟ $1200 ਦੀ ਈਅਰਲੀ ਸੇਵਿੰਗ ਕੀਤੀ ਹੈ। ਤੀਸਰੇ ਕੇਸ ਵਿੱਚ ਕਮਰਸ਼ੀਅਲ ਆਪਾਂ ਯੂਨਿਟ 2 ਸਕਿਓਰ ਕੀਤੀਆਂ ਇੰਸ਼ੋਰੈਂਸ 'ਚ, ਜਿਹਦੇ ਵਿੱਚ ਉਹਨਾਂ ਨੂੰ ਆਲਮੋਸਟ $1450 ਈਅਰਲੀ ਸੇਵਿੰਗ ਦੇਖਣ ਨੂੰ ਮਿਲੀ ਹੈ। ਸੋ ਉਹ ਕਮਰਸ਼ੀਅਲ ਇੰਸ਼ੋਰੈਂਸ ਜਿਹੜੀ ਉਹ ਪਿਛਲੇ 12 ਸਾਲਾਂ ਤੋਂ ਸੇਮ ਕੰਪਨੀ ਨਾਲ ਚੱਲ ਰਹੀ ਸੀ, ਲੇਕਿਨ ਉਹਨਾਂ ਨੇ ਤੁਹਾਡੇ ਥਰੂ ਸਾਨੂੰ ਕਾਲ ਕੀਤੀ ਤੇ ਆਪਾਂ ਜੋ ਚੈੱਕ ਕੀਤਾ ਤੇ ਆਲਮੋਸਟ ਸਾਨੂੰ $1400 ਈਅਰਲੀ ਉਹਨਾਂ ਦਾ ਸੇਵ ਕਰਕੇ ਦਿੱਤਾ ਹੈ। ਸੋ ਕਾਫੀ ਕਸਟਮਰਸ ਆਉਂਦੇ ਨੇ। ਸੋ ਜੇ ਤੁਹਾਡੀ ਰਿਨਿਊਲ ਆ ਰਹੀ ਹੈ ਨੈਕਸਟ 30 ਡੇਜ਼ ਦੇ ਵਿੱਚ, ਤਾਂ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ। ਆਪਾਂ 20+ ਕੰਪਨੀਆਂ ਨਾਲ ਕੰਪੇਅਰ ਕਰਕੇ ਤੁਹਾਨੂੰ ਬੈਸਟ ਕੋਡ ਪ੍ਰੋਵਾਈਡ ਕਰਦੇ ਹਾਂ। ਸਾਡਾ ਨੰਬਰ ਹੈ 416-990-3200, 416-990-3200। ਥੈਂਕ ਯੂ ਭਾਜੀ।
0: ਜਿੰਨੇ ਵੀ ਲੋਕ ਸੁਣਦੇ ਪਏ ਹੋ ਤੁਸੀਂ ਕਾਲ ਕਰ ਲਿਓ, ਤੁਹਾਡੇ 3 ਕੁ ਮਿੰਟ ਲੱਗਣੇ ਆ, ਹੈਰਾਨ ਰਹਿ ਜਾਓਗੇ। ਕਈ ਵਾਰੀ 700 ਘੱਟ ਜਾਂਦਾ ਸਾਲ ਦਾ, ਕਈ ਵਾਰੀ ਘੱਟ ਜਾਂਦਾ 1800, ਪਤਾ ਹੀ ਨਹੀਂ ਸੀਗਾ। ਅਣਜਾਣ ਜੇ ਹੋਏ ਉਹੀ ਤੁਰੇ ਫਿਰਦੇ ਸੀ, ਇੰਸ਼ੋਰੈਂਸ ਵਾਲੇ ਨਾਲ ਰਿਸ਼ਤੇਦਾਰੀ ਪਾਈ ਫਿਰਦੇ ਆ। 416-990-3200, 416-990-3200 ਦੇ ਉੱਤੇ ਕਾਲ ਕਰਨੀ ਹੈ। ਪਿਛਲੇ ਦਿਨੀ ਜਦ ਰਾਹ ਵਿੱਚ ਘੇਰ ਲਿਆ, ਗੋਲੀਆਂ ਚੱਲਦੀਆਂ, ਪੈਣ ਪਟਾਕੇ, ਜੱਗੇ ਜੱਤ ਦੀ ਗੱਲ ਕਰਦੇ ਸੀ, ਅੱਜ ਕੱਲ੍ਹ ਟੋਟ

0: ਅੰਦਰ ਪੈਕ ਆ ਜੀ, ਫੁੱਲੀ ਪੈਕ ਆ।
1: ਤੇ ਬਾਹਰ ਕਿੰਨੀਆਂ ਖੜੀਆਂ ਜਿਹੜੀ ਵੇਟ ਕਰ ਰਹੀ ਅੰਦਰ ਜਾਣ ਦਾ?
0: ਬਾਹਰ ਸਾਡੇ ਕੋਲ 2 ਹਫ਼ਤੇ ਦੀ ਬੁਕਿੰਗ ਆ ਜੀ।
1: 2 ਹਫ਼ਤੇ ਦੀ ਬੁਕਿੰਗ ਆ। ਤੁਹਾਨੂੰ ਬਿਜ਼ਨਸ ਖੋਲਿਆ ਕਿੰਨੇ ਮਹੀਨੇ ਹੋ ਗਏ ਜੀ?
0: ਆਲਮੋਸਟ ਸਾਲ ਤੋਂ ਉੱਪਰ ਹੋ ਗਿਆ ਜੀ, ਡੇਢ ਸਾਲ ਹੋ ਗਿਆ।
1: 14 ਮਹੀਨੇ ਲਾ ਦਈਏ,
0: 15 ਮਹੀਨੇ
1: ਹੋ ਗਏ। 15 ਮਹੀਨੇ ਪਹਿਲਾਂ 15 ਸਾਲ ਜੋਬ ਕਰਕੇ ਡੀਲਰਸ਼ਿਪ ਦੇ ਵਿੱਚ ਇਹਨਾਂ ਨੇ ਅਲੱਗ ਅਲੱਗ ਡੀਲਰਸ਼ਿਪ 'ਚ ਜੋਬ ਕੀਤੀ, ਫਿਰ ਇਹਨਾਂ ਨੇ ਕੰਮ ਖੋਲਿਆ।
0: ਬਿਲਕੁਲ।
1: ਤੇ ਇੱਥੇ 15 ਦਿਨ ਕੰਮ ਕਰਨ ਤੋਂ ਬਾਅਦ ਲੋਕ ਬੋਡੀ ਸ਼ੋਪ ਖੋਲ ਲੈਂਦੇ ਨੇ।
0: ਬਿਲਕੁਲ ਜੀ।
1: ਨਵੇਂ ਆਏ ਤਾਂ ਇਹੀ ਰੌਲਾ ਨਾ?
0: ਬਿਲਕੁਲ, 100%
1: 100% ਕਿ ਨਹੀਂ?
0: ਬਿਲਕੁਲ ਜੀ।
1: 15 ਦਿਨ ਤੁਹਾਡੇ 4 ਡੈਂਟ ਇੱਧਰ ਨੂੰ ਕੱਢੇ, 4 ਉੱਧਰ ਨੂੰ ਕੱਢੇ, ਦੁਕਾਨ ਖੋਲੀ ਜੱਗਾ ਤੇ ਪੱਪੂ ਦੀ ਬੋਡੀ ਸ਼ੋਪ।
0: ਬਿਲਕੁਲ।
1: ਫਿਰ ਜੱਗਾ ਤੇ ਪੱਪੂ ਕਮਾਉਂਦੇ ਇੱਦਾਂ ਨੇ ਵੀ ਜਿਵੇਂ ਜੱਗਾ ਡਾਕੂ ਸੀਗਾ ਉਵੇਂ ਕਮਾ ਰਹੇ ਨੇ।
0: ਹਾਂਜੀ।
1: ਇਸ ਵੇਲੇ ਵਰਕਸ਼ਾਪ ਇਸ ਲਈ ਤਾਂ ਚੱਲਦੀ ਆ, ਇਸ ਦੇ ਅੰਦਰ ਫੈਮਿਲੀ ਕੰਮ ਕਰਦੀ ਪਈ ਆ। ਜਦੋਂ ਰਿਸੈਪਸ਼ਨ ਤੇ ਜਾਓਗੇ, ਭਾਈ ਸਾਹਿਬ ਦੇ ਵਾਈਫ ਹੁੰਦੇ ਨੇ, ਇਹਨਾਂ ਦੇ ਬੱਚੇ ਅੰਦਰ ਕੰਮ ਕਰਦੇ ਮਿਲਣਗੇ ਤੁਹਾਨੂੰ। ਇੱਕ ਫੈਮਿਲੀ ਵਰਕਸ਼ਾਪ ਆ, ਦੁਨੀਆ ਵਿਸ਼ਵਾਸ ਦੇ ਨਾਲ, ਕੌਨਫੀਡੈਂਸ ਦੇ ਨਾਲ, ਦੂਰ ਦੂਰ ਦੇ ਸ਼ਹਿਰਾਂ ਤੋਂ ਕੋਈ ਝਰੀਟ ਵੱਜ ਗਈ, ਕੋਈ ਪੇਂਟ ਹੋਣੇ ਵਾਲਾ, ਕਿਸੇ ਨੇ ਐਕਸੀਡੈਂਟ ਲੱਗ ਗਿਆ, ਕੰਪਰੋਮਾਈਜ਼ ਕੀਤਾ ਇੱਕ ਦੂਜੇ ਨਾਲ, ਸਪੀਡੈਕਸ 'ਤੇ ਪਹੁੰਚਦੇ ਨੇ ਅਤੇ ਸਪੀਡੈਕਸ ਵਾਲੇ ਓਨੈਸਟ ਬੰਦੇ ਨੇ, ਕੋਈ ਇਹਨਾਂ ਦਾ ਰੌਲਾ ਨਹੀਂ ਇੱਦਾਂ ਦਾ ਜਿਵੇਂ ਟੋਅ ਟਰੱਕਾਂ ਲਟਰਮ ਫਟਰਮ 'ਤੇ ਪਏ ਨੇ। ਹਾਂ, ਇਹ ਤੁਹਾਨੂੰ ਟੋਅ ਟਰੱਕ ਸਰਵਿਸ ਬੜੀ ਰੀਜ਼ਨੇਬਲ ਕੀਮਤ 'ਤੇ। ਮੈਨੂੰ ਕੱਲ੍ਹ ਇੱਕ ਲੜਕੀ ਮਿਲੀ
2: ਜੀ,
1: ਉਹ ਕਹਿੰਦੀ ਵੀ ਮੇਰੇ ਬੋਏਫ੍ਰੈਂਡ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਹੈ ਨਹੀਂ ਸੀ ਉਹਦੇ ਕੋਲ, ਫਿਰ ਉਹ ਟੋਅ ਕਰਕੇ ਲੈ ਗਏ ਅਤੇ ਟੋਇੰਗ ਵਾਲਿਆਂ ਨੇ 15 ਦਿਨ ਦਾ $12,000 ਬਣਾਤਾ ਜਿੱਥੇ ਗੱਡੀ ਖੜੀ ਕੀਤੀ ਆ। ਮੈਂ ਕਿਹਾ ਜਦੋਂ ਪਿਆਰ ਨਾਲ ਮਿੱਠੇ ਜਿਹੇ ਹੋ ਕੇ ਚੱਕ ਕੇ ਲੈ ਕੇ ਜਾਂਦੇ ਨਾ ਸੜਕ ਤੋਂ ਗੱਡੀ, ਤੁਸੀਂ ਵੀ ਘਬਰਾਏ ਹੁੰਦੇ, ਪੁੱਛਦੇ ਨਹੀਂ, ਉਦੋਂ ਇਹ ਸਭ ਕੁਛ ਹੋ ਜਾਂਦਾ। ਉਹਨਾਂ ਨਾਲ ਪਹਿਲਾਂ ਗੱਲ ਕਰੋ ਕਿ ਮੇਰੀ ਆਪਣੀ ਸ਼ੋਪ ਆ, ਮੈਂ ਲੈ ਕੇ ਜਾਊਂ। ਇੱਕ ਮੈਂ ਸਾਰਿਆਂ ਨੂੰ ਦੱਸ ਦੇਵਾਂ, ਐਕਸੀਡੈਂਟ ਹੋਣ ਤੋਂ ਬਾਅਦ ਤੁਹਾਡਾ ਫੁੱਲ ਅਧਿਕਾਰ ਆ, ਮੈਂ ਔਨ ਏਅਰ ਕਹਿੰਦਾ, ਮੇਰੀ ਰਿਕਾਰਡਿੰਗ ਕਰ ਲਓ, ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਇਹ ਨਹੀਂ ਕਹਿ ਸਕਦੀ ਕੰਮ ਕਿੱਥੋਂ ਕਰਾਉਣਾ, ਘਰ ਦਾ ਅਤੇ ਗੱਡੀ ਦਾ, ਰਿਕਾਰਡਿੰਗ ਕਰ ਲਓ ਮੇਰੀ। ਦੂਸਰਾ ਮੁੱਦਾ, ਬਥੇਰੀਆਂ ਰਿਕਾਰਡਿੰਗ ਕਰਦੇ ਹਾਂ, ਜੇ ਕਿਸੇ ਨਾਲ ਗੱਲ ਕਰ, ਰਿਕਾਰਡਿੰਗ ਹੋ ਰਹੀ ਹੈ ਤੇਰੀ, ਰਿਕਾਰਡਿੰਗ ਤੇਰੀ, ਰਿਕਾਰਡਿੰਗ ਵਾਇਰਲ ਕਰ ਦੂੰਗਾ। ਮੈਂ ਕਿਹਾ ਤੁਸੀਂ ਸਾਰੇ ਮਗਰੇ ਡਿਜ਼ਰਵ ਕਰਦੇ ਹੋ, ਤੁਸੀਂ ਐਵੇਂ ਹੀ ਚੜਾ ਲਏ ਟਰੂਡੋ ਨੇ ਇੱਥੇ, ਟਰੂਡੋ ਨੇ ਭੁਗਤ ਵੀ ਲਈ ਸਜ਼ਾ ਤੁਹਾਡੀ, ਤੁਹਾਨੂੰ ਬੁਲਾ ਕੇ ਟਰੂਡੋ ਨੇ ਸਜ਼ਾ ਭੁਗਤ ਲਈ, ਰਿਕਾਰਡਿੰਗ ਕਰ ਲਈ, ਵੀਡੀਓ ਬਣਾ ਲਈ, ਧਰਨਾ ਦੇ ਲਿਆ, ਕੀ ਕੁਛ ਨਹੀਂ ਹੋਇਆ ਇਸ ਮੁਲਕ ਦੇ ਵਿੱਚ ਪਿਛਲੇ 5 ਸਾਲ 'ਚ, ਕੀ ਕੁਛ ਨਹੀਂ ਹੋਇਆ, ਹੋਰ ਹੀ ਤਰ੍ਹਾਂ ਦਾ ਮੁਲਕ ਬਣਾ ਕੇ ਰੱਖ ਦਿੱਤਾ। ਚਲੋ, ਚੰਗੇ ਵੀ ਬਹੁਤ ਲੋਕ ਆਏ ਨੇ, ਐਂ ਕਿ ਗੱਲ ਮੁਕਾਦੀ ਦਿੰਦੇ ਹਨ, ਸਾਰੇ ਪਿੰਡ ਦੀਆਂ ਚੁਗਲੀਆਂ ਕਰਕੇ ਭਾਜੀ ਐਂਡ 'ਚ ਕਹਿ ਦਿਓ, ਕੁਛ ਕੁ ਲੋਕ ਹੁੰਦੇ, ਕੁਛ ਕੁ ਪਰਸੈਂਟ ਆਪੇ ਲੱਭੀ ਜਾਓ ਕਿੰਨੇ ਪਰਸੈਂਟ ਨੇ। ਹੁਣ ਜਿਹੜਾ ਹੈਗਾ, ਤੁਸੀਂ ਇਸ ਵਰਕਸ਼ਾਪ ਨੂੰ ਕੰਟੈਕਟ ਕਰਨਾ, ਇਹ ਕੁਲਿਜ਼ਨ ਬਿਊਰੋ ਨਾਲ ਆਪੇ ਕੰਟੈਕਟ ਕਰਨਗੇ, ਤੁਹਾਡੀ ਇੰਸ਼ੋਰੈਂਸ ਕੰਪਨੀ ਨਾਲ ਕਰਨਗੇ, ਅਤੇ ਤੁਹਾਡੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਨਹੀਂ ਦੱਸ ਸਕਦੀ ਕੰਮ ਕਿੱਥੋਂ ਕਰਾਉਣਾ। ਇਹ ਵੀ ਇੱਕ ਸਕੈਮ ਆ ਕਿ ਸਾਡੀ ਆਥੋਰਾਈਜ਼ਡ ਦੁਕਾਨ ਉੱਥੇ ਜਾਓ, ਨੋ ਵੇਸ ਸਰਵੇਅਰ ਇੰਨਾ ਚੈੱਕ ਕਰ ਸਕਦਾ ਜਿਹੜਾ ਐਸਟੀਮੇਟ ਦਿੱਤਾ ਗਿਆ ਸਹੀ ਆ ਕਿ ਨਹੀਂ ਆ, ਉਹ ਤੁਹਾਨੂੰ ਦੱਸ ਸਕਦਾ ਕਿੱਥੇ ਸੈਟਿਸਫੈਕਸ਼ਨ ਉਹਦੀ ਕਿ ਨਹੀਂ, ਪਰ ਸਰਵੇਅਰ ਇਹ ਨਹੀਂ ਦੱਸ ਸਕਦਾ। ਕੰਫਲਿਕਟ ਆਜੂਗਾ, ਇੰਟਰਸਟ ਆਫ ਕੰਫਲਿਕਟ ਦੀ ਗੱਲ ਆ ਗਈ, ਤੁਹਾਡਾ ਇੰਟਰਸਟ ਆ ਉਸ ਕੰਫਲਿਕਟ ਦੇ ਵਿੱਚ ਕਿ ਤੁਸੀਂ ਪੈਸੇ ਬਣਾਉਣਾ ਚਾਹੁੰਦੇ, ਤੁਸੀਂ ਸੁਜੈਸਟ ਕਰ ਰਹੇ ਉੱਥੇ ਜਾ, ਨੌਕਰੀ ਤੋਂ ਚਲੇ ਜਾਓਗੇ ਤੁਸੀਂ ਆਪਣੀ ਤੋਂ, ਜਾਂ ਤੁਹਾਡੇ 'ਤੇ ਲੀਗਲ ਲੋਸੂਟ ਆ ਸਕਦਾ। ਸੋ ਤੁਸੀਂ ਸਪੀਡੈਕਸ ਨੂੰ ਕੰਟੈਕਟ ਕਰਨਾ, ਆਪੇ ਹੀ ਸਾਰੀ ਚਿੰਤਾ ਖਤਮ ਕਰ ਦੇਣਗੇ। ਭਾਈ ਜੀ ਨੰਬਰ ਬੋਲੋ,
0: 416-277-9821
1: ਬਹੁਤ ਸ਼ੁਕਰੀਆ ਸਰ, 416-277-9821 ਸਪੀਡੈਕਸ 416-277-9221। ਦੁਨੀਆ ਦੀ ਕੋਈ ਵੀ ਗੱਡੀ ਹੋਵੇ, ਦੁਨੀਆ ਦਾ ਕਿਸੇ ਵੀ ਤਰ੍ਹਾਂ ਦਾ ਐਕਸੀਡੈਂਟ, ਛੋਟੇ ਤੋਂ ਵੱਡਾ ਸਕ੍ਰੈਚ, ਰਸਟ ਪ੍ਰੂਵਿੰਗ ਤੋਂ ਲੈ ਕੇ ਟੋਟਲ ਸਰਵਿਸ ਦਿੰਦਾ ਸਪੀਡੈਕਸ ਆਟੋ ਕਲਿਜ਼ਨ, ਜਿਹੜਾ ਕਿ ਤੁਹਾਡੀ ਸੇਵਾ 'ਚ ਹਾਜ਼ਰ ਹੈ। ਹਾਂਜੀ,
0: ਕੋਈ ਇੰਸ਼ੋਰੈਂਸ ਕੰਪਨੀ ਹੋਵੇ, ਕੋਈ ਡੈਮੇਜ ਹੋਵੇ, ਕੋਈ ਗੱਡੀ ਹੋਵੇ, ਕੋਈ ਛੋਟੀ ਕੋਈ ਵੱਡੀ, ਕੋਈ ਸਸਤੀ ਕੋਈ ਮਹਿੰਗੀ, ਐਨੀਥਿੰਗ ਕੁਛ ਵੀ ਲੈ ਕੇ ਆਓ, ਤੁਹਾਡੀ ਗੱਡੀ ਨੂੰ ਪਰਫੈਕਟ ਸ਼ੋਰੂਮ ਕੰਡੀਸ਼ਨ 'ਚ ਬਣਾ ਕੇ ਤੁਹਾਨੂੰ ਦੁਬਾਰਾ ਦੇਵਾਂਗੇ ਵਿਦਆਊਟ ਐਨੀ ਹੈਸਲ।
1: ਰਿਟਰਨ ਤੁਸੀਂ ਦਿੰਦੇ ਹੋ ਨਾ ਸਾਰਿਆਂ ਨੂੰ ਕੰਮ ਦੀ ਗਾਰੰਟੀ?
0: ਬਿਲਕੁਲ ਜੀ, 100%। ਜੇ ਕਿਸੇ ਨੂੰ ਕੋਈ ਕਿਸੇ ਦਾ ਕੰਮ ਕੀਤਾ, ਉਹ ਵੀ ਆ ਕੇ ਕਹਿ ਸਕਦਾ ਤੁਹਾਡੇ ਏਅਰ ਤੇ ਵੀ ਅਸੀਂ ਇਹਨਾਂ ਤੋਂ ਕੰਮ ਕਰਾਇਆ ਸੀ, ਅਸੀਂ ਸੈਟਿਸਫਾਈ ਨਹੀਂ, ਅਸੀਂ ਖੁਸ਼ ਨਹੀਂ। ਹਾਂ, ਉਹਦੇ ਕੋਲ ਪ੍ਰੂਫ ਹੋਣਾ ਚਾਹੀਦਾ ਕਿ ਅਸੀਂ ਉਹਦਾ ਕੰਮ ਕੀਤਾ।
1: 416-277-9121 416-277-9221 416-277-9121 ਰਾਜਵਿੰਦਰ, ਕਾਫੀ ਟਾਈਮ ਤੋਂ ਹੋਲਡ ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ,
1: ਇੱਕ ਲਾਈਨ ਖਾਲੀ ਕਰੋ ਕੋਲ। ਹਾਂਜੀ
3: ਹਾਂਜੀ ਭਾਜੀ, 12 December 1987।
1: ਪਾਸਵਰਡ ਕੀ ਹੈ ਸਾਡਾ?
3: ਹਾਂ ਭਾਜੀ, ਆਮ ਸੌਰੀ, ਮੈਂ ਕੰਮ ਤੇ ਹੈਗੀ ਆ ਤੇ
1: ਕੰਮ ਤੇ ਪਾਸਵਰਡ ਨਹੀਂ ਪਤਾ, ਬਾਕੀ ਰੇਡੀਓ ਪਤਾ ਸਾਰਾ ਚੱਲਦਾ।
3: ਆਮ ਸੌਰੀ ਭਾਜੀ।
1: ਨਹੀਂ ਨਹੀਂ, ਐ ਨਹੀਂ, ਐ ਨਹੀਂ ਕਹਿਣਾ ਹੈਗਾ, ਸਾਡੀਆਂ ਭੈਣਾਂ ਵਰਗੀਆਂ ਤੁਸੀਂ, ਠੀਕ ਹੈ?
3: ਹਾਂਜੀ ਹਾਂਜੀ।
1: ਤੇ ਰਾਜਵਿੰਦਰ,

0: બારા કેના સે
1: ભાજી 12 દિસંબર 1987.
0: આપણે ਜਿਹੜਾ ਵੀ ਫਾਦਰ ਹੈ ਬੱਚਿਆਂ ਦਾ ਜਾਂ ਤੁਹਾਡੇ ਫਾਦਰ ਨੇ, ਜ਼ਰੂਰ ਉਹਨਾਂ ਨੂੰ ਕੱਲ੍ਹ ਨਜ਼ਾਰਾ 'ਤੇ ਲੈ ਕੇ ਜਾਓ, ਅੱਜ ਲੈ ਕੇ ਜਾਇਓ ਅਬਲਾ, ਠੀਕ ਹੈ, ਸ਼ਾਮ ਨੂੰ ਨਜ਼ਾਰਾ 'ਤੇ ਲੈ ਕੇ ਜਾਇਓ। ਪੈਟੀਓ ਬਣਾਇਆ ਬਾਹਰ ਇਹਨਾਂ ਨੇ, ਲਾਈਵ ਜਲੇਬੀ ਬਣਾਉਣ ਲੱਗ ਗਏ ਇੱਥੇ ਬਾਹਰ ਹੁਣ।
1: ਹਾਂਜੀ, ਵੈਸੇ ਥੋੜੇ ਦਿਨਾਂ ਦੀ ਸਾਡੇ ਘਰ ਡਿਸਕਸ਼ਨ ਚੱਲ ਰਹੀ ਹੈ ਐਕਚੁਅਲੀ, ਵੀ ਅਸੀਂ ਨਜ਼ਾਰਾ 'ਤੇ ਜਾਣਾ ਹੈ। ਮੈਂ ਕਦੇ ਗਈ ਨਹੀਂ, ਬਟ ਬਰਥਡੇ ਲੰਘ ਕੇ ਗਿਆ, ਸੋ ਉਹਦੀ ਪਾਰਟੀ ਅਸੀਂ ਉੱਥੇ ਜਾ ਕੇ ਕਰਨੀ ਆ।
0: ਹਾਂ ਕਰੋ ਕਰੋ ਜ਼ਰੂਰ। ਤੁਹਾਨੂੰ ਨਾ 10 ਬੰਦੇ ਹੋਣ, ਕੱਲ੍ਹ 4 ਜਣੇ ਜਨਮਦਿਨ ਮਨਾ ਕੇ ਗਏ ਨੇ ਬੂਥ ਬੁੱਕ ਕਰਕੇ, ਉਹਨਾਂ ਨੇ ਆਪਣੇ ਸਟਿੱਕਰ ਲਾਏ ਪਿੱਛੇ ਤੇ ਆਪਣਾ ਕੇਕ ਕੱਟਿਆ, ਪ੍ਰਾਈਵੇਟਲੀ ਬੈਠੇ, ਪੂਰਾ ਪ੍ਰਾਈਵੇਟਲੀ ਕਵਰਡ ਏਰੀਆ ਸੀਗਾ ਬੂਥ ਦੇ ਅੰਦਰ, ਤੇ ਉਹਨਾਂ ਨੇ ਪੂਰਾ ਇੰਜੋਏ ਕੀਤਾ, ਫਿਰ ਆਪਣੀਆਂ ਫੋਟੋ ਖਿਚਾਈਆਂ ਉਹਨਾਂ ਨੇ ਲਗਾਤਾਰ, ਤੇ ਉਹ ਤੋਂ ਬਾਅਦ ਉਹ ਗਏ ਨਜ਼ਾਰਾ NAZARA, ਤੇ ਤੁਸੀਂ ਕੰਟੈਕਟ ਕਰਨਾ 416-803-1616, ਕਿਸੇ ਨੇ ਵੀ ਕੋਈ ਵੀ ਪਾਰਟੀ ਛੋਟੀ ਮੋਟੀ ਕਰਨੀ ਹੈ, ਕੋਈ ਬਰਥਡੇ ਆ ਕਿਸੇ ਵੀ ਸ਼ਹਿਰ 'ਚ ਹੋਣਾ, 416-803-1616। ਅੱਛਾ ਰਵਿੰਦਰ, ਰਾਜਵਿੰਦਰ ਡੇਟ ਆਫ ਬਰਥ ਰਾਜੀ ਦੁਆਰਾ ਇੱਕ ਵਾਰ ਫਿਰ ਪਲੀਜ਼।
1: ਹਾਂਜੀ ਭਾਜੀ, 12 ਦਸੰਬਰ 1987।
0: ਦਸੰਬਰ 12 'ਚ ਕਹਿੰਦਾ ਕਿ ਲਿਮਿਟਲੈਸ ਬਹਾਦਰੀ, ਜ਼ਿੰਦਾ ਦਿਲੀ ਤੇ ਪਿਆਰ ਕਰਨ ਵਾਲਾ ਸੁਭਾਅ ਤੇ ਨਵੀਆਂ ਚੀਜ਼ਾਂ ਜਾਣਾ, ਪਿਛਲੀਆਂ ਨੂੰ ਭੁੱਲ ਜਾਣਾ, ਠੀਕ ਹੈ।
1: ਹਾਂਜੀ,
0: ਬਸ ਇੱਕ ਚੀਜ਼ ਆ ਕਿ ਲਾਪਰਵਾਹੀ ਬਹੁਤ ਜ਼ਿਆਦਾ। ਇਹ ਤੁਹਾਡਾ ਕਿਹਦਾ?
1: ਭਾਜੀ ਮੇਰਾ ਹੀ ਆ, ਪਰ ਲਾਪਰਵਾਹ ਤਾਂ ਨਹੀਂ ਹੈਗੇ ਹੋਏ
0: ਲੱਗਦੇ ਨੇ ਮੈਨੂੰ ਅੱਜ ਤੋਂ ਵੀ ਤੁਸੀਂ।
1: ਹਾਂਜੀ, ਨਹੀਂ ਮੈਂ ਬਹੁਤ ਜ਼ਿਆਦਾ ਰਿਸਪੋਂਸਿਬਲ ਆ।
0: ਅੱਛਾ, ਗਲਤੀਆਂ ਕਰਕੇ ਜਿਹੜਾ ਭੁੱਲ ਜਾਣਾ ਨਾ, ਉਹਨੂੰ ਲਾਪਰਵਾਹੀ ਕਹਿੰਦੇ ਰਾਜੇ। ਜਿਹੜੀ ਬਾਰ ਬਾਰ ਕੋਈ ਗਲਤੀ ਤੁਹਾਡੀ ਜ਼ਿੰਦਗੀ ਤੁਹਾਨੂੰ ਡੈਮੇਜ ਕਰ ਰਹੀ ਹੋਵੇ ਨਾ, ਉਹਨੂੰ ਲਾਪਰਵਾਹੀ ਕਹਿੰਦੇ ਹੁੰਦੇ ਨੇ, ਠੀਕ ਹੈ।
1: ਹਾਂਜੀ,
0: ਉਸ ਚੀਜ਼ ਤੋਂ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਣਾ ਤੁਹਾਨੂੰ, ਠੀਕ ਹੈ। ਕੋਈ ਵੀ ਜ਼ਿੱਦ ਆ ਤੁਹਾਨੂੰ ਖਰਾਬ ਕਰੂਗੀ, ਜ਼ਿੱਦ 'ਚ ਫਸਣਾ ਨਹੀਂ ਗਾ। ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੇ ਇੱਕ ਵਾਰ ਪਰਮਵੀਰ ਔਨ ਏਅਰ ਦੇ ਉੱਤੇ, ਸੋਰੀ ਆਪਣਾ ਰਾਜਨ ਨੇ ਸਪੈਕਸ ਐਕਸਪ੍ਰੈਸ ਤੋਂ, ਤੇ ਨਾਲ ਨਾਲ ਰੈਮੀ ਹੋਲ ਤੇ ਆ ਤੇ ਬ੍ਰਿਜੀ ਮੇਰੇ ਨਾਲ ਹੋਲ ਤੇ ਆ। ਰਾਜਨ ਤੁਸੀਂ, ਸੋਰੀ ਆਪਣਾ ਪਰਮਵੀਰ ਰਾਜਨ ਜੀ, ਤੁਸੀਂ ਤੁਸੀਂ ਔਨ ਏਅਰ, ਮੈਂ ਨਾਮ 'ਚ ਉੜ ਜਾਂਦਾ, ਤੁਸੀਂ ਔਨ ਏਅਰ ਪਲੀਜ਼।
2: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਕ ਵਾਰੀ ਫਿਰ ਦੱਸ ਦਈ ਅਮਨ ਜੀ ਕਿ ਜਿੰਨੇ ਵੀ ਸਾਡੇ ਸਰੋਤੇ ਅੱਜ ਆ ਰਹੇ ਨੇ ਜੀ, ਫਾਦਰਸ ਡੇ ਸਪੈਸ਼ਲ ਚੱਲ ਰਹੀ ਹੈ, ਜੇ $500 ਦੀ ਪਰਚੇਜ ਹੈ ਤੇ ਨਾਲ ਤੁਹਾਨੂੰ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਸਟੋਰ ਸਾਡਾ ਜੀ ਆ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਹੈ, ਕੱਲ੍ਹ ਨੂੰ ਅਸੀਂ ਕਲੋਜ਼ ਹੋਵਾਂਗੇ, ਪਰ ਜੇ ਤੁਸੀਂ ਅੱਜ ਨਹੀਂ ਆ ਸਕਦੇ ਤਾਂ ਤੁਸੀਂ ਸਾਨੂੰ ਕਾਲ ਕਰਕੇ ਆਪਣਾ ਨਾਮ ਰਜਿਸਟਰਡ ਕਰਵਾ ਲਓ। ਜਿਹੜੇ ਵੀ ਲੋਕੀ ਸਾਨੂੰ ਕਾਲ ਕਰਕੇ ਆਪਣਾ ਨਾਮ ਲਿਖਵਾਉਣਗੇ ਜੀ, ਉਹਨਾਂ ਨੂੰ ਇਹ ਡੀਲ ਅਸੀਂ ਨੈਕਸਟ ਵੀਕ ਵੀ ਦਿਆਂਗੇ। ਸੋ ਮੈਂ ਨੰਬਰ ਦੇ ਰਿਹਾ ਇੱਥੇ 905-460-8888, ਤੇ ਡੀਲ ਰਿਪੀਟ ਕਰਦਾ, ਜਿੰਨੇ ਵੀ ਲਿਸਨਰਸ ਆ ਰਹੇ ਨੇ, ਚਾਹੇ ਤੁਹਾਡੀ ਜਾਂ ਤੁਹਾਡੀ ਫੈਮਿਲੀ ਦੀ ਟੋਟਲ ਮਿਲਾ ਕੇ ਪਰਚੇਸ ਜੇ $500 ਜਾਂ ਸੁਪਰ ਦੀ ਹੈ ਤੇ ਨਾਲ ਤੁਹਾਨੂੰ ਫੋਸਿਲ ਦੀਆਂ ਬ੍ਰਾਂਡਡ ਸਨਗਲਾਸਿਸ ਬਿਲਕੁਲ ਫ੍ਰੀ ਮਿਲਣੀਆਂ ਨੇ। ਤੇ ਹੁਣ ਜੇ ਆਪਾਂ ਡੀਲਾਂ ਦੀ ਗੱਲ ਕਰੀਏ ਜੀ, ਤੇ ਸਾਡੇ ਕੋਲ ਜਿਹੜਾ ਵੈਲਿਊ ਪੈਕੇਜ ਹੈ ਉਹ ਲੈਣਾ ਨਾ ਭੁੱਲਿਓ। ਵਧੀਆ ਵਧੀਆ ਬ੍ਰਾਂਡਡ ਫਰੇਮ ਅਸੀਂ ਇੱਥੇ ਦੇ ਰਹੇ ਹਾਂ ਜੀ, ਇਹਦੇ 'ਚ ਰੂਸ ਦੇ, ਲਿਵਾਈਸ ਦੇ, ਰੈਂਗਲਰ ਦੇ, ਵੈਨ ਹਿਊਸਨ ਦੇ, ਐਡੀ ਬਾਵਰ ਦੇ, ਇਹ ਸਾਰੇ ਬ੍ਰਾਂਡਡ ਫਰੇਮ ਸ਼ਾਮਿਲ ਨੇ। $300 ਦੀ ਕੀਮਤ ਦਾ ਫਰੇਮ ਵੈਲਿਊ ਪੈਕੇਜ ਸ਼ਾਮਿਲ ਹੈ ਜੀ, ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਸ਼ਾਮਿਲ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਤੇ ਜੇ ਤੁਹਾਨੂੰ ਪ੍ਰੋਗਰੈਸਿਵ ਗਲਾਸਿਸ ਚਾਹੀਦੇ ਹੋਣ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, $300 ਦੀ ਕੀਮਤ ਦੇ ਲੈਂਸਿਸ ਤੇ $300 ਦੀ ਕੀਮਤ ਦਾ ਫਰੇਮ ਹੈ। $600 ਵਾਲਾ ਪੈਕੇਜ ਸਿਰਫ $258 'ਚ ਮਿਲਿਆ ਜੀ। ਔਨ ਟੋਪ ਆਫ ਇਟ ਤੁਸੀਂ ਆਪਣੀ ਐਨਕਾਂ ਦੇ ਜੇ ਕੋਈ ਕੋਟਿੰਗ ਕਰਵਾਉਣੀ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਕੋਈ ਵੀ ਬੰਦਾ ਚਾਹੁੰਦਾ ਮੇਰੇ ਕੋਲ 2 ਪੇਅਰ ਹੋਣ, ਇੱਕ ਘਰ ਤੇ ਇੱਕ ਗੱਡੀ 'ਚ ਹੋਵੇ, ਤੇ ਪਹਿਲੇ ਪੇਅਰ ਦੇ ਉੱਤੇ ਕੋਸਟ 50% ਆਫ ਹੈ ਜੀ, ਤੇ ਦੂਜੇ ਪੇਅਰ ਦੇ ਉੱਤੇ ਕੋਟਿੰਗਾਂ ਬਿਲਕੁਲ ਫ੍ਰੀ ਹੈ। ਸੋ ਇਹ ਡੀਲਸ ਲੈਣੀਆਂ ਨੇ ਤੇ ਪਹੁੰਚਣ ਜੀ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 Resolution Drive ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905-460-8888, ਤੇ ਜਿਨ੍ਹਾਂ ਨੇ ਅੱਖਾਂ ਦਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾਉਣਾ ਹੈ ਉਹਨਾਂ ਨੂੰ ਵੀ ਦੱਸ ਦਈਏ ਕਿ ਡਾਕਟਰ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ।
0: ਮੈਂ ਇੱਕ ਵਾਰ ਦੱਸ ਦਵਾਂ, ਡਾਕਟਰ ਇਹਨਾਂ ਦਾ ਟੌਪ ਕਲਾਸ ਨੇ, ਮੇਰੇ ਇਸ ਵੇਲੇ ਜਿਹੜੇ ਗਲਾਸ ਲੱਗੇ ਹੋਏ ਨੇ ਇਹਨਾਂ ਤੋਂ ਲਵਾਏ ਨੇ
3: ਜੀ।
0: ਉਹਨਾਂ ਨੇ ਮੈਨੂੰ ਸਾਰਾ ਬੈਠ ਕੇ ਸਮਝਾਇਆ ਕਿ ਇੱਕ ਚਿੱਟਾ ਮੋਤੀ ਹੁੰਦਾ, ਕਾਲਾ ਮੋਤੀਆ ਹੁੰਦਾ, ਕਿਹੜਾ ਡੇਂਜਰਸ ਹੁੰਦਾ, ਲੋਕ ਚੈੱਕ ਨਹੀਂ ਕਰਾਉਂਦੇ ਜੀ। ਭਾਜੀ ਕਿਹੜਾ ਡੇਂਜਰਸ ਹੁੰਦਾ ਜ਼ਿਆਦਾ ਦਿਨਾਂ ਚੋਂ?
2: ਕਾਲਾ ਮੋਤੀਆ ਜੀ।
0: ਹਾਂ, ਕਾਲੇ ਮੋਤੀ ਨਾਲ ਕੀ ਹੁੰਦਾ? ਬਾਅਦ ਥੋੜਾ ਦੱਸੋ ਬਣ ਜਾ।
2: ਕਾਲਾ ਮੋਤੀਆ ਜੀ, ਇੱਕ ਵਾਰੀ ਜੇ ਹੋ ਗਿਆ, ਜੇ ਅੱਖ ਦੀ ਵਿਜ਼ਨ ਖਤਮ ਹੋ ਗਈ ਤੇ ਦੁਬਾਰਾ ਵਾਪਸ ਨਹੀਂ ਆਉਣੀ,
0: ਵਾਪਸ ਨਹੀਂ ਆਉਣੀ। ਇਹ ਚੀਜ਼ ਦਾ ਖਿਆਲ ਰੱਖੋ, ਕਿਉਂਕਿ ਸਾਰਾ ਦਿਨ ਸਕਰੀਨ ਤੇ ਮੋਦੀ ਕੀ ਕਰਦਾ, ਮੈਲਿਨੀ ਨੇ ਉਹਨੇ ਕਿਹੜੀ ਟੋਫੀ ਦਿੱਤੀ, ਬੈਠੇ ਦੇਖੀ ਜਾਂਦੇ ਹੋ, ਸਕਰੀਨ ਦੇ ਦੇਖਣ ਨਾਲ ਅੱਖਾਂ ਦੇ ਉੱਤੇ ਅਸਰ ਪੈਂਦਾ। ਸੈੱਲ ਫੋਨ ਵਾਲੇ ਤੇ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ, ਕਿਉਂਕਿ ਇਹ ਕਿਹੜਾ ਦੇਖਦੇ ਨੇ ਵਿੱਚੋਂ ਦੇ
3: ਜੀ।
0: ਭਾਜੀ ਜਿਹੜੇ ਸੈੱਲ ਫੋਨਾਂ ਦੇ ਮਾਲਕ ਨੇ ਨਾ, ਉਹ ਆਪਣਾ ਸੈੱਲ ਫੋਨ ਬੈਡਰੂਮ 'ਚ ਨਹੀਂ ਰੱਖਦੇ, ਜਿਹੜੀ ਮੇਨ ਮੈਨੇਜਮੈਂਟ ਕੰਪਨੀਆਂ ਵੱਡੀਆਂ ਅਮਰੀਕਾ ਦੀਆਂ IT ਦੀਆਂ। ਮੇਰਾ ਕਜ਼ਨ ਆ AT&T 'ਚ ਭਾਜੀ, ਸੈੱਲ ਫੋਨ ਕਮਰੇ 'ਚ ਨਹੀਂ ਰੱਖਦਾ ਜਿੱਥੇ ਉਹ ਬੈਠੇ ਹੁੰਦੇ ਨੇ। ਕਹਿੰਦਾ ਸਾਰੀ ਗੱਲਬਾਤ ਨੋਟ ਹੋ ਰਹੀ ਹੈ, ਆਪਣੀ ਰਿਕਾਰਡ ਹੋ ਰਹੀ ਹੈ, ਬਹੁਤ ਪਿਆਰਾ ਮੁੰਡਾ।
3: ਅਮਨ ਜੀ, ਜਿਵੇਂ ਸਾਡੀ ਬੋਡੀ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਨਾ, ਉਦਾਂ ਅੱਖਾਂ ਦਾ ਪ੍ਰੈਸ਼ਰ ਹੁੰਦਾ ਆ, ਉਹ ਅੱਖਾਂ ਦਾ ਪ੍ਰੈਸ਼ਰ ਜਦੋਂ ਵੱਧ ਜਾਂਦਾ ਹੈ ਤੇ ਉਹਦੇ ਨਾਲ ਕਾਲੇ ਮੋਤੀ ਇਹਦਾ ਜਿਹੜਾ ਹੈਗਾ
0: ਅੱਖਾਂ ਤੇ ਪ੍ਰੈਸ਼ਰ ਬਦਲਣ ਨਾਲ, ਤਾਂ ਹੀ ਤਾਂ ਲੋਕਾਂ ਨੂੰ ਸਮਝਾ ਰਿਹਾ ਬਾਰ ਬਾਰ ਕਿ ਜੇ ਜ਼ੋਰ ਨਾ ਪਾਓ ਅੱਖਾਂ
2: ਤੇ। ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੱਸਿਆ ਜੀ, ਅੱਖ ਜਿਵੇਂ ਆਪਣੀ ਬੋਡੀ ਚ ਬਲੱਡ ਘੁੰਮਦਾ, ਬਲੱਡ ਦਾ ਪ੍ਰੈਸ਼ਰ ਹੁੰਦਾ, ਇਸ ਤਰ੍ਹਾਂ ਅੱਖ ਦੇ ਵਿੱਚ ਇੱਕ ਪਾਣੀ ਘੁੰਮਦਾ ਜੀ, ਕੁਛ ਉਮਰ ਕਹਿੰਦੇ ਨੇ, ਜਦੋਂ ਇਹ ਪ੍ਰੈਸ਼ਰ ਤੁਹਾਡਾ ਵਧਣਾ ਸ਼ੁਰੂ ਹੋ ਗਿਆ ਤੇ ਇਹਨੇ ਕਾਲਾ ਮੋਤੀਆ ਕ੍ਰੀਏਟ ਕਰ ਦੇਣਾ। ਔਰ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਜੀ ਕਿ ਜਿਹੜਾ ਇਹ ਹੈਗਾ ਇਹਦੇ ਵਾਸਤੇ ਤੁਹਾਨੂੰ ਕੋਈ ਕਾਲੇ ਮੋਤੀ ਦੇ ਪ੍ਰੋਟੈਕਸ਼ਨ ਵਾਸਤੇ ਕੋਈ ਐਨਕ ਨਹੀਂ ਲਗਾਉਣੀ ਪੈਂਦੀ, ਸਿਰਫ ਡ੍ਰੋਪਸ ਪਾ ਕੇ ਜਾਂ ਜਿਹੜਾ ਉਹਦਾ ਰਸਤਾ ਹੁੰਦਾ ਉਹਨੂੰ ਖੋਲ ਕੇ ਹੀ ਇਹ ਠੀਕ ਹੋ ਜਾਂਦਾ। ਔਰ ਇਹ ਤਕਰੀਬਨ ਫ੍ਰੀ ਵਾਲਾ ਹੀ ਕੰਮ ਹੁੰਦਾ, ਸਿਰਫ ਅਣਗਹਿਲੀ ਕਿੱਥੇ ਹੁੰਦੀ, ਆਪਾਂ ਡਾਕਟਰ ਕੋਲ ਅੱਖਾਂ ਚੈੱਕ ਕਰਾਉਣ ਲਈ ਨਹੀਂ ਜਾਂਦੇ।
0: ਅੱਛਾ, ਬੱਚਿਆਂ ਦੀ ਅੱਖਾਂ ਫ੍ਰੀ ਚੈੱਕ ਹੁੰਦੀਆਂ ਨੇ?
2: ਬਿਲਕੁਲ ਜੀ, 20 ਸਾਲ ਦੀ ਉਮਰ ਤੱਕ ਬੱਚੇ ਜਿਹੜਾ ਇਹਨਾਂ ਦਾ ਫ੍ਰੀ ਚੈੱਕ।
0: ਅਸੀਂ ਇੱਕ ਸੈਮੀਨਾਰ ਲਾਉਣ ਲੱਗੇ ਬੱਚਿਆਂ ਦਾ, ਹੁਣ ਇੱਥੇ ਨਜ਼ਾਰਾ ਤੇ ਹੋਊਗਾ, ਉੱਥੇ ਅਸੀਂ ਦੰਦ ਤੇ ਅੱਖਾਂ ਚੈੱਕ ਕਰਾਉਣੀਆਂ ਬੱਚਿਆਂ ਦੀਆਂ, ਅਸੀਂ ਤੁਹਾਨੂੰ ਇਨਵਾਈਟ ਕਰਾਂਗੇ।
2: ਬਿਲਕੁਲ ਜੀ, ਅਸੀਂ ਸਕਰੀਨਿੰਗ ਉੱਥੇ ਬੱਚਿਆਂ ਦੀ ਕਰ ਦੇਵਾਂਗੇ ਤੇ ਜਿਨ੍ਹਾਂ ਨੂੰ ਅੱਖਾਂ ਦਾ ਚੈੱਕਅਪ ਚਾਹੀਦਾ ਹੈਗਾ ਕੰਪਲੀਟ, ਉਹ ਵੀ ਅਸੀਂ ਕਰਕੇ ਦਿਆਂਗੇ ਜੀ।
0: ਵੈਰੀ ਗੁੱਡ, ਤੁਸੀਂ ਸਪੈਕਸ ਐਕਸਪ੍ਰੈਸ ਤੇ ਪਹੁੰਚਣਾ ਜਿਹੜੇ ਮਰਜ਼ੀ ਸ਼ਹਿਰ ਚੋਂ, ਮਤਲਬ ਇਹ ਨਹੀਂ ਹੁੰਦਾ ਕਿ ਨਾਲ ਦੇ ਪਲਾਜ਼ੇ ਦੇ ਵਿੱਚ ਡਾਕਟਰ ਬੈਠਾ ਚ ਆਇਆ ਵਾਂ
3: ਜੀ,
0: ਤੁਸੀਂ ਉੱਥੇ ਜਾਣਾ ਜਿੱਥੇ ਤੁਹਾਡੇ ਰਿਲੇਸ਼ਨ ਐਸਟੈਬਲਿਸ਼ ਹੁੰਦੇ ਨੇ, ਜਿੱਥੇ ਲੋਕ ਤੁਹਾਡੀ ਟੇਕ ਕੇਅਰ ਕਰਦੇ, ਤੁਸੀਂ ਕਾਲ ਕਰੋ ਤੁਹਾਨੂੰ ਕਾਲ ਬੈਕ ਕਰਨ, ਤੁਹਾਨੂੰ ਪ੍ਰੋਪਰ ਸਰਵਿਸ ਦੇਣ। ਸਪੈਕਸ ਐਕਸਪ੍ਰੈਸ ਨੰਬਰ ਬੋਲ ਦੋ ਐਂਡ ਦੇ ਵਿੱਚ ਆਪਣਾ,
2: 905-460-8888-905-460-8888। ਤੇ ਇਹ ਵੀ ਦੱਸ ਦਈਏ ਵੀ ਜਿਹੜੇ ਸਾਡੇ ਕੋਲ ਇੱਥੇ ਡਾਕਟਰ ਨੇ ਆਪਣੇ ਪੰਜਾਬੀ ਨੇ ਜੀ, ਪੰਜਾਬੀ ਬੋਲੀ ਬੋਲਦੇ ਨੇ, ਤਾਂ ਕਿ ਜਿਸ ਤਰ੍ਹਾਂ ਵੀ ਤੁਸੀਂ ਆਪਣੀ ਕੋਈ ਮੁਸ਼ਕਿਲ ਜੇ ਸਮਝਾਉਂਦੇ ਹੋ ਤੇ ਤਰੀਕੇ ਨਾਲ ਸਮਝ ਕੇ ਤੇ ਉਹਦਾ ਪੂਰਾ ਇਲਾਜ ਕਰਦੇ ਨੇ। ਔਰ ਡਾਕਟਰ ਸਾਡੇ ਬੜੇ ਕੁਆਲੀਫਾਈਡ ਨੇ ਜੀ, ਬੜਾ ਐਕਸਪੀਰੀਅੰਸ ਹੈ ਇਹਨਾਂ ਨੂੰ, US ਤੋਂ ਪੜ੍ਹੇ ਨੇ, ਬਹੁਤ ਵਧੀਆ ਡਾਕਟਰ ਨੇ। ਜ਼ਰੂਰ ਇਹਨਾਂ ਕੋਲ ਆ ਕੇ ਤੁਸੀਂ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਓ। 905-460-8888-905-460-8888।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੰਤੋਸ਼, ਕੱਲ ਕੰਡਕਟਰ ਲੱਗ ਗਈ ਸੀ ਇੱਕ ਬੱਸ ਤੇ
3: ਜੀ, ਬਿਲਕੁਲ,
0: ਸਵਾਰੀਆਂ ਚੜ ਗਈਆਂ ਸੀ, ਉਤਰ ਗਈਆਂ ਸੀ, ਉਹ ਆਪਾਂ ਕੱਲ ਗਣਨੀ ਸੀ, ਅੱਜ ਫੇਰ ਗਣਾਂਗੇ
3: ਜੀ
0: ਤੁਹਾਨੂੰ। ਪਰ ਪਹਿਲਾਂ ਉਸ ਤੋਂ ਬ੍ਰਿਜੀ ਕੋਲ ਅਜੇ, ਬ੍ਰਿਜੀ ਕੈਸੇ ਆਪ?
4: ਚੜ੍ਹਦੇ ਜੀ, ਚੜ੍ਹਦੇ ਗੱਲ, ਆਲ ਗ੍ਰੇਟ,
0: ਆਲ ਗ੍ਰੇਟ। ਬ੍ਰਿਜੀ ਕੇਰਲਾ ਤੋਂ ਆ ਤੇ ਪੰਜਾਬੀ ਚ ਨੰਬਰ ਬੋਲੋ ਬ੍ਰਿਜੀ, ਤੁਹਾਡਾ ਕਿੰਨਾ
4: ਜੀ?
0: ਆਪਕਾ ਨੰਬਰ ਬੋਲਦੇ ਪੰਜਾਬੀ ਮੇ
4: ਸਰ, 647-619-1369।
0: 647-619-1369। ਇੱਕ ਨਾ ਪਿੰਡਾਂ ਚ ਕਹਿੰਦੇ ਹੁੰਦੇ ਸੀ ਬਖਸ਼ ਬੰਦੇ ਨੂੰ, ਬਖਸ਼, ਇਸ ਆਦਮੀ ਨੂੰ ਬਖਸ਼ ਹੈ। ਬ੍ਰਿਜੀ, ਆਪਕਾ ਐਜੂਕੇਸ਼ਨ ਕਿਆ ਹੈ, ਪੜ੍ਹਾਈ ਕਿਆ ਕੀ ਹੈ ਆਪਨੇ?
4: ਮੈਮ, ਆਈ ਡਿਡ ਮਾਈ ਨੌਟੀਕਲ ਇੰਜੀਨੀਅਰਿੰਗ ਲੌਂਗ ਬੈਕ।
0: ਨੌਟੀਕਲ ਇੰਜੀਨੀਅਰ ਬੰਦਾ ਇਹ, ਫਿਰ ਬਾਅਦ ਮੈਂ ਆਪ ਸ਼ੈਫ ਵੀ ਰਹੇ ਹਾਂ ਨਾ?
4: ਹਾਂ ਜੀ।
0: ਐਂਡ ਚ ਬ੍ਰਿਜੀ ਇਸ ਕੰਮ ਚ ਆ ਗਿਆ। ਮੈਂ ਬ੍ਰਿਜੀ ਤੋਂ 5 ਮਾਲਿਸ਼ ਕਰਾਈਆਂ ਨੇ। ਬ੍ਰਿਜੀ ਤੋਂ ਮਾਲਿਸ਼ ਕਰਾਉਣ ਦਾ ਮਤਲਬ ਹੈ ਅੰਗ ਅੰਗ ਨੂੰ ਜਿਹੜਾ ਆਕਸੀਜਨ ਦੇਣਾ। ਤੁਹਾਡੇ ਕਈ ਰੋਮ ਬੰਦ ਹੋ ਜਾਂਦਾ ਬੋਡੀ ਦੇ, ਤੁਹਾਡੀਆਂ ਨਾੜਾਂ ਬਲੌਕ ਹੋ ਜਾਂਦੀਆਂ, ਤੁਹਾਡੀਆਂ ਹੱਡੀਆਂ ਨਾੜਾਂ ਚੜ੍ਹਨੀਆਂ, ਪਟਾਕੇ ਵੱਜਣੇ, ਤੁਹਾਨੂੰ ਨਿਸ਼ਾਨੀ ਦਿੰਦੀ ਹੈ ਬੋਡੀ ਕਿ ਆਲਾ ਗਲ ਵਿੱਚ ਪਾ ਲਾ ਨਿਸ਼ਾਨੀ ਯਾਰ ਦੀ, ਪਰ ਆਪਾਂ ਕੇਅਰ ਨਹੀਂ ਕਰਦੇ। 55 ਮਿੰਟ ਦੀ ਮਾਲਿਸ਼ ਹੈ ਬ੍ਰਿਜੀ ਉਹਨਾਂ ਕੋਲ ਕਰਾਉਣੀ ਜਿਹੜੀ ਤੁਸੀਂ, ਤੁਹਾਡੀ ਬੋਡੀ ਨੂੰ ਨਵਾਂ ਜਨਮ ਮਿਲਦਾ ਹੈਗਾ, ਮੇਲ ਔਰ ਫੀਮੇਲ। ਕੱਲ੍ਹ ਹੈਗਾ ਫਾਦਰਸ ਡੇ, ਅੱਜ ਅਤੇ ਕੱਲ੍ਹ ਤੁਸੀਂ ਬੁਕਿੰਗ ਕਰਾਓ। ਬ੍ਰਿਜੀ, ਕਿਤਨੀ ਕੁ ਬੁਕਿੰਗ ਪੜੀ ਆਪਣੇ ਪਾਸ?
4: ਅਵੇਲੇਬਲ ਹੈ ਜੀ, ਲਿਮਿਟਿਡ ਸਲੋਟਸ ਆਰ ਅਵੇਲੇਬਲ,
0: ਲਿਮਿਟਿਡ ਸਲੋਟ ਅਵੇਲੇਬਲ ਨੇ। $55 ਦੇਣੇ ਆ, ਅਲੱਗ ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਨੇ। ਇੱਕ ਟ੍ਰੀਟਮੈਂਟ ਇਹਨਾਂ ਦਾ $20 ਚ ਆਉਂਦਾ, ਉਹ ਚ ਇਹ ਸਟੀਮ ਦਿੰਦੇ ਆ ਤੁਹਾਨੂੰ, ਆਯੁਰਵੈਦਿਕ ਸਟੀਮ ਦਿੰਦੇ ਨੇ, ਪਸੀਨਾ ਨਿਕਲਦਾ ਬੋਡੀ ਚੋਂ। ਇੱਕ ਇਹ ਮੱਥੇ 'ਤੇ ਤੇਲ ਪਾ ਕੇ ਨੀਂਦ, ਸਟ੍ਰੈਸ, ਬਲੱਡ ਪ੍ਰੈਸ਼ਰ, ਟੈਂਸ਼ਨ, ਜਿਨ੍ਹਾਂ ਨੂੰ ਸਟ੍ਰੈਸ ਹੈ ਉਹ ਸਾਰਾ ਦੂਰ ਕਰਦੇ ਨੇ। ਬ੍ਰਿਜੀ, ਆਪਣਾ ਨੰਬਰ ਬੋਲੋ। ਇਹ ਕੇਰਲਾ ਦੇ ਆਯੁਰਵੈਦਿਕ ਤਰੀਕੇ ਨਾਲ ਕਰਦੇ ਨੇ, ਤੇਲ ਵੀ ਕੇਰਲਾ ਤੋਂ ਆਉਂਦੇ ਨੇ, ਢੰਗ ਵੀ ਕੇਰਲਾ ਦਾ
4: ਜੀ।
0: ਨੰਬਰ,
4: ਹਰਿਦਾ ਕੇਰਲਾ ਆਯੁਰਵੈਦ ਐਂਡ ਯੋਗਾ ਸੈਂਟਰ, 647-619-1369
0: 647-619-1369 ਇੱਕ ਤੁਹਾਨੂੰ ਜਾਣਕਾਰੀ ਦੇਣ ਲੱਗਿਆ, ਜਿੰਨੇ ਵੀ ਗੱਡੀਆਂ ਇਸ ਸਮੇਂ ਰੋਡ ਭਰਿਆ ਪਿਆ ਮੇਰੇ ਸਾਹਮਣੇ 401 ਐਨ ਗੱਚ ਗੱਚ ਭਰਿਆ ਪਿਆ ਸੜਕਾਂ ਤੇ, ਲੋਕ ਸੁਣ ਰਹੇ ਨੇ M513 ਜਗ੍ਹਾ ਜਗ੍ਹਾ, ਤੁਹਾਨੂੰ ਨਾ ਤੁਹਾਡੇ ਸਾਰਿਆਂ ਦੇ ਸੈੱਲ ਫੋਨ ਦਾ ਬਿੱਲ ਘਟਾਉਣ ਲੱਗਿਆ ਮੈਂ। ਕਿਵੇਂ ਘਟਾਉਣਾ? ਮੇਰੇ ਕੋਲ ਇੱਕ ਜਾਦੂ ਦੀ ਪੁੜੀ ਆ, ਜਦੋਂ ਖੁੱਲ ਜਾਂਦੀ ਆ ਉਹ ਆਪਣੇ ਆਪ ਬਿੱਲ ਘਟਾ ਦਿੰਦੀ ਆ। ਰੈਮੀ ਨਾਲ ਵੀ ਗੱਲ ਕਰੂੰ, ਸ਼ੇਰ ਚੰਗ ਰਾਣਾ ਮੇਰੇ ਨਾਲ ਨੇ, ਆਹ ਗੱਲ ਧਿਆਨ ਨਾਲ ਸੁਣਿਓ। ਇਹ ਕਾਰ ਸੇਵਾ ਵਾਲਾ ਕੰਮ ਆ ਜਿਹੜਾ ਅਸੀਂ ਕਰਨ ਲੱਗੇ ਹਾਂ, ਸੇਵਾ ਵਾਲਾ ਕੰਮ ਆ। ਸੇਵਾ ਕੀ ਆ ਰਾਣਾ ਜੀ ਦੱਸਣ ਲੱਗੇ? ਰਾਣਾ ਜੀ ਪਲੀਜ਼ ਤੁਸੀਂ ਆਉਂਦੇ ਰਹੋ।
2: ਜ਼ਰੂਰ ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡੈਫੀਨੇਟਲੀ ਬਹੁਤ ਵੱਡੀ ਆਪਾਂ ਇਹ ਕਹਿ ਸਕਦੇ ਹਾਂ ਹੈਲਪ ਹੈ ਫੈਡਰਲ ਗਵਰਨਮੈਂਟ ਵੱਲੋਂ, ਆਪਾਂ ਤਾਂ ਸਿਰਫ ਇੱਕ ਜ਼ਰੀਆ ਬਣੇ ਆ। ਜਿਹੜੇ ਵੀ ਆਪਣੇ ਲਿਸਨਰ, ਅਗਰ ਉਹਨਾਂ ਨੂੰ ਲੱਗਦਾ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ $90,000 ਤੱਕ ਦੀ ਜਿਹੜੀ ਗ੍ਰਾਂਟ ਹੈ ਫੈਡਰਲ ਗਵਰਨਮੈਂਟ ਦੇ ਰਹੀ ਹੈਗੀ ਹੈ। ਐਂਡ ਜਿਹੜੀ ਇਹ ਗ੍ਰਾਂਟ ਹੈ 2008 ਤੋਂ ਅਮਨ ਜੀ ਸਟਾਰਟ ਹੋਈ ਸੀ, ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈਗਾ, ਇਹਦੀ ਜਾਣਕਾਰੀ ਘੱਟ ਸੀ। ਐਂਡ ਸੈਕਿੰਡਲੀ ਜਿਹੜਾ ਹੈਗਾ, ਗਵਰਨਮੈਂਟ ਨੇ ਕੁਛ ਇਹਦੇ 'ਚ ਜਿਹੜੀਆਂ ਚੇਂਜਿਸ ਕੀਤੀਆਂ ਹੈਗੀਆਂ ਨੇ, ਜਿੱਦਾਂ 2023 ਤੋਂ ਉਹਨਾਂ ਨੇ ਇਨਸੁਲਿਨ ਜਿਹੜੇ ਲੋਕ ਡਿਪੈਂਡੈਂਟ ਹੈਗੇ ਨੇ ਉਹਨਾਂ ਨੂੰ ਵੀ ਇਹਦੇ 'ਚ ਐਡ ਕਰ ਲਿਆ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜਾ ਇਹਦਾ ਬੈਨੀਫਿਟ ਲੈ ਸਕਣ। ਸਿਰਫ ਜਿਹੜੀ ਉਮਰ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ, ਅਤੇ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਅਗਰ ਸਾਡੇ ਕੋਲ ਹੈਗਾ ਅਤੇ ਅਸੀਂ RDSP ਦਾ ਅਕਾਊਂਟ ਓਪਨ ਕਰਕੇ ਇਹ ਜਿਹੜੀ ਗ੍ਰਾਂਟ ਹੈ ਇਹ ਲੈ ਸਕਦੇ ਹਾਂ। ਕਿਉਂਕਿ ਗਵਰਨਮੈਂਟ ਨੇ ਇਹ ਗ੍ਰਾਂਟ ਬਣਾਈ ਤਾਂ ਹੈਗਾ, ਉਹਨਾਂ ਦਾ ਪਰਪਸ ਹੀ ਇਹ ਹੈਗਾ। ਮੈਂ ਐਗਜ਼ਾਮਪਲ ਕਰਦਾ, ਮੰਨ ਲਓ ਕੋਈ ਸਪੈਸ਼ਲ ਨੀਡ ਵਾਲੇ ਸਾਡੇ ਘਰ 'ਚ ਬੱਚੇ ਹੈਗੇ ਨੇ, ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਨੇ ਉਸ ਬੱਚੇ ਦੀ ਬੜੀ ਵਧੀਆ ਜਿਹੜੀ ਪਰਵਰਿਸ਼ ਹੋ ਰਹੀ ਹੁੰਦੀ ਹੈ। ਪਰ ਗਵਰਨਮੈਂਟ ਸੋਚ ਰਹੀ ਹੈ ਐਂਡ ਪੇਰੈਂਟ ਵੀ ਕੰਸਰਨਡ ਹੈਗੇ ਨੇ ਵੀ ਅਗਰ ਕੱਲ੍ਹ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤਾਂ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਸੋ ਇਹੀ ਕਾਰਨ ਹੈ ਗਵਰਨਮੈਂਟ ਇਹ ਜਿਹੜੇ ਗ੍ਰਾਂਟ ਦੇ ਰਹੀ ਹੈ, ਪੇਰੈਂਟਸ ਨੂੰ ਵੀ ਆਪਣੀ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ। ਐਂਡ ਅਲਟੀਮੇਟਲੀ ਬੱਚੇ ਦੇ ਅਕਾਊਂਟ 'ਚ ਇੰਨੇ ਕੁ ਪੈਸੇ ਹੋ ਜਾਂਦੇ ਨੇ ਜਦੋਂ ਓਲਡ ਏਜ ਦੇ ਵਿੱਚ ਜਾ ਕੇ ਉਹ ਬੱਚਾ ਜਿਹੜਾ ਹੈਗਾ ਕਿਸੇ 'ਤੇ ਜਿਹੜਾ ਹੈਗਾ ਫਾਈਨੈਂਸ਼ੀਅਲ ਡਿਪੈਂਡੈਂਟ ਨਹੀਂ ਰਹਿੰਦਾ, ਉਹ ਆਪਣੇ ਆਪ ਨੂੰ ਜਿਹੜਾ ਹੈਗਾ ਕੈਰੀ ਕਰ ਸਕਦਾ ਹੁੰਦਾ। ਸੋ ਤੁਸੀਂ ਕਾਲ ਕਰਨਾ, ਅਗਰ ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ, ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਅਮਨ ਜੀ, ਗਵਰਨਮੈਂਟ ਨੇ ਇਹ ਵੀ ਕਿਹਾ ਹੈਗਾ ਵੀ ਅਗਰ ਆਪਾਂ ਐਲੀਜੀਬਿਲਟੀ ਰੱਖਦੇ ਹੈਗੇ ਪਿਛਲੇ 10 ਸਾਲਾਂ ਦੀ, ਜਿਹੜੀ 10 ਸਾਲ ਦੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਕੈਚ ਕਰ ਸਕਦੇ ਹਾਂ। ਉਹਦਾ ਇੱਕ ਪ੍ਰੋਸੀਜਰ ਹੈ, ਤੁਸੀਂ ਕਾਲ ਕਰਨਾ, ਆਪਾਂ ਤੁਹਾਨੂੰ ਦੱਸ ਸਕਦੇ ਹਾਂ। ਈਵਨ ਅਗਰ ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ ਤੇ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਹੈਗੇ ਨੇ, ਤੁਸੀਂ ਸਾਨੂੰ ਕਾਲ ਕਰਨਾ, ਆਪਾਂ ਤੁਹਾਨੂੰ ਗਾਈਡ ਕਰਾਂਗੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਈਵਨ ਜਿਹੜੇ ਬੱਚੇ 18 ਸਾਲ ਤੋਂ ਛੋਟੇ ਨੇ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਪੇਰੈਂਟਸ ਕੋਲ, ਉਹਨਾਂ ਸਾਰੇ ਪੇਰੈਂਟਸ ਨੂੰ ਅਪ ਟੂ $284 ਹਰ ਮਹੀਨੇ ਐਕਸਟਰਾ ਵੀ ਗਵਰਨਮੈਂਟ ਦੇ ਰਹੀ ਹੈ ਜਿਹਨਾਂ ਦੀ ਉਮਰ 18 ਤੋਂ ਵੱਧ ਹੈ। ਪਿਛਲੇ ਸਾਲ ਗਵਰਨਮੈਂਟ ਨੇ ਇੱਕ ਨਵਾਂ ਬੈਨੀਫਿਟ ਸਟਾਰਟ ਕੀਤਾ ਸੀਗਾ ਜਿਹੜਾ ਕਿ ਅਪ ਟੂ $200 ਮਹੀਨੇ ਦਾ ਹੈਗਾ। ਸੋ ਕਾਫੀ ਪਰਿਵਾਰ ਹੈ ਜਿਹਨਾਂ ਨੂੰ ਇਹਦੇ ਬਾਰੇ ਵੀ ਜਿਹੜੀ ਨੌਲੇਜ ਨਹੀਂ ਹੈ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਜਿਹੜਾ ਜਿਹੜਾ ਪੇਪਰ ਵਰਕ ਹੈ ਆਪਾਂ ਤੁਹਾਡਾ ਕੰਪਲੀਟ ਕਰਾਂਗੇ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ ਕੋਈ ਵੀ ਜਿਹੜਾ ਹੈਗਾ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਮੈਂ ਦੇਖਿਆ ਕਈ ਕੰਪਨੀਆਂ ਨੇ ਗੋਰਿਆਂ ਦੀਆਂ ਜਿੱਦਾਂ $5,000-5,000 ਵੀ ਜਿਹੜਾ ਹੈਗਾ ਚਾਰਜ ਕਰ ਰਹੇ ਨੇ, ਉਹ ਕਹਿੰਦੇ ਵੀ ਅਸੀਂ $90,000 ਤੁਹਾਨੂੰ ਲੈ ਕੇ ਦੇਣਾ ਹੈਗਾ, ਬਟ ਪੰਜਾਬ ਇੰਸ਼ੋਰੈਂਸ ਵੱਲੋਂ ਤੁਹਾਡੇ ਤੋਂ ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਜਸਟ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਅਮਨ ਜੀ, ਮੈਂ ਕੁਛ ਕਾਮਨ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ ਗ੍ਰਾਂਟ ਲਈ ਜਾ ਸਕਦੇ, ਜਿਵੇਂ ਆਪਾਂ ਇਨਸੁਲਿਨ ਡਿਪੈਂਡੈਂਟ ਦੀ ਗੱਲ ਕੀਤੀ, ਇਸ ਤੋਂ ਇਲਾਵਾ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਔਟਿਜ਼ਮ ਇੱਥੇ ਕਾਫੀ ਹੈ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਟੀਜ਼, ਕ੍ਰੋਨਿਕ ਕੰਡੀਸ਼ਨ ਹੈ ਕੋਈ MS, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੇਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਕ੍ਰੋਨਿਕ ਪੇਨ, OCD, ਪਾਰਕਿੰਸਨ, ਪੋਲੀਓ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ। ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਜਿਹੜਾ ਇਹ $90,000 ਦਾ ਬੈਨੀਫਿਟ ਹੋ ਸਕਦਾ, ਗ੍ਰਾਂਟ ਮਿਲ ਸਕਦੀ ਹੈ ਅੰਡਰ RDSP ਪ੍ਰੋਗਰਾਮ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ।
0: ਥੈਂਕ ਯੂ ਸੋ ਮਚ। ਔਰ 416-910-9000 ਤੇ ਤੁਸੀਂ ਪੰਜਾਬ ਇੰਸ਼ੋਰੈਂਸ ਨੂੰ ਕਾਲ ਕਰਿਆ, 416-910-9000 ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਔਰ ਸ਼ੋਅ ਦੇ ਵਿੱਚ ਫਾਦਰਸ ਦੀ ਗੱਲ ਅੱਜ ਮੈਂ ਥੋੜ੍ਹੀ ਜਿਹੀ ਉਹ ਜ਼ਰੂਰ ਕਰੂੰਗਾ, ਪਰ ਮੇਰੇ ਨਾਲ ਕਾਫੀ ਜਾਣੇ ਸਟੂਡੀਓ ਦੇ ਵਿੱਚ ਨੇ, ਸ਼ਿਵਾਨੂ ਵੀ ਹੋਲਡ ਦਿੱਤੇ ਆ ਅਤੇ ਰੈਮੀ ਵੀ ਹੋਲਡ ਤੇ ਆ ਮੇਰੇ ਨਾਲ, ਕੀ ਨਾਮ ਭਾਈ ਤੁਹਾਡਾ?
5: ਸਾਹਿਲ।
0: ਹਾਂਜੀ ਸਾਹਿਲ ਭਾਅ ਜੀ, ਸਾਹਿਲ ਭਾਅ ਜੀ ਕੀ ਹਾਲ ਤੁਹਾਡਾ?
5: ਚੜ੍ਹਦੀ
0: ਕਲਾ ਜੀ। ਹਾਂਜੀ ਸਾਹਿਲ ਸਾਹਿਬ, ਇੱਕ ਨਾ ਕਮਰਸ਼ੀਅਲ ਪ੍ਰੋਪਰਟੀ ਹੈ ਸੰਤੋਸ਼।
3: ਹਾਂਜੀ ਹਾਂਜੀ।
0: ਉੱਥੇ ਨਾ ਜਿਹੜਾ ਹੀਟਿੰਗ ਸਿਸਟਮ ਰੈਸਟੋਰੈਂਟ 'ਚ ਇਹਨਾਂ ਨੇ ਲਾਇਆ
3: ਜੀ,
0: ਉੱਥੇ ਹੀਟਿੰਗ ਕੂਲਿੰਗ ਸਿਸਟਮ ਦੇ ਵਿੱਚ ਪ੍ਰੋਬਲਮ ਚੱਲਦੀ ਪਈ ਸੀ
3: ਜੀ,
0: ਅਤੇ ਰਿਲਾਇੰਸ ਨੂੰ ਕੰਟੈਕਟ ਕੀਤਾ ਗਿਆ, ਉਹਨਾਂ ਨੇ $18,000 ਦਾ ਬਿੱਲ ਬਣਾਤਾ ਫਰਨਸ ਏ ਸੀ ਦਾ। ਲੈਂਡਲੋਰਡ ਸਾਰਾ ਕੁਛ ਲੈ ਰਿਹਾ
3: ਜੀ,
0: ਪ੍ਰੋਪਰਲੀ ਠੋਕ ਕੇ TMI ਲੈ ਰਿਹਾ
5: ਜੀ,
0: ਪਰ ਕਹਿੰਦਾ ਫਰਨਸ ਏ ਸੀ ਤੂੰ ਠੀਕ ਕਰਾਏਗਾ। BS ਆਫ ਦਾ ਇੰਡਸਟਰੀ ਤੁਸੀਂ ਕਿਸੇ ਨੂੰ ਮੈਂਟੇਨੈਂਸ ਫੀਸ ਦੇ ਰਹੇ ਹੋ, ਉਹ ਕਹਿੰਦੇ ਇਹ ਸਭ ਕੁਝ ਤੂੰ ਠੀਕ ਕਰਾਏਗਾ, ਬਾਕੀ ਅਸੀਂ ਆਪਣੇ ਆਪ ਕਰਾਂਗੇ। ਸੋ ਉੱਥੇ ਨਾ ਮੈਂ ਇਹਨੂੰ ਭੇਜਤਾ, ਇਹਨੇ ਉੱਥੇ ਕੀ ਰੱਖ ਦਿੱਤਾ?
5: ਡਕਟਲੈਸ ਹੀਟ ਪੰਪ ਸਿਸਟਮ ਲਾ ਕੇ ਦਿੱਤਾ।
0: ਇਹਨੇ ਡਕਟਲੈਸ ਹੀਟ ਪੰਪ ਸਿਸਟਮ ਲਾ ਕੇ ਦਿੱਤਾ ਉੱਥੇ।
5: ਹਾਂਜੀ।
0: ਉਹ ਸਿਸਟਮ ਤੋਂ ਬਾਅਦ ਉਹ ਏਰੀਆ ਇੰਨਾ ਠੰਡਾ ਹੋ ਗਿਆ ਕਿ ਮਤਲਬ ਵੀ ਮਲਾਈ ਨੂੰ ਬਾਹਰ ਰੱਖ ਦਿਓ, ਥੋੜਾ ਜਿਹਾ ਰਸ ਬਾਹਰ ਰੱਖ ਦਿਓ, ਰਸ ਮਲਾਈ ਬਣ ਜਾਂਦੀ ਹੈ, ਇੰਨਾ ਤਾਂ ਠੰਡਾ ਹੋਇਆ।
5: ਰੈਸਟੋਰੈਂਟ ਵਿੱਚ ਹੀਟ ਰੈਗੂਲਰਲੀ ਪ੍ਰੋਡਿਊਸ ਵੀ ਹੁੰਦੀ ਹੈ, ਮਤਲਬ ਤੁਸੀਂ ਅਗਰ ਤੁਹਾਨੂੰ ਵੈਸੇ ਠੰਡਕ ਫੀਲ ਹੋ ਰਹੀ ਹੈ ਤਾਂ ਇਹਦਾ ਮਤਲਬ ਉਹ ਆਪਣੇ ਲੈਵਲ ਤੋਂ ਬਹੁਤ ਉੱਪਰ ਚੱਲ ਰਿਹਾ,
0: ਆਪਣੇ ਲੈਵਲ ਤੋਂ ਉੱਪਰ ਚੱਲ ਰਿਹਾ। ਤੁਸੀਂ ਕਿਸੇ ਨੇ ਵੀ ਕਿਸੇ ਦਫ਼ਤਰ ਦੇ ਵਿੱਚ ਕਿੰਨੇ ਡਾਲਰ ਪਰ ਮੰਥ ਤੇ ਲਾਇਆ ਤੁਸੀਂ ਉਹ?
5: ਸਰ ਉਹ ਤਕਰੀਬਨ ਆਪਣਾ ਤਾਂ ਮੰਥਲੀ ਚ ਬਣਾਇਆ 600 ਸਮਥਿੰਗ।
0: ਹਾਂ ਮਤਲਬ ਵੈਸੇ 100 ਕਿੰਨੇ ਦਾ ਬਣਦਾ?
5: ਰਿਲਾਇੰਸ
0: ਜਿਹੜਾ ਹੈਗਾ $285 ਲਾਈਫ ਟਾਈਮ ਲਈ ਜਦ ਤੱਕ ਜਿਉਂਦੇ ਹੋ ਉਨੇ ਪੈਸੇ ਮੰਗਦਾ ਸੀਗਾ। ਸੋ ਤੁਸੀਂ ਅਗਰ ਕਿਸੇ ਨੇ ਵੀ ਘਰ ਦੇ ਵਿੱਚ ਹੀਟ ਪੰਪ ਲਵਾਉਣਾ,
5: ਹਾਂਜੀ
0: ਠੀਕ ਹੈ, ਘਰ ਦੇ ਵਿੱਚ ਤੁਸੀਂ AC ਲਗਵਾਉਣਾ, ਫਰਨਿਸ ਲਗਵਾਉਣੀ ਹੈ, ਤੁਹਾਨੂੰ ਇਹ ਲਾ ਦੇਣਗੇ ਕਿਸ਼ਤਾਂ ਦੇ ਵਿੱਚ, ਪੈਸੇ ਕਰ ਦੇਣਗੇ
5: ਜੀ,
0: ਅਤੇ ਇਹਨਾਂ ਦਾ ਨੰਬਰ ਮੇਰੇ ਕੋਲ ਹੈ ਨੀਗਾ, ਇਹ ਆਪ ਦੇ ਦੇਣਗੇ।
5: ਠੀਕ ਹੈ ਜੀ।
0: ਹਾਂਜੀ
5: ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਨਾ ਇੱਕ ਬਹੁਤ ਹੀ ਤੁਹਾਡੀ ਗੱਲ ਤੋਂ ਇੱਕ ਗੱਲ ਮੈਨੂੰ ਯਾਦ ਆ ਗਈ।
0: ਅੱਛਾ।
5: ਬਹੁਤ ਸਾਰੇ ਘਰਾਂ ਦੇ ਵਿੱਚ ਨਾ ਭਾਜੀ
0: ਕੇ ਯਾਦ ਆਉਂਦਾ, ਹਾਂਜੀ ਅੱਛਾ ਹਾਂਜੀ,
5: ਬਹੁਤ ਸਾਰੇ ਘਰਾਂ ਦੇ ਵਿੱਚ ਡਕਟਵਰਕ ਹੈ ਨਹੀਂ ਗਾ।
0: ਹਾਂਜੀ
5: ਠੀਕ ਹੈ। ਜੇ ਤੁਸੀਂ ਆਪਾਂ ਇੱਧਰ ਕੰਟਰੀ ਸਾਈਡ ਘਰਾਂ 'ਚ ਜਾਈਏ ਉੱਥੇ ਡਕਟਵਰਕ ਮਿਸਿੰਗ ਹੁੰਦਾ ਹੈ।
0: ਹਾਂਜੀ।
5: ਸੋ ਉੱਥੇ ਇਲੈਕਟ੍ਰਿਕ ਫਰਨਸਾਂ ਚੱਲ ਰਹੀਆਂ ਜਾਂ ਆਇਲ ਵਾਲੀਆਂ ਫਰਨਸਾਂ ਚੱਲ ਰਹੀਆਂ, ਕੁਛ ਲੋਕਾਂ ਦੀ ਪ੍ਰੋਪੇਨ ਤੇ ਚੱਲ ਰਹੀ ਆ।
0: ਜਿਹੜੇ
5: ਪ੍ਰੋਪੇਨ ਆ ਉਹਨਾਂ ਕੋਲ ਡਕਟਵਰਕ ਹੈ, ਜਿਹੜੇ ਇਲੈਕਟ੍ਰਿਕ ਵਾਲੇ ਉਹਨਾਂ ਕੋਲ ਡਕਟਵਰਕ ਨਹੀਂ ਹੈਗਾ।
0: ਠੀਕ ਹੈ
5: ਠੀਕ ਹੈ। ਉਹ ਇਕੱਲੇ ਉਹ ਲੱਗੇ ਹੁੰਦੇ ਜਿਹੜੇ ਕੰਧਾਂ ਦੇ ਨਾਲ ਲੱਗੇ ਹੁੰਦੇ ਛੋਟੇ ਛੋਟੇ।
0: ਠੀਕ ਹੈ
5: ਠੀਕ ਹੈ ਜੀ। ਉਹਨਾਂ ਘਰਾਂ ਵਾਸਤੇ ਗੌਰਮੈਂਟ ਵੱਲੋਂ ਸਪੈਸ਼ਲ ਗ੍ਰਾਂਟ ਚੱਲ ਰਹੀ ਹੈ। ਠੀਕ ਹੈ। $7,500 ਤੱਕ ਤੁਹਾਡੀ ਸਪੈਸ਼ਲ ਗ੍ਰਾਂਟ ਮਿਲ ਰਹੀ ਹੈ। ਬੇਸਡ ਹੈ ਟਨੇਜ ਦੇ ਉੱਤੇ, ਕਿੰਨੇ ਟਨ ਦਾ ਤੁਹਾਡੇ ਸਿਸਟਮ ਲੱਗੇਗਾ ਉਹਦੇ ਹਿਸਾਬ ਨਾਲ ਤੁਹਾਨੂੰ ਗ੍ਰਾਂਟ ਮਿਲੇਗੀ। ਠੀਕ ਹੈ ਜੀ। ਸਾਰੇ ਹੀ ਪੂਰਾ ਹੀ ਆਪਣਾ ਅੰਟਾਰੀਓ ਐਲੀਜੀਬਲ ਹੈ ਉਹਦੇ ਵਿੱਚ। ਕੋਈ ਵੀ ਘਰ ਹੋਵੇ ਤੁਸੀਂ ਡਕਟ ਲੈਸ ਲਵਾਉਣਾ, ਤੁਹਾਡੇ ਡਕਟ ਵਰਕ ਨਹੀਂ ਹੈਗਾ, ਫਿਰ ਵੀ ਤੁਸੀਂ ਹੀਟ ਐਂਡ ਕੂਲ ਸਿਸਟਮ ਲਗਵਾਉਣਾ ਅਤੇ ਉੱਥੇ ਡਕਟ ਲੈਸ ਲੱਗ ਸਕਦਾ। ਜੇ ਤੁਸੀਂ ਡਕਟਡ ਵਾਲਾ ਹੀਟ ਪੰਪ ਸਿਸਟਮ ਲਗਵਾਉਣਾ ਉਹ ਵੀ ਅਵੇਲੇਬਲ ਹੈ। ਠੀਕ ਹੈ। ਉਹਦੇ ਵਿੱਚ ਡਿਫਰੈਂਟ ਰੇਂਜ ਅਵੇਲੇਬਲ ਹੈ। ਹੋ ਸਕਦਾ ਤੁਹਾਡਾ $2,000-4,000 ਹੀ ਲੱਗੇ ਤੁਹਾਡੀ ਆਪਦੀ ਪੋਕਟ ਦੇ ਵਿੱਚੋਂ, ਇੰਨੇ 'ਚ ਤਾਂ ਤੁਹਾਨੂੰ ਫਰਨਸ ਛੱਡਿਆ AC ਵੀ ਨਹੀਂ ਮਿਲ ਸਕਦਾ, ਕੁਛ ਵੀ ਨਹੀਂ ਮਿਲ ਸਕਦਾ, ਔਰ ਬਾਕੀ ਪੈਸੇ ਉਹਦੇ ਵਿੱਚ ਗੌਰਮੈਂਟ ਨੇ
0: ਤਾਂ। ਕਿੰਨੇ ਟੈਂਪਰੇਚਰ ਠੰਡ ਦੇ ਵਿੱਚ ਚੱਲਦਾ ਰਹਿੰਦਾ ਹੀਟ ਪੰਪ?
5: ਸਰ ਅਪ ਟੂ -30 ਤੱਕ ਹੁਣ ਚੱਲ ਸਕਦੇ ਆ ਜਿਹੜੇ ਨਵੇਂ ਸਿਸਟਮ ਆਏ ਆ ਕੋਲਡ ਕਲਾਈਮੇਟ। ਠੀਕ ਹੈ। ਇਹ ਅੱਗੇ ਪਹਿਲਾਂ ਡਿਫਰੈਂਟ ਆਉਂਦੇ ਆ, ਇੱਕ -15 ਤੱਕ ਚੱਲਦੇ ਆ, ਇੱਕ -30 ਤੱਕ ਚੱਲਦੇ ਆ।
0: ਘਰਾਂ ਦੇ ਵਿੱਚ ਕੋਈ ਰਿਬੇਟ ਚੱਲ ਰਹੀ ਇਸ ਵੇਲੇ?
5: ਹਾਂਜੀ, ਇਹ ਘਰਾਂ ਵਾਸਤੇ ਹੀ ਦੱਸ ਰਿਹਾ।
0: ਅਤੇ ਸਪੋਜ਼ ਰਿਬੇਟ ਪਾ ਕੇ ਕਿੰਨੇ ਦਾ ਪਊਗਾ?
5: ਰਿਬੇਟ ਪਾ ਕੇ ਸਰ ਡਿਪੈਂਡ ਕਰਦਾ ਹੈ, ਹੋ ਸਕਦਾ ਕਿਸੇ ਨੂੰ 2,000 ਚ ਪਵੇ AC, ਮੰਨ ਲਓ ਕਿਸੇ ਨੇ AC ਲਾਉਣਾ ਹੈ, ਹੋ ਸਕਦਾ ਕਿਸੇ ਨੂੰ AC ਵਿਦ ਰਿਬੇਟ 1,000 ਜਾਂ 2,000 ਲੱਗੇ, ਹੋ ਸਕਦਾ ਕੁਛ ਵੀ ਨਾ ਲੱਗੇ,
0: ਡਿਪੈਂਡ ਕਰਦਾ। ਸੋ ਇਹ ਵਿੱਚ ਪੈਸੇ ਵਾਪਸ ਆ ਜਾਣਗੇ?
5: ਹਾਂਜੀ,
0: ਜਿਨ੍ਹਾਂ ਨੇ ਵੀ ਹੀਟਿੰਗ ਕੂਲਿੰਗ ਦਾ ਕੰਮ ਕਰਾਉਣਾ
5: ਅਪਰੂਵਲ ਪਹਿਲਾਂ ਆਣੀ ਹੈ, ਕੋਈ ਇਹਦੇ ਚ ਹੈਂਕੀ ਪੈਂਕੀ ਨਹੀਂ,
0: ਕੋਈ ਵੀ ਤੁਸੀਂ ਬੰਦਾ ਕਾਲ ਕਰ ਸਕਦੇ ਹੋ, ਨੰਬਰ ਦੇ ਦਿਓ ਆਪਣਾ।
5: ਹਾਂਜੀ, 905-757-6611
0: 905-757-6611 ਜਿਨ੍ਹਾਂ ਦੇ ਘਰੇ ਹੀਟ ਵਾਲੇ ਟੈਂਕ ਲੱਗੇ ਨੇ ਵੱਡੇ ਵੱਡੇ ਢਿੱਡਲ ਜਿਹੇ, ਜਿਹੜੇ ਉਹ ਢਿੱਡਲ ਕੱਢ ਕੇ ਤੁਸੀਂ ਛੋਟਾ ਜਿਹਾ ਸਿਸਟਮ ਲਾਉਣਾ, ਨਿਕਾ ਜਿਹਾ
5: ਟੈਂਕਲੈਸ,
0: ਟੈਂਕਲੈਸ, ਉਹਦੇ ਵਾਸਤੇ ਵੀ ਤੁਸੀਂ ਕਾਲ ਕਰਨੀ ਹੈ। ਨੰਬਰ ਕੀ ਆ?
5: ਹਾਂਜੀ ਨੰਬਰ ਹੈਗਾ ਜੀ 905-757-5111
0: ਬਹੁਤ ਸਾਰੇ ਲੋਕਾਂ ਦੇ ਪੇਡ ਆਫ ਹੋ ਚੁੱਕੇ ਨੇ ਸਟਿਲ ਹਜੇ ਤੁਹਾਡੇ ਹਾਈਡਰੋ ਦੇ ਬਿੱਲਾਂ ਦੇ ਵਿੱਚ ਲੱਗ ਲੱਗ ਕੇ ਆਈ ਜਾਂਦੇ ਤੁਸੀਂ ਚੈੱਕ ਨਹੀਂ ਕਰ ਰਹੇ ਉਹ $30-30 ਲਈ ਜਾ ਰਹੇ ਆ ਉਹ ਸਿਸਟਮ ਦਾ ਕੰਟਰੈਕਟ ਓਵਰ ਹੋਇਆ ਉਹਨੂੰ 10 ਸਾਲ ਹੋ ਗਏ ਹਜੇ ਵੀ ਚੱਲੀ ਜਾ ਰਿਹਾ ਪੈਸੇ ਦੇਈ ਜਾਂਦੇ ਹੋ ਚੈੱਕ ਕਰ ਲਓ ਤੁਹਾਨੂੰ ਪੇ ਕਰਨ ਦੀ ਲੋੜ ਹੈ ਕਿ ਨਹੀਂ ਨੰਬਰ ਬੋਲ ਦਿਓ
5: ਹਾਂਜੀ 905-757-5111 905-757-6111
0: 905-757-5111 ਠੀਕ ਹੈ ਹੈਪੀ ਫਾਦਰਸ ਡੇ ਆ ਹੈਪੀ ਫਾਦਰਸ ਡੇ ਉਹ ਤੋਂ ਪਹਿਲਾਂ 905-757-5111 905-757-5111 ਤੇ ਹੈਪੀ ਫਾਦਰਸ ਡੇ ਦੀ ਇੱਕ ਡੀਲ ਦੇਣ ਲੱਗਿਆ ਤੁਹਾਨੂੰ ਸੁਣਦੇ ਰਹੋ

0: ਮੈਨੂੰ
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.

0: ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਇੱਕ ਖੂਬਸੂਰਤ ਜੀ ਕਹਾਣੀ ਹੈ, ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ, ਪਰ ਉਸ ਤੋਂ ਪਹਿਲਾਂ ਫਾਦਰਸ ਡੇ ਦਾ ਗਿਫਟ ਦੇਣਾ ਚਾਹੁੰਦੇ ਹਾਂ ਅਸੀਂ। ਜਿੰਨੇ ਵੀ ਫਾਦਰ ਨੇ ਉਹਨਾਂ ਦੇ ਫੋਨ ਦੇ ਬਿਲ ਕਟਾ ਦਿਓ ਜਾਂ ਆਪਣੇ ਬਿਲ ਕਟਾ ਲਓ। ਰੈਮੀ ਮੇਰੇ ਨਾਲ, ਰੈਮੀ ਜੀ ਸਤਿ ਸ਼੍ਰੀ ਅਕਾਲ ਜੀ।
1: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਸਾਰਿਆਂ ਨੂੰ।
0: ਵੈਰੀ ਗੁੱਡ ਸਰ, ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲਾ ਨਾਮ ਹੈ ਰੈਮੀ, ਸਾਡੇ ਨਾਲ ਰਹਿੰਦਾ ਅਤੇ ਰੈਮੀ ਦੇ ਨਾਲ ਰਹਿੰਦਿਆਂ ਅਸੀਂ ਪਰਵਾਹ ਨਹੀਂ ਕਰਦੇ ਕਿਸ ਚੀਜ਼ ਦੀ। ਕਿਸੇ ਦਾ ਵੀ ਫੋਨ ਬਿੱਲ ਅਗਰ ਬਹੁਤ ਜ਼ਿਆਦਾ ਹੈਗਾ, ਅਸੀਂ ਕਹਿੰਦੇ ਸੀ ਇੰਡੀਆ ਬੜਾ ਸਸਤਾ, ਅਮੈਰੀਕਾ ਬੜਾ ਸਸਤਾ, ਲਓ ਚੱਕੋ G7 ਦੇ ਸਮਿਟ ਤੋਂ ਬਾਅਦ ਇੱਕ ਨਵੀਂ ਡੀਲ ਤੁਹਾਡੇ ਵਾਸਤੇ। ਇੱਥੇ ਕੋਈ ਰੌਲਾ ਨਹੀਂ ਗਾ ਕਿ ਟਰੰਪ ਕਹਿੰਦਾ ਫਲਾਣਾ ਬੰਦਾ ਮੇਰੇ ਨਾਲ ਫੋਟੋ ਖਿਚਾਉਣ ਨੂੰ ਫਿਰਦਾ ਸੀ, ਟਰੰਪ ਵੀ ਇਹ ਡੀਲ ਲੈਣ ਨੂੰ ਫਿਰਦਾ ਹੋਊਗਾ। $25 ਦੇ ਵਿੱਚ ਟਰੰਪ ਨੂੰ ਨਾ ਅਸੀਂ ਕੋਈ ਟੈਰਿਫ ਲਾਉਣਾ ਇੱਧਰ ਆਉਣ ਲਈ, ਅਤੇ ਨਾ ਉਹ ਸਾਨੂੰ ਲਗਾ ਸਕਦਾ। ਅਨਲਿਮਿਟਡ ਡੀਲ $25 ਦੇ ਵਿੱਚ ਕੀ ਹੈ ਭਾਅ ਜੀ, ਦੱਸੋ।
1: ਹਾਂਜੀ, $25 ਦਾ ਪਲੈਨ ਹੈ ਜੀ, ਕੋਈ ਕੰਟਰੈਕਟ ਨਹੀਂ। ਪਹਿਲਾਂ ਤਾਂ ਕਹਿ ਦਿੰਦਾ ਕਿ ਸਾਰੇ ਪੁੱਛਦੇ ਵੀ ਕੰਟਰੈਕਟ ਹੈਗਾ, ਡੀਲ ਕਿਹਦੇ ਨਾਲ ਰਹਿਣੀ ਹੈਗੀ ਹੈ। ਇਹ $25 ਦਾ ਪਲੈਨ ਹੈ, ਕੋਈ ਕੰਟਰੈਕਟ ਨਹੀਂ ਹੈਗਾ, ਕੋਈ ਬਿਜ਼ਨਸ ਦਾ HST ਨੰਬਰ ਨਹੀਂ ਚਾਹੀਦਾ ਹੈਗਾ, ਅਤੇ ਸਿੰਗਲ ਲਾਈਨ ਲੈ ਸਕਦੇ ਹੋ 2, 4, 6, ਨੋ ਪ੍ਰੋਬਲਮ, $25+ tax. $25 ਚ ਹੈਗਾ ਜੀ ਕੈਨੇਡਾ ਅਤੇ USD ਰੋਮਿੰਗ। ਤੁਸੀਂ ਕਾਲ ਤਾਂ ਕਰ ਸਕਦੇ ਹੋ ਲੇਕਿਨ US ਜਾ ਵੀ ਸਕਦੇ ਹੋ। ਹੁਣ ਵੈਕੇਸ਼ਨ ਦਾ ਟਾਈਮ ਹੈ ਬੱਚਿਆਂ ਦਾ, ਸਾਰਿਆਂ ਕੋਲ ਫੋਨ ਹੋਏਗਾ ਅਤੇ ਤੁਸੀਂ ਵੈਕੇਸ਼ਨ 'ਤੇ ਪਲੇ, ਤੁਹਾਡਾ ਬਿੱਲ ਉੱਪਰ ਨਹੀਂ ਆਉਣਾ ਕੈਨੇਡਾ ਅਤੇ US, ਕੋਈ ਐਕਸਟਰਾ ਚਾਰਜ ਨਹੀਂ, ਅਤੇ ਨਾਲੇ 100 GB ਦਾ ਡੇਟਾ। ਉਹ ਡੇਟਾ ਵੀ ਅਮਨ ਜੀ ਵੱਖਰਾ ਕੀ ਕਹਿੰਦੇ ਆ, ਸਲੋ ਹੋ ਜਾਂਦਾ 100 GB ਤੋਂ ਬਾਅਦ, ਲੇਕਿਨ ਅਨਲਿਮਿਟਡ ਤੁਹਾਡਾ ਬਿੱਲ ਉੱਪਰ ਜਾਊਗਾ। ਅਤੇ $25+ tax, 100 GB ਦਾ ਡੇਟਾ ਕੈਨੇਡਾ ਅਤੇ US ਦੀ ਕਾਲਸ ਅਤੇ ਰੋਮਿੰਗ ਦੇ ਨਾਲ। ਤੁਸੀਂ US ਤੁਰ ਗਏ, ਕੋਈ ਟੈਨਸ਼ਨ ਨਹੀਂ, $25 ਦਾ ਹੀ ਬਿੱਲ ਰਹਿਣਾ ਹੈਗਾ। ਅਤੇ ਕੋਈ ਕੰਟਰੈਕਟ ਨਹੀਂ, 1 time store ਤੇ $25 ਦੀ ਪ੍ਰੋਸੈਸਿੰਗ ਵੀ ਚਾਹੀਦੀ ਹੈਗੀ ਆ। 1 time store ਤੇ $25 ਦੀ ਪ੍ਰੋਸੈਸਿੰਗ ਫੀ, $25 ਦਾ ਪਲਾਨ ਰਹਿਣਾ ਹੈਗਾ, ਅਤੇ ਕੋਈ ਕੰਟਰੈਕਟ ਨਹੀਂ ਹੈਗਾ। ਅਤੇ ਨੰਬਰ ਟੂ ਕਾਲ 416-453-8181, 416-453-8181, ਦੂਜਾ ਨੰਬਰ ਜੀ 905-909-2222, 905-909-2222। ਇੱਕ ਕੋਈ ਰਿਕੁਐਸਟ ਹੈ, ਜੇ ਕਾਲ ਨਹੀਂ ਮਿਲਦੀ ਪਲੀਜ਼ ਟੈਕਸਟ ਮਾਰੀ ਚੱਲਿਓ ਸਾਰੇ, ਅਤੇ ਨਾਲ ਲਿਖ ਦਿਓ ਵੀ ਮੇਰੇ ਕੋਲ ਇਹ ਕੰਪਨੀ ਦਾ ਫੋਨ ਹੈ, ਇੰਨੀ ਲਾਈਨਾਂ ਨੇ, ਅਤੇ ਮੇਰਾ ਨਾਮ ਹੈ, ਮੈਂ ਜ਼ਰੂਰ ਕਾਲ ਵਾਪਸ ਕਰਾਵਾਂਗਾ। ਕਾਲ ਵੋਲਿਊਮ ਵੱਧ ਜਾਂਦਾ,
0: ਤੁਸੀਂ ਕਾਲ ਜ਼ਿਆਦਾ ਹੁੰਦੀਆਂ ਨੇ। $25 'ਚ ਕੋਈ ਕੰਟਰੈਕਟ ਨਹੀਂ, ਅਮਰੀਕਾ 'ਚ ਰਹੋ ਕੈਨੇਡਾ 'ਚ ਰਹੋ, ਦੋਨੋਂ ਪਾਸੇ ਦੀ ਰੋਮਿੰਗ ਫਰੀ ਹੈ, ਡਰਾਈਵ ਵੀ ਕਰੋ, ਕਾਲਾਂ ਨਹੀਂ ਫਰੀ ਹੈਗੀਆਂ, ਰੋਮਿੰਗ ਫਰੀ ਹੈ। $25 'ਚ ਪੁਰਾਣਾ ਨੰਬਰ ਆਪਣਾ ਰੱਖ ਸਕਦੇ ਹੈਗੇ ਹੋ, ਅਤੇ ਤੁਸੀਂ ਕਾਲ ਕਰਨੀ ਹੈ 905-909-2222, 905-909-2222, 416-453-8181, 905-909-2222, 416-453-8181। ਓਨਲੀ ਟੈਕਸਟ ਮੈਸੇਜ ਕਰ ਦਿਓ, ਨਾ ਮੇਰੇ ਕੋਲ ਇੰਨੇ ਫੋਨ ਨੇ, ਤੁਹਾਨੂੰ ਕਾਲ ਬੈਕ ਨਾਲ ਦੀ ਨਾਲ ਆਈ ਜਾਣੀ ਹੈ। $25 ਦੇ ਵਿੱਚ 100 GB ਡੇਟਾ ਭਾਅ ਜੀ ਕਿੰਨਾ ਡਾਟਾ?
1: ਹਾਂਜੀ
0: 100 GB ਡੇਟਾ, ਉਹੀ ਨੰਬਰ ਪੁਰਾਣਾ ਰੱਖਣਾ, ਬੈੱਲ ਦਾ ਨੈਟਵਰਕ ਹੈ, ਖੁੱਡਾਂ 'ਚ ਵੜ ਜਾਓ, ਖੂੰਜਿਆਂ 'ਚ ਵੜ ਜਾਓ, ਬੇਸਮੈਂਟ 'ਚ ਵੜ ਜਾਓ, ਵਿਲ ਬੀ ਵਰਕਿੰਗ ਫਾਈਨ। 905-909-2222, 416-453-8181 ਨੰਬਰ ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਮੇਰੇ ਨਾਲ ਇੱਕ ਛੋਟੀ ਜਿਹੀ ਗੱਲਬਾਤ ਕਰਨ ਲਈ ਇੱਕ ਵੱਡੇ ਸਾਰੇ ਸ਼ਖਸ ਨੇ, ਉਹਨਾਂ ਦਾ ਨਾਮ ਹੈ ਸ਼ਿਵਾਨੂ ਜੀ। ਸ਼ਿਵਾਨੂ ਜੀ, ਕੀ ਹਾਲ ਚਾਲ ਹੈ?
2: ਬਿਲਕੁਲ ਬੜੀ ਅਮਨ ਭਾਈ, ਆਪ ਬਤਾਏ।
0: ਛੋਟੀ ਜਿਹੀ ਬਾਤ ਕੇ ਲਈ ਬੜੇ ਸਾਰੇ ਸ਼ਖਸ ਹੈ
3: ਜੀ, ਬਿਲਕੁਲ।
0: ਅੱਛਾ ਬੋਲ, ਨਿਕਲੇ ਮੇਰੇ ਦੋ ਬਣ ਜਾਏਗੇ ਕਾਟ ਕੇ, ਐਸੇ
3: ਬਹੁਤ ਪਤਲੇ,
0: ਅਗਰ ਮੇਰੇ ਕੋ ਬੀਚ ਮੇ ਸੇ ਕਾਟ ਦੋ ਸ਼ਿਵਾਨੂ ਬਣ ਜਾਏਗੇ।
2: ਬਿਲਕੁਲ ਬਿਲਕੁਲ,
0: ਚਲੋ ਸ਼ਿਵਾਨੂ ਜਿੰਦਾਬਾਦ। ਸ਼ਿਵਾਨੂ ਦੀ ਗੱਲ ਮੈਂ ਕਿਉਂ ਕਰਦਾ ਹੁੰਦਾ, ਤੇ ਵਿੰਡੋਜ਼ ਨੇ ਤੁਹਾਨੂੰ ਕੋਈ ਵੀ ਕੋਡ ਕਰ ਦਿੰਦਾ, ਪਰ ਜਦੋਂ ਲੱਗ ਜਾਂਦੀਆਂ ਨੇ ਨਾ, ਧੁੱਪ ਪੈਂਦੀ ਹੈ, ਠੰਡ ਪੈਂਦੀ ਹੈ, ਉਦੋਂ ਮਹਿਸੂਸ ਹੁੰਦਾ ਠੱਗੀ ਲੱਗ ਗਈ। ਇਹ ਠੱਗੀ 1-2 ਮਹੀਨੇ ਲਈ ਨਹੀਂ ਹੈ, ਇਹ ਠੱਗੀ ਅਗਲੇ 10-12 ਸਾਲ ਲਈ ਹੈ। ਤੁਸੀਂ ਕੇਅਰਫੁਲ ਹੋ ਕੇ ਚੱਲਣਾ ਵਿੰਡੋਜ਼ ਦੇ ਵਿੱਚ, ਵਿੰਡੋ ਕਿਤੋਂ ਵੀ ਲਵਾਉਣ ਲੱਗਿਓ, ਕਿਸੇ ਵੀ ਕੰਪਨੀ ਤੋਂ, ਕਿਸੇ ਨਾਲ ਵੀ ਗੱਲਬਾਤ ਹੋ ਗਈ, ਕੋਈ ਪ੍ਰੋਬਲਮ ਨਹੀਂ ਹੈ, ਲਵਾ ਲਿਓ। ਇੱਕ ਇਨਫੋਰਮੇਸ਼ਨ ਸੈਸ਼ਨ ਸ਼ਿਵਾਨੂ ਨਾਲ ਲਾ ਲਿਓ, ਵਿੰਡੋ ਬਾਹਰੋਂ ਲਵਾਇਓ, ਇਹ ਟਾਕੀ ਲੈ ਕੇ ਆਊਗਾ ਨਾਲ, ਦਰਵਾਜ਼ਾ ਲੈ ਕੇ ਆਊਗਾ ਜਾਂ ਟਾਕੀ ਲੈ ਕੇ ਆਊਗਾ, ਇਹ ਉਹਦੇ 'ਚ ਦਿਖਾਊਗਾ ਕਿ ਕਿਉਂ ਹੀਟ ਬਾਹਰੋਂ ਅੰਦਰ ਨਹੀਂ ਆਊਗੀ, ਕਿਉਂ ਠੰਡ ਅੰਦਰ ਨਹੀਂ ਆਊਗੀ। ਇਹ ਦਿਖਾਊਗਾ ਕਿ ਕੰਧਾਂ 'ਚੋਂ ਜੇ ਠੰਡ ਅੰਦਰ ਨਹੀਂ ਨਾ ਆ ਰਹੀ, ਇੰਸੂਲੇਸ਼ਨ ਪਈ ਆ, ਸਾਰਾ ਕੁਛ ਆ, ਕਵਰਡ ਆ। ਇੱਦਾਂ ਹੀ ਸਾਡੇ ਵਿੰਡੋਜ਼ ਨੇ। ਸ਼ਿਵਾਨੂ, ਆਪਣੀ ਵਿੰਡੋਜ਼ ਕੇ ਉੱਪਰ 4 words।
2: ਓਕੇ ਅਮਨ ਭਾਈ, ਹਮਨੇ ਇੱਕ ਬਹੁਤ ਅੱਛੀ ਸਕੀਮ ਨਿਕਾਲੀ ਹੈ, ਜਿਸਕੇ ਅੰਦਰ ਏਕ ਤੋ ਫਾਈਨੈਂਸ ਕੀ ਬਹੁਤ ਸਾਰੀ ਆਪਸ਼ਨ ਹੈ, ਉਸਕੇ ਬਾਰੇ ਮੈਂ ਬਾਅਦ ਬਾਤ ਕਰੂੰਗਾ। ਪਹਿਲੇ ਆਪਕੋ ਵਿੰਡੋਜ਼ ਕੇ ਬਾਰੇ ਮੈਂ ਬਤਾ ਦੇਤਾ ਹੂੰ ਕਿ ਆਪਕੀ ਚੋਇਸ ਹੈ ਕਿ ਆਪ ਕੈਸੀ ਵਿੰਡੋ ਲਗਵਾਨਾ ਚਾਹਤੇ ਹੈ। मल्टीपल ऑप्शंस होती हैं, फैट लॉक, स्लिम लॉक, मल्टी पॉइंट लॉक, क्रॉस लॉक, जर्मन लॉक, हम बिल्कुल अला कार्ट मेन्यू देते हैं जिसके अंदर आप चूज करेंगे कि आपको क्या चाहिए। ये एक यूनिक प्रोपोजिशन है जो पूरी मार्केट में कोई नहीं देता, सब अपना प्रोडक्ट चिपकाने के चक्कर में लगे रहते हैं, बट हम आपको चॉइस देते हैं कि आप चूज करें। और हमने अभी एक नया प्रोडक्ट लॉन्च किया अमन भाई, जिसके अंदर फ्रेम्स का जो साइज है वो सिर्फ 2 इंच का है और ग्लास बढ़ जाता है। सो बेसिकली आप 2-2 इंच अगर चारों तरफ से देखें, 8 इंच का ग्लास आपका ऑल ओवर बढ़ जाता है। सो उससे आपकी व्यूइंग बढ़ जाती है, लाइट बहुत बढ़िया आती है घर के अंदर। ये एक यूनिक प्रोडक्ट है जो हमने अभी इंट्रोड्यूस किया है। जैसे स्लिम टीवी आते हैं वैसे अब स्लिम विंडोज हमने अल्ट्रा स्लिम प्रोफाइल निकाला है। इसको देखने के लिए आप शोरूम पे आएंगे तो बेटर है, क्योंकि ये वाली विंडो हम ला नहीं सकते हैं, इसका बड़ा पिक्चर विंडो होता है। सो जिसने भी कोट लिया हुआ है या लेने का सोच रहे हैं, डेफिनेटली एक बार शोरूम पे आके और इसको देखें, ध्यान से परखें और अपने हिसाब से जो आपको पसंद है वो चीज लगवाएं, क्योंकि आपकी एक बहुत बड़ी इन्वेस्टमेंट होती है, इसको आप ऐसे जाया नहीं कर सकते। सो इट्स बेटर कि आप आए, चेक करें, प्रोडक्ट को फील करें और फिर लगवाएं।
0: दूसरी चीज जो मैं एक बार नंबर देने लगा पहला, किसी ने भी कॉल करना, देखो जिवें दावे नाल गल कीती जांदी है रिजल्ट दिता जांदा, शिवानू नू कॉल करदे आ, शिवानू दा नंबर है 416। शिवानू बोलदा करो यार, तुसीं सारे ने 3200 रखिया पिछे, विचारला नंबर खो जांदा
2: 206।
0: हां 416 206, एक ने 990 ले लिया, एक ने हमारे ना 200 होते थे इंडिया में, हम 545 नंबर लेते थे एंड में, जितनी सतौल थी सारी सतौल के पास 545 नंबर होता था, दूसरा दूसरे को गलती से मिला ही लेता था। पहले कौन से लोग नंबर सेव करते थे, राइट?
3: नंबर
0: 545 होता था एंड में हमारा, 98145 0545, 98147 0545 है।
2: मैंने कहा मुझे कल नानक तक क्लीनिंग के लिए फोन आया,
0: हाँ तो आपने कर देनी थी पार्टी। 416 206 206 3200 नंबर है, एस्टीमेट ले लो, कोई काली नहीं विंडो बेचण दी। दूजा, जिन्ना एनर्जी च एक्स्ट्रा बिल आ रहा होगा तुहाडा, तुहाडी एक्स्ट्रा हीट लग रही है, एक्स्ट्रा तुहाडा फर्नेस चल रहा है, एक्स्ट्रा तुहाडा सारा कुछ चल रहा, उन्ने दी किश्त बन जानी है, वो सेविंग च चली जानी है, ते नाले डाउन पेमेंट थोड़ी जी देनी है। सिर्फ शबानू कर रहा, इस तरह कोई नहीं कर रहा। 416 206 3200 देते, अपने बंदे, अपने भरोसे के बंद काम करो। 416 206 3200 राइट विंडो फोर्स मैन्युफैक्चरर ने। आपका चाइना का क्या लगा होता है विंडो में
2: अमन भाई? कुछ नहीं, इवन सेल्स पर्सन भी नहीं।
0: हाँ, आपके फ्रेम कहाँ के होते हैं?
2: अमेरिकन ग्लास है, थर्मल ग्लास होता है जिसमें ऑटोमेटिकली आपको हीट महसूस होती है क्योंकि गैस भरी हुई होती है ग्लास के बीच में। जो फ्रेम है वो कैनेडियन है और लॉक, पूरा लॉकिंग मैकेनिज्म जर्मन है, कंसिडरिंग कि आजकल इतने ब्रेक इन हो रहे हैं तो उसके मुताबिक हमने लॉक्स भी वैसे ही लगवाए।
0: वेरी गुड। 416 206 3200 416 206 3200 फ्री एस्टिमेटली कॉल करनी है गया। सुखमन में ना, सुखमन की हाल है? ਪਿਛਲੇ
4: ਹੋਮਵੁੱਡ ਸਵੀਟ ਮੈਰੀਅਟ ਵਰਗੀਆਂ ਹੋਟਲ ਪੇਂਟ ਚੁੱਕੀਆਂ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਸੀ ਆਰ ਏ ਦੀ ਬਿਲਡਿੰਗ ਪੇਂਟ ਕੀਤੀ ਆ, ਕਸਟਮ ਘਰ ਪੇਂਟ ਕਰਦੇ ਆ ਬਾਈ ਜੀ। ਕਿਸੇ ਵੀ ਆਪਣੇ ਲਿਸਨਰ ਦਾ ਬਾਈ ਕੋਈ ਹੋਟਲ ਆ, ਕੋਈ ਮੋਟਲ ਆ, ਕਿਸੇ ਨੌਰਥ ਏਰੀਏ ਦੇ ਵਿੱਚ ਹੈਗਾ, ਅੰਟਾਰੀਓ ਦੇ ਵਿੱਚ ਆ ਜਾਂ ਕਿਸੇ ਵੀ ਮੈਨੀਟੋਬਾ ਜਾਂ ਹੋਰ ਪ੍ਰੋਵਿੰਸ ਦੇ ਵਿੱਚ ਆ, ਉਹਨਾਂ ਨੂੰ ਫ੍ਰੀ ਆਫ ਕੋਸਟ ਐਸਟੀਮੇਟ ਚਾਹੀਦਾ। ਫ੍ਰੀ ਆਫ ਕੋਸਟ ਆਪਣਾ ਬਿਲਕੁਲ ਐਸਟੀਮੇਟ ਹੋਊਗਾ, ਕੋਈ ਉਹਨਾਂ ਨੇ ਇੱਕ ਫਲੋਰ ਦਾ ਕੰਮ ਕਰਵਾਉਣਾ ਜੀ, ਪੇਂਟ ਦਾ ਕੰਮ ਕਰਵਾਉਣਾ, ਕਿਸੇ ਵੀ ਆਪਣੇ ਲਿਸਨਰ ਨੇ
0: ਇਹ ਸਪੈਸ਼ਲਾਈਜ਼ ਕਰਦੇ ਨੇ ਹੋਟਲ ਮੋਟਲ ਦੇ ਵਿੱਚ। ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਸੁਣਦੇ ਨੇ ਤੁਹਾਡੇ ਹੋਟਲ ਔਰ ਮੋਟਲਸ ਨੇ, ਜੇ ਉਹਨਾਂ ਨੂੰ ਰੈਨੋਵੇਟ ਨਹੀਂ ਕਰਦੇ ਹੋ ਉਹ ਰੈਂਟ ਤੇ ਚੜ੍ਹਦੇ ਬੰਦ ਹੋ ਜਾਂਦੇ ਨੇ। ਰਿਐਲਟੀ ਪੇਂਟਿੰਗ ਇੰਟਾਇਰ ਰੂਮ ਨੂੰ ਵੁੱਡ ਤੋਂ ਲੈ ਕੇ ਪੇਂਟ ਤੱਕ, ਫਲੋਰ ਤੋਂ ਲੈ ਕੇ ਤੁਹਾਡੇ ਜਿਹੜੇ ਵਾਸ਼ਰੂਮ ਨੇ ਸਾਰਿਆਂ ਨੂੰ ਮੇਨਟੇਨ ਕਰ ਦਿੰਦੀ ਇੱਕ ਵਾਰ। 416 816 8401 416 816 8401 416 816 8401 ਰਿਐਲਟੀ ਪੇਂਟਿੰਗ ਵਾਲਿਆਂ ਦਾ ਫੋਨ ਨੰਬਰ ਹੈ ਸੁਖਮਨ ਦਾ। ਅਤੇ ਇਸ ਤੋਂ ਇਲਾਵਾ ਸੁਖਮਨ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਪੇਂਟ ਦੀ ਸਰਵਿਸ ਦੇਣਗੇ, ਅੰਦਰੋਂ ਤੇ ਬਾਹਰੋਂ ਪੇਂਟ ਕਰਨਾ। ਬ੍ਰਿਕ ਨੂੰ ਪੇਂਟ ਕਰਾ ਦਿਓ ਬਾਈ ਜੀ, ਤੁਹਾਡਾ ਘਰ ਕਿਵੇਂ ਨਾ ਵਿਕੇ, ਭੱਜਿਆ ਫਿਰੂ ਤੁਹਾਡਾ ਘਰ। ਬ੍ਰਿਕ ਤੋਂ ਪੇਂਟ ਤੋਂ ਲੈ ਕੇ ਰੈਨੋਵੇਸ਼ਨ, ਜਦੋਂ ਪੇਂਟ ਹੁੰਦਾ ਫਲੋਰ ਪੱਟ ਦਿੰਦੇ ਸਾਰਾ, ਇਹ ਫਲੋਰ ਵੀ ਤੁਹਾਡਾ ਬਦਲ ਦੇਣਗੇ, ਤੁਹਾਡੀ ਕਿਚਨ ਦੇ ਜਿਹੜੇ ਡੋਰ ਵਿੰਡੋਜ਼ ਨੇ ਉਹਨਾਂ ਨੂੰ ਵੀ ਪੇਂਟ ਕਰ ਦੇਣਗੇ, ਉਹਨਾਂ ਦੇ ਨਵੇਂ ਨੋਬਸ ਲਗਾ ਦੇਣਗੇ, ਕਾਊਂਟਰ ਚੇਂਜ ਕਰ ਲਓ, ਨਵੀਂ ਕਿਚਨ ਲਾਉਣ ਦੀ ਲੋੜ ਨਹੀਂ। ਹਰੇਕ ਤਰ੍ਹਾਂ ਦਾ ਆਈਡੀਆ ਰਿਐਲਟੀ ਪੇਂਟਿੰਗ ਕੋਲ ਹੈਗਾ, ਔਰ ਰਿਲਾਇਬਲ ਕ੍ਰੈਡੀਬਲ ਲੋਕ ਨੇ, ਪੈਸੇ ਲੈ ਕੇ ਭੱਜ ਗਏ, ਪੈਸੇ ਲੈ ਲਏ ਕੰਮ 'ਤੇ ਨਹੀਂ ਪਹੁੰਚੇ, ਫੋਨ ਨਹੀਂ ਚੱਕਦੇ, ਸਰਵਿਸ ਨਹੀਂ ਦੇ ਰਹੇ। ਇੱਕ ਕ੍ਰੈਡੀਬਲ ਕੰਪਨੀ ਆ, WSAB 'ਚ ਅਪਰੂਵਡ ਆ, ਸਟਾਫ ਕੰਮ ਕਰਦਾ ਇਹਦੇ ਵਿੱਚ, ਅਤੇ ਸੁਖਮਨ ਤੁਹਾਡੇ ਲਈ ਹਮੇਸ਼ਾ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ। 416-816-8401 ਕਿਸੇ ਨੇ ਵੀ ਘਰ 'ਚ ਰੀਮੋਡਲਿੰਗ ਕਰਾਉਣੀ ਆ, ਕੰਧਾਂ ਕੱਢਣੀਆਂ ਵਿੱਚੋਂ, ਕੰਧਾਂ ਕੱਢ ਕੇ ਓਪਨ ਏਰੀਆ ਬਣਾਉਣਾ, ਕਿਸੇ ਨੇ ਵੀ ਘਰ ਦੇ ਕੁਛ ਐਕਸਟੈਂਸ਼ਨਸ ਨੇ ਉਹ ਵੀ ਕਰਾਉਣੇ ਆ, 416-816-8401 ਦੇ ਉੱਤੇ ਘਰ ਦੀ ਅੰਦਰੋਂ ਰੀਮੋਡਲਿੰਗ ਵੀ ਕਰ ਦਿੰਦੇ ਨੇ, ਉਸੇ ਘਰ ਨੂੰ ਖੁੱਲ੍ਹਾ ਡੁੱਲਾ ਕਰ ਦੇਣਗੇ ਅੰਦਰੋਂ। 416-816-8401 ਸੁਖਮਨ, ਥੈਂਕ ਯੂ ਵੀਰੇ,
4: ਥੈਂਕ ਯੂ ਬਾਈ ਜੀ, ਥੈਂਕ ਯੂ ਸੋ ਮੱਚ।
0: ਮੇਰੇ ਲਾਈਨ ਸਾਰੇ ਬਿਜ਼ੀ ਚੱਲਦੇ ਪਏ ਨੇ, ਅਤੇ ਮੇਰੇ ਕੋਲ ਨਾ ਅੱਜ ਫਾਦਰਸ ਡੇ ਆ, ਕੱਲ੍ਹ ਫਾਦਰਸ ਡੇ ਆ, ਕੱਲ੍ਹ ਅਤੇ ਅੱਜ ਪੂਰਾ ਗਾਹ ਪੈ ਰਿਹਾ ਮੇਰੇ ਨਾਲ। ਦੀਕਸ਼ਾ, ਦੀਕਸ਼ਾ ਕੀ ਹਾਲ ਚਾਲ ਨੇ, ਅਤੇ ਤਵਾ ਕਿਚਨ ਤੋਂ ਦੀਕਸ਼ਾ ਜੀ?
3: ਹਾਂਜੀ ਹਾਂਜੀ ਸਰ,
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
3: ਹਾਂਜੀ ਸਤਿ ਸ਼੍ਰੀ ਅਕਾਲ,
0: ਪਹਿਲਾਂ ਦੱਸੋ ਕਿੰਨੇ ਕੁ ਬਿਜ਼ੀ ਚੱਲ ਰਹੇ ਹੋ ਇਸ ਸਮੇਂ?
3: ਬਿਜ਼ੀ ਬਹੁਤ ਚੱਲ ਰਿਹਾ
0: ਹੈ। ਹਾਂ, ਘਬਰਾਇਆ ਨਾ ਕਰੋ, ਉਸ ਨਾਲ ਖੁਸ਼ ਹੋਇਆ ਕਰੋ।
3: ਹਾਂਜੀ ਹਾਂਜੀ, ਖੁਸ਼ੀ ਆ।
0: ਹਾਂ, ਚੱਕਦੇ ਫੱਟੇ ਵੀ, ਇਹ ਕੁੜੀ ਬਹੁਤ ਦਿਲਦਾਰ ਕੁੜੀ ਹੈ ਇਹ
5: ਜੀ।
0: ਜਦੋਂ ਵੀ ਮੈਂ ਨਾ ਫੋਨ ਤੇ ਗੱਲ ਕਰਦਾ, ਮੈਨੂੰ ਐਂ ਲੱਗਦਾ ਬਹੁਤ ਪੋਜ਼ਿਟਿਵ ਪਰਸਨ ਨਾਲ ਗੱਲ ਹੋ ਰਹੀ ਹੈ, ਜਿਹੜਾ ਜ਼ਿੰਦਗੀ 'ਚ ਨਹੀਂ ਹੁੰਦਾ ਚੜ੍ਹਦੀ ਕਲਾ ਵਾਲਾ ਇਨਸਾਨ
5: ਜੀ।
0: ਤੇ ਦੀਕਸ਼ਾ ਆਂਟੀ ਜੀ ਕੀ ਕਰ ਰਹੇ, ਤੁਹਾਡੇ ਨਾਲ ਲੱਗੇ ਸਾਰੇ ਬਣਾਉਣ ਲੱਗੇ ਨੇ, ਕੇਟਰਿੰਗ ਤਿਆਰ ਕਰ ਰਹੇ ਨੇ?
3: ਹਾਂਜੀ ਆਂਟੀ ਕੇਟਰਿੰਗ ਤਿਆਰ ਕਰ ਰਹੇ ਆ, ਸਬਜ਼ੀਆਂ ਬਣਾ ਰਹੇ ਆ ਕੇਟਰਿੰਗ ਲਈ।
0: ਚਾਰ ਸ਼ੈਫ ਕੰਮ ਕਰਦੇ ਨੇ, ਦੋ ਆਂਟੀ ਇੱਕ ਸਮੋਸੇ ਵਾਲੇ ਆਂਟੀ ਨੇ, ਇੱਕ ਦਿਨ ਉਹਨਾਂ ਦੀ ਵੀ ਗੱਲ ਕਰਾਵਾਂਗੇ
5: ਜੀ।
0: ਤੇ ਇੱਕ ਆਂਟੀ ਜਿਹੜੇ ਤੁਹਾਡੇ ਸਾਰੇ ਚਟਨੀਆਂ ਅਚਾਰਾਂ, ਤੁਹਾਡੀਆਂ ਜਿੰਨੀਆਂ ਵੀ ਚੀਜ਼ਾਂ ਤੁਸੀਂ ਖਾਂਦੇ ਹੋ, ਟੇਸਟ ਢਾਬੇ ਵਰਗਾ, ਪ੍ਰੈਪਰੇਸ਼ਨ ਘਰ ਵਰਗੀ, ਉਹਨੂੰ ਫੋਲੋਅਪ ਕਰਦੇ ਨੇ ਸ਼ੈਫ, ਆਪਣੇ ਆਪਣੇ ਪੈਟਰਨ ਦੇ ਨਾਲ ਤਿਆਰ ਕਰਦੇ ਨੇ। ਇਹਨਾਂ ਕੋਲ ਇੱਕ ਅੰਕਲ ਨੇ ਜਿਹੜੇ ਚਣੇ ਐਸੇ ਬਣਾਉਂਦੇ ਨੇ, ਕਦੇ ਤੁਸੀਂ ਚਣੇ ਨਹੀਂ ਖਾਧੇ ਹੋਣਗੇ, ਜਿਹੜੇ ਇਹਨਾਂ ਚਣੇ ਦਾਲਾਂ ਤੇ ਸਭ ਕੁਛ ਹੈ, ਉਹ ਇੱਕ ਅਲੱਗ ਡਿਵੀਜ਼ਨ ਤਿਆਰ ਕਰਦਾ। ਇਸ ਸਮੇਂ ਕੇਟਰਿੰਗ ਚੱਲਦੀਆਂ ਪਈਆਂ, ਤੇ ਅਲੱਗ ਅਲੱਗ ਕੇਟਰਿੰਗ ਨੂੰ ਤਿਆਰ ਕੀਤਾ ਜਾ ਰਿਹਾ। ਖੁਸ਼ੀਆਂ ਦਾ ਟਾਈਮ ਆ, ਗਰਮੀਆਂ ਨੇ, ਮਿਲੋ, ਖਾਓ, ਪੀਓ, ਇਹੀ ਰਹਿ ਜਾਣਾ, ਹੋਰ ਇੱਥੇ ਹੋਰ ਕੀ ਆ? ਗੱਲ ਕਰ ਸਕਦੇ ਜੀ ਆਪਾਂ?
3: ਹਾਂਜੀ ਹਾਂਜੀ, ਆਂਟੀ ਨਾਲ ਗੱਲ ਕਰਾਉਣੀ ਆ। ਬਾਕੀ ਹੁਣੇ ਨਵੀਂ ਨਵੀਂ ਜਲੇਬੀ ਰੈਡੀ ਹੋਈ ਆ, ਤਾਜ਼ੀ ਤਾਜ਼ੀ ਜਲੇਬੀ ਆ।
0: ਤੁਸੀਂ ਜਲੇਬੀ ਖਾਣੀ ਆ? ਜਲੇਬੀ ਦੇ ਵਿੱਚ ਪਿਸਤਾ ਪਾਉਂਦੇ ਨੇ, ਜਲੇਬੀ 'ਚ ਕੇਸਰ ਪਾਉਂਦੇ ਨੇ, ਜਲੇਬੀ 'ਚ ਇਲਾਇਚੀ ਪਾਉਂਦੇ ਨੇ, ਦੇਸੀ ਘਿਓ, ਬਾਕੀ ਜਿਹੜਾ ਹੋਰ ਰਹਿ ਗਿਆ ਉਹ ਹੈ, ਇਸ ਸਮੇਂ ਸੰਤੋਸ਼ ਦੇ ਮੂੰਹ 'ਚੋਂ ਪਾਣੀ ਫਿਰ ਅੰਦਰ ਗਿਆ।
5: ਮੈਂ ਜਲੇਬੀ ਟਰਾਈ ਕਰੂੰਗੀ।
0: ਸੋ ਕਰੰਚੀ ਜਲੇਬੀ ਹੋ ਗਈ,
5: ਗਰਮ ਗਰਮ, ਇਹਨਾਂ ਦੀ ਆਊਟ ਆਫ ਸਟਾਕ ਅਮਨ ਜੀ, ਬਹੁਤ ਜਲਦੀ ਹੋ ਜਾਂਦੀ ਆ।
0: ਸੋ ਰਬੜੀ ਪਾ ਲੈਣੇ ਜਲੇਬੀ ਦੇ ਉੱਪਰ ਸਾਰਿਆਂ ਨੇ, ਤੇ ਕੁਇਕਲੀ ਗੱਲ ਕਰਾਓ ਵੀ, ਮੇਰੇ ਕੋਲ ਕਾਲ ਬਹੁਤ ਹੋਲਡ ਤੇ ਨੇ, ਜਲਦੀ ਕਰੋ।
3: ਹਾਂਜੀ,
0: ਸੋ ਸਟੂਡੀਓ ਦੇ ਵਿੱਚ 905-600-7333 ਤੇ ਗੱਲ ਕਰ ਰਹੇ ਹੋ। ਗ੍ਰੇਵੀਜ਼ ਦੇ ਵਿੱਚ ਤਵਾ ਕਿਚਨ ਦੀ ਗ੍ਰੇਵੀ ਕਿਹੜੀ ਮਸ਼ਹੂਰ ਆ? ਤਰੀ ਮਸ਼ਹੂਰ ਆ, ਬ੍ਰੈਂਪਟਨ 'ਚ ਤਵਾ ਕਿਚਨ ਮਸ਼ਹੂਰ ਆ। ਇੱਕ ਤਾਂ ਮੇਥੀ ਮਲਾਈ ਮੁਰਗ ਇਹਨਾਂ ਦਾ, ਉਹ ਤੁਸੀਂ ਖਾ ਕੇ ਦੇਖਣਾ, ਇੱਕ ਇਹਨਾਂ ਦਾ ਖਾ ਕੇ ਦੇਖਣਾ ਤੁਸੀਂ। ਤਵੇ ਦੇ ਉੱਤੇ ਇਹ ਬਣਾਉਂਦੇ ਨੇ ਵੈਜ ਸਬਜ਼ੀ, ਤਜੇ ਤਵੇ ਦੇ ਉੱਤੇ ਬਣਾਉਂਦੇ ਨੇ
5: ਜੀ,
0: ਮਿਕਸ ਵੈਜ ਕਹਿੰਦੇ ਉਹਨੂੰ, ਤਵੇ ਵਾਲੀ, ਤਵਾ ਫਰਾਈ ਕਹਿੰਦੇ ਨੇ ਉਹਨੂੰ। ਹਾਂਜੀ, ਤੇ ਤਵਾ ਫਰਾਈ 'ਚ ਕੀ ਕਹਿੰਦਾ ਆਂਟੀ, ਦੱਸਿਓ।
3: ਆ ਦੇਖੋ ਜੀ, ਲੱਗੇ ਹੋਏ ਆ, ਕਿਸੇ ਵੀ ਵਿਆਹ ਦੇ ਵਿੱਚ ਤੁਸੀਂ ਜਾਓਗੇ, ਤੁਹਾਨੂੰ ਇਹ ਸਬਜ਼ੀ ਨਹੀਂ ਮਿਲੇਗੀ ਤਵਾ ਕਿਚਨ ਤੋਂ ਬਿਨਾਂ। ਭਿੰਡੀ ਨੂੰ ਬੜੀ ਸੋਹਣੀ ਤਰੀਕੇ ਨਾਲ ਧੋ ਕੇ ਵਧੀਆ ਲਿਆ ਕੇ ਡੱਬਾ, ਫਿਰ ਉਹਦੇ ਵਿੱਚ ਆਪਣੇ ਤਵਾ ਕਿਚਨ ਦੇ ਬਣੇ ਮਸਾਲੇ ਭਰ ਕੇ, ਫਿਰ ਬੈਂਗਣੀ 'ਚ ਮਸਾਲੇ ਭਰ ਕੇ, ਫਿਰ ਆਲੂ 'ਚ ਮਸਾਲੇ ਭਰ ਕੇ, ਪਿਆਜ 'ਚ ਮਸਾਲੇ ਭਰ ਕੇ, ਐਨ ਸਲੋ ਅੱਗ ਤੇ ਘੰਟਾ ਡੇਢ ਹੋ ਗਿਆ ਲੱਗੀ ਨੂੰ, ਆਹ ਹੁਣ ਬਣੀ ਹੈ, ਬਾਹਰ ਕੱਢਣ ਲੱਗੀ ਆ, ਪਤੀਲਾ ਖੜਕਾ ਆਉਂਦਾ ਹੀ ਉਹਨਾਂ ਤੁਹਾਨੂੰ।
0: ਹਾਂਜੀ, ਸੋ ਆਵਾਜ਼ਾਂ ਆ ਰਹੀਆਂ ਨੇ। ਟੋਰਾਂਟੋ ਤੋਂ ਲੋਕ ਖਾਣ ਆਉਂਦੇ ਨੇ, ਇੱਕ ਵੀਡੀਓ ਸਾਡੀ ਟੀਮ ਤਿਆਰ ਕਰਕੇ ਦੇ ਰਹੀ ਹੈ। ਟੋਰਾਂਟੋ ਤੋਂ ਗੋਰੇ ਆਏ ਸੀ 3 ਸਪੈਸ਼ਲੀ, ਉਹ ਕਹਿੰਦੇ ਇਟਸ ਵਰਥ ਟੂ ਡਰਾਈਵ 45 ਮਿੰਟ ਫਰੋਮ ਟੋਰਾਂਟੋ ਡਾਊਨ ਟਾਊਨ ਟੂ ਤਵਾ ਕਿਚਨ। ਕੋਈ ਖਾਸ ਸ਼ੈਂਡਲਰ ਨਹੀਂ ਲਾਏ, ਕੁਛ ਨਹੀਂ ਲਾਇਆ, ਖਾਣਾ ਹੀ ਇੰਨਾ ਜ਼ਬਰਦਸਤ ਹੈ, ਦੂਰੋਂ ਦੂਰੋਂ ਲੋਕ ਇਸ ਲੋਕੇਸ਼ਨ 'ਤੇ ਖਾਣ ਆਉਂਦੇ ਆ। ਇਹਨਾਂ ਦੀ ਰੋਟੀ, ਟਰੱਕਾਂ ਵਾਲੇ ਮੁੰਡੇ 100-100 ਰੋਟੀ, ਰੋਜ਼ ਦੀ 200-200 ਰੋਟੀ ਇਕੱਲੇ ਟਰੱਕਾਂ ਵਾਲੇ ਮੁੰਡੇ ਲੈ ਕੇ ਜਾਂਦੇ, 200 ਰੋਟੀ, 100 ਰੋਟੀ, 3 ਟਿਫਨ ਬਣਾ ਦਿਓ, 4 ਬਣਾ ਦਿਓ, ਟੀਮ 'ਚ ਜਾ ਰਿਹਾ 60 ਰੋਟੀਆਂ ਬਣਾ ਦਿਓ, ਇਹਨਾਂ ਦੀ ਰੋਟੀ ਉਹ ਕਹਿੰਦੇ ਪੂਰੇ ਟ੍ਰਿਪ ਤੇ ਸਭ ਤੋਂ ਮਹਿੰਗਾ ਆਟਾ ਇਹ ਯੂਜ਼ ਕਰਦੇ ਨੇ, ਸਭ ਤੋਂ ਮਹਿੰਗਾ ਪਨੀਰ ਯੂਜ਼ ਕਰਦੇ ਨੇ, ਸਭ ਤੋਂ ਮਹਿੰਗਾ ਤੇਲ, ਸਭ ਤੋਂ ਮਹਿੰਗੇ ਬਾਸਮਤੀ ਰਾਈਸ, ਅਤੇ ਕੋਈ ਐ ਨਹੀਂ ਇਹਨਾਂ ਦੀ ਡੀਲ ਜਿਹੜੀਆਂ ਲੱਗੀਆਂ ਉਵੇਂ ਲੱਗੀਆਂ ਹੋਈਆਂ ਨੇ, ਸੰਤ ਜੇ ਬੰਦੇ ਨੇ, ਕੋਈ ਐ ਨਹੀਂ ਆ ਜਾਓ ਗੋਲ ਗੱਪਾ ਖਾ ਲਓ ਫਰੀ ਦਾ, ਚਣੇ ਭਟੂਰੇ ਮੁਫਤ ਦੇ ਵਿੱਚ ਖਾ ਲਓ, ਮੁਫਤ 'ਚ ਖਿਲਾ ਖਿਲਾ ਕੇ ਦੁਕਾਨਾਂ ਨਹੀਂ ਇਹ ਚਲਾਉਂਦੇ, ਸੈਂਪਲਿੰਗ ਜ਼ਰੂਰ ਕਰਾਉਂਦੇ ਫਰੀ ਦੇ ਵਿੱਚ ਤੁਹਾਨੂੰ, ਇਹ ਕੋਈ ਗੱਲ ਨਹੀਂ, ਪਰ ਮੁਫਤ ਦੀਆਂ ਲਾ ਲਾ ਕੇ ਚੀਜ਼ਾਂ ਲੋਕਾਂ ਨੂੰ ਬੁਲਾ ਲਓ, ਮੁਫਤ ਵਾਲੇ ਖਾਣ ਵਾਲੇ ਵੀ ਹੋ ਜੇ, ਖਿਲਾਉਣ ਵਾਲੇ ਵੀ ਹੋ ਜੇ, ਹੈਂਜੀ ਆਂਟੀ ਜੀ, ਦੋ ਗੁਆਂਢੀ ਸੀਗੇ, ਇੱਕ ਸੀਗਾ ਜਿਹੜਾ ਠੱਗ, ਇੱਕ ਸੀਗਾ ਲਾਲਚੀ, ਲਾਲਚੀ ਨਾ ਠੱਗ ਦੇ ਗੁਆਂਢ 'ਚ ਮੂਵ ਹੋ ਗਿਆ, ਠੱਗ ਮਿੱਠਾ ਬਹੁਤ ਹੁੰਦਾ ਮੂੰਹ ਦਾ, ਠੱਗ ਆ ਕੇ ਕਹਿੰਦਾ ਲਾਲਚੀ ਨੂੰ, ਕਹਿੰਦਾ ਯਾਰ ਦੋ ਪਲੇਟਾਂ ਦੋ ਗਲਾਸ ਅਤੇ ਦੋ ਕੌਲੀਆਂ ਅਤੇ ਦੋ ਪਲੇਟਾਂ ਦੇ ਦਿਉ, ਸਾਡੇ ਘਰ ਮਹਿਮਾਨ ਵੱਧ ਗਏ, ਭਾਂਡੇ ਹੈ ਨਹੀਂ ਗਏ, ਅਸਲ 'ਚ ਮੰਗੇ ਚਾਰ ਸੀ ਉਹਨੇ, ਲਾਲਚੀ ਇਹਨਾਂ ਨੂੰ ਦੋ ਦੋ ਦਿੱਤੇ, ਵੀ ਚੱਲ ਨਵਾਂ ਬੰਦਾ ਮੂੰਹ ਮੱਥੇ ਲੱਗਦਾ, ਗੱਲਾਂ ਬਾਤਾਂ ਠੱਗ ਨੇ ਵੱਡੀਆਂ ਵੱਡੀਆਂ ਮਾਰੀਆਂ ਬਹੁਤ ਤਕੜੀਆਂ, ਅਤੇ ਮਿੱਠਾ ਬਹੁਤ ਸੀ ਠੱਗ ਮੂੰਹ ਦਾ, ਠੱਗ ਮਿੱਠੇ ਹੁੰਦੇ ਨਾ ਮੂੰਹ ਦੇ ਠੱਗਣੇ, ਮੂੰਹ ਦੇ ਮਿੱਠਾ ਠੱਗਣਾ, ਐ ਮਿੱਠਾ ਐ ਲੱਗੇ ਵੀ ਬਈ ਬਈ ਸ਼ਕਰਗੰਦੀ ਆ ਗਈ, ਬਾਬਾ ਫਰੀਦ ਨੂੰ ਸ਼ਕਰਗੰਦ ਕਹਿੰਦੇ ਹੁੰਦੇ ਸੀਗੇ, ਮਿੱਠੇ ਹੁੰਦੇ ਸੀ ਬਾਬਾ ਫਕੀਰ ਫਰੀਦ ਨੇ, ਜਿਹੜੇ ਉਹ ਸੰਤ ਸੀਗੇ, ਦੁਨਿਆਵੀ ਲੋਕ ਨਹੀਂ ਸੀਗੇ, ਉਹ ਦੁਨੀਆਂ ਤੋਂ ਉੱਤੇ ਉੱਠੇ ਹੋਏ ਲੋਕ ਸੀ, ਇੱਥੇ ਸ਼ਕਰਗੰਦ ਦੀ ਗੱਲ ਚੱਲ ਰਹੀ ਹੈ ਅਤੇ ਇੱਥੇ ਠੱਗ ਦੀ ਗੱਲ ਚੱਲ ਰਹੀ ਹੈ, ਇਹ ਠੱਗ ਜਿਹੜਾ ਉਹ ਭਾਂਡੇ ਲੈ ਗਿਆ, ਉਹਨੇ ਦੋ ਦੋ ਸੈੱਟ ਲਏ, ਚਾਰ ਮੰਗੇ ਸੀ
5: ਜੀ,
0: ਅਤੇ ਜਦੋਂ ਸੰਤੋਸ਼ ਮੋੜਨ ਆਇਆ
5: ਜੀ,
0: ਤਾਂ ਉਹਨੇ ਨਾ ਚਾਰ ਚਾਰ ਮੋੜਤੇ, ਕਹਿੰਦਾ ਭਾਜੀ ਤੁਹਾਡਾ ਧੰਨਵਾਦ, ਤੁਸੀਂ ਭਾਂਡੇ ਦਿੱਤੇ ਸੀ, ਆਹ ਦੋ ਦਿੱਤੇ ਸੀ, ਆਹ ਲਓ ਫੜੋ ਚਾਰ, ਉਹ ਕਹਿੰਦਾ ਕੀ ਹੋਇਆ ਇਹ ਕਿਵੇਂ, ਕਹਿੰਦਾ ਤੁਹਾਨੂੰ ਮੁਬਾਰਕਾਂ, ਤੁਹਾਡੇ ਭਾਂਡਿਆਂ ਦੇ ਬੱਚੇ ਹੋ ਗਏ
5: ਜੀ,
0: ਬਹੁਤ ਬਹੁਤ ਮੁਬਾਰਕਾਂ, ਉਹਨੇ ਫੜੇ ਅੰਦਰ ਰੱਖ ਲਏ, ਥੋੜ੍ਹੇ ਦਿਨ ਬਾਅਦ ਠੱਗ ਫੇਰ ਆਇਆ, ਆ ਕੇ ਕਹਿੰਦਾ ਕਹਿੰਦਾ ਵੀ ਯਾਰ ਭਾਂਡੇ ਚਾਹੀਦੇ ਸੀ ਥੋੜ੍ਹੇ ਜਿਹੇ, ਚਾਰ ਚਾਰ ਪਲੇਟਾਂ ਦੇ ਦਿਉਂਗੇ, ਕਿਉਂਕਿ ਮਹਿਮਾਨ ਹੋਰ ਆ ਗਏ, ਐਕਸਟਰਾ ਆ ਗਿਆ, ਸਾਡੇ ਘਰ ਫੰਕਸ਼ਨ ਆ, ਤੁਸੀਂ ਵੀ ਆਇਓ ਰੋਟੀ ਖਾਣ, ਆਇਓ ਤੁਸੀਂ ਵੀ, ਬੁਲਾਇਆ ਹੈ ਨਹੀਂ, ਆਇਓ ਆਇਓ ਕਰਕੇ ਚਲਿਆ ਗਿਆ, ਇਹਨੇ ਚੱਕ ਕੇ ਨਾ ਸਾਰੀ ਕਿਚਨ ਦੇ ਭਾਂਡੇ ਫੜਾਤੇ ਆਪਣੇ ਘਰ ਵਾਲੀ ਨੂੰ, ਅਤੇ ਜਦੋਂ ਸ਼ਾਮ ਨੂੰ ਮੋੜਨੀ ਆਇਆ ਮੰਗਣ ਗਿਆ, ਕਹਿੰਦਾ ਭਾਂਡੇ ਨਹੀਂ ਮੋੜੇ, ਕਹਿੰਦਾ ਉਹ ਦੱਸਣਾ ਭੁੱਲ ਗਿਆ ਠੱਗ ਲਾਲਚੀ ਨੂੰ, ਕਹਿੰਦਾ ਲਾਲਚੀ ਨੇ ਸਾਰੇ ਭਾਂਡੇ ਫੜਾਤੇ ਸੀ ਨਾ, ਡਬਲ ਹੋ ਕੇ ਆਉਣਗੇ ਸਾਰੇ ਫੜਾਤੇ, ਉਹ ਕਹਿੰਦਾ ਉਹ ਤੈਨੂੰ ਪਤਾ ਨਹੀਂ ਲੱਗਿਆ, ਤੇਰੇ ਤਾਂ ਭਾਂਡਿਆਂ ਦੀ ਡੈਥ ਹੋ ਗਈ, ਕਹਿੰਦਾ ਬੇਵਕੂਫ ਬਣਾਉਂਦਾ ਭਾਂਡੇ ਹੀ ਮਰ ਦਿੰਦੇ ਆ, ਕਹਿੰਦਾ ਮੂਰਖ ਸਮਝਦਾ ਭਾਂਡਿਆਂ ਦੇ ਭਾਂਡੇ ਵੀ ਜੰਮਦੇ ਹੁੰਦੇ ਆ, ਸੋ ਇਹ ਗੱਲ ਆ, ਡੋਨਲਡ ਟਰੰਪ ਨੇ ਦੁਨੀਆਂ ਨੂੰ ਮੂਰਖ ਬਣਾਇਆ, ਸਟਾਕ ਮਾਰਕੀਟ ਦੇ ਵਿੱਚ ਲੋਕਾਂ ਨੂੰ ਰਗੜਿਆ ਠੱਗਿਆ, ਇੱਦਾਂ ਦੇ ਹੀ ਤੁਹਾਨੂੰ ਹੁੰਦੇ ਆ ਲੋਕ, ਕਿ ਆਓ ਜੀ ਭਟੂਰੇ ਫਰੀ ਖਾਓ, ਫਲਾਣੀ ਚੀਜ਼ ਫਰੀ, ਠੀਕ ਹੈ ਓਕੇ ਕੋਈ ਗੱਲ ਨਹੀਂ, ਸੈਂਪਲਿੰਗ ਕਰਾਓ, ਪਰ ਜਦੋਂ ਤੁਸੀਂ ਫਰੀ ਵਾਲਾ ਗਾਹਕ ਬੁਲਾਓਗੇ ਨਾ, ਫਰੀ ਵਾਲਾ ਗਾਹਕ ਵੀ ਉਹੀ ਜਿਹਾ ਹੀ ਆਉਂਦਾ ਹੁੰਦਾ, ਫਿਰ ਮੁਫਤ ਖਾਣ ਵਾਲਾ ਹੀ ਆਉਂਦਾ ਹੁੰਦਾ, ਅਤੇ ਮੁਫਤ ਖਾ ਕੇ ਗਾਲਾਂ ਕੱਢ ਕੇ ਜਾਂਦਾ ਹੁੰਦਾ, ਸੋ ਇਸ ਲਈ ਤਵਾ ਕਿਚਨ ਕੁਛ ਵੀ ਮੁਫਤ ਨਹੀਂ ਦਿੰਦਾ, ਪਰ ਟੌਪ ਦੀ ਸਰਵਿਸ ਦਿੰਦਾ, ਇਹ ਕਹਿਣਾ ਜਦ ਤੁਸੀਂ ਰਾਤ ਨੂੰ ਜਾਓਗੇ ਨਾ 8 ਵਜੇ ਉੱਥੇ, 8 ਵਜੇ ਜਦ ਤੁਸੀਂ ਲਾਈਨ 'ਚ 9-10 ਬੰਦੇ ਖੜ੍ਹੇ ਦੇਖੋਗੇ ਖਾਣੇ ਦਾ ਇੰਤਜ਼ਾਰ ਕਰਦੇ, ਆਪੇ ਸਮਝ ਆ ਜੂ ਕਿ ਵਾਕਈ ਤਵਾ ਕਿਚਨ ਤਵਾ ਕਿਚਨ ਹੈ, ਕਿਸੇ ਨੇ ਵੀ ਕੇਟਰਿੰਗ ਕਰਾਉਣੀ ਆ, ਇਹਨਾਂ ਦੀਆਂ ਕੜਾਹੀਆਂ ਸਪੈਸ਼ਲ ਨੇ, ਪਾਕਿਸਤਾਨ ਦੇ ਸਟਾਈਲ 'ਚ ਇਹ ਕੜਾਹੀਆਂ ਤਿਆਰ ਕਰਦੇ ਨੇ, ਕੜਾਹੀ ਪਨੀਰ ਅਤੇ ਕੜਾਹੀ ਚਿਕਨ, ਮੇਥੀ ਮਲਾਈ ਮੁਰਗ, ਤਵਾ ਚਿਕਨ, ਇਹਨਾਂ ਦਾ ਤੁਸੀਂ ਟਰਾਈ ਕਰਨਾ, ਅਤੇ ਤਵੇ ਦੇ ਉੱਤੇ ਇਹ ਜਿਹੜੇ ਬੋਨ ਵਾਲਾ ਚਿਕਨ ਹੁੰਦਾ ਇਹਨੂੰ ਟਰਾਈ ਕਰਿਓ, 905-790-1699 9057901699 PAWA

0: ਔਰ ਮੈਂ ਇਸ ਗਾਣੇ ਦੇ ਉੱਤੇ ਨਾ ਜਿਹੜਾ ਗਾਣਾ ਇਹ ਬੜਾ ਸੋਹਣਾ ਗਾਣਾ ਹੈ, ਇਹਦੇ 'ਤੇ ਤੁਹਾਨੂੰ ਜ਼ਰੂਰ ਤਸਪਰਾ ਕਰੂੰਗਾ ਅਤੇ ਦੱਸੂੰਗਾ ਕੀ ਹੈ। ਪਰ ਉਸ ਤੋਂ ਪਹਿਲਾਂ ਮੇਰਾ ਪਵਨ, ਪਵਨ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਪਵਨ? ਮਿੱਠ ਬੋਲਣੇ, ਪਿਆਰੀ ਸ਼ਖਸੀਅਤ, ਲਾਲਚ ਤੋਂ ਮੁਕਤ, ਕੰਮ ਨੂੰ ਧਰਮ ਸਮਝਣਾ, ਨਾਮ ਹੈ ਪਵਨ ਕੌਰ ਗਿੱਲ। ਔਰ ਪਵਨ ਜਿਹੜੇ ਨੇ ਇੱਕ ਰਿਸ਼ਤਾ ਬਣਾ ਲੈਂਦੇ ਆ। ਮੈਨੂੰ ਸਾਡੇ ਐਡਵਰਟਾਈਜ਼ਰਸ ਦੇ ਵਿੱਚੋਂ ਪਵਨ ਲਈ ਬਹੁਤ ਵਾਰ ਕਾਲ ਆਈ ਲੋਕਾਂ ਦੀ ਕਿ ਪਵਨ ਨਾ ਬੋਲਦੀ ਬਹੁਤ ਮਿੱਠਾ ਅਤੇ ਸਰਵਿਸ ਬਹੁਤ ਸੋਹਣੀ ਦਿੱਤੀ, ਮਗਰ ਪੈ ਪੈ ਕੇ ਕੰਮ ਕਰ ਦਿੰਦੀ ਹੈ ਸਾਡੇ, ਅਤੇ ਲੋਕ ਖੁਸ਼ ਹੋਏ
1: ਜੀ।
0: ਤੁਹਾਡੇ ਤੋਂ ਇੰਸ਼ੋਰੈਂਸ ਲਈ ਸੀ ਇੱਕ ਅੰਕਲ ਨੇ,
1: ਹਾਂਜੀ
0: ਹਾਂਜੀ
2: ਹਾਂਜੀ,
0: ਉਸ ਆਦਮੀ ਨੇ ਤੁਹਾਡੇ ਲਈ ਮੇਰੇ ਖਿਆਲ ਰੇਡੀਓ ਸਟੇਸ਼ਨ ਨੇ ਖੋਲਿਆ ਹੋਇਆ, ਮੇਰੇ ਕੋਲੇ ਤੁਹਾਡੀਆਂ ਸਿਫਤਾਂ ਕਰਨ ਲੱਗ ਗਏ ਵੀ ਜਿਹੜੇ ਮੈਂ ਤਾਂ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ, ਹੈ ਨਾ ਰੇਡੀਓ ਰਾਹੀਂ,
2: ਹਾਂਜੀ
0: ਮੇਰੇ ਕੋਲ ਤੁਹਾਡੀਆਂ ਸਿਫਤਾਂ ਕਰੀ ਜਾਣ, ਕਹਿੰਦੇ ਕੁੜੀ ਬਹੁਤ ਚੰਗੀ ਹੈ ਬਈ ਉਹ ਪਵਨ, ਮੇਰੀ ਉਹਨੇ ਆਟੋ ਇੰਸ਼ੋਰੈਂਸ ਕਢਾਤੀ, ਮੈਂ ਤਾਂ ਕਹਿੰਦਾ ਕਦੇ ਚੈੱਕ ਹੀ ਨਹੀਂ ਕੀਤੀ ਸੀ ਤੁਹਾਡਾ ਰੇਡੀਓ ਸੁਣ ਕੇ, ਕਿਤੇ ਮੈਂ ਕਾਲ ਮਿਲਾ ਲਿਆ $1500, ਕਹਿੰਦਾ ਸਾਲ ਦਾ ਘੱਟ ਗਿਆ, ਮੈਂ ਤਾਂ ਹੈਰਾਨ ਰਹਿ ਗਿਆ ਵੀ $1500 ਸਾਲ ਦਾ ਘੱਟਦਾ ਸੀ, ਮੈਂ ਇੰਨੇ ਸਾਲ ਪਹਿਲਾਂ ਕਿ ਕੁੜੀ ਨੂੰ ਕਿਉਂ ਨਹੀਂ ਮਿਲਿਆ ਹੈਗਾ। ਪਵਨ ਜੀ ਲਾਸਟ ਦੋ ਲੋਕ ਦੱਸੋ ਜਿਨ੍ਹਾਂ ਦੀ ਆਟੋ ਇੰਸ਼ੋਰੈਂਸ ਕੱਢੀ ਹੋਈ, ਪਰ ਪਹਿਲਾਂ ਮੈਂ ਨੰਬਰ ਦੇ ਦੇਵਾਂ, ਜਿੰਨੇ ਵੀ ਤੁਸੀਂ ਲੋਕ ਸੁਣਦੇ ਹੋ ਸਿਰਫ 4 ਮਿੰਟ ਦੇਣੇ ਆ, ਵਿਨ ਨੰਬਰ ਦੇਣਾ, ਨਾਮ, ਐਡਰੈਸ, ਗੱਡੀ ਦਾ ਮਾਡਲ, ਅਤੇ ਇੱਕ ਅੱਧਾ ਕੁਸ਼ਚਨ ਹੋਊਗਾ। ਤੁਹਾਨੂੰ 2 ਘੰਟੇ ਬਾਅਦ ਪਵਨ ਦੀ ਕਾਲ ਆਊ ਕਿ ਤੁਹਾਡੇ ਘੱਟਦੇ ਪਏ ਨੇ $75, ਤੁਹਾਡੇ ਨਾ ਸੰਸਨੀ ਫੈਲ ਜਾਂਦੀ ਬਾਡੀ 'ਚ ਕਿ $75 ਮੈਨੂੰ ਬਚ ਰਹੇ ਮਹੀਨੇ ਦੇ, ਤੁਸੀਂ ਕਹਿੰਦੇ ਕਿੱਥੇ ਕਿਵੇਂ, ਕੋਈ ਕਵਰੇਜ ਨਹੀਂ ਘਟਾਉਣੀ, ਕੁਛ ਨਹੀਂ ਘਟਾਉਣਾ, ਬਸ ਤੁਸੀਂ ਕਾਲ ਕਰਨੀ ਹੈ ਪਵਨ ਨੂੰ 647-325-9900 647-325-9100 ਆਟੋ ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ, ਫੂਡ ਟਰੱਕ, ਰਿਪੇਅਰ ਵਾਲਾ ਟਰੱਕ, ਮੋਬਾਈਲ ਟਰੱਕ, ਜਾਂ ਤੁਹਾਡੀ ਕੋਈ ਵਰਕਸ਼ਾਪ, ਫੈਕਟਰੀ, ਦਫ਼ਤਰ, ਰੈਸਟੋਰੈਂਟ ਆ, ਬਸ ਇੱਕ ਕਾਲ ਕਰ ਲਿਓ ਪਵਨ ਕੌਰ ਗਿੱਲ ਨੂੰ 647-325-9900। ਪਵਨ ਜੀ ਕੱਲ੍ਹ ਤੁਹਾਨੂੰ ਇੱਕ ਨੰਬਰ ਮੈਂ ਭੇਜਿਆ ਸੀ ਕਿਸਦਾ, ਉਹ ਤੁਹਾਡਾ ਮੰਗ ਰਹੇ ਸੀ ਫੈਕਟਰੀ ਵਾਲੇ, ਗੱਲ ਹੋ ਗਈ ਉਹਨਾਂ ਨਾਲ?
2: ਹਾਂਜੀ ਗੱਲ ਹੋ ਗਈ ਸੀ,
0: ਉਹਨਾਂ ਦੀ ਫੈਕਟਰੀ ਵੀ ਆ, ਉਹਨਾਂ ਦਾ ਘਰ ਵੀ ਆ, ਉਹ ਇੰਸ਼ੋਰੈਂਸ ਘਟਾਉਣੀ ਚਾਹੁੰਦੇ, ਗੱਡੀਆਂ ਵੀ ਨੇ
2: ਜੀ ਜੀ, ਉਹਨਾਂ ਨਾਲ ਮੈਂ ਗੱਲ ਮਤਲਬ ਕੀਤੀ ਆ ਤੇ ਉਹਨਾਂ ਨੂੰ ਮੈਂ ਪ੍ਰੋਵਾਈਡ ਕਰ ਰਹੀ ਹਾਂ ਕੋਡ ਜਲਦੀ ਹੋਈ। ਹਾਂਜੀ
0: ਤੁਹਾਨੂੰ ਫੋਨ ਵੱਜਣੇ ਚਾਹੀਦੇ ਨੇ ਹੁਣ ਨੂੰ, ਬਸ ਸ਼ੁਰੂ ਹੋ ਜਾਣਾ ਚਾਹੀਦਾ ਕਾਲ ਵੱਜਣੀ
2: ਆ ਰਹੀ ਆ, ਫੋਨ ਆ ਰਹੇ ਆ। ਤੇ ਹਾਂਜੀ ਜਿਵੇਂ ਮੈਂ ਦੱਸਣਾ ਚਾਹੂੰਗੀ ਅਮਨ ਜੀ, ਆਪਣੇ ਮੇਰੇ ਕੋਲ ਲਾਸਟ ਵੀਕ ਕਾਲਸ ਆਈਆਂ, ਮੇਰੇ ਕੋਲ ਜੋ ਪ੍ਰਾਈਜ਼ ਘਟੀਆਂ ਮੈਂ ਉਹਦੇ ਬਾਰੇ ਦੱਸਣਾ ਚਾਹੂੰਗੀ ਜੀ। ਤੇ ਜੀ ਇੱਕ ਘਰ ਸੀਗਾ ਤੇ ਉਹਦੇ ਨਾਲ ਉਹਨਾਂ ਦੀ ਰੈਂਟਲ ਪ੍ਰੋਪਰਟੀ ਸੀ, ਆਪਣਾ ਘਰ ਸੀਗਾ ਜੀ ਚੋਂ ਰਹਿੰਦੇ ਸੀ, ਨਾਲ ਰੈਂਟਲ ਪ੍ਰੋਪਰਟੀ ਸੀਗੀ ਜੀ। ਉਹਨਾਂ ਦੇ ਦੋਨਾਂ ਦੇ ਮੈਂ $110 ਘਟਾਏ ਨੇ ਦੋਨੋਂ ਘਰਾਂ ਦੇ ਪਰ ਮੰਥ ਜੀ।
0: $110 ਮਤਲਬ ਹੋ ਗਿਆ $1300-1350 ਸਾਲ ਦਾ ਘਟਾ।
2: ਹਾਂਜੀ ਹਾਂਜੀ, ਉਹਨਾਂ ਦੀ ਪ੍ਰੋਪਰਟੀ ਦਾ ਦੋਨਾਂ ਦਾ
0: ਮਤਲਬ 2-3 ਮਹੀਨੇ ਦਾ ਦੋਹਾਂ ਘਰਾਂ ਦਾ ਪ੍ਰੋਪਰਟੀ ਟੈਕਸ ਤੁਸੀਂ ਪੇ ਕਰਤਾ, ਜਾਂ 4 ਮਹੀਨੇ ਦੀ ਗੈਸ ਪੇ ਕਰ ਦਿੱਤੀ, ਜਾਂ 3 ਮਹੀਨੇ ਦੀ ਗੈਸ ਪੇ ਕਰਤੀ ਕਾਰ ਦੀ। ਓਕੇ
2: ਹਾਂਜੀ। ਤੇ ਜੀ ਬਾਕੀ ਮੇਰੇ ਕੋਲ ਆਟੋ ਦੇ ਨਾਲ ਹੋਮ ਆਇਆ ਸੀਗਾ ਤੇ ਉਹਨਾਂ ਦਾ ਵੀ ਜੀ ਕਾਫੀ ਘਟਿਆ, ਉਹਨਾਂ ਦਾ 95 ਆਲ ਟੂਗੈਦਰ ਪਰ ਮੰਥ ਘਟੇ ਨੇ ਮੇਰੇ ਕੋਲ।
0: ਠੀਕ ਹੈ।
2: ਤੇ ਹਾਂਜੀ
0: ਤੇ ਜੇ ਕੋਈ ਰੈਂਟਲ ਕੱਲਾ ਹੈਗਾ, ਕੱਲਾ ਕੱਲਾ ਰੈਂਟ ਤੇ ਰਹਿੰਦਾ ਕਾਰ ਹੈਗੀ ਉਹ ਦੱਸਿਓ।
2: ਹਾਂਜੀ ਜੇ ਕਿਸੇ ਦੇ ਟੈਨੈਂਟ ਤੇ ਰਹਿੰਦੇ ਆ, ਆਪਣੀ ਪ੍ਰੋਪਰਟੀ ਨਹੀਂ ਹੈਗੀ, ਰੈਂਟ ਤੇ ਰਹਿ ਰਹੇ ਆ ਜੀ, ਉਹਨਾਂ ਦੇ ਵੀ ਪ੍ਰਾਈਜ਼ ਆਪਣੇ ਕੋਲ ਬਹੁਤ ਅੱਛੇ ਆ ਰਹੇ ਆ ਤੇ ਉਹਨਾਂ ਦੇ ਵੀ ਆਟੋ ਦੇ ਕਾਫੀ ਆਪਾਂ ਪ੍ਰਾਈਜ਼ ਘਟਾ ਦਾਂਗੇ ਨਾਲ ਬੰਡਲ ਆਪ ਪੈਕੇਜ ਦੇ ਕੇ।
0: ਸੋ ਬੰਡਲ ਨਾਲ ਕੀ ਹੋ ਗਈ, ਜਿਹੜੇ ਸੁਣਦੇ ਪਏ ਤੁਹਾਨੂੰ, ਤੁਹਾਡੀ ਇੱਕ ਜਿਹੜੀ ਰੈਂਟਲ ਇੰਸ਼ੋਰੈਂਸ ਉਹਨੂੰ ਕੀ ਕਹਿੰਦੇ ਹੁੰਦੇ ਆ, ਕੰਟੈਂਟ ਇੰਸ਼ੋਰੈਂਸ?
2: ਹਾਂਜੀ, ਜਿਹੜੇ ਉਹਨਾਂ ਦਾ ਆਪਣਾ ਸਮਾਨ, ਪਰਸਨਲ ਸਮਾਨ ਹੁੰਦਾ ਜੀ, ਉਹਨਾਂ ਨੂੰ ਉਹਨੂੰ ਕੰਟੈਂਟ ਕਹਿ ਦਿੰਦੇ ਆ। ਇੱਕ ਤਾਂ ਉਹਨਾਂ ਨੂੰ ਉਹਦੀ ਕਵਰੇਜ ਮਿਲ ਜਾਂਦੀ ਆ, ਪਲੱਸ ਉਹਨਾਂ ਦਾ ਆਟੋ ਘੱਟ ਜਾਂਦਾ।
0: ਸੋ ਕਵਰੇਜ ਵੱਧ ਜਾਂਦੀ ਹੈ, ਰੇਟ ਘੱਟ ਜਾਂਦਾ
2: ਜੀ ਜੀ।
0: ਨੰਬਰ ਬੋਲ ਦੋ ਤੈਨੂੰ।
2: ਹਾਂਜੀ ਅਮਨ ਜੀ, 647-325-9100-647-325-9900 ਹਾਂਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੁਲਤਾਨ ਜੀ, ਤੁਸੀਂ ਆਉਣੇ ਰਹੋ, ਪਲੀਜ਼ ਗੋ ਅਹੈਡ ਸੁਲਤਾਨ ਜੀ, ਆਉਣੇ ਰਹੋ।
3: ਥੈਂਕ ਯੂ ਵੈਰੀ ਮਚ ਜੀ। ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇ ਰਹੇ ਹਾਂ, ਖਾਸ ਤੌਰ ਤੇ ਜਿਹੜੇ ਕਸਟਮਰ 85 ਇੰਚ ਸੋਨੀ ਬਰੇਵੀਆ ਮਾਡਲ ਲੈਣਾ ਚਾਹੁੰਦੇ, ਸੋਨੀ ਬਰੇਵੀਆ 3 ਇਹ ਸਪੈਸ਼ਲ ਪ੍ਰਾਈਸ ਤੇ ਆਇਆ ਜੀ, X1 ਪ੍ਰੋਸੈਸਰ ਦੇ ਨਾਲ ਹੈ, ਫਾਦਰਸ ਡੇ ਸਪੈਸ਼ਲ ਸੇਲ ਦੇ ਉੱਪਰ ਸੋਨੀ ਬਰੇਵੀਆ 3 ਸੋਨੀ ਕੰਪਨੀ ਨੇ ਆਲਮੋਸਟ $600 ਪ੍ਰਾਈਸ ਡਰੋਪ ਕੀਤੀ ਹੈ।

0: स्टूडियोज नंबर 9056373337 है, 9056733337। और सुल्तान जी, तुम मेरी बात सुन रहे हो? हेलो, 9056373337 के उत्ते मेरी गलबात चल रही है। सुल्तान जी, तुम्हें आवाज आ रही है? हाँ जी सुल्तान जी, हेलो हेलो। सो सुल्तान जी की आवाज कट चुकी है। मेरे को फ्रैश क्रॉस डिपो ने भाई, सत श्रीकाल जी, तुम आने रहो फ्रैश क्रॉस डिपो भाई जी।
1: बहुत ही अमेजिंग ने। देसी घ्यो लगा है जी, सिर्फ 23.99 नानक देसी घ्यो 1.6 केजी का, जो कि ऑलमोस्ट $30 के आसपास बाहर लगा है जी। इसके अलावा टिल्डा राइस $18 का बैग बाहर मिलना है जी, सिर्फ 14 यानी कि $4 बैग मगर ऑफ है जी फ्रैश ग्रोसरी डिपो के उत्ते। हाथी मस्टर्ड ऑयल 1 लीटर $6 का जो बाहर लगा है जी, $4 से यानी कि ऑलमोस्ट $2 ऑफ ने जी मस्टर्ड ऑयल के 1 लीटर के बॉटल के उत्ते। और जे तुसी मल्टीग्रेन आटे की चॉइस लभनी है जी, तो सिर्फ $16 के 20 LB आशीर्वाद मल्टीग्रेन आटा और लंबी डेट के नाल जी, यह जिहड़ा कि बाहर $21 to $22 का बैग मिलता, थोनू मिलना जी $16 के फ्रैश ग्रोसरी डिपो के उत्ते। इसके अलावा होर बहुत सारिया डील्स लगिया हुई जी, जिहदे विच ग्रीन पीस 1.7 KG के वो मिलने जी थानू सिर्फ $7.99 के, जिहड़े कि $13 to $14 का बैग थोनू बाहर मिलता जी। हल्दीराम के स्नैक्स 1-1 किलो वाले सिर्फ $5 च मिलने, जिहड़े घट्टो घट $8 to $9 का बैग थोनू बाहरों मिलता। सहजवान चटनी जिहड़ी है जी 1 किलो वाली सिर्फ $6 च मिलनी है जी, जिहड़ी कि $11 to $12 ਤੁਹਾਨੂੰ ਬਾਹਰ ਮਿਲ ਰਿਹਾ ਜੀ। ਹੋਰ ਬਹੁਤ ਸਾਰੀਆਂ ਡੀਲ ਨੇ ਜਿਹ ਚ ਸ਼ੱਕਰ ਸ਼ੇਰ ਬੇਸਣ ਸਿਰਫ $4.99 ਦਾ ਮਿਲਣਾ ਜੀ, ਜਿਹੜਾ ਕਿ ਮਿਨੀਮਮ $7 ਦਾ ਬੈਗ ਬਾਹਰ ਲੱਗਿਆ ਜੀ, ਤੁਹਾਨੂੰ ਸਿਰਫ 5 ਚ ਮਿਲਣਾ। ਸੋ $1 ਨਹੀਂ, ਘੱਟੋ ਘੱਟ $2 ਪਰ ਬੈਗ ਪਰ ਜਾਰ ਪਰ ਸ਼ੱਕਰ ਦੇ ਮਗਰ ਤੁਹਾਨੂੰ ਮਿਲ ਰਿਹਾ ਜੀ ਆਫ। ਸੂਜੀ ਲੈ ਜਾਓ ਜੀ ਸਿਰਫ $4 ਦੇ ਵਿੱਚ ਬੈਗ, ਜਿਹੜਾ ਕਿ ਘੱਟੋ ਘੱਟ $6 ਦਾ ਤੁਹਾਨੂੰ ਬਾਹਰ ਮਿਲਦਾ ਜੀ। ਸੋ ਹੋਰ ਬਹੁਤ ਸਾਰੀਆਂ ਅਮੇਜ਼ਿੰਗ ਡੀਲ ਨੇ, ਫੂਲ ਮਖਾਣੇ ਲੈ ਕੇ ਜਾ ਸਕਦੇ ਹੋ ਜੀ, ਮੱਕੀ ਦਾ ਆਟਾ। ਔਰ ਜਾਂਦੇ ਜਾਂਦੇ ਜਿਹੜੀ ਲਾਸਟ ਡੀਲ ਦੱਸਣੀ ਹੈ, ਡਾਬਰ ਮਸਟਰਡ ਆਇਲ ਸਿਰਫ ਇਸੇ ਵੀਕ ਵਾਸਤੇ ਹੈ ਜੀ, $24.99 ਯਾਨੀ ਕਿ $25 ਚ 5 ਲੀਟਰ ਦਾ ਜਿਹੜਾ ਬੈਗ ਜਿਹੜਾ ਜਾਰ ਹੈ ਜੀ ਤੁਹਾਨੂੰ ਮਿਲਣਾ। ਮਿਨੀਮਮ $34 ਦਾ ਜੀ ਬਾਹਰ ਲੱਗਿਆ ਹੁੰਦਾ ਜੀ, ਸਿਰਫ $25 ਚ ਮਿਲਣਾ। ਸੋ ਆਲਮੋਸਟ ਆਲਮੋਸਟ ਤੁਹਾਡੇ $9 ਸੇਵ ਹੋਣੇ ਨੇ ਜੀ। ਔਰ ਡੀਓਸ ਤੁਹਾਨੂੰ ਮਿਲਣਗੇ ਸਿਰਫ $4 ਦੇ ਵਿੱਚ, ਫੋਗ ਦੇ ਕੋਈ ਵੀ ਡੀਓ ਲੈ ਜਾਓ ਤੁਸੀਂ ਸਿਰਫ $4 ਚ ਮਿਲਣਾ, ਜਿਹੜਾ ਕਿ ਮਿਨੀਮਮ $7 ਤੋਂ ਘੱਟ ਕਿਤੇ ਨਹੀਂ ਲੱਗਿਆ। ਸੋ ਪਹੁੰਚਣਾ ਕਿੱਥੇ ਜੀ? ਫਰੈਸ਼ ਗ੍ਰੋਸਰੀ ਡਿਪੋ 31 Steeplebush Avenue ਬਰੈਂਪਟਨ ਦੇ ਉੱਤੇ। ਸੈਕਿੰਡ ਲੋਕੇਸ਼ਨ ਜਿਹੜੀ ਹੈ ਜੀ ਉਹ ਵਿਟਬੀ ਦੇ ਵਿੱਚ ਡਰਹਮ ਏਰੀਆ ਦੇ ਵਿੱਚ ਹੈ ਜੀ, 1618 ਡੰਡਾ ਸਟਰੀਟ ਈਸਟ ਵਿਟਬੀ। ਫੋਨ ਨੰਬਰ 9055561651, 9055561651। ਔਰ ਸਪੈਸ਼ਲ ਲੱਗਿਆ ਹੋਇਆ ਜੀ ਵਿਟਬੀ ਵਾਲੀ ਲੋਕੇਸ਼ਨ ਤੇ ਫਾਦਰਸ ਡੇ ਸਪੈਸ਼ਲ ਅਨਲਿਮਿਟਡ ਗੋਲ ਗੱਪੇ ਸਿਰਫ $3.99 ਦੇ ਵਿੱਚ, ਅਨਲਿਮਿਟਡ ਗੋਲ ਗੱਪੇ ਸਿਰਫ $3.99 ਚ। ਸੋ ਡਰਹਮ ਏਰੀਆ ਦੇ ਵਿੱਚ ਉਹ ਤੁਸੀਂ ਮਾਰਕਮ ਪਿਕਰਿੰਗ ਸਕਾਰਬਰੋ ਪਹੁੰਚੋ ਲੋਕੇਸ਼ਨ ਤੇ ਔਰ ਅਨਲਿਮਿਟਡ ਗੋਲ ਗੱਪੇ ਦਾ ਆਨੰਦ ਉਠਾਓ ਜੀ। ਸੋ ਪਹੁੰਚਣਾ ਕਿੱਥੇ?
0: ਸਟੂਡੀਓ ਦੇ ਨੰਬਰ 9056373337, 9056733337। ਸੁਲਤਾਨ ਜੀ, ਤੁਹਾਡੀ ਕਾਲ ਕੱਟ ਹੋ ਗਈ ਸੀ ਮੇਰੇ ਤੋਂ। ਸੁਲਤਾਨ ਜੀ
2: ਜੀ, ਡੈਫੀਨੇਟਲੀ ਸਰ, ਸੋਰੀ ਡਿਸਕਨੈਕਟ ਹੋ ਗਿਆ ਕੋਈ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਟੀਵੀ ਸੈਕਸ਼ਨ ਚ ਇਸ ਕਰਕੇ ਦੇਣਾ ਜ਼ਰੂਰੀ ਹੈ ਜੀ, ਕਿਉਂਕਿ ਇਹ ਸਿਰਫ 19, 20 ਤੇ 21 ਯਾਨੀ ਅੱਜ ਤੇ ਕੱਲ ਦੋ ਦਿਨ ਹੀ ਰਹਿ ਗਏ ਆ ਫਾਦਰਸ ਦੇ ਸਪੈਸ਼ਲ ਤੇ ਪ੍ਰਾਈਸਿਸ ਆਈਆਂ। ਖਾਸ ਤੌਰ ਤੇ ਜਿੱਦਾਂ ਮੈਂ ਦੱਸ ਰਿਹਾ ਸੀ ਕਿ ਸੋਨੀ ਬਰੇਵੀਆ 3 ਜੇ ਕੋਈ ਕਸਟਮਰ ਲੈਣਾ ਚਾਹੁੰਦੇ ਤੇ ਸਾਡੇ ਕੋਲ ਪਹੁੰਚਿਆ ਜੀ 85 ਇੰਚ ਦਾ ਸਿਰਫ $15.99 ਚ। ਜੇ 98 ਇੰਚ ਸੈਮਸੰਗ ਲੈਣਾ ਹੈ ਮਿਲੇਗਾ $19.99 ਦਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਹੈ, ਕੋਈ ਇੰਟਰਸਟ ਨਹੀਂ ਹੈ। 9055501828 ਨੰਬਰ ਹੈ। ਫਾਦਰਸ ਡੇ ਤੇ ਸਪੈਸ਼ਲ ਪ੍ਰਮੋਸ਼ਨ ਤੁਹਾਨੂੰ ਫਰਿੱਜ ਸਟੋਵ ਡਿਸ਼ਵਾਸ਼ਰ ਤੇ ਵੀ ਬੰਡਲ ਪੈਕੇਜ ਤੇ ਮਿਲ ਰਹੀ ਹੈ, ਤੇ ਨਾਲ ਦੀ ਨਾਲ ਜਿਹੜੇ ਕਸਟਮਰ ਅਪਲਾਈਸਿਸ ਸੈਕਸ਼ਨ ਚ 1 ਅਪਲਾਈਸ ਬਾਏ ਕਰਨਗੇ ਐਡੀਸ਼ਨਲ ਫਾਦਰਸ ਡੇ $100 ਡਿਸਕਾਊਂਟ ਹੈ। 2 ਅਪਲਾਈਸ ਬਾਏ ਕਰੋਗੇ ਐਡੀਸ਼ਨਲ ਫਾਦਰਸ ਡੇ ਤੇ $200 ਡਿਸਕਾਊਂਟ ਹੈ। 3 ਅਪਲਾਈਸਿਸ ਬਾਏ ਕਰੋਗੇ ਐਡੀਸ਼ਨਲ ਫਾਦਰਸ ਡੇ ਤੇ $300 ਦਾ ਡਿਸਕਾਊਂਟ ਹੈ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਆਲਰੇਡੀ $18.99 ਦਾ ਸਪੈਸ਼ਲ ਪ੍ਰਾਈਸ ਤੇ ਸੀਗਾ, ਪਰ ਕਿਉਂਕਿ ਵਾਸ਼ਰ ਐਂਡ ਡਰਾਇਰ ਚ 2 ਪੀਸ ਆ ਜਾਂਦੇ ਜੀ, ਵਾਸ਼ਰ ਐਂਡ ਡਰਾਇਰ ਤੇ ਐਡੀਸ਼ਨਲ $200 ਡਿਸਕਾਊਂਟ ਫਾਦਰਸ ਡੇ ਤੇ ਮਿਲ ਰਿਹਾ ਤੇ 1899 ਤੋਂ ਐਡੀਸ਼ਨਲ $200 ਡਿਸਕਾਊਂਟ ਦੇ ਨਾਲ 1699 ਰਹਿ ਜਾਏਗਾ। ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਚਾਹੇ ਤੁਸੀਂ ਬੰਡਲ ਪੈਕੇਜ ਲੈਣਾ, ਬਿਲਟ ਇਨ ਕਿਚਨ ਲੈਣਾ, ਜਾਂ ਤੁਸੀਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ। ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਦੇ ਉੱਪਰ $600 ਦੀ ਸੇਵਿੰਗ ਕਰੋਗੇ। ਤੁਸੀਂ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬਰੈਂਪਟਨ ਟੀਵੀ ਐਂਡ ਅਪਲਾਈਸਿਸ। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਰੈਂਪਟਨ ਅਪਲਾਈਸਿਸ .com 905-450-2828 905-450-2828 ਜੀ।
0: ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਅਸੀਂ ਨਾ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਬੜੇ ਲੰਬੇ ਸਮੇਂ ਤੋਂ ਪ੍ਰਮੋਟ ਕਰ ਰਹੇ, ਨਾਲ ਨਾਲ ਅਸੀਂ ਬਰੈਂਪਟਨ ਦੇ ਵਿੱਚ ਇੱਕ ਐਜੂਕੇਸ਼ਨ ਹੈ ਜਿਹਦਾ ਨਾਂ ਹੈਗਾ ਡੈਂਟਿਸਟਰੀ ਐਟ ਰੈਂਬਲਰ। ਬੜੇ ਅਸੀਂ ਚਾਹ ਨਾਲ ਇਹਨਾਂ ਦੀ ਇਨਫੋਰਮੇਸ਼ਨ ਲੈ ਕੇ ਆਉਂਦੇ ਹਾਂ ਬਰੈਂਪਟਨ ਦੇ ਵਿੱਚ ਡੈਂਟਿਸਟਰੀ ਐਟ ਰੈਂਬਲਰ। ਇਸ ਸਮੇਂ ਮੇਰੇ ਨਾਲ ਮਨਦੀਪ ਆ। ਸਤਿ ਸ਼੍ਰੀ ਅਕਾਲ ਮਨਦੀਪ, ਕੀ ਹਾਲ ਚਾਲ ਨੇ? ਫਾਦਰਸ ਡੇ ਹੈ, ਇੱਕ ਤਾਂ ਤੁਸੀਂ ਫਾਦਰਸ ਡੇ ਸਾਰਿਆਂ ਨੇ ਜਾ ਕੇ ਆਉਣਾ, ਨਜ਼ਾਰਾ ਤੁਹਾਡੇ ਪਲਾਜ਼ੇ ਦੇ ਵਿੱਚ ਬੜਾ ਬਣਿਆ ਨਾ ਨਜ਼ਾਰਾ, ਜ਼ਰੂਰ ਜਾ ਕੇ ਆਇਓ ਇੱਥੇ ਫਾਦਰਸ ਡੇ ਤੇ। ਅੱਜ ਜਾ ਕੇ ਆਇਓ, ਸ਼ਾਮ ਨੂੰ ਜਾਂ ਕੱਲ ਨੂੰ ਦੇਖਿਓ। ਹਾਂ, ਤੁਸੀਂ ਟਾਈਮ ਸੈੱਟ ਕਰਕੇ ਜਾਇਓ ਨਾ ਕੋ, ਠੀਕ ਹੈ? ਤੇ ਨਾਲ ਨਾਲ ਡੈਂਟਿਸਟਰੀ ਐਟ ਰੈਂਬਲਰ, ਦੂਰ ਦੇ ਸ਼ਹਿਰ ਤੋਂ ਲੋਕ ਆਉਂਦੇ ਨੇ। ਦੂਰ ਦਾ ਸ਼ਹਿਰ ਦਾ ਮਤਲਬ ਹੁੰਦਾ ਕਿ ਲੋਕਲ ਤਾਂ ਲੋਕ ਆਉਂਦੇ ਹੀ ਆਉਂਦੇ ਹੁੰਦੇ ਨੇ, ਦੂਰ ਤੋਂ ਉਹ ਲੋਕ ਆਉਂਦੇ ਨੇ ਜਿਹੜੇ ਦੰਦ ਦੇ ਵਿੱਚ, ਅੱਖਾਂ 'ਚ ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਆ ਜਾਵੇ। ਲੋਕ ਡਰਦੇ ਝਿਪਦੇ ਬਹੁਤ ਨੇ ਕਿ ਅਸੀਂ ਕਿਸੇ ਨੂੰ ਅਣਜਾਣ ਬੰਦੇ ਨੂੰ ਨਾ ਦਿਖਾਈਏ। ਡਾਕਟਰ ਜਤਿੰਦਰ ਕੌਰ ਗਰੇਵਾਲ, ਡਾਕਟਰ ਜਤਿੰਦਰ ਗਰੇਵਾਲ ਦੇ ਉੱਤੇ ਕੁਛ ਮਨਦੀਪ ਚਾਰ ਸ਼ਬਦ ਤੁਹਾਡੇ ਕੋਲੋਂ।
3: ਹਾਂਜੀ, ਡਾਕਟਰ ਜਤਿੰਦਰ ਕੌਰ ਗਰੇਵਾਲ ਨੇ ਜਿਹੜੇ ਕਾਫੀ ਐਕਸਪੀਰੀਅੰਸਡ ਡਾਕਟਰ ਨੇ, ਉਹ ਪਰਸਨਲੀ ਮੇਰੇ ਆਪਦੇ ਡਾਕਟਰ ਨੇ, ਮੇਰਾ ਆਪਦਾ ਐਕਸਪੀਰੀਅੰਸ ਆ ਉਹਨਾਂ ਦੇ ਨਾਲ, ਤੇ ਸਾਡੇ ਕੋਲ ਹੋਰ ਵੀ ਉਹਨਾਂ ਦੇ ਨਾਲ ਵੀ ਹੋਰ ਐਕਸਪੀਰੀਅੰਸਡ ਡਾਕਟਰ ਹੈਗੇ ਨੇ ਕਾਫੀ, ਜਿਹਨਾਂ ਦੇ ਸਾਡੇ ਕੋਲ ਲਾਈਕ ਹੈਮਿਲਟਨ ਤੋਂ ਪੇਸ਼ੈਂਟ ਆਉਂਦੇ ਨੇ, ਲੰਡਨ ਤੋਂ ਵੀ ਈਵਨ ਆਉਂਦੇ ਨੇ ਪੇਸ਼ੈਂਟ।
0: ਪਿਛਲੀ ਵਾਰ ਕੁਦਰਤੀ ਮੈਂ ਇੱਥੇ ਆਇਆ, ਡਾਕਟਰ ਸੰਜੀਵ ਆਇਆ ਸੀ, ਮੈਂ ਮਿਲਣ ਲਈ ਆਇਆ ਸੀ ਇੱਥੇ, ਹੈ ਨਾ? ਤਾਂ ਮੈਂ ਨਾ ਰਿਸੈਪਸ਼ਨ ਤੇ 4-5 ਜਣੇ ਖੜੇ, ਉਹ ਸਾਡੇ ਬਹੁਤ ਪਿਆਰਾ ਪਰਿਵਾਰ ਆ, ਸਾਡੇ ਨਾਲ ਕੰਮ ਵੀ ਕਰਦੇ ਰਹੇ ਰਣਜੀਤ ਹੋਣੇ, ਤੇ ਉਹਨਾਂ ਨੂੰ ਮੈਂ ਉੱਥੇ ਖੜੇ ਖੜੇ ਬੜੇ ਚਿਰਾਂ ਮਗਰੋਂ ਮਿਲਿਆ, ਮਤਲਬ ਕਹਿ ਲਓ ਵੀ 3-4 ਮਹੀਨਿਆਂ ਬਾਅਦ ਮਿਲਿਆ ਸੀ ਉਹਨਾਂ ਨੂੰ ਮੈਂ, ਠੀਕ ਹੈ? ਰਣਜੀਤ ਸਿੰਘ ਦੇਖ ਕੇ ਮੈਂ ਬੜਾ ਖੁਸ਼ ਹੋਇਆ, ਇੱਥੇ ਖੜਿਆਂ ਨੂੰ ਦੇਖ ਕੇ, ਆਪਣੇ ਪਰਿਵਾਰ ਸਮੇਤ ਉੱਥੇ ਆਏ ਹੋਏ ਸੀ ਸਾਰੇ। ਅੱਛਾ, ਸੋ ਤੁਸੀਂ ਟ੍ਰੀਟਮੈਂਟ ਕੰਪਲੀਟ ਕਰਾ ਰਹੇ ਨੇ, ਸੋ ਬੜੀ ਖੁਸ਼ੀ ਹੁੰਦੀ ਹੈ ਮੈਨੂੰ। ਚਲੋ ਇੱਦਾਂ ਨਾ ਅਵੇਅਰਨੈਸ ਲੋਕਾਂ 'ਚ ਬੰਦੀ ਪਹੁੰਚਦੀ ਪਈ ਹੈ ਅਤੇ ਲੋਕ ਲੈ ਰਹੇ ਨੇ। ਮੈਂ ਸਾਰਿਆਂ ਨੂੰ ਦੱਸਦਾ, ਤੁਹਾਡੇ ਦੰਦਾਂ ਦਾ ਇਲਾਜ ਬੜਾ ਮਹਿੰਗਾ, ਮੈਂ ਖੁਦ ਇੱਕ ਰੂਟ ਕਨਾਲ ਕਰਾਈ, ਮੈਨੂੰ ਨਹੀਂ ਪਤਾ ਸੀ, ਮੈਨੂੰ ਲੱਗਦਾ ਮੇਰੇ ਦੰਦ ਕਿਹੜਾ ਕਦੇ ਖਰਾਬ ਹੋਣੇ ਨੇ। ਮੇਰੇ ਰੂਟ ਕਨਾਲ ਜਦੋਂ ਮੈਂ ਕਰਾਈ, ਉਹਦੇ 'ਤੇ ਮੇਰਾ ਲੱਗਿਆ $1600 $1500 ਹਾਂਜੀ, $600 ਕੈਪਿੰਗ ਦਾ, $2100 ਦੀ ਕੋਸਟ ਇੱਕ ਦੰਦ 'ਤੇ ਆਈ। ਮੈਂ ਉਦੋਂ ਸੋਚਦਾ ਸੀ ਖੜਾ ਕਿ ਐਤੀ ਮਾਰ ਪਈ ਕੁਲਣਾ ਵੀ ਤੈਂਕੀ ਦਰਦ ਨਾ, ਇਹ ਲੋਕ ਇਲਾਜ ਕਿਵੇਂ ਕਰਾਉਣਗੇ ਦੰਦਾਂ।

0: ਦੇ ਵਿੱਚ ਕੀ ਆ, ਜਿਨ੍ਹਾਂ ਦੀ ਇਨਕਮ ਇੱਕ ਹਾਸ਼ੀਏ ਤੋਂ ਘੱਟ ਹੈ, 80-90 ਹਜ਼ਾਰ ਤੋਂ ਘੱਟ ਹੈ, ਤੁਸੀਂ ਚੈੱਕ ਕਰਾਉਣਾ ਹੁੰਦਾ, ਉਹਦੇ ਵਿੱਚ ਡੈਂਟਿਸਟਰੀ ਐਟ ਰੈਂਬਲਰ ਹੈਲਪ ਕਰਦੀ ਆ। ਇਹ ਫੋਰਮ ਕਿੱਦਾਂ ਭਰਨੇ ਨੇ, ਤੁਸੀਂ ਆਪਣੇ ਦੰਦ ਮੁਫਤ ਦੇ ਵਿੱਚ ਯਾਨੀ ਕਿ ਬਿਨਾਂ ਕੁਛ ਪੇ ਕੀਤਿਆਂ ਕਿਵੇਂ ਇਲਾਜ ਕਰਵਾ ਸਕਦੇ ਉਹਦੀ ਜਾਣਕਾਰੀ ਮਿਲ ਜੂਗੀ। ਕੰਡੀਸ਼ਨਸ ਲਾਗੂ ਹੁੰਦੀਆਂ ਨੇ, ਕੰਡੀਸ਼ਨਸ ਕੀ ਨੇ ਤੁਹਾਨੂੰ ਮਨਦੀਪ ਅਤੇ ਇਹਨਾਂ ਦਾ ਸਟਾਫ ਸਾਰਾ ਮਿਲ ਕੇ ਦੱਸ ਦੂਗਾ। ਡੈਂਟਿਸਟਰੀ ਐਟ ਰੈਂਬਲਰ, ਜਿੰਨੇ ਵੀ ਲੋਕ ਮੈਨੂੰ ਸੁਣਦੇ ਪਏ ਨੇ, ਬੱਚਿਆਂ ਦੇ ਮਹੀਨੇ ਆ ਗਏ ਕਿ ਛੁੱਟੀਆਂ ਦੇ
1: ਜੀ,
0: ਤੁਸੀਂ ਆਪਣੇ ਬੱਚਿਆਂ ਦਾ ਦੰਦਾਂ ਦਾ ਚੈੱਕਅਪ ਕਰਾਓ ਜੋ ਕਿ ਬਿਲਕੁਲ ਮੁਫਤ ਹੋਊਗਾ, ਪ੍ਰੋਪਰ ਫ੍ਰੀ ਹੋਊਗਾ। ਤੁਹਾਡੇ ਬੱਚਿਆਂ ਦੇ ਇੱਕ ਵਾਰੀ ਥੱਲੇ ਵਾਲੇ ਦੰਦਾਂ ਦੇ ਥੱਲੇ ਜਿਹੜੇ ਨਵੇਂ ਦੰਦ ਆਉਂਦੇ ਨੇ, ਤੁਹਾਨੂੰ ਦੰਦ ਨਿਕਲਣੀ ਹੈ, ਉਹ ਦੰਦ ਖਰਾਬ ਹੋ ਜਾਂਦੇ ਨੇ ਉੱਪਰਲੇ ਦੰਦ ਕਰਕੇ, ਅਤੇ ਤੁਸੀਂ ਟੁੱਥਬਰੱਸ਼ ਅਤੇ ਪੇਸਟ ਆ ਜਿਹੜੀ $100 ਦੀ ਵਰਥ ਹੁੰਦੀ ਹੈ, ਇਲੈਕਟ੍ਰਿਕ ਟੁੱਥਬਰੱਸ਼ ਹੈ, ਰੇਡੀਓ ਆਵਾਜ਼ ਵੱਲੋਂ ਅਸੀਂ ਇਹਨਾਂ ਕੋਲ ਰੱਖੇ ਹੋਏ ਨੇ ਇੱਥੇ ਲੈ ਕੇ, ਉਹ ਫ੍ਰੀ ਨੇ, ਅਸੀਂ ਰੇਡੀਓ ਵੱਲੋਂ ਆਪਣੇ ਵੱਲੋਂ ਸਪੋਂਸਰ ਕੀਤੇ ਸੀ, ਉਹ ਫ੍ਰੀ ਨੇ, ਅਤੇ ਤੁਸੀਂ ਡੈਂਟਿਸਟਰੀ ਐਟ ਰੈਂਬਲਰ 'ਤੇ ਜਦੋਂ ਚੈੱਕਅਪ ਕਰਾਓਗੇ ਤੁਹਾਨੂੰ ਮਿਲਣਗੇ। ਮਨਦੀਪ ਹੋਰ ਕੁਛ ਕਹਿਣਾ ਚਾਹੋਗੇ?
2: ਹਾਂਜੀ, ਕਿਉਂਕਿ ਹੁਣ ਸਮਰ ਵੈਕੇਸ਼ਨਸ ਆ ਰਹੀਆਂ ਤੇ ਸਾਡਾ ਕਲੀਨਿਕ ਜਿਹੜਾ ਆ ਉਹ 7 ਦੇ 7 ਦਿਨ ਫ੍ਰੀ ਖੁੱਲਦਾ ਆ, ਤੇ ਤੁਸੀਂ ਜਦੋਂ ਮਰਜ਼ੀ ਵਿਜ਼ਿਟ ਕਰ ਸਕਦੇ ਹੋ। ਤੇ ਇੱਕ ਚੀਜ਼ ਹੋਰ, ਜਿਹੜਾ ਬੰਦਾ ਡਾਕਟਰ ਗਰੇਵਾਲ ਨਾਲ ਆ ਜਾਂਦਾ ਨਾ, ਉਹ ਦੁਬਾਰਾ ਡਾਕਟਰ ਨਹੀਂ ਚੇਂਜ ਕਰਦਾ।
0: ਵੈਰੀ ਗੁੱਡ। ਤੇ ਡਾਕਟਰ ਗਰੇਵਾਲ ਤੇ ਇਹਨਾਂ ਦੀ ਟੀਮ ਤੇ ਮਨਦੀਪ ਨੂੰ ਤੁਸੀਂ ਮਿਲੋ। ਨੰਬਰ ਟੂ ਕਾਲ 905-451-8211 905-451-8211। ਡੈਂਟਿਸਟਰੀ ਦੇ ਵਿੱਚ ਪੂਰੀ ਕੇਅਰ ਕੀਤੀ ਜਾਂਦੀ ਹੈ। 905-451-8211। ਬਹੁਤ ਸ਼ੁਕਰੀਆ। ਔਰ ਮੇਰੇ ਨਾਲ ਜੋ ਸਵਲੀਨ ਹੈ, ਸਵਲੀਨ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਪਲੀਜ਼। ਸਵਲੀਨ
3: ਹੈਲੋ, ਸਭ ਤੋਂ ਪਹਿਲਾਂ ਤਾਂ ਮੇਰੇ ਸਵਲੀਨ ਕੌਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਤੇ ਅੱਜ ਮੈਂ ਗੱਲ ਕਰਨਾ ਚਾਹੁੰਦੀ
0: ਹਾਂ, ਮੈਂ ਸਵਲੀਨ ਥੋੜਾ ਜਿਹਾ ਇੰਟਰੋਡਕਸ਼ਨ ਦੇਣ ਲੱਗਿਆ। ਸਵਲੀਨ ਤੇ ਇਹਨਾਂ ਦੇ ਹਸਬੰਡ ਨੇ ਮਨਿੰਦਰ, ਇਹ ਦੋਨੋਂ ਇੰਸ਼ੋਰੈਂਸ ਸੈਕਟਰ 'ਚ ਕੰਮ ਕਰਦੇ ਨੇ, ਪੜ੍ਹੇ ਲਿਖੇ ਕਪਲ ਆ, ਯੰਗ ਕਪਲ ਆ, ਪੇਰੈਂਟ ਵੀ ਨੇ, ਪਰਮਾਤਮਾ ਦੀ ਦਿਆ ਨਾਲ ਬੱਚਾ ਵੀ ਇਹਨਾਂ ਕੋਲ ਆ। ਇਹ ਸਮਝਦੇ ਨੇ ਬੱਚੇ ਦੀ ਜ਼ਰੂਰਤ ਕੀ ਹੈ, ਯੰਗ ਕਪਲ ਦੀ ਕੀ ਜ਼ਰੂਰਤ ਆ, ਅਤੇ ਅੱਗੇ ਚੱਲ ਕੇ ਬੱਚੇ ਨੂੰ ਵੱਡਾ ਹੋਣ ਤੋਂ ਬਾਅਦ ਅਤੇ ਤੁਹਾਨੂੰ ਜਿਹੜਾ ਅਗਲੀ ਲਾਈਫ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਆ ਉਹਨੂੰ ਹੁਣ ਡਿਜ਼ਾਈਨ ਕਰ ਲਿਆ ਜਾਂਦਾ। ਇਹ ਮੁਲਕ ਕਿਉਂ ਵਧੀਆ ਨੇ, ਆਉਣ ਵਾਲੇ ਸਮੇਂ ਨੂੰ ਪਹਿਲਾਂ ਡਿਜ਼ਾਈਨ ਕਰਦੇ ਹੁੰਦੇ ਸੀ। ਇੰਡੀਆ ਦੁਕਾਨਾਂ ਬਣਾ ਦਿੱਤੀਆਂ ਜਾਂਦੀਆਂ ਨੇ, ਸੜਕ ਬਣਾ ਦਿੱਤੀ ਜਾਂਦੀ ਹੈ, ਫਿਰ ਸੜਕ ਦੇ ਉੱਪਰ ਹੋਰ ਸੜਕ ਬਣਾ ਦਿੱਤੀ ਜਾਂਦੀ ਹੈ, ਫਿਰ ਹੋਰ ਬਣਾ ਦਿੱਤੀ ਜਾਂਦੀ ਹੈ, ਉਹ ਇੰਨੀ ਉੱਚੀ ਹੋ ਜਾਂਦੀ ਹੈ ਕਿ ਸਾਰੀਆਂ ਦੁਕਾਨਾਂ ਦੇ ਵਿੱਚ ਸੜਕ ਦਾ ਪਾਣੀ ਜਾਂਦਾ, ਨਾ ਕਿ ਸੀਵਰੇਜ ਪ੍ਰੋਪਰਲੀ ਬਣਾਏ ਜਾਂਦੇ ਨੇ। ਇਹਨਾਂ ਮੁਲਕਾਂ 'ਚ ਸੀਵਰੇਜ ਪਹਿਲਾਂ ਪ੍ਰੋਪਰਲੀ ਬਣਾਏ ਜਾਂਦੇ ਨੇ, ਫਿਰ ਦੁਕਾਨਾਂ ਬਣਾਈਆਂ ਜਾਂਦੀਆਂ। ਕਹਿਣ ਤੋਂ ਭਾਵ ਹੈ ਲੋਕਾਂ ਨੇ ਆਪਣੀ ਲਾਈਫ ਨੂੰ ਡਿਜ਼ਾਈਨ ਕੀਤਾ ਪਹਿਲਾਂ। ਸਵਲੀਨ ਹੁਣੇ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਡੇ ਫਿਊਚਰ ਨੂੰ ਡਿਜ਼ਾਈਨ ਕਰ ਸਕਦੇ ਨੇ। ਲਾਈਫ ਕ੍ਰਿਟੀਕਲ ਡਿਸੇਬਿਲਟੀ ਸੁਪਰਵਿਜ਼ਰ ਇੰਸ਼ੋਰੈਂਸ ਦੇ ਵਿੱਚ ਕਵਰ ਕਰਦੇ ਨੇ। ਸਵਲੀਨ ਹੁੰਦੇ ਹੋ ਮੈਸੇਜ।
3: ਹਾਂਜੀ ਭਾਜੀ, ਜਿੱਦਾਂ ਤੁਸੀਂ ਦੱਸਿਆ, ਮੈਨੂੰ ਲੱਗਦਾ ਕਿ ਜਿਹੜੇ ਆਪਣੇ ਬੱਚੇ ਆ ਉਹ ਆਪਣੀ ਸਭ ਤੋਂ ਵੱਡੀ ਇਨਵੈਸਟਮੈਂਟ ਆ, ਸਪੈਸ਼ਲੀ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਦੇਖਦੇ ਹਾਂ, ਤਾਂ ਕਿਉਂ ਨਹੀਂ ਜਿਹੜੇ ਉਹਨਾਂ ਦੇ ਆਪਾਂ ਨੂੰ ਜਿਹੜੇ ਪੈਸੇ ਆਉਂਦੇ ਆ ਉਹਨਾਂ ਨੂੰ ਆਪਾਂ ਰਾਈਟ ਜਗ੍ਹਾ ਤੇ ਇਨਵੈਸਟ ਕਰੀਏ। ਅਸੀਂ ਵੀ ਹੁਣ ਕੁਛ ਨਾ ਕੁਛ, ਤੁਸੀਂ ਪਹਿਲਾਂ ਉਹਨਾਂ ਦੀ RESP ਖਿਲਾਓ, ਉਹ ਤੋਂ ਬਾਅਦ ਜਿਹੜੇ ਪੈਸੇ ਬਚਦੇ ਆ ਉਹਨਾਂ ਲਈ ਕੋਈ ਨਾ ਕੋਈ ਇੱਦਾਂ ਦੀ ਪਾਲਿਸੀ ਲਓ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਮਨੀ ਗਰੋ ਹੋਵੇ ਤੇ ਕੱਲ ਨੂੰ ਉਹਨਾਂ ਦੇ ਕੰਮ ਆਵੇ। ਇੱਦਾਂ ਦੀ ਕੋਈ ਵੀ ਪਾਲਿਸੀ ਤੁਸੀਂ ਡਿਜ਼ਾਈਨ ਕਰਨਾ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਲਈ, ਉਹਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747-47-47, 416-454-4747। ਉਹ ਤੋਂ ਬਿਨਾਂ ਹੁਣ ਜਿਹੜੀ ਚੀਜ਼ ਅਸੀਂ ਦੇਖ ਰਹੇ ਹਾਂ ਕਿ ਆਪਾਂ ਆਪਣੇ ਪੇਰੈਂਟਸ ਦੇ ਲਈ ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਲੈ ਲੈਂਦੇ ਹਾਂ ਤੇ ਸਸਤੀ ਤੋਂ ਸਸਤੀ ਆਪਾਂ ਦੇਖਦੇ ਹਾਂ ਕਿ ਮਿਲ ਜਾਵੇ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਨੂੰ ਗਾਈਡ ਕਰੂੰਗੀ ਕਿ ਤੁਸੀਂ ਇੱਦਾਂ ਦੀ ਪਾਲਿਸੀ ਲਓ ਜਿਹਦੇ ਵਿੱਚ ਜਿਹੜਾ ਤੁਹਾਡਾ ਡਿਡਕਟੇਬਲ ਆ ਉਹ 0 ਹੋਵੇ, ਤੁਹਾਨੂੰ ਕੁਛ ਵੀ ਅਪ ਫਰੰਟ ਪੇ ਨਾ ਕਰਨਾ ਪਵੇ। ਹੁਣ ਡਿਡਕਟੇਬਲ ਕੀ ਹੁੰਦਾ, ਉਹ ਤੁਹਾਨੂੰ ਕਹਿ ਦਿੰਦੇ ਨੇ ਕਿ ਤੁਸੀਂ ਆਹ ਪਾਲਿਸੀ ਲੈ ਲਓ ਤੇ ਤੁਹਾਨੂੰ ਉਹਦੇ ਵਿੱਚ ਡਿਡਕਟੇਬਲ ਐਡ ਕਰ ਦਿੰਦੇ ਨੇ 500-1000। ਉਹਦੇ ਵਿੱਚ ਜਦੋਂ ਤੁਸੀਂ ਡਾਕਟਰ ਕੋਲ ਜਾਣਾ ਹਰ ਵਾਰ ਜੇ ਤੁਹਾਡਾ ਬਿੱਲ $1000 ਆਇਆ ਤਾਂ $500 ਤੁਹਾਨੂੰ ਪੱਲਿਓਂ ਪੇ ਕਰਨਾ ਪੈਣਾ। ਤਾਂ ਜੇ ਤੁਸੀਂ ਰਫਲੀ ਕਾਊਂਟ ਕਰਦੇ ਹੋ ਤਾਂ ਤੁਸੀਂ ਜਿਹੜੀ ਉਹ ਪਾਲਿਸੀ ਦਾ ਬਹੁਤ ਜ਼ਿਆਦਾ ਪੇ ਕਰ ਦਿੰਦੇ ਹੋ। ਇੱਕ ਤਾਂ ਤੁਸੀਂ ਪਾਲਿਸੀ ਲਈ ਆ, ਪਲੱਸ ਤੁਸੀਂ ਡਿਡਕਟੇਬਲ ਹਰ ਵਾਰੀ ਪੇ ਕਰਨਾ। ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਜਦੋਂ ਵੀ ਪਾਲਿਸੀ ਬਾਏ ਕਰਦੇ ਹੋ। ਜਿੱਦਾਂ ਮੈਂ ਹਮੇਸ਼ਾ ਕਹਿੰਦੀ ਹਾਂ, ਤੁਸੀਂ ਉਹਨਾਂ ਉਸ ਪਾਲਿਸੀ ਦੇ ਵਿੱਚ ਤੁਹਾਡੇ ਵਾਕਿੰਗਸ ਕਵਰ ਹੋਣੇ ਚਾਹੀਦੇ ਨੇ। ਕਈ ਵਾਰੀ ਪੇਰੈਂਟਸ ਨੂੰ ਛੋਟੀ ਮੋਟੀ ਐਮਰਜੈਂਸੀ ਕਰਕੇ ਫੈਮਿਲੀ ਡਾਕਟਰ ਕੋਲ ਜਾਣਾ ਪੈਂਦਾ, ਉਹ ਚੀਜ਼ ਕਵਰ ਹੋਣੀ ਚਾਹੀਦੀ ਹੈ। ਤੇ ਜੇਕਰ ਡਾਕਟਰ ਕੋਈ ਦਵਾਈ ਲਿਖਦਾ ਆ ਉਹ ਵੀ ਕਵਰ ਹੋਣੀ ਚਾਹੀਦੀ ਆ। ਤੇ ਜੇ ਤੁਸੀਂ ਇੱਦਾਂ ਦੀ ਪਾਲਿਸੀ ਜਿਹਦੇ ਵਿੱਚ ਉਹਨਾਂ ਦਾ ਸਾਰਾ ਕੁਝ ਐਮਰਜੈਂਸੀ ਕਵਰ ਹੋਵੇ, 0 ਡਿਡਕਟੇਬਲ ਨਾਲ ਹੋਵੇ, ਤੁਹਾਨੂੰ ਕੁਝ ਵੀ ਪੱਲਿਓਂ ਪੇ ਨਾ ਕਰਨਾ ਹੋਵੇ ਇਨ ਕੇਸ ਤੁਹਾਨੂੰ ਐਮਰਜੈਂਸੀ ਜਾਣਾ ਪੈਂਦਾ, ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 416-454-4747-47-47, 416 454 47 47 ਤੇ ਲਾਸਟਲੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡੇ ਕੋਲ ਕੋਈ ਵੀ ਆਪਣੀ ਲਾਈਫ ਤੇ ਕ੍ਰਿਟੀਕਲ ਪਾਲਿਸੀ ਪਈ ਹੈਗੀ ਆ ਅਸੀਂ ਉਹਨੂੰ ਬਿਲਕੁਲ ਫ੍ਰੀ ਦੇ ਵਿੱਚ ਰਿਵਿਊ ਕਰਾਂਗੇ ਕਿਉਂਕਿ ਇੰਨਾ

0: ਪਾਲਿਸੀਆਂ ਦੇ ਵਿੱਚ ਬਹੁਤ ਸਾਰੇ ਫ੍ਰੀ ਬੈਨੀਫਿਟ ਹੁੰਦੇ ਆ। ਤੁਸੀਂ $10,000 ਤੱਕ ਆਪਣੇ ਬੱਚਿਆਂ ਦੀ ਸਕਾਲਰਸ਼ਿਪ ਲੈ ਸਕਦੇ ਹੋ। ਫ੍ਰੀ ਕਮਿਊਨਿਟੀ ਗ੍ਰਾਂਟ ਹੁੰਦੀ ਹੈ, ਤੁਸੀਂ ਕਿਤੇ ਡੋਨੇਟ ਕਰਨਾ, ਅਪ ਟੂ $2,000 ਤੱਕ ਤੁਸੀਂ ਉਹ ਲੈ ਸਕਦੇ ਹੋ। ਉਹ ਤੋਂ ਬਿਨਾਂ ਤੁਸੀਂ ਕਈ ਗਿਫਟ ਕਾਰਡ ਰੀਡੀਮ ਕਰ ਸਕਦੇ ਹੋ। ਤੇ ਇਹ ਪਾਲਿਸੀਆਂ ਤੁਸੀਂ ਆਪਾਂ ਕੀ ਕਰਦੇ ਆ, ਪਾਲਿਸੀ ਲੈ ਕੇ ਉਹਨੂੰ ਬਸ ਅਲਮਾਰੀ 'ਚ ਰੱਖ ਦਿੰਦੇ ਆ, ਕਦੇ ਉਹਨੂੰ ਚੈੱਕ ਨਹੀਂ ਕਰਦੇ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖੋ ਤੇ ਆਪਣੀ ਪਾਲਿਸੀ ਰਿਵਿਊ ਕਰਵਾਓ।
1: ਵੈਰੀ ਗੁੱਡ, ਨੰਬਰ ਦੇ ਦੇ।
0: ਹਾਂਜੀ, 416-453-4747, 416-454-4747। ਤੇ ਉਸ ਤੋਂ ਬਿਨਾਂ ਜੇ ਤੁਹਾਡੀ ਕੋਈ ਆਟੋ, ਹੋਮ, ਕਮਰਸ਼ੀਅਲ ਕਿਸੇ ਚੀਜ਼ ਦੀ ਵੀ ਰਿਨਿਊਅਲ ਆ ਰਹੀ ਆ ਜਾਂ ਤੁਸੀਂ ਬਹੁਤ ਪੇ ਕਰ ਰਹੇ ਹੋ, ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। 416-454-4747, 416-454-4747।
1: ਥੈਂਕ ਯੂ। 416-454-4747। ਔਰ ਮੈਨੂੰ ਜਿਹੜਾ ਹੈਗਾ ਡੈਂਟਿਸਟਰੀ ਵਾਲਾ ਦਾ ਨੰਬਰ ਮੰਗ ਰਹੇ ਸੀ, ਡੈਂਟਿਸਟਰੀ ਐਟ ਰੈਂਬਲਰ ਦਾ ਨੰਬਰ ਹੈਗਾ, ਕੋਈ ਸੱਜਣ ਕਾਲ ਕੀਤੀ ਸੀ ਮੈਂ ਭੁੱਲ ਗਿਆ, ਨੰਬਰ ਹੈ 905-451-8211, 905-451-8211, 905-451-8211 ਦੇ ਉੱਤੇ ਕਾਲ ਕਰਨੀ ਹੈ, 905-451-8211। ਇਹ ਹੈਗੇ 30 ਰੈਂਬਲਰ ਡਰਾਈਵ ਦੇ ਉੱਤੇ, ਅਤੇ ਤੁਸੀਂ ਜ਼ਰੂਰ ਪਹੁੰਚਣਾ ਹੈਗਾ ਅਤੇ ਆਪਣੀ ਗੱਲਬਾਤ ਕਰ ਸਕਦੇ ਹੋ। 905-451-8211 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕੁਇਕਲੀ ਤੁਸੀਂ ਭਾਅ ਜੀ ਦਿਓ ਆਪਣਾ ਮੈਸੇਜ, ਅਤੇ ਰਾਜਨ ਮੇਰੇ ਨਾਲ ਆ, ਅਤੇ ਮੇਰੇ ਨਾਲ ਚਰਨਪ੍ਰੀਤ ਵੀ ਹੋਲਡ 'ਤੇ, ਚਰਨਪ੍ਰੀਤ ਹੋਲਡ ਰੱਖਿਓ। ਰਾਜਨ, ਤੁਸੀਂ ਆਉਣੇ?
2: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸੋ ਜਿਹੜੇ ਵੀ ਸਾਡੇ ਸਰੋਤੇ ਜੀ ਅੱਜ ਆ ਰਹੇ ਨੇ, ਦੱਸਦੇ ਜੀ ਕਿ ਫਾਦਰਸ ਡੇ ਸਪੈਸ਼ਲ ਚੱਲ ਰਹੀ ਜੀ ਸਪੈਕਸ ਐਕਸਪ੍ਰੈਸ ਉੱਤੇ। ਜਿੰਨੇ ਵੀ ਸਰੋਤੇ ਆ ਕੇ $500 ਦੀ ਪਰਚੇਜ਼ ਕਰ ਰਹੇ ਨੇ, ਨਾਲ ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਤੇ ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕਾਲ ਕਰਕੇ ਤੁਸੀਂ ਆਪਣਾ ਨਾਮ ਲਿਖਵਾ ਦਿਓ, ਤੇ ਇਹੀ ਡੀਲ ਅਸੀਂ ਤੁਹਾਨੂੰ ਨੈਕਸਟ ਵੀਕ ਵੀ ਦੇਵਾਂਗੇ। ਸੋ ਕਾਲ ਕਰਕੇ ਨਾਮ ਲਿਖਵਾਉਣ ਲਈ ਇੱਕੋ ਇੱਕ ਨੰਬਰ, 905-460-8888। ਤੇ ਜਿਨ੍ਹਾਂ ਨੇ ਬ੍ਰਾਂਡਿਡ ਸਨਗਲਾਸ ਲੈਣੀਆਂ ਨੇ ਜਾਂ ਬ੍ਰਾਂਡਿਡ ਫਰੇਮ ਲੈਣੇ ਨੇ, ਗੂਚੀ ਦੇ, ਵਰਸਾਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੇ ਬ੍ਰਾਂਡਿਡ ਸਨਗਲਾਸਿਸ ਫਲੈਟ 30% ਆਫ ਚੱਲ ਰਹੇ ਨੇ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ, ਮਾਈਕਲ ਕੋਸ ਦੇ, ਕੋਚ ਦੇ, ਕੇਟ ਸਪੇਡ ਦੇ, ਇਹ ਸਾਰੇ ਬ੍ਰਾਂਡਿਡ ਫਰੇਮ 50% ਆਫ ਚੱਲ ਰਹੇ ਨੇ ਜੀ। ਤੇ ਟੋਮੀ ਹਿਲ ਫਿਕਰ ਦੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਚੱਲ ਰਹੇ ਨੇ। ਤੇ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਜੀ ਸਾਡੇ ਕੋਲ ਅੱਜ 2 ਵਜੇ ਤੱਕ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਤੁਸੀਂ ਆਈ ਐਗਜ਼ਾਮ ਆਪਣਾ ਕਰਵਾਓ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਦੇ ਨਾਲ, ਤੇ ਡਿਜੀਟਲੀ ਤੁਹਾਡੇ ਸਾਰੇ ਰਿਜ਼ਲਟ ਜਿਹੜੇ ਜੀ ਤੁਹਾਨੂੰ ਭੇਜੇ ਜਾਂਦੇ ਨੇ, ਤੁਹਾਨੂੰ ਦਿਖਾਏ ਜਾਂਦੇ ਨੇ, ਤੁਹਾਨੂੰ ਸਮਝਾਏ ਜਾਂਦੇ ਨੇ। ਸੋ ਅੱਖਾਂ ਦੇ ਚੈੱਕਅਪ ਵਾਸਤੇ ਵੀ ਅਪਾਇੰਟਮੈਂਟ ਬੁੱਕ ਕਰਵਾਉਣ ਦੇ ਲਈ ਇੱਕੋ ਇੱਕ ਨੰਬਰ, 905-460-8888। ਤੇ ਜਾਂਦੇ ਜਾਂਦੇ ਜੀ ਸਾਡਾ ਵੈਲਿਊ ਪੈਕੇਜ $129 ਦੇ ਵਿੱਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ ਵਿਦ ਸਿੰਗਲ ਵਿਜ਼ਨ ਲੈਂਸਿਸ, ਤੇ $258 'ਚ ਅਸੀਂ ਤੁਹਾਨੂੰ ਕੰਪਲੀਟ ਪੇਅਰ ਬਣਾ ਕੇ ਦੇ ਰਹੇ ਹਾਂ ਜੀ ਪ੍ਰੋਗਰੈਸਿਵ ਗਲਾਸਿਸ ਦਾ ਵਿਦ ਸਿਲੈਕਟਡ ਬ੍ਰਾਂਡਿਡ ਫਰੇਮ। ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ ਜੀ। ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਸਕੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਸੋ ਮਿਸ ਨਾ ਕਰਿਓ ਜੀ ਡੀਲ, $500 ਦੀ ਪਰਚੇਜ਼ ਦੇ ਨਾਲ ਫੋਸਿਲ ਦੀਆਂ ਬ੍ਰਾਂਡਿਡ ਸਨਗਲਾਸਿਸ ਲੈਣਾ ਚਾਹੁੰਦੇ ਹੋ ਤੇ ਹੁਣੇ ਕਾਲ ਕਰਕੇ ਆਪਣਾ ਨਾਮ ਰਜਿਸਟਰ ਕਰਾ ਦਿਓ। 905-460-8888, 905-460-8888।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਚਰਨਪ੍ਰੀਤ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਚਰਨਪ੍ਰੀਤ?
3: ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸੋ ਚਰਨਪ੍ਰੀਤ ਕਾਰਪੋਰੇਟ ਸ਼ੈਫ ਆ, ਤੇ ਦੁਨੀਆ ਦੀ ਕੋਈ ਵੀ ਚੀਜ਼ ਦੱਸ ਦੋ, ਇਹ ਬਣਾ ਦਿੰਦਾ ਤੇ ਖਿਲਾ ਦਿੰਦਾ
4: ਜੀ, ਬਿਲਕੁਲ।
1: ਤੇ ਸਤਿ ਸ਼੍ਰੀ ਅਕਾਲ, ਦੋ ਸਟੂਡੀਓ 'ਚ ਮਹਿਮਾਨ ਆਏ ਨੇ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ ਨੇ?
5: ਵੈਰੀ ਗੁੱਡ ਜੀ, ਸਤਿ ਸ਼੍ਰੀ ਅਕਾਲ।
1: ਨਾਮ ਦੱਸੋ ਤੁਸੀਂ ਆਪਣਾ।
5: ਮੇਰਾ ਨਾਮ ਰਾਜ ਹੈ।
1: ਹਾਂ, ਤੁਹਾਡਾ?
6: ਮੇਰਾ ਰਮਾ।
1: ਰਮਾ ਜੀ, ਕੀ ਹਾਲ ਚਾਲ ਨੇ?
6: ਬਹੁਤ ਵਧੀਆ।
1: ਇੱਕਦਮ ਤੁਹਾਨੂੰ ਮਾਈਕ ਤੇ ਲਿਆ ਕੇ ਮੈਂ ਇੰਨੇ ਹਜ਼ਾਰ ਲੋਕਾਂ ਦੇ ਵਿੱਚ ਵਾੜਤਾ।
6: ਨੋ ਪ੍ਰੋਬਲਮ।
1: ਸੋ ਚਰਨਪ੍ਰੀਤ ਜੀ, ਤੁਸੀਂ ਰਾਜ, ਰਮਾ ਜੀ ਫੂਡ ਲਵਰ ਹੈਗੇ ਹੋ?
6: ਸ਼ੋਰ।
1: ਤੇ ਤੁਸੀਂ ਭਾਜੀ?
5: ਮੈਂ ਤਾਂ ਜੀ, ਰਮਾ ਮੈਨੂੰ ਬਹੁਤ ਅੱਛਾ ਖਿਲਾਉਂਦੀ ਰਹੀ ਹੈ, ਜਿੱਥੇ ਵੀ ਅਸੀਂ ਘਰ ਜਾਈਦਾ ਸਾਨੂੰ ਤਾਂ ਘਰ ਵਾਲਾ ਮਾਹੌਲ ਚਾਹੀਦਾ ਹੁੰਦਾ।
1: ਤਾਂ ਭਾਜੀ ਤਾਂ ਟੜਦੇ ਹੱਥ ਵੀ ਫਿਰ ਲੈ ਕੇ ਨਾਲ। ਚਰਨਪ੍ਰੀਤ, ਰਮਾ ਤੇ ਰਾਜ ਨੂੰ ਜੇ ਕੁਛ ਸਪੈਸ਼ਲ ਬਣਾ ਕੇ ਖਿਲਾਉਣਾ ਹੋਵੇ, ਤੁਸੀਂ ਕੀ ਖਿਲਾ ਸਕਦੇ ਹੋ?
3: ਹਾਂਜੀ, ਸੋ ਸਪੈਸ਼ਲ ਕੜਾਹੀ ਪਨੀਰ ਜਿਹੜਾ ਹੈਗਾ ਵਾ, ਕੜਾਹੀਆਂ ਵਿੱਚ ਬਣਦਾ ਵਾ, ਤੇ ਸਪੈਸ਼ਲ ਮਸਾਲੇ ਪਾ ਕੇ, ਆਪਣਾ ਸ਼ਿਮਲਾ ਮਿਰਚ ਤੇ ਪਿਆਜ਼ ਪਾ ਕੇ, ਤੇ ਨਾਲ ਪਨੀਰ ਜਿਹੜਾ ਹੁੰਦਾ ਵਾ, ਤਾਜ਼ਾ ਪਨੀਰ ਆਪਣਾ ਕੱਟਿਆ ਹੋਇਆ,
1: ਗ੍ਰੇਵੀ ਬਣਾ ਕੇ ਦਿੰਦੇ, ਤਲੀਆਂ ਬਣਾਉਂਦੇ ਨੇ, ਇਹ ਦੋ ਤਰ੍ਹਾਂ ਦੀ ਹੁੰਦੀ, ਇੱਕ ਹੁੰਦੀ ਆ ਰੈਡ ਹੁੰਦੀ ਆ ਨਾ ਉਹ, ਇੱਕ
3: ਹਾਂਜੀ ਯੈਲੋ ਹੁੰਦੀ ਆ ਤੇ ਆਪਣਾ ਇੱਕ ਰੈਡ ਹੁੰਦੀ ਆ,
1: ਇੱਕ ਯੈਲੋ ਤੇ ਇੱਕ ਰੈਡ ਬਣਾਉਂਦੇ ਨੇ। ਪਿਆਜ਼ਾਂ ਨੂੰ ਭੁੰਨਣਾ ਹੁੰਦਾ ਇੱਕ ਦੇ ਵਿੱਚ, ਇੱਕ ਦੇ ਵਿੱਚ ਮਲਾਈ ਵਗੈਰਾ ਪੈ ਕੇ, ਕਰੀਮਸ ਪੈਂਦੀਆਂ ਨੇ, ਮਲਾਈ ਹੁੰਦੀ ਆ ਪ੍ਰੋਪਰ, ਮਲਾਈ ਪੈ ਕੇ ਉਹਨੂੰ ਮਲਾਈ ਨੂੰ ਸਲੋ ਆਂਚ ਦੇ ਉੱਤੇ ਬਣਾ ਕੇ ਫਿਰ ਉਹਨੂੰ ਸੈੱਟ ਕਰਦੇ ਨੇ, ਥੋੜ੍ਹਾ ਟਾਈਮ ਲੱਗ ਜਾਂਦਾ ਉਹ ਚੀਜ਼ਾਂ ਨੂੰ ਮਿਲਣ ਨੂੰ, ਮਿਕਸ ਹੋਣ ਨੂੰ। ਇਹ ਅਲੱਗ ਅਲੱਗ ਤਰੀਕੇ ਨਾਲ ਮਿਕਸ ਕਰਦੇ, ਆਪਾਂ ਤਾਂ ਤੜਕੇ 'ਚ ਮਾਰ ਕੇ ਸੈੱਟ ਕੇ ਪਾ ਦਿੰਦੇ ਨੇ ਵਿੱਚ, ਅਤੇ ਉਹਨਾਂ ਨੂੰ ਮਿਕਸ ਕਰਕੇ ਫਿਰ ਮੈਂ ਬਣਾਇਆ। ਵਿੱਚ ਮੈਂ ਸ਼ਿਮਲਾ ਮਿਰਚਾਂ, ਵੱਡੇ ਵੱਡੇ ਪਿਆਜ਼ ਪਾਏ, ਲਾਲ ਮਿਰਚ ਪਾਈ ਮੈਂ ਵਿੱਚ ਵੱਡੀ ਸ਼ਿਮਲਾ ਮਿਰਚ, ਉਹ ਬੱਲੇ ਬੱਲੇ ਵਾਲਾ ਤਿਆਰ ਕਰਤਾ। ਉਸ ਦਿਨ ਤੋਂ ਬਾਅਦ ਮੈਂ ਸਿੱਖਣਾ ਸ਼ੁਰੂ ਕਰਤਾ, ਮੈਂ ਕਿਹਾ ਮੈਨੂੰ ਫੂਡ ਬਣਾਉਣਾ ਸਿਖਾਓ। ਸੋ ਤੁਸੀਂ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਕਿਸੇ ਵੀ ਸ਼ਹਿਰ ਦੇ ਵਿੱਚ, ਚੰਨਪ੍ਰੀਤ ਅੱਜ ਹੈਗੇ ਨੇ ਲਾਈਵ ਕੇਟਰਿੰਗ ਦੇ ਉੱਤੇ ਕੈਲੇਡਨ ਦੇ ਵਿੱਚ, ਫੂਡ ਟਰੱਕ ਗਿਆ ਹੋਇਆ, ਅਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਲਾਈਵ ਕੇਟਰਿੰਗ ਲਈ। ਸੰਤੋਸ਼ ਦੇ ਮੂੰਹ 'ਚ ਪਾਣੀ ਲੈ ਕੇ ਦਿਖਾਵਾਂ, ਤੁਸੀਂ ਵੱਲ ਦੇਖੋ, ਦੇਖੋਗੇ ਮਾੜਾ ਜਿਹਾ ਹੁਣੇ ਹੁਣੇ ਦਿਖਾਵਾਂ ਮੈਂ। ਸੋ ਕੱਲ੍ਹ ਮੈਂ ਚੰਨਪ੍ਰੀਤ ਤੋਂ ਬਣਾਇਆ ਹੋਇਆ ਕਬਾਬ ਲੈ ਕੇ ਆਇਆ, ਸ਼ਾਹੀ ਜਿਹੜਾ ਮੱਛਲੀ ਕਬਾਬ ਆ, ਸ਼ਾਹੀ ਮੱਛਲੀ ਕਬਾਬ ਆ, ਕਿਹੜਾ ਸੀ ਉਹਦਾ ਨਾਮ ਹੈ ਹੁਣ, ਹਾਂਜੀ ਮੇਰੇ ਕੋਲ ਲਿਖਿਆ ਮੁਗਲਾਈ, ਮੁਗਲਾਈ ਜਿਹੜਾ ਮੱਛੀ ਕਬਾਬ ਆ, ਇਹ ਚੰਨਪ੍ਰੀਤ ਉਹਨਾਂ ਨੇ ਤਿਆਰ ਕੀਤਾ, ਟਿੱਕੀਆਂ ਨੇ ਕਬਾਬ ਦੀਆਂ ਮੱਛੀ ਦੀਆਂ, ਠੀਕ ਹੈ। ਅਤੇ ਉਹ ਤੋਂ ਬਾਅਦ ਮੈਂ ਇੱਕ ਪਨੀਰ ਲੈ ਕੇ ਆਇਆ, ਸਪੈਸ਼ਲ ਪਨੀਰ ਆ, ਅਤੇ ਇਹ ਸਪੈਸ਼ਲ ਰੈਸਪੀ ਆ, ਇਹ 'ਚ ਪਨੀਰ ਜਿਵੇਂ ਪਕੌੜੇ ਦੇ ਵਿੱਚ ਨਹੀਂ ਭਰੀ ਜਾਂਦਾ ਜੀ, ਪਨੀਰ ਪਕੌੜੇ ਵਿੱਚ ਫਿਰ ਫਿਲਿੰਗ ਭਰੀ ਦਿਆ, ਇਹ 'ਚ ਇੱਕ ਫਿਲਿੰਗ ਹੈ ਵਿੱਚ ਡਰਾਈ ਫਰੂਟ ਦੀ ਸਾਰੇ ਕਾਸੇ ਦੀ, ਉਹ ਫਿਲਿੰਗ ਪਾ ਕੇ ਅਤੇ ਉਹਨੂੰ ਫਿਰ ਉਹ ਫਰਾਈ ਕਰਦੇ ਨੇ, ਅਤੇ ਉਹਦੇ ਤਵੇ ਦੇ ਉੱਤੇ ਫਰਾਈ ਕਰਦੇ ਨੇ, ਤਵੇ 'ਤੇ ਫਰਾਈ ਕਰਨ ਤੋਂ ਬਾਅਦ ਗ੍ਰੇਵੀ ਨੂੰ ਅਲੱਗ ਤੋਂ ਪਾਉਂਦੇ ਨੇ, ਵਿੱਚ ਕਾਜੂ ਪੈਂਦੇ ਆ, ਕਿਸ਼ਮਿਸ਼ ਵਿੱਚ ਪੈਂਦੀ ਆ, ਅਤੇ ਵਿੱਚ ਧਨੀਆ ਮੇਥੀ ਪੈਂਦੀ ਆ, ਬੜਾ ਕੁਛ ਹੋਰ ਪਾਉਂਦੇ ਨੇ, ਤੁਹਾਡੇ ਮੂੰਹ 'ਚ ਪਾਣੀ ਆ ਗਿਆ। ਅੱਛਾ, ਉਹ ਪਨੀਰ ਸਾਈਡ ਤੋਂ ਹੁੰਦਾ। ਫਿਰ ਉਸ ਤੋਂ ਬਾਅਦ ਇੱਕ ਇਹਨਾਂ ਨੇ ਚਿਕਨ 65 ਖਿਲਾਇਆ, ਤੁਸੀਂ ਖਾਓਗੇ ਹੁਣ ਮਹੀਨੇ ਤੋਂ ਬਾਅਦ, ਹੈ ਨਾ, ਚਿਕਨ 65 ਬਣਾ ਕੇ ਇਹਨਾਂ ਨੇ ਖਿਲਾਇਆ, ਇਹਨਾਂ ਨੇ ਨਜ਼ਾਰਾ ਤੋਂ ਬਣਾ ਕੇ ਖਿਲਾਇਆ ਸਾਰਾ ਨਜ਼ਾਰਾ, ਫਾਈਨ ਡਾਈਨਿੰਗ ਬਣਾਇਆ ਇਹਨਾਂ ਨੇ, ਪਾਰਟੀਜ਼ ਵਗੈਰਾ ਵੀ ਹੁੰਦੀਆਂ ਉੱਥੇ, ਹੈ ਇਹ ਸ਼ੈਫ ਆ, ਮੇਨ ਮਾਸਟਰ ਸ਼ੈਫ ਹੈ, ਓਨਰ ਐਂਡ ਮਾਸਟਰ ਸ਼ੈਫ, ਮਾਲਕ ਵੀ ਹੈ, ਛੋਟੀ ਉਮਰ ਦਾ ਮੁੰਡਾ। ਚੰਨਪ੍ਰੀਤ ਕਿੰਨੇ ਰੈਸਟੋਰੈਂਟ ਰਨ ਕਰ ਰਹੇ ਆ?
3: ਹਾਂਜੀ 5 ਹੈਗੇ ਜੀ,
1: 5 ਰੈਸਟੋਰੈਂਟ ਅਲੱਗ ਅਲੱਗ ਅੰਡਰ ਕਰਦਾ, ਕੇਟਰਿੰਗਸ ਦੀਆਂ ਹਰ ਵੀਕ ਅਲੱਗ ਚੱਲਦੀਆਂ। ਕੱਲ ਤੇ ਅੱਜ ਦੀਆਂ ਕਿੰਨੀਆਂ ਕੇਟਰਿੰਗਸ ਨੇ ਤੁਹਾਡੇ ਕੋਲ?
3: ਹਾਂਜੀ ਸਾਡੇ ਕੋਲ ਕੱਲ ਤੇ ਅੱਜ ਦੀ ਮਿਲਾ ਕੇ ਆਲਮੋਸਟ 1000 ਪੀਪਲ ਦੀ ਕੇਟਰਿੰਗ ਬੁੱਕ ਹੈਗੀ ਹੈ ਜੀ, ਤੇ ਅੱਜ ਵੀ ਪਾਰਕ ਦੀ ਕੇਟਰਿੰਗ ਚੱਲਦੀ ਪਈ ਹੈ, ਕੱਲ ਆਪਣਾ ਲੰਗਰ ਦੀ ਕੇਟਰਿੰਗ ਹੈਗੀ ਹੈ ਜੀ, ਆਪਣਾ 200-250 ਬੰਦੇ ਹੋ ਗਏ ਉੱਥੇ ਲੰਗਰ 'ਚ, ਤੇ ਉਸ ਤੋਂ ਇਲਾਵਾ ਆਪਣਾ ਨਜ਼ਾਰਾ ਤੇ ਸਾਡੀ ਇਵੈਂਟ ਹੈਗੇ ਆ, ਤੋ ਆਪਣੇ ਇੱਕ ਦਿਨੇ ਹੈਗਾ ਜੀ, ਇੱਕ ਸ਼ਾਮ ਨੂੰ ਹੈਗਾ,
1: ਲੋਕ ਆਪਣਾ ਜਨਮ ਦਿਨ ਮਨਾਉਂਦੇ। ਨਜ਼ਾਰਾ ਕਿਸ ਤਰ੍ਹਾਂ ਦਾ ਰੈਸਟੋਰੈਂਟ ਤਿਆਰ ਕੀਤਾ ਇਹਨਾਂ ਨੇ? ਇੱਕ ਸਾਈਡ ਬੈਂਕਟ ਹਾਲ ਵਾਂਗੂ ਬਣਾਤੀ, ਇੱਕ ਸਾਈਡ ਕੈਬਨ ਬਣਾਤੇ, ਬੈਂਕਟ ਹਾਲ ਕੁਛ ਵੀ ਨਹੀਂ, ਫੇਲ ਆ ਉਹਦੇ ਮੂਹਰੇ, ਇੰਨੀ ਡੈਕੋਰੇਸ਼ਨ ਕੀਤੀ, ਲਾਈਟਨਿੰਗ ਕੰਧਾਂ ਦੇ ਵਿੱਚ LED ਲਾਈਟਸ ਲਗਾਏ ਗਏ ਨੇ, ਅਤੇ ਤੁਸੀਂ ਆਪ ਕੰਸਟਰਕਸ਼ਨ 'ਚੋਂ ਗਲੋਬ, ਜਿਹੜੇ ਗਲੋਬ ਦੇ ਬਣਾਏ ਹੋਏ ਸ਼ੈਂਡਲਰ ਲੱਗੇ ਨੇ, ਇੱਕ ਗਲੋਬ ਟਾਈਪ ਦੇ ਨੇ, ਇੱਕ ਇਹਨਾਂ ਦੇ ਆਈ ਐਮ ਆ ਡਿਸਕੋ ਡਾਂਸਰ ਨਹੀਂ, ਜਿਹੜਾ ਗਾਣਾ ਸੀ, ਹਾਂਜੀ ਮਿਥੁਨ ਚੱਕਰਵਰਤੀ ਜਿਹਨਾਂ 'ਤੇ ਲਾਈਟਾਂ ਚਾਹੀਦੇ, ਆਈ ਐਮ ਆ ਡਿਸਕੋ ਡਾਂਸਰ, ਟੈਂਡਾ ਟੈਂਡਾ, ਅਤੇ ਉੱਦਾਂ ਦਾ ਇਹਨਾਂ ਨੇ ਲਾਈਟਨਿੰਗ ਸਿਸਟਮ ਲਗਾਇਆ, DJ ਦਾ ਇਹ ਮਾਹੌਲ ਤੁਹਾਡੇ ਕੋਲ ਫੜਾਉਂਦੇ, DJ ਦੇ ਬਟਨ ਤੁਹਾਨੂੰ ਦਿੰਦੇ ਨੇ, ਤੁਸੀਂ ਆਪਣੀ ਪਸੰਦ ਦੇ ਗਾਣੇ ਲਾਓ ਅਤੇ ਆਪਣਾ ਡਾਂਸ ਕਰੋ ਸਾਰੇ। ਸਟੇਜ ਬਣਾਈ ਹੋਈ ਹੈ, ਸਟੇਜ ਨੂੰ ਸਟੇਜ ਕਰ ਦਿੰਦੇ ਨੇ, ਸਟੇਜ ਉੱਚੀ ਬਣੀ ਹੋਈ ਹੈ, ਅਤੇ ਨਾਲ ਬਾਰ ਬਣੀ ਹੋਈ ਹੈ, ਜਿਹੜੇ ਜਿਹੜੇ ਵੈੱਜ ਆਪਣੇ ਵਰਗੇ ਲੋਕ ਨੇ, ਮੈਂ ਅਤੇ ਸੰਤੋਸ਼ ਵੈੱਜ ਹਾਂ, ਮੋਕਟੇਲ ਮੁਕਟੇਲ ਪੀਣ ਵਾਲੇ, ਅਤੇ ਜਿਹੜੇ ਦੂਜੇ ਦਾਰੂ ਦੂਰੋਂ ਪੀਣੇ, ਉਹਨਾਂ ਦਾ ਅਲੱਗ ਬਣਿਆ ਹੋਇਆ, ਠੀਕ ਹੈ। ਸਾਡੇ ਫਾਊਂਟੇਨ ਅਲੱਗ ਲੱਗੇ ਨੇ, ਬੀਅਰ ਅਤੇ ਫਾਊਂਟੇਨ ਅਲੱਗ ਲੱਗੇ ਨੇ, ਪਰ ਤੁਸੀਂ ਕੰਟੈਕਟ ਕਰਨਾ ਕਿਸੇ ਨੇ ਵੀ ਚੰਨਪ੍ਰੀਤ ਨੂੰ ਕੇਟਰਿੰਗ ਇਵੈਂਟ ਦੇ ਵਾਸਤੇ। ਨਜ਼ਾਰਾ ਜਾਂ ਤਵਾ ਕਿਚਨ ਵਾਸਤੇ ਦੋ ਕੰਪਨੀਆਂ ਰਨ ਕਰਦੇ ਨੇ। ਅੱਛਾ, ਤਵਾ ਕਿਚਨ ਦੇ ਵਿੱਚ ਇੱਕ ਅਲੱਗ ਵੈੱਜ ਕੇਟਰਿੰਗ ਦੇ ਲਈ ਅਲੱਗ ਬਣਾਈ ਹੋਈ ਹੈ ਕਿਚਨ, ਉਹਨੂੰ ਰਹਿਤ ਮਰਿਆਦਾ ਤਵਾ ਕਿਚਨ ਕਹਿੰਦੇ ਨੇ ਇਹ। ਇੱਕ ਇਹਨਾਂ ਦੀ ਨੋਨ ਵੈੱਜ ਦੀ ਅਲੱਗ ਕਿਚਨ ਹੈ, ਜਿਵੇਂ ਅਲੱਗ ਰੈਸਟੋਰੈਂਟ ਨੇ। ਸੋ ਇੱਕੋ ਕੰਪਨੀ ਨੇ ਅਲੱਗ ਅਲੱਗ ਪੈਟਰਨ ਸੈੱਟ ਕੀਤੇ ਆ। ਹਾਈ ਐਂਡ ਖਾਣਾ ਜਿਵੇਂ ਤੁਸੀਂ ਖਾਣਾ, ਹਾਈ ਐਂਡ ਜਿਹਦੇ ਵਿੱਚ ਪਾਰਟੀ ਵੀ ਹੋ ਜਾਵੇ, ਪੈਟੀਓ ਵੀ ਆ ਬਾਹਰਲੇ ਪਾਸੇ ਬਹਿਣ ਨੂੰ, ਬਹੁਤ ਵੱਡਾ ਪੈਟੀਓ ਬਾਹਰ ਬਹਿਣ ਨੂੰ, ਅਤੇ ਅੰਦਰ ਵੀ ਆ, 100 ਬੰਦੇ ਦੀ ਪਾਰਟੀ ਐਂ ਵਧੀਆ ਲੰਘ ਜਾਂਦੀ ਹੈ। ਨੰਬਰ ਬੋਲਦੇ ਤੁਹਾਡਾ 647-633-8878, 647-633-8878। ਕੇਟਰਿੰਗ ਅੱਜ ਸ਼ਾਮ ਨੂੰ ਖਾਣੇ ਖਾਣੇ ਆ, ਸਪੈਸ਼ਲ ਤਰੀਆਂ ਨਹੀਂ ਮਸ਼ਹੂਰ ਹੁੰਦੀਆਂ ਸੀਗੀਆਂ, ਇੱਕ ਇਹਨਾਂ ਦੀ ਤਰੀ ਮਸ਼ਹੂਰ ਆ ਜੀ, ਉਹ ਹੈਗੀ ਆ ਮੇਥੀ ਮਲਾਈ ਮੁਰਗ, ਉਹਨੂੰ ਬੱਚਾ ਵੀ ਖਾ ਲੈਂਦਾ, ਬਜ਼ੁਰਗ ਵੀ ਖਾ ਲੈਂਦਾ,
4: ਠੀਕ ਹੈ,
1: ਠੀਕ ਹੈ, ਉਹ ਤੋਂ ਬਣਦੀ ਆ, ਕੈਸ਼ੂਸ ਤੋਂ ਬਣਦੀ ਆ, ਅਤੇ ਨਾਲ ਵਿੱਚ ਕਰੀਮ ਕੈਸ਼ੂਸ ਸਾਰਾ ਕੁਝ ਪੈਂਦਾ। ਇੱਕ ਬਣਦੀ ਆ ਇਹਨਾਂ ਦੀ ਤਵਾ ਚਿਕਨ ਬਣਦਾ, ਚਿਕਨ ਦੇ ਪੂਰੇ ਲੈਗ ਪੀਸ ਹੁੰਦੇ ਨੇ, ਪੂਰੇ ਵੱਡੇ ਪੀਸ ਲੈਗ ਪੀਸ, ਤੇ ਉਹ ਤਵੇ ਦੇ ਉੱਤੇ ਰੜਦੇ ਨੇ, ਰਾੜਾ ਚਿਕਨ ਮੰਗੋ, ਉਹਦੇ ਆਲੇ ਦੁਆਲੇ ਜਿਹੜੀ ਗ੍ਰੇਵੀ ਆ ਉਹ ਗਾੜੀ ਹੋ ਜਾਂਦੀ ਹੈ, ਉਹ ਖਲਾਉਂਦੇ ਨੇ, ਤੇ ਹੋਰ ਬਹੁਤ ਕੁਛ. ਤਵਾ TAWA ਕਿਚਨ ਨੂੰ ਤੁਸੀਂ ਕੰਟੈਕਟ ਕਰਨਾ. ਤੋ ਪਰਮ ਕੁਇਕ ਲਿਊਬ ਵਾਲੇ ਨੇ ਗ੍ਰੈਂਡ ਓਪਨਿੰਗ ਕਰ ਦਿੱਤੀ ਹੈ ਨੈਗਰਾ ਫਾਲ ਦੇ ਏਰੀਏ 'ਚ. ਟੋਰੋਂਟੋ ਦੇ ਰੇਟ ਦੇ ਉੱਤੇ ਰਿਪੇਅਰ ਕਰਾਉਣੀ ਆ, ਅਗਰ ਨੈਗਰਾ ਫਾਲ 'ਚ ਤੁਸੀਂ ਬੜੀ ਮਹਿੰਗੀ ਰਿਪੇਅਰ ਕਰਾਉਂਦੇ ਸੀ, ਵਿਸ਼ਵਾਸ ਨਹੀਂ ਹੁੰਦਾ ਗੱਡੀ ਜਦੋਂ ਖੋਲਦੇ, ਆਪਾਂ ਨੂੰ ਟਰੱਸਟ ਨਹੀਂ ਹੁੰਦਾ ਬੰਦੇ 'ਤੇ ਕੀ ਕਰੂਗਾ ਕੀ ਨਹੀਂ, ਹੈ ਨਾ?
5: ਸਹੀ ਗੱਲ.
1: ਅਤੇ ਇੱਦਾਂ ਹੀ ਛਾਤੇ ਚੜਾਇਆ ਬੰਦਾ ਨਹੀਂ, ਰੂਫਰ ਚੜ੍ਹਨ ਦਾ ਛਾਤੇ. ਕਿਹੜਾ ਨਾ ਇੱਕ ਪ੍ਰੋਪਰਟੀ 'ਚ ਪਾਈਪ ਫਟ ਗਿਆ ਅੰਦਰ ਪਾਣੀ ਦਾ, ਅਤੇ ਸਾਈਡ ਤੋਂ ਛੱਤ ਦੇ ਦੋ ਸ਼ਿੰਗਲ ਡਿੱਗੇ ਹੋਏ ਦਿਖਦੇ ਸੀ
7: ਜੀ,
1: ਅਤੇ ਉਹ ਰੂਫਰ ਚੜ੍ਹਿਆ ਛਾਤੇ, ਅਤੇ ਚੜ੍ਹ ਕੇ ਮੈਨੂੰ ਕਹਿੰਦਾ ਇਹ ਤਾਂ ਛੱਤ ਲੀਕ ਹੈ ਜੀ, ਕਹਿੰਦਾ ਠੀਕ ਕਰਨੀ ਪੈਣੀ ਹੈ. ਮੈਂ ਕਿਹਾ ਕਰ ਦਿਉ
7: ਜੀ.
1: ਉਹ ਜਦੋਂ ਛਾਤੇ ਚੜ੍ਹਿਆ ਠੀਕ ਕਰਨ ਦੇ ਲਈ, ਉਹਨੇ ਮੈਂ ਤੋਂ $800 ਲੈ ਲਿਆ. ਪਾਣੀ ਉਵੇਂ ਹੀ ਫੇਰ ਵਿੱਚ ਭਰ ਗਿਆ, ਬੇਸਮੈਂਟ ਭਰ ਗਈ. ਲੇਟਰ ਔਨ ਸਾਨੂੰ ਸਿਟੀ ਆਫ ਨੈਗਰਾ ਫਾਲ ਦੀ ਕਾਲ ਆਈ ਕਿ ਤੁਹਾਡਾ ਦੇਖੋ ਰੀਜਨ ਵਾਲਿਆਂ ਦੀ ਚੈੱਕ ਕਰੋ, ਤੁਹਾਡੇ ਕੋਈ ਪਾਈਪ ਤਾਂ ਨਹੀਂ ਫਟੇ, ਪਾਣੀ ਲਗਾਤਾਰ ਚੱਲੀ ਜਾ ਰਿਹਾ. ਤਦ ਜਾ ਕੇ ਅਸੀਂ ਚੈੱਕ ਕਰਾਂ ਤਾਂ ਪਾਣੀ ਦਾ ਪਾਈਪ ਫਟਿਆ. ਉਹਨੇ ਪਤੰਦਰ ਨੇ $850 ਉਵੀਆਂ ਲੈ ਲਿਆ, ਕਹਿੰਦਾ ਰੂਪੇਣੇ ਵਾਲੀ ਹੈ ਜੀ, ਜਾਨੀ ਕਿਹੜਾ ਉੱਤੇ ਚੜ੍ਹ ਗਿਆ ਕਿਹੜਾ ਥੱਲੇ ਦਿੰਦਾ ਖੜੇ ਬੰਦੇ ਨੂੰ, ਜੋ ਮਰਜ਼ੀ ਮੰਗ ਲਓ. ਪਰਮ ਆਟੋ ਵਾਲੇ ਇੱਦਾਂ ਨਹੀਂ ਕਰਦੇ, ਪਰਮ ਆਟੋ ਵਾਲੇ ਕਹਿੰਦੇ ਜੋ ਤੁਹਾਡੀ ਰਿਪੇਅਰ ਹੋਣੀ ਆ ਉਹੀ ਦੱਸਾਂਗੇ. ਲਿਊਬ ਰਿਪੇਅਰ 13 ਰਿਚਮੰਡ ਸਟਰੀਟ ਨੈਗਰਾ ਫਾਲ ਦੇ ਵਿੱਚ ਆਪਣੀ ਸੈਕਿੰਡ ਲੋਕੇਸ਼ਨ ਖੋਲ੍ਹ ਚੁੱਕਿਆ ਮਿਸਾਗਾ ਤੋਂ ਬਾਅਦ ਦੂਸਰੀ. ਤੁਸੀਂ ਕੋਈ ਵੀ ਕੰਮ ਕਰਾਉਣਾ ਨੈਗਰਾ ਫਾਲ 'ਚ ਗੱਡੀ ਦਾ ਰਿਪੇਅਰ ਦਾ, 289-498-1300-299-498-1398 1300 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਹੈਗਾ. ਟਰੂ ਨੌਰਥ ਵਾਲੇ ਨੇ, ਟਰੂ ਨੌਰਥ ਗ੍ਰੈਵਲ ਪਾਉਣੀ ਹੈ ਕਿਸੇ ਨੇ, ਕਿਸੇ ਦਾ ਯਾਰਡ ਆ ਟਰੱਕਾਂ ਦਾ, ਕਿਸੇ ਦਾ ਡਰਾਈਵੇ ਹੈਗਾ, ਜਾਂ ਕੋਈ ਕੰਟਰੈਕਟਰ ਸੁਣ ਰਿਹਾ ਜਿਹੜੇ ਡਰਾਈਵੇ ਪੱਟਦੇ ਨੇ, ਟਰੂ ਨੌਰਥ ਵਾਲੇ ਤੁਹਾਡਾ ਡਰਾਈਵੇ ਪੱਟ ਜਾਂਦੇ ਨੇ ਦਿਹਾੜੀ ਦੇ ਵਿੱਚ ਆ ਕੇ, ਜਿਹੜਾ 4 ਦਿਨ ਤੁਸੀਂ ਲੱਗੇ ਰਹਿੰਦੇ ਹੋ. ਟਰੂ ਨੌਰਥ ਨੂੰ ਕਾਲ ਕਰੋ. ਟਰੂ ਨੌਰਥ ਦਾ ਨੰਬਰ ਹੈ 416-803-0623 416-803-0623 ਦੇ ਉੱਤੇ ਗ੍ਰੈਵਲ ਪਾਉਣੀ ਆ ਜਾਂ ਡਰਾਈਵੇ ਪਟਵਾਉਣਾ, ਉਹਦੀ ਵੇਸਟ ਸਿੱਟਣ ਲਈ ਘੰਟਾ ਘੰਟਾ ਲਾਈਨ 'ਚ ਲੱਗੇ ਰਹਿੰਦੇ ਹੋ. ਇਹਨਾਂ ਦਾ ਡੰਪ ਸਟੇਸ਼ਨ ਹੈ ਟਰੂ ਨੌਰਥ ਦਾ ਕੈਨੇਡੀਅਨ ਡੈਰੀ 'ਤੇ, 416-803-0623. ਬਦਮਾਸ਼ ਸਾਨੂੰ ਅੱਜ ਭਾਈ ਨੇੜੇ ਸਾਨੂੰ ਬਦਮਾਸ਼ ਨੇ ਜੁਆਇਨ ਕੀਤਾ ਜੀ. ਵੈਰੀ ਨਾਈਸ ਆ, ਆ ਜਾਓ ਰਮਾ ਜੀ ਨੇੜੇ ਆ ਜਾਓ. ਬਦਮਾਸ਼ ਨੇ ਜੁਆਇਨ ਕੀਤਾ, ਤੁਸੀਂ ਆਈਬ੍ਰੋਜ਼ ਉੱਪਰ ਨਾਲ ਲੈ ਕੇ ਜਾਓ.
7: ਘਬਰਾ
1: ਗਿਆ ਬਦਮਾਸ਼ ਕੌਣ? ਇੱਕ ਬੀਅਰ ਆਈ ਹੈ ਜੀ ਬਦਮਾਸ਼, ਇੰਡੀਆ ਵਰਗਾ ਟੇਸਟ ਹੈ. ਬਦਮਾਸ਼ ਵਾਲਿਆਂ ਨੇ ਕਿਹਾ ਸਾਨੂੰ ਪ੍ਰਮੋਟ ਕਰੋ ਜੀ, ਸਾਡੀ ਪ੍ਰਮੋਸ਼ਨ ਸਟਾਰਟ ਕਰੋ. ਸੋ ਬਦਮਾਸ਼ ਨੇ ਸਾਨੂੰ ਜੁਆਇਨ ਕੀਤਾ. ਬਦਮਾਸ਼ ਦੀ ਬੀਅਰ ਦੇ ਸੈਂਪਲਸ ਪਏ ਨੇ, ਜਿਹਨੇ ਜਿਹਨੇ ਲੋਕਾਂ ਨੇ ਲੈ ਕੇ ਜਾਣਾ ਫ੍ਰੀ ਸੈਂਪਲਸ ਮਿਲਣਗੇ, ਪੂਰੀ ਬੋਤਲ ਆ ਵੱਡੀ, ਫ੍ਰੀ ਬੋਟਲ ਨੇ. ਚਾਹੇ 500 ਬੰਦਾ ਸਾਨੂੰ ਕੰਟੈਕਟ ਕਰ ਦਿਓ, ਮੈਨੂੰ ਟੈਕਸਟ ਮੈਸੇਜ 'ਤੇ ਬਦਮਾਸ਼ ਲਿਖ ਦਿਓ, 416-518-3200 ਟੈਕਸਟ ਮੈਸੇਜ ਦੇ ਉੱਤੇ ਬਦਮਾਸ਼ ਲਿਖ ਦੇਣਾ. ਫ੍ਰੀ ਬੀਅਰ ਆ ਬਦਮਾਸ਼ ਦੀ, ਅਤੇ ਜਿਹੜਾ ਪੀਊਗਾ, ਜਿਹੜੇ ਪੀਂਦੇ ਉਹ ਤਾਂ ਪੀਂਦੇ ਨੇ, ਆਪਣੇ ਕਹਿੰਦੇ ਛੱਡਣੀ ਨਹੀਂ ਉਹਨਾਂ ਨੇ,
5: ਪੀ ਕੇ ਕਰੇ ਬਦਮਾਸ਼ੀ ਜੀ.
1: ਹਾਂ, ਜਿਹੜੇ ਪੀ ਕੇ ਬਦਮਾਸ਼ੀ ਨਹੀਂ ਕਰਨੀ. ਸੋ ਬਦਮਾਸ਼ ਆਪਣਾ ਰੈਮੀ,
8: ਹਾਂਜੀ,
1: ਬਦਮਾਸ਼ ਬੀਅਰ ਆਈ ਹੈ ਨਵੀਂ ਬਦਮਾਸ਼, ਇੰਡੀਆ ਦਾ ਟੇਸਟ ਹੈ ਸਾਰਾ. ਬਦਮਾਸ਼ ਪੀਣੀ ਚਾਹੁੰਦੇ ਨੇ, 416-518-3200 ਦੇ ਟੈਕਸਟ ਮੈਸੇਜ ਕਰ ਦਿਓ, ਅਸੀਂ ਫ੍ਰੀ ਸੈਂਪਲ ਵਾਲੀ ਲੋਕੇਸ਼ਨ ਦੱਸ ਦਾਂਗੇ, ਉੱਥੇ ਜਾ ਕੇ ਲੋਕੇਸ਼ਨ ਤੋਂ ਫ੍ਰੀ ਸੈਂਪਲ ਪਿਕ ਕਰ ਲਿਓ, ਇੱਕ ਇੱਕ ਬੋਟਲ ਫ੍ਰੀ ਮਿਲਣੀ ਇੱਕ ਇੱਕ ਬੰਦੇ ਨੂੰ. ਸੰਤੋਸ਼, ਤੁਸੀਂ ਤੁਹਾਨੂੰ ਮੂੰਹ ਚ ਪਾਣਿਆ ਹੁਣ, ਠੀਕ ਹੈ ਨਾ? ਆਮ ਤੌਰ ਤੇ ਰਹਿਮੀ ਸੰਤੋਸ਼ ਦੇ ਮੂੰਹ ਚ ਪਾਣੀ ਆਏ ਰਹਿੰਦਾ, ਠੀਕ ਹੈ? ਹੁਣ ਨੀ
8: ਆਇਆ ਕੀ ਚੱਕਰ ਕੀ ਹੈ?
1: ਹਾਂ, ਹੁਣ ਹੈਰਾਨ ਹੋ ਗਏ ਕੀ ਚੱਕਰ ਹੈ. ਸੋ ਬਦਮਾਸ਼ ਵਾਲਿਆਂ ਦੀ ਬੀਅਰ ਵਾਸਤੇ 416-518-3200 ਤੇ ਕੰਟੈਕਟ ਕਰ ਦਿਓ. ਤੁਸੀਂ ਟੈਕਸ ਮੈਸੇਜ ਲਿਖਣਾ ਬਦਮਾਸ਼, ਤੁਹਾਨੂੰ ਮੈਂ ਲੋਕੇਸ਼ਨ ਦੱਸ ਦੂੰ, ਜਾ ਕੇ ਚੱਕ ਲਿਓ, ਅਗਲੇ ਫ੍ਰੀ 'ਚ ਪਿਲਾ ਰਹੇ ਨੇ, ਪੀ ਲਓ ਜਾ ਕੇ, ਠੀਕ ਹੈ? ਸੋ ਰਹਿਮੀ ਮੇਰੇ ਨਾਲ, ਰਹਿਮੀ ਜੀ ਦਿਓ ਮੈਸੇਜ ਆਪਣਾ.
8: ਹਾਂਜੀ, ਇੱਕ ਵਾਰ ਫੇਰ ਅਮਨ ਜੀ, ਸਾਰੇ ਲਿਸਨਰ ਬੜੇ ਧਿਆਨ ਨਾਲ ਸੁਣਾਏ, ਡੀਲ ਪਹਿਲਾਂ ਕਦੀ ਆਈ ਨਹੀਂ ਹੈਗੀ, $25 ਦਾ ਪੈਕੇਜ, ਕੋਈ ਕੰਟਰੈਕਟ ਨਹੀਂ, ਕੈਨੇਡਾ ਤੇ US ਦੀ ਰੋਮਿੰਗ ਦੇ ਨਾਲ, US ਵੀ ਤੁਰ ਜਾਓਗੇ, ਕੋਈ ਐਕਸਟਰਾ ਕੋਸਟ ਨਹੀਂ, ਪੈਸੇ ਤੁਸੀਂ ਦੇਣੇ ਕੈਨੇਡੀਅਨ $25 ਪਲੱਸ ਟੈਕਸਿਸ, ਇੱਕ ਸਟੋਰ ਤੇ ਪ੍ਰੋਸੈਸਿੰਗ ਫੀ ਹੈ $25 ਦੀ, ਉਹ ਦੇਣੀ ਹੈ, ਤੇ ਤੁਹਾਡਾ ਬਿੱਲ $25 ਰਹਿ ਜਾਏਗਾ ਕੈਨੇਡਾ US ਰੋਮਿੰਗ ਦੇ ਨਾਲ. 100 GB ਦਾ ਡੇਟਾ, ਉਹ ਡੇਟਾ ਵੀ ਅਨਲਿਮਿਟਡ ਹੀ ਹੈ, 100 ਤੋਂ ਸਲੋ ਹੁੰਦਾ, ਤੁਹਾਨੂੰ ਬਿੱਲ ਉੱਪਰ ਨਹੀਂ ਆਏਗਾ ਵੀ 25 ਦੀ ਨੂੰ 25 ਦਾ ਪਲਾਨ ਹੈ ਜੀ, ਡੇਟਾ ਲਿਮਿਟਡ ਹੋਏਗਾ ਤਾਂ ਬਿੱਲ ਉੱਪਰ ਆ ਜਾਏਗਾ ਨਾ, $25 ਦਾ ਪਲਾਨ ਹੈਗਾ, 100 GB ਡੇਟਾ ਕੈਨੇਡਾ ਤੇ US ਦੀ ਰੋਮਿੰਗ ਦੇ ਨਾਲ. ਨੰਬਰ ਟੂ ਕਾਲ ਔਰ ਟੈਕਸਟ ਕਰ ਲਓ 416-453-8181, 416-453-8181, ਜਾਂ ਫਿਰ 905-909-2222, $25 ਦਾ ਪਲਾਨ, 100 GB ਡੇਟਾ, ਕੋਈ ਕੰਟਰੈਕਟ ਨਹੀਂ, ਕੈਨੇਡਾ ਤੇ US ਦੀ ਰੋਮਿੰਗ ਦੇ ਨਾਲ.
1: ਥੈਂਕ ਯੂ. ਤੇ ਨੰਬਰ ਟੂ ਕਾਲ 905-909-2222 916-453-8181 416-453-8181 ਦੇ ਉੱਤੇ ਤੁਸੀਂ ਜਿਹੜੇ ਕਾਲ ਕਰਨੀ ਹੈ। ਆ ਬਦਮਾਸ਼ ਵਾਲੇ ਵੀ ਸੰਤੋਸ਼ ਆ ਫੋਨ ਭਰਨਾ ਸ਼ੁਰੂ ਹੋ ਗਿਆ ਮੇਰਾ ਕਹਿੰਦੇ
7: ਬਿਲਕੁਲ ਭਾਈ ਦੇਖੋ ਲਾਈਨ ਲੱਗ ਗਈ ਪੂਰੀ
1: ਤੁਸੀਂ ਮਾਈਕ ਤੋਂ ਬਹੁਤ ਦੂਰ ਹੋ ਤੁਹਾਡੀ ਆਵਾਜ਼ ਨਹੀਂ ਜਾਣੀ।
9: ਹਾਂ ਬਿਲਕੁਲ ਮੈਂ ਦੇਖ ਰਿਹਾ
1: ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਰਮਾ ਜੀ
7: ਹਾਂਜੀ
1: ਜਿੰਨੇ ਵੀ ਲੋਕ ਬਦਮਾਸ਼ ਲਿਖ ਕੇ ਟੈਕਸਟ ਮੈਸੇਜ ਮੈਨੂੰ ਕਰਨਗੇ ਦੋ ਜਣੇ ਹੋ ਤਿੰਨ ਜਣੇ ਹੋ ਤੁਹਾਨੂੰ ਫ੍ਰੀ ਬੀਅਰ ਨੇ ਤੇ ਨੰਬਰ ਹੈ 416-500-58 ਕੰਪਨੀ ਨੇ ਕਿਹਾ ਮੈਨੂੰ ਕਹਿੰਦੇ ਜਿੰਨੀ ਮਰਜ਼ੀ 500 ਬੀਅਰ 1000 ਬੀਅਰ ਵੰਡ ਦਿਓ ਕਹਿੰਦੇ ਨਾ ਨਾ ਨਾ ਕਹਿੰਦੇ ਵੰਡ ਦਿਓ 1000 ਬੀਅਰ ਵੀ ਹੈ ਤਾਂ ਵੀ ਦੇ ਦਿਓ ਕਹਿੰਦੇ 416-500-58-3200 ਕੰਪਨੀ ਨੇ ਕਿਹਾ ਵੀ ਭਾਅ ਜੀ ਸਾਡੀ 1000 ਕੈਨ 2000 ਕੈਨ ਫ੍ਰੀ ਦੇ ਦਿਓ ਅਸੀਂ ਤੁਹਾਨੂੰ ਰੋਕਾਂਗੇ ਨਹੀਂ ਤੁਸੀਂ ਬਦਮਾਸ਼ ਲਿਖ ਲਿਖ ਕੇ ਸਾਨੂੰ ਟੈਕਸਟ ਮੈਸੇਜ ਭੇਜ ਚਲੋ ਅਸੀਂ ਤੁਹਾਨੂੰ ਡਿਲੀਵਰ ਕਰਾ ਦਾਂਗੇ ਸਾਰੀ ਘਰੇ ਨਹੀਂ ਡਿਲੀਵਰ ਕਰਨੀ 416-500-58-3200 ਅਤੇ ਟੈਕਸਟ ਕਰੀ ਚਲੋ ਮੈਨੂੰ ਫੋਨ ਤੇ ਟੈਕਸਟ ਕਰੀਓ ਤੇ ਨਾ ਕਰੇ ਦੂਜੇ ਤੇ ਆਪਣੇ ਵਟਸਐਪ ਤੇ ਨਾ ਕਰੋ
7: ਟੈਕਸਟ ਮੈਸੇਜ ਕਰਿਓ
1: ਟੈਕਸਟ ਕਰ ਦੋ ਮੈਂ ਕੰਪਨੀ ਨੂੰ ਭੇਜ ਰਹਾ ਦੇਖੋ ਜੀ ਬਦਮਾਸ਼ ਬਦਮਾਸ਼ ਹੋ ਗਈ ਸਾਰੇ ਪਾਸੇ ਨਾਮ ਵੀ ਵਧੀਆ ਬਦਮਾਸ਼
7: ਹੈ ਨਾਮ ਵੀ ਬੜਾ ਡਿਫਰੈਂਟ ਹੈ
1: ਅਮਨ ਹਾਂ ਪਰ ਬੀਅਰ ਸੰਤੋਸ਼ ਬੀਅਰ ਵੀ ਬਹੁਤ ਵਧੀਆ
7: ਠੀਕ ਹੈ ਪੈਕਿੰਗ ਤੁਸੀਂ ਪੈਕਿੰਗ ਦੀ ਗੱਲ
1: ਨਹੀਂ ਪੈਕਿੰਗ ਨਹੀਂ ਮੈਂ ਦੋ ਬੰਦਿਆਂ ਨੂੰ ਇਉਂ ਖੜੇ ਖੜੇ ਮੇਰੇ ਕੋਲ ਖੜੇ ਜੀ ਪਲਾਤੀ
7: ਬੈਠ ਲਿਆ ਤੁਸੀਂ
1: ਇੱਥੇ ਮੁੰਡੇ ਟਰੱਕ ਚਲਾਉਂਦੇ ਨੇ ਉਹ ਮੇਰੇ ਕੋ ਆ ਗਏ ਉਹ ਬਈ ਫੋਨ ਨਾ ਕਰੋ ਟੈਕਸਟ ਮੈਸੇਜ ਓਨਲੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਆ ਬੀਅਰ ਆ ਨਵੀਂ ਆਈ ਤੁਸੀਂ ਪੀ ਕੇ ਦੇਖੋ ਉਹਨੇ ਮੈਨੂੰ ਪਤਾ ਕੀ ਪੈਂਦੇ ਕਿਹਾ ਇੱਕ ਨੇ ਕਿਹਾ ਮੈਨੂੰ ਕਿੰਗ ਫਿਸ਼ਰ ਵਾਲਾ ਟੇਸਟ ਆਇਆ ਇੱਕ ਨੇ ਤੁਸੀਂ ਕੁਛ ਹੋਰ ਬੋਲਿਆ ਸੀ
5: ਥੰਡਰ ਬੋਲਟ ਆਪਣੀ
1: ਥੰਡਰ ਬੋਲਟ ਇੱਕ ਨੇ ਆ ਬੋਲਿਆ ਕਹਿੰਦੇ ਕੌੜੀ ਨਹੀਂ ਹੈ
7: ਅੱਛਾ
1: ਤਾਂ ਕਰਕੇ 416-500-58-3200 ਲੈ ਲਓ ਵੀ ਲੁੱਟ ਲਓ ਵੀ ਨਸੀਬਾਂ ਵਾਲਿਓ ਜਿੰਨੀਆਂ ਬੀਅਰ ਤੁਸੀਂ ਪੀਣੀਆਂ ਮੇਰੇ ਤੋਂ ਚੱਕ ਲਓ ਹਾਂ ਹੈ ਆਪਣੀ ਠੰਡੀ ਕਰ ਕਰ ਪੀ ਚੱਲਿਓ 416-500-58-3200 ਬਦਮਾਸ਼ ਲਿਖਣਾ ਬਸ ਤੜ ਤੜ ਤੜ ਤੜ ਫੋਨ ਵੱਜ ਰਿਹਾ ਮੇਰਾ
7: ਬਹੁਤ ਜ਼ਿਆਦਾ
1: ਤੇ ਟੈਕਸਟ ਮੈਸੇਜ ਤੇ ਟੈਕਸਟ ਮੈਸੇਜ ਆ ਰਿਹਾ ਥੈਂਕ ਯੂ ਓਕੇ ਨਾਲ ਨਾਲ HSP ਕੰਸਟਰਕਸ਼ਨ ਵਾਲਾ ਦਾ ਨੰਬਰ ਨੋਟ ਕਰੋ ਬਦਮਾਸ਼ ਲਿਖ ਦਿਓ 416-500-58-3200 ਸਾਰਿਆਂ ਦੀ ਬਦਮਾਸ਼ੀ ਕੱਢ ਦਾਂਗੇ ਅਸੀਂ ਅੱਜ ਠੀਕ ਹੈ HSP ਕੰਸਟਰਕਸ਼ਨ ਵਾਲੇ ਨੇ ਰਮਾ ਜੀ ਬਣੇ ਹੋਏ ਘਰ 'ਚ ਤੀਸਰਾ ਯੂਨਿਟ ਬਣਾ ਦਿੰਦੇ ਨੇ ਤੁਹਾਡਾ ਘਰ ਉੱਪਰ ਆ ਇੱਕ ਫਲੋਰ ਇੱਕ ਗਰਾਊਂਡ 'ਤੇ ਆ ਇੱਕ ਬੇਸਮੈਂਟ ਆ ਉਸ ਘਰ ਨੂੰ ਟ੍ਰਾਈਪਲੈਕਸ ਬਣਾ ਦਿੰਦੇ ਨੇ ਤੁਸੀਂ ਇੰਜੀਨੀਅਰਿੰਗ ਬੈਕਗਰਾਊਂਡ ਤੋਂ ਭਾਅ ਜੀ ਉਸੇ ਘਰ ਨੂੰ ਟ੍ਰਾਈਪਲੈਕਸ ਬਣਾ ਦਿੰਦੇ ਨੇ ਬਣੇ ਹੋਏ ਘਰ ਨੂੰ ਬਾਏ ਲਾਅ ਦੇ ਅਕੋਰਡਿੰਗ
5: ਸਹੀ ਗੱਲ
1: GTA 'ਚ ਜ਼ਿਆਦਾ ਕੰਮ ਕਰਦੇ ਨੇ HSP ਵਾਲੇ ਕਹਿੰਦੇ ਨੇ ਦੋ ਪੋਰਸ਼ਨ ਦੇ ਰੈਂਟ ਆਉਂਦੇ ਹੋਣ ਤੁਹਾਨੂੰ ਇੱਕ 'ਚ ਤੁਸੀਂ ਬੈਠੇ ਹੋਵੋ ਅਸੀਂ ਪੋਸੀਬਲ ਕਰ ਦਾਂਗੇ ਘਰ ਵੱਡਾ ਕਰਨਾ ਐਕਸਟੈਂਡ ਕਰਨਾ ਬਣੇ ਹੋਏ ਨੂੰ ਹੋਰ ਵਧਾਉਣਾ ਠੀਕ ਹੈ ਅਤੇ ਤੁਸੀਂ ਸਾਨੂੰ ਗਰਾਜ ਹੋਰ ਇੱਕ ਐਡ ਕਰਨਾ ਮੈਨੂੰ ਕਾਲ ਕਰ ਦਿਓ 416-671-0709 416-671-0709 ਦੇ ਉੱਤੇ ਤੁਸੀਂ HSP ਕੰਸਟਰਕਸ਼ਨ ਵਾਲਿਆਂ ਨੂੰ ਕਾਲ ਕਰਨੀ ਹੈ ਇੱਕ ਨਾ ਮੈਂ ਸੋਫਾ ਬਣਾਇਆ ਰਮਾ ਜੀ ਮੈਂ ਨਾ ਕੁਰਸੀਆਂ ਲੈ ਆਏ ਮੇਰੇ ਘਰ ਵਾਲੇ ਦੋ $190 ਦੀਆਂ ਮੈਂ ਇਹਨਾਂ ਉਹਨਾਂ ਨੂੰ ਕਸਟਮ ਸੋਫਾ ਤਿਆਰ ਕਰਾ ਕੇ ਦਿੱਤਾ ਬੜਾ ਸੋਹਣਾ ਸੋਫਾ ਕਸਟਮ ਪਿੱਛੇ ਉਹ ਲੱਗੇ ਨੇ ਹੁੰਦੇ ਡਾਇਮੰਡ ਜਿਹੇ ਲੱਗੇ ਹੁੰਦੇ ਪਿੱਠ 'ਤੇ ਉਹ ਲਵਾ ਕੇ $220 ਦੇ ਵਿੱਚ ਬਾਹਰ ਬਹਿਣ ਨੂੰ ਜਿਹੜਾ ਸ਼ੂਜ਼ ਲਾਉਣ 'ਤੇ ਪਾਉਣ ਲਈ ਕਸਟਮ ਸੋਫਾ 250 ਬੰਦੇ ਬਹਿ ਜਾਂਦੇ ਬੱਚੇ ਨੇ ਇੱਕ ਬੱਚਾ ਦੋ ਵੱਡੇ ਇੰਨਾ ਚੌੜਾ ਆਪਣੀ ਮਰਜ਼ੀ ਨਾਲ ਚੌੜਾ ਕਰਾਇਆ ਵਿੰਡੋ ਦੇ ਅਕੋਰਡਿੰਗਲੀ ਤਿੰਨ ਦਾ ਕਰਨਾ ਤਿੰਨ ਦਾ ਕਰ ਲਓ ਅਸੀਂ 250 ਦਾ ਕਰਾਇਆ ਤੁਸੀਂ RSG ਕਸਟਮ ਵਾਲਿਆਂ ਨੂੰ ਕਾਲ ਕਰਨੀ ਹੈ ਕੋਈ ਪੁਰਾਣਾ ਸੋਫਾ ਪੁਰਾਣੇ ਸੋਫੇ ਨੇ ਰਮਾ ਇੰਨਾ ਸੋਹਣਾ ਬਣਾ ਦਿੰਦੇ ਨੇ ਆ ਜਿਹੜੀ ਤੁਸੀਂ ਕੁਰਸੀ 'ਤੇ ਬੈਠੇ ਹੋ ਇਹ ਮੈਨੂੰ ਇੱਕ ਜੂਇਸ਼ ਨੇ ਦਿੱਤੀ ਸੀ ਉਹਨੇ ਆਪਣੀ ਪ੍ਰੋਪਰਟੀ ਵੇਚੀ ਸੀ ਆਹ ਵਾਲੀ ਕੁਰਸੀਆਂ ਕਮਰਸ਼ੀਅਲ ਪ੍ਰੋਪਰਟੀ ਵੇਚੀ ਸੀ ਉਹਨੂੰ ਅੱਗੇ ਕਿਸੇ ਨੇ ਦਿੱਤੀ ਸੀ ਇਹ 30 ਸਾਲ ਪੁਰਾਣੀ ਕੁਰਸੀ ਆ ਫੀਲ ਹੋ ਰਿਹਾ ਤੁਹਾਨੂੰ ਹਾਂਜੀ ਭਾਅ
9: ਜੀ
1: 30 ਸਾਲ ਪੁਰਾਣੀ ਕੁਰਸੀ ਆ ਲੋਹੇ ਦੀ ਕੁਰਸੀ ਆ ਟੁੱਟਣੀ ਨਹੀਂ ਨਾ ਫਟਣੀ ਆ ਇੱਦਾਂ ਦਾ ਸਮਾਨ ਤਿਆਰ ਕਰਕੇ ਦਿੰਦੇ ਆ RSG ਕਸਟਮ ਸੋਫਾ 647-705-1317 ਮਿਲਟਨ ਫੋਰਡ 'ਤੇ ਜਾਣਾ ਮਿਲਟਨ ਫੋਰਡ ਵਾਲਿਆਂ 'ਚ ਕਾਲ ਨਹੀਂ ਆਈ ਕਿਸੇ ਦੀ ਮਿਲਟਨ ਫੋਰਡ 'ਤੇ ਜਾਣਾ ਕੋਈ ਵੀ ਗੱਡੀ ਪੁਰਾਣੀ ਲੈ ਜਾਓ ਬਈ ਆ ਨੋ ਕਾਲਰ ਆਈ ਡੀ ਤੋਂ ਦੇਖੋ ਕੌਣ ਇਹ ਬਦਮਾਸ਼ ਬਾਰੇ ਪੁੱਛਦਾ ਅਤੇ ਮਿਲਟਨ ਵਾਲਿਆਂ ਨੂੰ ਤੁਸੀਂ ਕੋਈ ਵੀ ਪੁਰਾਣੀ ਗੱਡੀ ਲੈ ਜਾਣੀ ਆ ਆਪਣੀ ਕੋਈ ਵੀ ਪੁਰਾਣੀ ਖੜੀ ਕਰ ਦਿਓ ਨਵੀਂ ਲਿਆਓ ਪੁਰਾਣੀ ਦੇ ਕਿਸ਼ਤਾਂ ਆਪੇ ਐਡਜਸਟ ਕਰ ਦੇਣਗੇ ਅਤੇ ਤੁਸੀਂ $120 ਵੀਕ ਦੇ ਵਿੱਚ ਗੱਡੀ ਲੈ ਸਕਦੇ ਹੋ ਮਿਲਟਨ ਫੋਰਡ ਤੋਂ ਕੌਣ ਆ ਪੁੱਛਣ ਪਹਿਲਾਂ ਅਤੇ ਮਿਲਟਨ ਫੋਰਡ ਤੋਂ ਮਿਲਟਨ ਫੋਰਡ ਦਾ ਨੰਬਰ ਆ 416-302 ਪੰਜ ਮਿੰਟ ਤੱਕ ਕਰੇਗਾ 416-302-9941 416-302-9941 ਦੇ ਉੱਤੇ ਕਾਲ ਕਰਨੀ ਹੈ 416-302-9941 ਅਤੇ ਤੁਸੀਂ ਮਿਲਟਨ ਫੋਰਡ ਵਾਲਿਆਂ ਨੂੰ ਕਾਲ ਕਰਨੀ ਹੈ ਔਰ ਸਾਨੂੰ ਸ਼ੋਅ ਤੋਂ ਬਾਅਦ ਮੈਂ ਨਾ ਬਿਜ਼ਨਸ ਦੇ ਬਾਰੇ ਕੋਈ ਗੱਲ ਕਰਨੀ ਹੈ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਕੋਈ ਵੀ ਜਾਣਕਾਰੀ 416-500-58-3200 ਜਿਨ੍ਹਾਂ ਨੇ ਕੌਂਡੋ ਮਕਾਨ ਬੁੱਕ ਕਰਾਏ ਨੇ ਕਲੋਜ਼ਿੰਗ ਨਹੀਂ ਕਰ ਸਕਦੇ ਉਹ ਸਾਨੂੰ ਕਾਲ ਕਰ ਲਿਓ ਨੰਬਰ ਹੈ 416-518-3200 416-518-3200 ਜਿਨ੍ਹਾਂ ਦੇ ਟ੍ਰੈਫਿਕ ਟਿਕਟ ਬਹੁਤ ਮਿਲੇ ਹੋਏ ਨੇ ਟ੍ਰੈਫਿਕ ਟਿਕਟ ਨੂੰ ਤੁਸੀਂ ਮਾਫ ਕਰਾਉਣਾ ਚਾਹੁੰਦੇ ਹੋ, ਮਨਿੰਦਰ ਸਿੰਘ ਪੱਡਾ 647-0797 6478640797 ਟ੍ਰੈਫਿਕ ਟਿਕਟ ਜਾਂ ਕਿਰਾਏਦਾਰ ਨਿਕਲਣ ਦਾ ਨਾਂ ਨਹੀਂ ਲੈਂਦਾ, ਕਿਰਾਏਦਾਰ ਨੂੰ ਕੱਢਣਾ 647-0797 ਤੇ ਪੀਲ ਟ੍ਰੈਫਿਕ ਡਿਫੈਂਸ ਦੇ ਮਨਿੰਦਰ ਸਿੰਘ ਪੱਡਾ ਨੂੰ ਕਾਲ ਕਰਨੇ ਆ।
9: 1 time ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 bedroom 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ ਕਾਲ 416-265-2222।
10: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਰਹੇ ਹੈ ਤੁਹਾਡਾ ਆਪਣਾ ਰੇਡੀਓ ਦੇਸ਼ ਪ੍ਰਦੇਸ਼।
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551।
0: Is but one God.
2: Sat Naam.
0: The Supreme Truth.
2: Karta Purakh.
0: The Creator.
2: Nirupaan.
0: Without fear.
2: Nirvair.
0: Without hate. Present.
2: Ajoni sepam.
0: Immortal.
2: Guru Parsad.
0: Through his grace.
2: Jap.
3: Sarikama.
0: Thou shalt worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor ya Self-Employed di File, Gal ki Immigration di har problem da solution lain layi, Community de jaane pehchane ate tajrubekar Immigration Consultant Gary Virk nu milo.
3: Koi case refuse ho gaya ya appeal te chala gaya, hove immigration da koi vi masla, hamesha yaad rakho ikko hi na ate ikko hi tha, CIC Immigration. Hune hi call karo 456-6161।
4: कनेडा विच रहंदे होए हर परिवार को लाइफ इंश्योरेंस होनी बहुत जरूरी है, अपने परिवार दी फाइनेंशियल सिक्योरिटी ते फ्यूचर प्लानिंग लई।
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तो ही करवाई है।
6: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-456-3381 ते 416-457-3381 ते।
4: नाले जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुने ही सिमराज सिंह सिद्धू नु कॉल करो 416-457-3381 416-457-3381।
7: ਦੋਸਤੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਰੋਡ ਸਭਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Surya Dasto Sham Satoja Tak on dining and takeouts. Mazala Vo Sunday no Paranta plate. Monday, Manpasand Kulcha plate. Tuesday, Chana Bhatura. Wednesday, Lajwab Veg Thali. Thursday, Yummy Haka Thali. Friday, Mazala Vo Saag Makki Di Roti Da. A yummy deals is simply Indian. This Sariya Hi location stay. Dining, takeout and catering also available. Call at 9057948111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, buddy backyard, the unfinished basement in all, sirf $7 lakh range de vich, in the 700s bahut jald aa rahe ne. Semi-detached kar, $8 lakh di range de vich, in the 800s, releasing very soon. Sab to khas, double car garage wale, buddy detached kar, sirf $9 lakh di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 416-302-0016 ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016 416-302-0016 416-302-0016
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 20 ਜੂਨ ਅੱਜ ਹੋ ਚੁੱਕੀ ਹੈ ਤੇ 1:10 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਬੜਾ ਖੂਬਸੂਰਤ ਵੀਕਐਂਡ ਹੈਗਾ ਆ, ਬਹੁਤ ਸੋਹਣਾ ਮੌਸਮ ਹੈ ਤੇ ਉਮੀਦ ਹੈ ਕਿ ਸਾਰੇ ਹੀ ਆਪਣਾ ਜਿਹੜਾ ਦਿਨ ਹੈ ਉਹ ਬੜੀ ਖੂਬ ਇੰਜੋਏ ਕਰ ਰਹੇ ਹੋਣਗੇ। ਤੇ ਨਾਲ ਹੀ ਫਾਦਰਸ ਡੇ ਕੱਲ੍ਹ ਨੂੰ ਹੈਗਾ ਆ ਤੇ ਅੱਜ ਅਸੀਂ ਫਾਦਰਸ ਡੇ ਵੀ ਸੈਲੀਬ੍ਰੇਟ ਕਰਾਂਗੇ। ਸਾਰਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੇ ਆਪਣੇ ਫਾਦਰਸ ਦਾ, ਆਪਣੇ ਮਦਰਸ ਦਾ, ਸਾਰਿਆਂ ਦਾ ਬਹੁਤ ਖਿਆਲ ਰੱਖੋ, ਬਹੁਤ ਪਿਆਰ ਦਿਓ ਤੇ ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ, ਕਿਉਂਕਿ ਜਿਹੜਾ ਟਾਈਮ ਹੈ ਤੁਹਾਨੂੰ ਪਤਾ ਕਿ ਉਹ ਫਿਰ ਵਾਪਸ ਨਹੀਂ ਆਉਂਦਾ। ਤੇ ਜਿੰਨਾ ਜ਼ਿਆਦਾ ਹੋ ਸਕਦਾ ਟਾਈਮ ਨੂੰ ਯੂਟੀਲਾਈਜ਼ ਕਰੋ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਿਆਂ ਕਿ ਪ੍ਰੋਗਰਾਮ ਦੇ ਨਾਲ ਤੁਸੀਂ ਕਿਵੇਂ ਕਿਵੇਂ ਜੁੜ ਸਕਦੇ ਹੋ। ਪਹਿਲਾਂ ਤਾਂ ਇੱਕ ਤੁਸੀਂ ਨੰਬਰ ਨੂੰ ਡਾਇਲ ਕਰੋ ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ। ਨੰਬਰ ਹੈ 416-4770-40, 416-4770-2040। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਫੋਨ ਦੇ ਉੱਪਰ, ਤੇ ਜਾਂ ਫਿਰ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ www.desprdestv.com ਜਾਂ ਫਿਰ www.desprdesradio.com। ਤੇ ਨਾਲ ਦੀ ਨਾਲ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ ਪ੍ਰਦੇਸ ਨੂੰ ਟਿਊਨ ਇਨ ਕਰ ਸਕਦੇ ਹੋ। ਤੇ ਨਾਲ ਦੀ ਨਾਲ ਹੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ 3 ਘੰਟੇ ਦਾ ਸਾਥ ਹੈ ਤੇ 3 ਘੰਟਿਆਂ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਗੀਤ ਸੰਗੀਤ ਤੇ ਕੁਝ ਸਪੋਂਸਰ ਸੰਦੇਸ਼ ਹੋਣਗੇ। ਤੇ ਸਟੂਡੀਓ ਦਾ ਨੰਬਰ 905-500-5444, 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਹਰ ਰੋਜ਼ ਦੀ ਤਰ੍ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ ਤੇ ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਆਪਾਂ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਬਿਲਕੁਲ ਅੱਜ ਫਾਦਰਸ ਡੇ ਹੈ ਅਤੇ ਫਾਦਰਸ ਡੇ ਸਪੈਸ਼ਲ ਪ੍ਰੋਗਰਾਮ ਅੱਜ ਅਸੀਂ ਕਰਾਂਗੇ। ਅਤੇ ਬਿਲਕੁਲ ਹੁਣੇ ਹੁਣੇ ਆਪਾਂ ਸ਼ਬਦ ਸਰਵਣ ਕੀਤਾ ਭਾਈ ਗੋਪਾਲ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਜਿਹੜੇ ਪਿਤਾ ਹੁੰਦੇ ਆ ਨਾ, ਪਿਤਾ ਹਮੇਸ਼ਾ ਕਹਿ ਲਓ ਕਿ ਇੱਕ ਨਾ ਨਿੰਮ ਦੇ ਰੁੱਖ ਵਾਂਗੂ ਹੁੰਦੇ ਆ, ਮਤਲਬ ਕਿ ਉਹਨਾਂ ਦੀਆਂ ਗੱਲਾਂ ਹੈ ਨਾ ਕਿਤੇ ਨਾ ਕਿਤੇ ਆਪਾਂ ਨੂੰ ਹੈ ਨਾ ਜਿਵੇਂ ਸਟ੍ਰਿਕਟਨੈਸ ਜੀ ਹੈ ਨਾ ਵਰਤਦੇ ਆ ਉਹ ਵੀ, ਹਾਂ ਥੋੜ੍ਹੇ ਜਿਹੇ ਸਖ਼ਤ ਜਿਹੇ ਹੁੰਦੇ ਆ। ਜਿਵੇਂ ਨਿੰਮ ਦੇ ਪੱਤੇ ਜਿਵੇਂ ਕਹਿੰਦੇ ਆ ਨਾ ਵੀ ਆਪਾਂ ਕੌੜੇ ਹੁੰਦੇ ਆ, ਬਟ ਉਹਨਾਂ ਦੀ ਛਾਂ ਹਮੇਸ਼ਾ ਠੰਡੀ ਹੁੰਦੀ ਆ, ਨਿੰਮ ਦੀ ਛਾਂ ਹਮੇਸ਼ਾ ਠੰਡੀ ਰਹਿੰਦੀ ਆ। ਅਤੇ ਉੱਦਾਂ ਹੀ ਇੱਕ ਪਿਤਾ ਕਹਿ ਲਓ ਕਿ ਇੱਕ ਨਾ ਰੋਲ ਪਲੇਅ ਕਰਦੇ ਆ ਆਪਣੀ ਲਾਈਫ ਦੇ ਵਿੱਚ, ਚਾਹੇ ਕਈ ਵਾਰ ਉਹਨਾਂ ਦੀਆਂ ਗੱਲਾਂ ਆਪਾਂ ਨੂੰ ਕੌੜੀਆਂ ਵੀ ਲੱਗਦੀਆਂ ਹੁੰਦੀਆਂ, ਕਿਉਂਕਿ ਕਈ ਵਾਰ ਆਪਾਂ ਨੂੰ ਡਰ ਵੀ ਹੁੰਦਾ ਆ ਵੀ ਹਾਂ ਕੋਈ ਮੈਨੂੰ ਝਿੜਕ ਪੈ ਜਾਣੀ ਆ ਜਾਂ ਕਿਸੇ ਨਾ ਕਿਸੇ ਗੱਲ ਤੋਂ ਕਈ ਵਾਰ ਰੋਕਦੇ ਵੀ ਹੁੰਦੇ ਆ, ਬਟ ਉਹ ਕਿਤੇ ਨਾ ਕਿਤੇ ਨਾ ਉਹਦੇ ਪਿੱਛੇ ਇੱਕ ਚੰਗਾ ਕੋਈ ਰੀਜ਼ਨ ਹੁੰਦਾ ਆ, ਕੋਈ ਨਾ ਕੋਈ ਰਾਜ਼ ਛੁਪਿਆ ਹੁੰਦਾ, ਕਿਉਂਕਿ ਉਹ ਆਪਣਾ ਹਮੇਸ਼ਾ ਚੰਗਾ ਹੀ ਚਾਹੁੰਦੇ ਆ ਹੈ ਨਾ। ਜੋ ਸਟਰਗਲ ਕਰਦੇ ਆ, ਜੋ ਉਹ ਆਪਣੀ ਲਾਈਫ ਦੇ ਵਿੱਚ ਜਿੰਨਾ ਉਹਨਾਂ ਨੇ ਕਹਿ ਲਓ ਕਿ ਕਈ ਵਾਰ ਇੱਦਾਂ ਹੁੰਦਾ ਕਿ ਪੇਰੈਂਟਸ ਨਾ ਆਪਣੇ ਚਾਅ ਵੀ ਪਿੱਛੇ ਛੱਡ ਦਿੰਦੇ ਨੇ ਕਿ ਸਾਡੇ ਬੱਚਿਆਂ ਦੇ ਚਾਅ ਪੂਰੇ ਹੋ ਸਕਣ, ਹੈ ਨਾ। ਅਤੇ ਇੱਕ ਪਿਤਾ ਦਾ ਰੋਲ ਇਹੀ ਇੱਦਾਂ ਦਾ ਹੀ ਹੁੰਦਾ ਆ ਕਿ ਉਹ ਆਪਣੇ ਬੱਚਿਆਂ ਦੇ ਲਈ ਜੋ ਹੁੰਦਾ ਨਾ ਉਹ ਕਰਦੇ ਆ। ਈਵਨ ਮਦਰਸ ਵੀ, ਮਦਰਸ ਫਾਦਰਸ ਦੋਵੇਂ ਓਬਵੀਅਸਲੀ ਇਕੱਲਾ ਬਰਾਬਰ ਹੀ, ਉਹਨਾਂ ਦੀ ਕੋਈ ਵੀ ਨਹੀਂ ਕਰ ਸਕਦਾ। ਜੋ ਇੱਕ ਮਾਂ ਪਿਓ ਨੇ ਆਪਣੇ ਬੱਚਿਆਂ ਦੇ ਲਈ ਕਰ ਦੇਣਾ, ਉਹ ਕੋਈ ਦੂਸਰਾ ਤਾਂ ਓਬਵੀਅਸਲੀ ਕਦੇ ਵੀ ਨਹੀਂ ਕਰ ਸਕਦਾ। ਬਟ ਜੇ ਆਪਾਂ ਉੱਦਾਂ ਹੀ ਗੱਲ ਕਰੀਏ, ਜੇ ਆਪਾਂ ਇਕੱਲੇ ਫਾਦਰਸ ਦੀ ਗੱਲ ਕਰੀਏ, ਤਾਂ ਫਾਦਰ ਦਾ ਨਾ ਇੱਕ ਕਹਿ ਲਓ ਕਿ ਸਿਰ ਦੇ ਉੱਤੇ ਹੱਥ ਹੋਣਾ ਬਹੁਤ ਜ਼ਰੂਰੀ ਹੈ। ਜਿੰਨੇ ਮਦਰਸ ਇੰਪੋਰਟੈਂਟਸ ਨੇ ਉੱਦਾਂ ਹੀ ਉਨੇ ਹੀ ਫਾਦਰਸ ਵੀ ਇੰਪੋਰਟੈਂਟ ਨੇ। ਅਤੇ ਦੋਵਾਂ ਦਾ ਹੀ ਜ਼ਰੂਰ ਖਿਆਲ ਰੱਖੋ। ਅਤੇ ਜਿਨ੍ਹਾਂ ਦੇ ਫਾਦਰਸ ਉਹਨਾਂ ਦੇ ਕੋਲ ਨੇ ਜਾਂ ਦੂਰ ਵੀ ਰਹਿੰਦੇ ਨੇ, ਤਾਂ ਤੁਸੀਂ ਆਪਣੇ ਫਾਦਰਸ ਦੇ ਲਈ ਜ਼ਰੂਰ ਟਾਈਮ ਕੱਢੋ। ਉਹਨਾਂ ਨੂੰ ਕਿਤੇ ਬਾਹਰ ਲੈ ਕੇ ਜਾਓ ਜਾਂ ਬਾਹਰ ਨਹੀਂ ਜਾ ਸਕਦੇ, ਉਹਨਾਂ ਦੇ ਲਈ ਕੁਛ ਨਾ ਕੁਛ ਚਾਹੇ ਇੱਕ ਦੋ ਨਾ ਪਿਆਰ ਦੇ ਬੋਲ ਹੀ ਉਹਨਾਂ ਨੂੰ ਬੋਲੋ ਕਿ ਹਾਂਜੀ ਤੁਸੀਂ ਸਾਡੇ ਲਈ ਇੰਨਾ ਕੁਛ ਕਰਦੇ ਹੋ ਜਾਂ ਕੀਤਾ ਆ, ਹੈ ਨਾ, ਅਤੇ ਤੁਸੀਂ ਬਹੁਤ ਥੈਂਕਫੁਲ ਹੋ। ਜਾਂ ਤੁਸੀਂ ਉਹਨਾਂ ਦਾ ਓਬਵੀਅਸਲੀ ਗੱਲਾਂ ਕੋਈ ਮੁਕਾਬਲਾ ਤਾਂ ਕੋਈ ਕਰ ਹੀ ਨਹੀਂ ਸਕਦਾ, ਬਟ ਜਦੋਂ ਤੁਸੀਂ ਦੋ ਪਿਆਰ ਦੇ ਬੋਲ ਬੋਲ ਲੈਂਦੇ ਹੋ, ਕਈ ਵਾਰ ਇੱਦਾਂ ਹੁੰਦਾ ਆ ਕਿ ਆਪਣੇ ਫਾਦਰਸ ਦੇ ਨਾਲ ਨਾ ਥੋੜ੍ਹੀ ਟਰਾਂਸਪੇਰੈਂਸੀ ਰੱਖਣੀ ਔਖੀ ਹੋ ਜਾਂਦੀ ਹੈ ਕਈਆਂ ਦੇ ਲਈ। ਕਈ ਨਾ ਜਿਵੇਂ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਜਾਂ ਕਿਤੇ ਨਾ ਕਿਤੇ ਇੱਕ ਥੋੜ੍ਹੀ ਜਿਹੀ ਨਾ ਹੈਜੀਟੇਸ਼ਨ ਜੀ ਹੁੰਦੀ ਆ, ਬਟ ਤੁਸੀਂ ਉਹ ਹੈਜੀਟੇਸ਼ਨ ਨੂੰ ਕ੍ਰੋਸ ਕਰ ਲਓ ਥੋੜ੍ਹਾ ਜਿਹਾ, ਅਤੇ ਉਹਨਾਂ ਨੂੰ ਆਪਣੇ ਮਨ ਦੀ ਗੱਲ ਬੋਲੋ, ਉਹਨਾਂ ਦੇ ਮਨ ਦੀਆਂ ਗੱਲਾਂ ਸੁਣੋ, ਤਾਂ ਦੇਖੋ ਕਿ ਰਿਸ਼ਤਾ ਕਿੰਨਾ ਜ਼ਿਆਦਾ ਈਜ਼ੀਲੀ, ਹੈ ਨਾ, ਕਿੰਨਾ ਜ਼ਿਆਦਾ ਤੁਹਾਨੂੰ ਨਾ ਫਰੈਂਡਲੀ ਇਹ ਰਿਸ਼ਤਾ ਲੱਗੂਗਾ। ਅਤੇ ਆਪਣੇ ਫਾਦਰਸ ਚਾਹੇ ਮਦਰਸ ਦੋਵਾਂ ਦਾ ਹੀ ਬਹੁਤ ਖਿਆਲ ਰੱਖੋ, ਦੋਵਾਂ ਨੂੰ ਹੀ ਬਹੁਤ ਪਿਆਰ ਦਿਓ। ਅਤੇ ਦੇਸ ਪ੍ਰਦੇਸ ਦੀ ਪੂਰੀ ਟੀਮ ਦੇ ਵੱਲੋਂ ਹੈਪੀ ਫਾਦਰਸ ਡੇ ਸਾਰਿਆਂ ਨੂੰ ਹੀ। ਅਤੇ ਫਾਦਰਸ ਡੇ ਅੱਜ ਪੂਰਾ ਸੈਲੀਬ੍ਰੇਟ ਕਰੋ, ਅੱਜ ਕਰੋ, ਕੱਲ੍ਹ ਵੀ ਕਰੋ, ਕਿਉਂਕਿ ਕੱਲ੍ਹ ਨੂੰ ਜੇ ਦੇਖਿਆ ਵੀ ਕੱਲ੍ਹ ਨੂੰ ਫਾਦਰਸ ਡੇ ਆ, ਬਟ ਆਪਾਂ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਕੱਲ੍ਹ ਨੂੰ ਵੀ ਕਰ ਰਹੇ ਹੋ ਤੁਸੀਂ ਸਾਰੇ ਜਾਣੇ। ਅਤੇ 20 ਜੂਨ ਅੱਜ ਹੋ ਚੁੱਕੀ ਹੈ ਅਤੇ ਮੇਰੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ, 3631। ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਠੀਕ ਹੈ ਜੀ, ਬਹੁਤ ਵਧੀਆ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ।
0: ਹਾਂਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ।
1: ਤੇ ਜਿਹਨਾਂ ਜਿਹਨਾਂ ਦੇ ਮਾਂ ਪਿਓ ਸਿਰ ਤੇ ਆ, ਜਿਉਂਦੇ ਆ, ਤੇ ਮਿਹਨਤ ਦੇ ਨਾਲ ਇਹ ਆ ਵੀ ਉਹਨਾਂ ਦੀ ਜੀਂਦੇ ਜੀਆਂ ਦੀ ਟੇਕ ਕੇਅਰ ਕਰੋ। ਜਦੋਂ ਉਹ ਸਿਰ ਤੋਂ ਉੱਠ ਜਾਂਦੇ ਆ ਫੇਰ ਸਾਡੀ ਅੱਖ ਖੁੱਲਦੀ ਆ ਤੇ ਫੇਰ ਆਪਾਂ ਬਹੁਤ ਲੇਟ ਹੋ ਜਾਂਦੇ ਆ।
0: ਬਿਲਕੁਲ ਹਾਂਜੀ।
1: ਤੇ ਮਨਪ੍ਰੀਤ ਜੀ, ਇਹਦੇ ਫਾਦਰ ਡੇ ਤੇ ਮੈਂ ਕੁਛ ਲੈਣਾ ਲਿਖੀਆਂ ਸੀ।
0: ਹਾਂਜੀ।
1: ਤੇ ਉਹ ਆਪਣੇ ਵੈਨਕੂਵਰ ਤੋਂ ਇੱਕ ਭੈਣ ਆ ਕਮਲਪ੍ਰੀਤ ਕੌਰ, ਉਹਨਾਂ ਨੇ ਮੈਨੂੰ ਰਿਕਾਰਡ ਕਰਕੇ ਭੇਜੀਆਂ।
0: ਹਾਂਜੀ।
1: ਤੇ ਉਹ ਮੈਂ ਚਾਹੁੰਦਾ ਵੀ ਸਾਰੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਾਣ।
0: ਹਾਂਜੀ ਹਾਂਜੀ ਜ਼ਰੂਰ।
1: ਉਹ ਤੁਸੀਂ, ਮੈਂ ਨੀ ਕਹੂੰਗਾ ਉਹਦੀ ਰਿਕਾਰਡਿੰਗ, ਇਹ ਤੁਸੀਂ ਆਪਣੇ ਯੂਟਿਊਬ ਤੋਂ ਕੱਢੋਗੇ ਨਾ, ਬਾਪੂ ਦੇ ਸਿਰ ਤੇ ਸਰਦਾਰੀ।
0: ਹਾਂਜੀ,
1: ਨਿਕਲ ਆਉਣੀਆਂ।
0: ਬਾਪੂ ਦੇ ਸਿਰ ਤੇ ਸਰਦਾਰੀ, ਠੀਕ ਹੈ ਜੀ। ਕਮਲਪ੍ਰੀਤ ਨਾਮ ਦੱਸਿਆ ਨਾ ਤੁਸੀਂ?
1: ਹਾਂ, ਕਮਲਪ੍ਰੀਤ ਕੌਰ। ਹਾਂਜੀ,
0: ਠੀਕ ਹੈ ਜੀ, ਕੋਈ ਗੱਲ ਨੀ, ਮੈਂ ਲੱਭਦੀ ਹਾਂ ਫਿਰ ਸੁਣਾਉਂਦੀ ਹਾਂ ਜ਼ਰੂਰ। ਠੀਕ ਹੈ ਜੀ, ਮੈਂ ਜ਼ਰੂਰ ਸੁਣਾਉਂਦੀ ਹਾਂ। ਹਾਂਜੀ ਬਹੁਤ ਸ਼ੁਕਰੀਆ ਤੁਸੀਂ ਵੀ ਆਪਣਾ ਵੀਕਐਂਡ ਇੰਜੋਏ ਕਰੋ ਤੇ ਬਿਲਕੁਲ ਫਾਦਰਸ ਡੇ ਅਸੀਂ ਸੈਲੀਬ੍ਰੇਟ ਕਰਨੇ ਆ ਤੇ ਜ਼ਰੂਰ ਤੁਹਾਨੂੰ ਮੈਂ ਤੁਹਾਡਾ ਗਾਣਾ ਵੀ ਸੁਣਾਉਂਦੀ ਹਾਂ ਸਟੂਡੀਓ ਦਾ ਨੰਬਰ 905-5564-44 905-564-6444 ਸਟੂਡੀਓ ਦਾ ਨੰਬਰ ਹੈ ਤੇ ਤੁਸੀਂ ਮੇਰੇ ਨਾਲ ਇਸੇ ਨੰਬਰ ਦੇ ਉੱਪਰ ਗੱਲਬਾਤ ਕਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਸਪੈਕਸ ਐਕਸਪ੍ਰੈਸ ਦੇ ਉੱਪਰ ਜ਼ਰੂਰ ਚੱਕਰ ਲਗਾਓ ਕਿਉਂਕਿ ਸਪੈਕਸ ਐਕਸਪ੍ਰੈਸ ਵਾਲਿਆਂ ਨੇ ਤੁਹਾਡੇ ਲਈ ਜਿੱਥੇ ਤਾਂ ਤੁਹਾਡੇ ਲਈ ਆਈ ਐਗਜ਼ਾਮ ਅੱਜ ਕਰ ਰਹੇ ਨੇ ਡਾਕਟਰਸ ਅਵੇਲੇਬਲ ਮਿਲਣਗੇ ਤੁਸੀਂ ਜਾ ਕੇ ਆਪਣੀਆਂ ਐਨਕਾਂ ਬਣਵਾਉਣੀਆਂ ਨੇ ਅੱਖਾਂ ਚੈੱਕ ਕਰਵਾਉਣੀਆਂ ਹੋਣ ਤਾਂ ਜ਼ਰੂਰ ਇਹਨਾਂ ਦੇ ਕੋਲ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ ਅਤੇ ਫਾਦਰਸ ਡੇ ਦੇ ਮੌਕੇ ਦੇ ਉੱਪਰ ਜੇ ਤੁਸੀਂ ਇਹਨਾਂ ਦੇ ਕੋਲੋਂ ਚਾਹੇ ਸਿੰਗਲ ਵਿਜ਼ਨ ਗਲਾਸਿਸ ਲੈ ਲਓ ਪ੍ਰੋਗਰੈਸਿਵ ਗਲਾਸਿਸ ਲੈ ਲਓ ਤੁਸੀਂ ਆਪਣੇ ਸਨ ਗਲਾਸਿਸ ਲੈ ਲਓ ਜਿਹੜੇ ਸਨ ਗਲਾਸਿਸ ਦੇ ਉੱਪਰ ਤੁਹਾਨੂੰ ਕਾਫੀ ਵਧੀਆ ਤੁਹਾਨੂੰ ਪ੍ਰਾਈਸ ਡਿਸਕਾਊਂਟ ਮਿਲ ਰਹੇ ਨੇ 50-75% ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਸਨ ਗਲਾਸਿਸ ਦੇ ਉੱਪਰ ਵੀ ਅਤੇ ਤੁਸੀਂ ਇਹਨਾਂ ਦੇ ਕੋਲੋਂ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਗਲਾਸਿਸ ਲੈਣੇ ਹੋਣ ਚਾਹੇ ਸਿੰਗਲ ਵਿਜ਼ਨ ਗਲਾਸਿਸ ਲੈਣੇ ਹੋਣ ਤੁਹਾਨੂੰ ਹਰ ਚੀਜ਼ ਦੇ ਉੱਪਰ ਤੁਹਾਨੂੰ ਡਿਸਕਾਊਂਟ ਮਿਲੂਗਾ ਅਤੇ ਨਾਲੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ ਫਾਦਰਸ ਡੇ ਦੇ ਮੌਕੇ 'ਤੇ ਉਹਨਾਂ ਨੇ ਤੁਹਾਡੇ ਲਈ ਇੱਕ ਡੀਲ ਲਗਾਈ ਹੈ ਕਿ ਜੇ ਤੁਸੀਂ ਆਪਣਾ ਕੋਈ ਵੀ ਤੁਸੀਂ ਪਰਚੇਸ ਕਰਦੇ ਹੋ ਸਨ ਗਲਾਸਿਸ ਦੀ ਜਾਂ ਫਿਰ ਪ੍ਰਿਸਕ੍ਰਿਪਸ਼ਨ ਗਲਾਸਿਸ ਦੀ ਅਤੇ ਤੁਸੀਂ $500 ਦੀ ਪਰਚੇਸ ਕਰਦੇ ਹੋ ਤੁਹਾਨੂੰ ਫੋਸਿਲ ਦੇ ਸਨ ਗਲਾਸਿਸ ਬਿਲਕੁਲ ਫ੍ਰੀ ਆਫ ਕੋਸਟ ਇਹ ਦੇ ਰਹੇ ਨੇ ਅਤੇ ਫਾਦਰਸ ਡੇ ਦੇ ਮੌਕੇ ਦੇ ਉੱਪਰ ਸਪੈਸ਼ਲ ਇਹਨਾਂ ਨੇ ਇਹ ਤੁਹਾਡੇ ਲਈ ਡੀਲ ਲਗਾਈ ਹੈ ਤੁਸੀਂ ਪਹੁੰਚੋ 35 ਰੈਜੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਸਪੈਕਸ ਐਕਸਪ੍ਰੈਸ 'ਤੇ ਜਾਂ ਤੁਸੀਂ ਕਾਲ ਕਰ ਲਓ 905-460-8888 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਅਗਲੇ ਕਾਲਰ 2156 ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਮਨੁ ਭਾਈ ਕੀ ਹਾਲ ਚਾਲ ਹੈ
0: ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਕਿਵੇਂ ਹੋ ਹਾਂਜੀ ਮੈਂ ਕੱਢਿਆ ਹੋਇਆ ਹੁਣੇ ਹੀ ਗਾਣਾ ਮੈਂ ਲਗਾਉਣ ਲੱਗੀ ਹਾਂ ਤੁਹਾਡੇ ਕਹਿਣ ਤੋਂ ਪਹਿਲਾਂ ਹਾਂਜੀ ਮੈਂ ਲਗਾਉਂਦੀ ਹਾਂ ਬਸ ਮੈਨੂੰ ਥੋੜ੍ਹਾ ਜਿਹਾ ਟਾਈਮ ਦਿਓ ਮੈਂ ਲਗਾਉਣ ਲੱਗੀ ਹਾਂ ਇਹ ਗਾਣਾ ਹਾਂਜੀ ਨੋ ਪ੍ਰੋਬਲਮ ਥੈਂਕ ਯੂ ਸੋ ਮਚ 9181 ਜੀ ਸਤਿ ਸ਼੍ਰੀ ਅਕਾਲ
1: ਹਾਂਜੀ ਸਤਿ ਸ਼੍ਰੀ ਅਕਾਲ
0: ਮਨਪ੍ਰੀਤ ਕੋਈ ਗੱਲ ਨੀ ਹਾਂਜੀ
1: ਮਨਪ੍ਰੀਤ
0: ਹਾਂਜੀ ਹਾਂਜੀ ਕੋਈ ਗੱਲ ਨੀ ਕਈ ਵਾਰ ਹੋ ਜਾਂਦਾ ਹਾਂਜੀ ਕੀ ਹਾਲ ਹੈ ਤੁਹਾਡਾ ਹਾਲ ਚਾਲ ਕੀ ਹੈ ਤੁਹਾਡਾ
1: ਬਸ ਬਿਲਕੁਲ ਠੀਕ ਹੈ ਮੈਂ ਕਿਹਾ ਵੀ ਅਸੀਂ ਵੀ ਫਾਦਰ ਡੇ ਸੀਗਾ ਮੈਂ ਕਿਹਾ ਫਾਦਰ ਸਾਡਾ ਤਾਂ ਐਕਸਪਾਇਰ ਹੋਣ ਨੂੰ ਵੀ 34-35 ਸਾਲ ਹੋ ਗਏ ਅੱਜ ਮੈਂ ਕਿਹਾ ਸਾਡੀ ਬੇਟੀ ਨੇ ਸਾਨੂੰ ਮੈਨੂੰ ਪਰਸ ਮੰਗਾ ਕੇ ਦਿੱਤਾ ਫਾਦਰ
0: ਓ ਅੱਛਾ ਬਹੁਤ ਵਧੀਆ ਚਲੋ ਹੈ ਨਾ ਬਹੁਤ ਖੁਸ਼ੀ ਹੋਈ
1: ਤੇ ਮੈਂ ਕਿਹਾ ਵੀ ਇੱਕ ਜਗਮੋਹਨ ਦਾ ਸੌਂਗ ਆ ਉਹ ਲਾ ਦੇ ਸਾਰੇ ਬਾਪੂ ਦੇ ਸੌਂਗ ਕਰਦੇ ਆ ਬਾਪੂ ਵੇ ਆ ਉਹਦਾ ਕੁਛ ਕਹਿੰਦੇ ਨੇ ਬਾਪੂ ਵੇ ਅੱਡ ਮਨੀ ਆ ਇੱਕ ਮਹਿਲ ਆ ਦੇ ਇੱਕ
0: ਬਾਪੂ ਵੇ ਅੱਡ ਹੁੰਨੀ ਆ
1: ਹਾਂ ਅੱਡ ਹੁੰਨੀ ਆ
0: ਹਾਂਜੀ ਹਾਂਜੀ
1: ਨਾ ਬਹੁਤ ਸੋਹਣਾ ਜਗਮੋਹਨ ਕੌਰ ਦਾ
0: ਠੀਕ ਹੈ ਜੀ ਜ਼ਰੂਰ ਸੁਣਾਉਣੀ ਆ ਮੈਂ ਵੀ ਤੁਹਾਨੂੰ ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਬਿਲਕੁਲ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਗਾਣੇ ਸੁਣ ਸਕਦੇ ਹੋ ਸੁਣਾ ਵੀ ਸਕਦੇ ਹੋ ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਪ੍ਰੋਗਰਾਮ ਦੇ ਵਿੱਚ ਜਾਂ ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਕੋਈ ਵੀ ਤੁਹਾਡਾ ਅੱਜ ਮਨ ਕਰਦਾ ਆ ਤਾਂ ਪ੍ਰੋਗਰਾਮ ਦੇ ਵਿੱਚ ਖੁੱਲ੍ਹਾ ਟਾਈਮ ਹੁੰਦਾ ਸਾਡੇ ਕੋਲ ਅਤੇ 3 ਘੰਟੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੰਟਰੈਕਸ਼ਨ ਤੁਹਾਡੇ ਨਾਲ ਹੁੰਦੀ ਹੈ ਅਤੇ ਗੱਲਾਂ ਬਾਤਾਂ ਆਪਾਂ ਜ਼ਿਆਦਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 905-564-6444 ਅਤੇ ਫਾਦਰਸ ਡੇ ਦੇ ਮੌਕੇ 'ਤੇ ਅੱਜ ਪਹਿਲਾ ਗਾਣਾ ਮੈਂ ਸਿੱਧੂ ਮੂਸੇਵਾਲੇ ਦੀ ਆਵਾਜ਼ 'ਚ ਤੁਹਾਡੇ ਲਈ ਕਿਉਂ ਕੀਤਾ ਆ ਅਤੇ ਲਓ ਫਿਰ ਤੁਸੀਂ ਵੀ ਸੁਣੋ ਅਤੇ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੇ ਆਪਣੇ ਫਾਦਰਸ ਦੇ ਨਾਲ ਇਸ ਫਾਦਰਸ ਡੇ ਨੂੰ ਪੂਰਾ ਇੰਜੋਏ ਕਰੋ। ਵੈਸੇ ਤਾਂ ਹਰ ਦਿਨ ਹੀ ਮਦਰਸ ਐਂਡ ਫਾਦਰਸ ਡੇ ਹੁੰਦਾ ਆ, ਹਰ ਦਿਨ ਹੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਜਦੋਂ ਟਾਈਮ ਸਪੈਂਡ ਕਰਦੇ ਹੋ ਤਾਂ ਦੋ ਖੁਸ਼ੀ ਦੇ ਜਿਹੜੇ ਪਲ ਨੇ ਜਿਹੜੇ ਉਹ ਤੁਸੀਂ ਸਪੈਂਡ ਕਰਦੇ ਹੋ, ਤਾਂ ਉਹਦੇ ਵਿੱਚ ਹੀ ਕੋਈ ਕਹਿ ਲਓ ਕਿ ਸਾਰਾ ਕੁਛ ਹੀ ਆ ਜਾਂਦਾ ਹੈ ਨਾ। ਚਾਹੇ ਕੋਈ ਸਪੈਸ਼ਲ ਬਰਥਡੇ ਹੋਵੇ, ਕਿਸੇ ਦੀ ਐਨੀਵਰਸਰੀ ਹੋਵੇ, ਜਦੋਂ ਤੁਸੀਂ ਆਪਸ ਦੇ ਵਿੱਚ ਵਧੀਆ ਹੱਸ ਖੇਡ ਕੇ ਰਹਿੰਦੇ ਹੋ ਤਾਂ ਫਿਰ ਹਰ ਦਿਨ ਹੀ ਇੰਜੋਇਮੈਂਟ ਵਾਲਾ ਹੁੰਦਾ ਆ। ਬਟ ਜਦੋਂ ਇੱਦਾਂ ਦੇ ਥੋੜ੍ਹੇ ਜਿਹੇ ਵੀ ਕੋਈ ਦਿਨ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਮਾਣੋ। ਇਹਨਾਂ ਦਾ ਵੀ ਕਹਿ ਲਓ ਕਿ ਸੈਲੀਬ੍ਰੇਟ ਕਰਨ ਦਾ ਇੱਕ ਬਹਾਨਾ ਹੀ ਮਿਲ ਜਾਂਦਾ, ਤਾਂ ਜ਼ਰੂਰ ਸੈਲੀਬ੍ਰੇਟ ਕਰਨਾ ਚਾਹੀਦਾ ਆ। 133 ਹੋ ਗਏ ਨੇ, 134 ਹੋ ਗਏ ਨੇ ਹੁਣ, ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਹਾਡਾ ਅਤੇ ਮੇਰਾ ਸਾਥ ਪੂਰੇ 4 ਵਜੇ ਤੱਕ ਬਣਿਆ ਹੋਇਆ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਦਿਆਂ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ, ਜਿਹੜੇ ਕਿ ਤੁਹਾਨੂੰ ਇੱਕ ਮੈਸੇਜ ਦੇ ਰਹੇ ਨੇ ਕਿ ਤੁਸੀਂ ਆਪਣੀ ਸਿਟੀ ਨੂੰ ਯਾਨੀ ਕਿ ਆਪਣੇ ਬ੍ਰੈਂਪਟਨ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਉਹ ਕਿੱਦਾਂ ਰੱਖ ਸਕਦੇ ਹੋ? ਜਿਵੇਂ ਤੁਸੀਂ ਜਿਹੜਾ ਹੁਣ ਆਪਣੇ ਘਰਾਂ ਦੇ ਬਾਹਰ ਘਾਹ ਵਗੈਰਾ ਉੱਗਿਆ ਹੁੰਦਾ ਉਹਨੂੰ ਪ੍ਰੋਪਰਲੀ ਕੱਟ ਕਰਕੇ ਰੱਖੋ, ਯਾਰਡ ਮੇਨਟੇਨ ਕਰਕੇ ਰੱਖੋ, ਅਤੇ ਜਿੰਨੀ ਵੀ ਤੁਸੀਂ ਹੁਣ ਘਰਾਂ ਦੇ ਬਾਹਰ ਸਾਈਡ ਵਾਕਸ ਨੇ ਜਾਂ ਬਾਈਕ ਲੇਨਸ ਨੇ ਉਹਨਾਂ ਨੂੰ ਵੀ ਕਲੀਅਰ ਰੱਖੋ। ਅਤੇ ਹੁਣ ਜਦੋਂ ਗੈਟ ਟੂਗੈਦਰ

ਲਿਮਿਟਿਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, 3 ਘੰਟੇ ਤੋਂ ਜ਼ਿਆਦਾ ਗੱਡੀ ਪਾਰਕ ਨਾ ਕਰੋ, ਰੋਡ ਨੂੰ ਬਲੋਕ ਨਾ ਕਰੋ। ਅਤੇ ਜਿਹੜੀ ਰਾਤ ਦੀ ਪਾਰਕਿੰਗ ਹੈ, ਸਵੇਰ ਦੇ 2 ਵਜੇ ਤੋਂ ਲੈ ਕੇ 6 ਵਜੇ ਤੱਕ 2 AM to 6 AM ਪਾਰਕਿੰਗ ਜਿਹੜੀ ਸਟਰੀਟ ਦੇ ਉੱਪਰ ਆ ਉਹ ਬਿਲਕੁਲ ਬੰਦ ਹੈ। ਤਾਂ ਇਸ ਕਰਕੇ ਆਪਣੀ ਕੋਈ ਟਿਕਟ ਵਗੈਰਾ ਨਾ ਲੈ ਲਿਓ, ਤਾਂ brampton.ca/bylaws ਇਹਨਾਂ ਦੀ ਵੈਬਸਾਈਟ 'ਤੇ ਪਹੁੰਚੋ। ਤੁਸੀਂ ਇੱਕ ਟਾਈਟਲ ਪੜੋਗੇ, ਸਪਰਿੰਗ ਸਮਰ ਐਨਫੋਰਸਮੈਂਟ ਰੀਮਾਈਂਡਰਸ, ਇੱਥੇ ਜਾ ਕੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ। ਅਤੇ ਸਿਟੀ ਆਫ ਬਰੈਂਪਟਨ ਨੇ ਤੁਹਾਡੇ ਲਈ ਇਹ ਮੈਸੇਜ ਪਹੁੰਚਾਇਆ ਆ। ਪੂਰੀ ਇਨਫੋਰਮੇਸ਼ਨ brampton.ca/bylaws 'ਤੇ ਜਾ ਕੇ ਵੀ ਤੁਸੀਂ ਲੈ ਸਕਦੇ ਹੋ। ਏਐਨਜੇ ਆਟੋਮੋਟਿਵ ਰਿਪੇਅਰ ਦੀ ਵੀ ਜਾਣਕਾਰੀ ਦੇ ਦਿਆਂ ਤੁਹਾਨੂੰ ਮੈਂ। ਆਪਣੀ ਕਾਰਸ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਨਵੇਂ ਸਮਰ ਟਾਇਰ ਤੁਹਾਨੂੰ ਚਾਹੀਦੇ ਨੇ ਗੱਡੀਆਂ ਦੇ ਵਿੱਚ ਪਾਉਣ ਲਈ, ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ, ਵੀਲ ਅਲਾਈਨਮੈਂਟ ਕਰਾਉਣਾ ਚਾਹੁੰਦੇ ਹੋ, ਏਐਨਜੇ ਆਟੋਮੋਟਿਵ ਰਿਪੇਅਰ ਨੂੰ ਯਾਦ ਰੱਖੋ। ਇਹ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਵੀ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਓਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਤਾਂ ਏਐਨਜੇ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 Healy Road ਬੋਲਟਨ ਦੇ ਵਿੱਚ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਅਤੇ ਨੰਬਰ 9058577596 9058577596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਏਐਨਜੇ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਤੇ ਸਟੂਡੀਓ ਦਾ ਨੰਬਰ 9055564444 9055646444, ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ। ਹੁਣ ਤਾਂ ਓਬਵੀਅਸਲੀ ਗੱਲ ਹੈ, ਵਿਆਹ ਸ਼ਾਦੀ ਦੇ ਟਾਈਮ ਜਿਹਾ ਆਇਆ ਹੋਇਆ, ਇੱਥੇ ਤੁਹਾਨੂੰ ਪਤਾ ਕਿ ਹੁਣ ਸਾਰੇ ਸਮਰ ਟਾਈਮ ਵਿਆਹ ਸ਼ਾਦੀ ਚੱਲਣੀ ਹੈ। ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਮਾਹੌਲ ਹੈ, ਬਰਥਡੇ ਹੈ ਕਿਸੇ ਦਾ, ਐਨੀਵਰਸਰੀ ਹੈ, ਅਤੇ ਸਾਰੇ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ, ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅਤੇ ਸਾਰੇ ਬੜਾ ਇੰਜੋਏ ਕਰੋ, ਅਤੇ ਨਾਲ ਦੀ ਨਾਲ ਫਾਦਰਸ ਡੇ ਵੀ ਤੁਸੀਂ ਸੈਲੀਬ੍ਰੇਟ ਕਰੋ। ਅਤੇ ਕਿਉਂਕਿ ਜੇ ਆਪਾਂ ਹਰ ਚੀਜ਼ ਆਪਾਂ ਸੈਲੀਬ੍ਰੇਟ ਕਰਦੇ ਹਾਂ, ਹੈ ਨਾ, ਹਰ ਇੱਕ ਮੂਮੈਂਟ ਸੈਲੀਬ੍ਰੇਟ ਕਰਦੇ ਹਾਂ, ਅਤੇ ਹਰ ਇੱਕ ਦਿਨ ਨੂੰ ਵੀ ਸੈਲੀਬ੍ਰੇਟ ਕਰਨਾ ਚਾਹੀਦਾ ਹੈ, ਚਾਹੇ ਕੋਈ ਨੋਰਮਲ ਦਿਨ ਹੀ ਹੋਵੇ। ਵੀਕਐਂਡਸ ਦੇ ਉੱਪਰ ਵੈਸੇ ਤਾਂ ਸਾਰਿਆਂ ਨੂੰ ਵੀਕਐਂਡ ਦੀ ਬੜੀ ਵੇਟ ਹੁੰਦੀ ਹੈ ਕਿ ਬਈ, ਹੈ ਨਾ, ਸਾਰਾ ਵੀਕ ਤੁਸੀਂ ਕੰਮ ਕਰਦੇ ਹੋ, ਅਤੇ ਫਿਰ ਉਸ ਤੋਂ ਬਾਅਦ ਇੱਕ ਵੀਕਐਂਡ, ਇੱਕ ਛੁੱਟੀ ਚਾਹੇ 2 ਛੁੱਟੀਆਂ, ਉਹਨਾਂ ਨੂੰ ਪੂਰਾ ਪ੍ਰੋਪਰਲੀ ਜੇ ਆਪਾਂ ਨਾ ਉਹਨੂੰ ਯੂਟੀਲਾਈਜ਼ ਕਰੀਏ ਨਾ, ਤਾਂ ਫਿਰ ਇੱਦਾਂ ਲੱਗਦਾ ਕਿ ਹਾਂ ਥਕਾਨ ਜੀ ਉਤਰੀ ਹੋਈ ਨਹੀਂ। ਅਤੇ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਟਾਈਮ ਜ਼ਰੂਰ ਸਪੈਂਡ ਕਰਿਆ ਕਰੋ ਜਿੰਨਾ ਜ਼ਿਆਦਾ ਹੋ ਸਕਦਾ। ਅਤੇ ਨਾਲ ਦੀ ਨਾਲ ਹੀ ਮੈਂ ਦੱਸਦੀ ਹਾਂ ਕਿ 40 ਦਿਨ ਮੂਵੀ ਕੱਲ੍ਹ ਰਿਲੀਜ਼ ਹੋ ਚੁੱਕੀ ਹੈ, ਅਤੇ ਇਹ ਵੀ ਤੁਸੀਂ ਦੇਖਣ ਲਈ ਜ਼ਰੂਰ ਜਾਓ, ਆਪਣੇ ਫਾਦਰਸ ਨੂੰ ਲੈ ਕੇ ਜਾਓ, ਬਹੁਤ ਵਧੀਆ ਟਾਈਮ ਸਪੈਂਡ ਤੁਸੀਂ ਕਰ ਸਕਦੇ ਹੋ ਉਹਨਾਂ ਦੇ ਨਾਲ। 40 ਦਿਨ ਮੂਵੀ ਗੁਰਪ੍ਰੀਤ ਸਿੰਘ ਧੁੱਗਾ ਜੀ ਦੀ ਇਹ ਨੋਵਲ ਹੈ, ਜਿਹੜੀ ਬਹੁਤ ਕਾਫੀ ਕਹਿ ਲਓ ਕਿ ਬੈਸਟ ਸੈਲਿੰਗ ਇਹ ਨੋਵਲ ਰਹੀ ਹੈ, ਇਹਦੇ 'ਤੇ ਹੀ ਬੇਸਡ ਇਹ ਮੂਵੀ ਹੈ 40 ਦਿਨ। ਇਹਦੇ ਵਿੱਚ ਕਾਫੀ ਵਧੀਆ ਵਧੀਆ ਆਰਟਿਸਟ ਨੇ ਕੰਮ ਕੀਤਾ ਹੋਇਆ, ਹੈ ਨਾ, ਦੇਬੀ ਮਖਸੂਸਪੁਰੀ ਜੀ ਨੇ ਪਹਿਲੀ ਵਾਰ ਫਿਲਮ ਇੰਡਸਟਰੀ ਦੇ ਵਿੱਚ ਕਹਿ ਲਓ ਕਿ ਆਪਣਾ ਪੈਰ ਰੱਖਿਆ, ਅਤੇ ਬੜਾ ਵਧੀਆ ਉਹਨਾਂ ਨੇ ਇਸ ਵਿੱਚ ਰੋਲ ਪਲੇ ਕੀਤਾ ਆ। ਗੁਰਪ੍ਰੀਤ ਘੁੱਗੀ ਜੀ ਨੇ, ਜਿਨ੍ਹਾਂ ਨੇ ਪੂਰੀ ਟੀਮ ਤਿਆਰ ਕੀਤੀ, ਨਿਰਮਲ ਰਿਸ਼ੀ ਜੀ, ਹਰਬੀ ਸੰਘਾ ਜੀ, ਹੈ ਨਾ, ਅਤੇ ਗੁਰਪ੍ਰੀਤ ਘੁੱਗੀ ਜੀ ਦਾ ਬੇਟਾ ਸੁਖਨ ਵਰੈਚ, ਉਹ ਵੀ ਇਸ ਮੂਵੀ ਦੇ ਵਿੱਚ ਕੰਮ ਕਰ ਰਹੇ ਨੇ। ਅਤੇ ਬਹੁਤ ਹੀ ਲਾਜਵਾਬ ਮੂਵੀ ਹੈ, ਕੱਲ੍ਹ ਇਹ ਮੂਵੀ ਰਿਲੀਜ਼ ਹੋ ਚੁੱਕੀ ਹੈ, ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜੇ ਕਿਹੜੇ ਸਿਨੇਮਾਜ਼ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ। ਆਲ ਓਵਰ ਕੈਨੇਡਾ ਇਹ ਤੁਹਾਨੂੰ ਮੂਵੀ ਕਾਫੀ ਸਾਰੇ ਥੀਏਟਰਸ ਵਿੱਚ ਲੱਗੀ ਮਿਲੂਗੀ, ਜਿਵੇਂ ਓਨਟੈਰੀਓ ਦੀ ਜੇ ਆਪਾਂ ਗੱਲਬਾਤ ਕਰੀਏ, ਸਿਨੇਪਲੈਕਸ ਕੋਟਨੀ ਪਾਰਕ, ਮਾਰਨਿੰਗ ਸਾਈਡ, ਸਾਊਥ ਕੀਜ਼, ਏਜੈਕਸ ਦੇ ਵਿੱਚ ਵੀ ਸਿਨੇਪਲੈਕਸ, ਐਂਡ ਨਾਇਗਰਾ ਸਕੁਏਅਰ, ਗਾਰਡਨਰਸ ਰੋਡ, ਗਲਫ ਦੇ ਵਿੱਚ ਵੀ ਲੱਗੀ ਹੋਈ ਹੈ ਸਿਨੇਪਲੈਕਸ, ਵਾਨ ਦੇ ਵਿੱਚ ਸਿਨੇਪਲੈਕਸ ਸਿਲਵਰ ਸਿਟੀ ਸਡਬਰੀ, ਸਿਨੇਪਲੈਕਸ ਸਕਾਰਬਰੋ, ਸਿਨੇਪਲੈਕਸ ਸਿਲਵਰ ਸਿਟੀ ਬਰੈਂਪਟਨ, ਲੈਂਡਮਾਰਕ ਕੈਨੇਡਾ, ਅਤੇ ਲੈਂਡਮਾਰਕ ਵਿਟਬੀ ਦੇ ਵਿੱਚ ਵੀ ਲੱਗੀ ਹੋਈ ਹੈ। ਇਹ ਓਨਟੈਰੀਓ ਦੇ ਵਿੱਚ ਜਿੱਥੇ ਇੱਥੇ ਮੂਵੀਜ਼ ਲੱਗੀਆਂ ਨੇਗੀਆਂ, ਮੂਵੀਆਂ ਵਾਲੀ ਲੱਗੀ ਹੋਈ ਹੈ, ਉਹਦੇ ਤੁਹਾਨੂੰ ਮੈਂ ਦੱਸਿਆ। ਕਿਊਬਿਕ ਦੇ ਵਿੱਚ ਸਿਨੇਪਲੈਕਸ ਮੋਨਟਰੀਅਲ ਦੇ ਵਿੱਚ ਲੱਗੀ ਹੋਈ ਹੈ। ਜੇ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ, BC ਦੇ ਵਿੱਚ ਸਿਨੇਪਲੈਕਸ ਇੰਟਰਨੈਸ਼ਨਲ ਵਿਲੇਜ, ਲੈਂਗਲੀ, ਅਤੇ ਸਿਲਵਰ ਸਿਟੀ ਮਿਸ਼ਨ, ਸਟ੍ਰਾਬਰੀ ਹਿੱਲ, ਇਸ ਤੋਂ ਇਲਾਵਾ ਲੈਂਡਮਾਰਕ ਸਰੀ, ਲੈਂਡਮਾਰਕ ਗ੍ਰੈਂਡ ਟੈਨ ਕਲੋਨਾ, ਇੱਥੇ ਇੱਥੇ ਲੱਗੀ ਹੋਈ ਹੈ ਮੂਵੀ। ਅਲਬਰਟਾ ਦੇ ਵਿੱਚ ਸਿਨੇਪਲੈਕਸ ਸਨਰਿਜ ਸਪੈਕਟ੍ਰਮ, ਸਿਨੇਪਲੈਕਸ ਮੈਨਿੰਗ ਟਾਊਨ ਸੈਂਟਰ, ਅਤੇ ਲੈਂਡਮਾਰਕ ਕੰਟਰੀ ਹਿੱਲ, ਇੱਥੇ ਇੱਥੇ ਅਲਬਰਟਾ ਦੇ ਵਿੱਚ ਲੱਗੀ ਹੈ। ਅਤੇ ਮੈਨੀਟੋਬਾ ਦੇ ਵਿੱਚ ਸਿਨੇਪਲੈਕਸ ਨੌਰਥ ਗੇਟ ਦੇ ਉੱਪਰ ਵੀ ਇਹ ਮੂਵੀ ਲੱਗੀ ਹੋਈ ਹੈ। ਅਤੇ ਤੁਸੀਂ ਜਿਹੜਾ ਵੀ ਸਿਨੇਮਾ ਤੁਹਾਡੇ ਘਰ ਦੇ ਨਜ਼ਦੀਕ ਹੈ, ਉੱਥੇ ਤੁਸੀਂ ਜ਼ਰੂਰ ਪਹੁੰਚੋ। ਐਂਡ 40 ਦਿਨ ਬੜੀ ਬੜੀ ਵਧੀਆ ਮੂਵੀ ਹੈ, ਤੁਸੀਂ ਹਰ ਏਜ ਗਰੁੱਪ ਦਾ ਇਨਸਾਨ ਇਹਨੂੰ ਲਾਈਕ ਕਰੂਗਾ, ਤੁਹਾਨੂੰ ਬਹੁਤ ਵਧੀਆ ਇਹ ਕਹਿ ਲਓ ਕਿ ਲੈਸਨ ਮਿਲੂਗਾ, ਇੱਥੇ ਲਾਈਵ ਲੈਸਨ ਤੁਹਾਨੂੰ ਕਾਫੀ ਸਾਰੇ ਮਿਲਣਗੇ, ਅਤੇ ਜ਼ਰੂਰ ਇਸ ਮੂਵੀ ਨੂੰ ਦੇਖਣ

ਸਤਿ ਸ਼੍ਰੀ ਅਕਾਲ, ਧੰਨਵਾਦ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਬੜਾ ਵਧੀਆ ਆਪਾਂ ਬੜੀ ਰਾਈਟਿੰਗ ਵਧੀਆ ਲਿਖੀ ਹੋਈ ਅਮਰਜੀਤ ਚੀਮਾ ਜੀ ਦੀ, ਜਿਹੜੀ ਕਿ ਕਮਲਜੀਤ ਕੌਰ ਜੀ ਨੇ ਇਹ ਗਾਈ ਹੋਈ, ਬੜਾ ਵਧੀਆ ਲੱਗਿਆ। ਅਤੇ ਤੁਸੀਂ ਵੀ ਆਪਣੀ ਰਾਈਟਿੰਗ ਜ਼ਰੂਰ ਕੋਈ ਵੀ ਸ਼ੇਅਰ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਆਪਣਾ ਕੋਈ ਗਾਣਾ ਪਸੰਦ ਦਾ ਤੁਸੀਂ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ। ਅਤੇ ਬਿਲਕੁਲ ਅੱਜ ਅਸੀਂ ਫਾਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋਵੋਗੇ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 4 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟ ਤੁਹਾਨੂੰ ਪਤਾ ਕਿ ਹਮੇਸ਼ਾ ਲੈ ਕੇ ਆਉਂਦੇ ਨੇ। ਅਤੇ ਜੇ ਤੁਸੀਂ ਆਪਣੇ ਰਹਿਣ ਦੇ ਲਈ ਘਰ ਦੇਖ ਰਹੇ ਹੋ ਨਵਾਂ, ਤਾਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਕਾਫੀ ਵਧੀਆ ਵਧੀਆ ਪ੍ਰੋਜੈਕਟਸ ਤੁਹਾਡੇ ਲਈ ਲੈ ਕੇ ਆ ਰਹੇ ਨੇ। ਇਸ ਸਮੇਂ ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲੇਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚਡ ਐਂਡ ਡਿਟੈਚਡ ਘਰ, ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੇ ਸ਼ੁਰੂਆਤ ਤੱਕ। ਦੋ ਫਲੋਰ ਦੇ ਟ੍ਰੈਡੀਸ਼ਨਲ ਫਲੀ ਹੋਲ ਟਾਊਨ ਹਾਊਸਿਸ ਨੇ, ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ, 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2300 ਸਕੁਏਅਰ ਫਿੱਟ ਦੇ ਇਹ ਘਰ ਹੋਣਗੇ। 3 ਤੋਂ 4 ਇਹਨਾਂ ਦੇ ਵਿੱਚ ਬੈਡਰੂਮਸ ਬਣਨੇ ਨੇ, 2.5 ਤੋਂ 3.5 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ ਵੱਡੇ ਬੈਕਯਾਰਡ ਹੋਣਗੇ, ਅਨਫਿਨਿਸ਼ਡ ਬੇਸਮੈਂਟ। ਅਤੇ ਟੋਟਲ ਤੁਸੀਂ 10% ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਸੈਮੀ ਡਿਟੈਚਡ ਘਰ ਨੇ ਜਿਹੜੇ, ਉਹਨਾਂ ਦੀ ਪ੍ਰਾਈਸ 849,000 ਹੈ ਅਤੇ ਇਹਦੇ ਵਿੱਚ ਅਪ ਟੂ 1950 ਸਕੁਏਅਰ ਫਿੱਟ ਦੇ ਘਰ, 3 ਤੋਂ 4 ਬੈਡਰੂਮ, 2.5 ਵਾਸ਼ਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਅਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਅਤੇ ਇਸ ਤੋਂ ਇਲਾਵਾ ਜਿਹੜੇ 32 ਫੁੱਟ ਦੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ, ਪ੍ਰਾਈਸ ਸਟਾਰਟ ਹੋ ਰਹੀ ਹੈ 9,49,000 ਤੋਂ ਅਪ ਟੂ 2345 ਸਕੁਏਅਰ ਫਿੱਟ ਦੇ ਇਹ ਘਰ ਹੋਣਗੇ। 3 ਤੋਂ 4 ਬੈਡਰੂਮਸ, 2.5 ਤੋਂ 3 ਬਾਥਰੂਮਸ, ਡਬਲ ਕਾਰ ਗਰਾਜ ਹੋਏਗਾ, ਅਤੇ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਅਤੇ ਲਾਸਟ ਵਿੱਚ ਦੱਸਾਂ ਮੈਂ 36 ਫੁੱਟ ਦੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ, ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ, ਅਪ ਟੂ 2620 ਸਕੁਏਅਰ ਫਿੱਟ ਦੇ ਘਰ ਹੋਣਗੇ, 3 ਤੋਂ 5 ਬੈਡਰੂਮ, 2.5 ਤੋਂ 3 ਬਾਥਰੂਮਸ, ਡਬਲ ਕਾਰ ਗਰਾਜ, ਅਤੇ ਟੋਟਲ 10% ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਜਿਹੜਾ ਵੀ ਪ੍ਰੋਜੈਕਟ ਤੁਹਾਨੂੰ ਪਸੰਦ ਆ ਰਿਹਾ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਲਓ ਟੀਮ ਸਿੱਧੂ ਦੇ ਨਾਲ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਹੈ, ਬੈਕਯਾਰਡ ਵੀ ਹੈਗਾ, ਅਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਪੇ ਕਰਨਾ ਪੂਰੇ 1 ਸਾਲ ਦੇ ਵਿੱਚ। ਅਤੇ ਇਹਦੇ ਲਈ ਤੁਸੀਂ ਗੱਲਬਾਤ ਕਰੋ ਟੀਮ ਸਿੱਧੂ ਦੇ ਨਾਲ। ਨੰਬਰ ਹੈ 416-302-0016, 416-302-0016 ਟੀਮ ਸਿੱਧੂ ਦਾ ਨੰਬਰ ਹੈ। ਅਗਲੇ ਕਾਲਰ 7475 ਜੀ, ਸਤਿ ਸ਼੍ਰੀ ਅਕਾਲ।
1: ਹੈਲੋ ਬੇਟੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਪ੍ਰੋਗਰਾਮ ਬਹੁਤ ਨਾਈਸ ਚੱਲਦਾ ਐਂਡ ਤੁਸੀਂ ਬਹੁਤ ਮਿੱਠਾ ਬੋਲਦੇ ਹੋ ਮਨਪ੍ਰੀਤ।
0: ਹਾਂਜੀ, ਥੈਂਕ ਯੂ।
1: ਹਾਂ, ਕੋਈ ਵੀ ਕਾਲ ਕਰਦੇ ਤੁਸੀਂ ਬਹੁਤ ਚੰਗੀ ਤਰ੍ਹਾਂ ਗੱਲ ਕਰਦੇ ਆ।
0: ਹਾਂਜੀ, ਥੈਂਕ ਯੂ।
1: ਮੈਂ ਫਰਮਾਇਸ਼ ਕਰਨੀ ਸੀਗੀ ਬੇਟੇ, ਉਹ ਜੈਲੀ ਮਨਜੀਤ ਕੋਈ ਦਾ ਉਹ ਮੌਜਾਂ ਭੁੱਲਣੀਆਂ ਨੀ ਜੋ ਬਾਪੂ ਦੇ ਸਿਰ ਤੇ ਕਰੀਆਂ, ਲਾ ਦੋਗੇ ਪਲੀਜ਼?
0: ਹਾਂਜੀ ਹਾਂਜੀ, ਜ਼ਰੂਰ ਲਗਾਉਂਦੀ ਹਾਂ ਮੈਂ। ਮੈਨੂੰ ਬਸ ਥੋੜ੍ਹਾ ਜਿਹਾ ਤੁਸੀਂ ਟਾਈਮ ਦਿਓ।
1: ਕੋਈ ਗੱਲ ਨੀ, ਓਕੇ ਬੇਟੇ।
0: ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਅਤੇ ਬਿਲਕੁਲ ਮੈਂ ਗਾਣੇ ਸਾਰੇ ਤੁਹਾਨੂੰ ਪਤਾ ਕਿ ਸੁਣਾਉਂਗੀ। ਅਤੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਫਾਦਰਸ ਡੇ। ਜਿਨ੍ਹਾਂ ਨੇ ਵੀ ਤੁਸੀਂ ਵੀ ਆਪਣੇ ਫਾਦਰਸ ਲਈ ਕੋਈ ਡੈਡੀਕੇਟ ਕਰਨਾ ਚਾਹੁੰਦੇ ਹੋ ਸੌਂਗ, ਜਾਂ ਤੁਸੀਂ ਕੋਈ ਹੋਰ ਗਾਣਾ ਵੀ ਸੁਣਨਾ ਚਾਹੁੰਦੇ ਹੋ, ਸੁਣਾਉਣਾ ਵੀ ਚਾਹੁੰਦੇ ਹੋ, ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਹਾਡੀਆਂ ਕਾਲਸ ਆ ਸਕਦੀਆਂ ਨੇ। ਅਤੇ ਲਓ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਫਟਾਫਟ ਸੁਣਾਵਾਂ, ਕੇ ਦੀ ਭੈਣ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ। ਅਤੇ ਤੁਸੀਂ ਵੀ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਅਤੇ ਇਨ ਕੇਸ ਤੁਹਾਨੂੰ ਨਹੀਂ ਪਤਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਕਿਹੜੀਆਂ ਹੁਣ ਨਵੀਆਂ ਚੇਂਜਿਸ ਆ ਰਹੀਆਂ ਨੇ, ਓਨਟਾਰੀਓ ਦੇ ਵਿੱਚ ਹੁਣ ਆਟੋ ਇੰਸ਼ੋਰੈਂਸ ਵਿੱਚ ਕੁਛ ਚੇਂਜਿਸ ਨੇ, ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਨੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਜਿਹੜੀਆਂ ਕਵਰੇਜਿਸ ਮਿਲਦੀਆਂ ਨੇ ਉਹਨਾਂ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਕੁਸ਼ਚਨ ਇਹ ਹੈ ਕਿ ਜੇ ਤੁਸੀਂ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਇਹ ਚੇਂਜ ਆ ਰਹੀ ਹੈ, ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਤੇ ਕੀ ਅਸਰ ਕਰ ਸਕਦੀ ਹੈ? ਸਿਰਫ ਘੱਟ ਪ੍ਰੀਮੀਅਮ ਦੇਖ ਕੇ ਤੁਸੀਂ ਡਿਸੀਜਨਸ ਨਾ ਲਿਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਪੋਲਿਸੀ ਤਾਂ ਕਰਵਾ ਲੈਂਦੇ ਹਾਂ ਬਟ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਾਂ ਨੂੰ ਕੀ ਕੁਛ ਕਵਰਡ ਮਿਲ ਰਿਹਾ ਇਹਦੇ ਵਿੱਚ, ਹੈ ਨਾ? ਤਾਂ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਐਂਡ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਪਹਿਲਾਂ ਪੂਰਾ ਪ੍ਰੋਪਰਲੀ ਗਾਈਡ ਕਰਨਗੇ, ਫਿਰ ਤੁਹਾਡੀ ਇਹ ਇੰਸ਼ੋਰੈਂਸ ਪਾਲਿਸੀ ਕਰਨਗੇ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਟਰੱਕ ਦੀ ਇੰਸ਼ੋਰੈਂਸ ਹੈ, ਤੁਹਾਡੇ ਘਰ ਦੀ ਇੰਸ਼ੋਰੈਂਸ ਹੈ ਜਾਂ ਤੁਹਾਡੇ ਕੋਈ ਵੀ ਬਿਜ਼ਨਸ ਦੀ ਇੰਸ਼ੋਰੈਂਸ ਹੈ, ਉਹਦੇ ਲਈ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਨੰਬਰ ਹੈ 299-952-95-32, 289-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮਨੂ ਸ਼ਰਮਾ ਦੇ ਨਾਲ ਤੁਹਾਡੀ ਗੱਲਬਾਤ।

0: ਬਸ ਇਸ ਲੋਨ ਕੇਅਰ ਦੇ ਨਾਲ ਗੱਲਬਾਤ ਕਰੋ, ਜਿਹੜੇ ਕਿ ਤੁਹਾਡੇ ਘਰਾਂ ਦੇ ਬਾਹਰ ਜਿੰਨਾ ਵੀ ਘਾਹ ਵਗੈਰਾ ਹੈਗਾ ਆ, ਬੈਕਯਾਰਡ 'ਚ ਜਿੰਨਾ ਵੀ ਘਾਹ ਹੈਗਾ ਆ, ਉਹਨੂੰ ਪ੍ਰੋਪਰਲੀ ਕੱਟ ਕਰਕੇ ਪੂਰਾ ਮੇਨਟੇਨ ਕਰ ਦੇਣਗੇ ਤੁਹਾਡੇ ਲੋਨ ਨੂੰ, ਅਤੇ ਪੂਰੀ ਵਧੀਆ ਤੁਸੀਂ ਲੈਂਡਸਕੇਪਿੰਗ ਕਰਵਾ ਸਕਦੇ ਹੋ। ਜੇ ਤੁਹਾਡੇ ਕੋਲ ਟਾਈਮ ਹੀ ਨਹੀਂ ਮਿਲਦਾ ਆਪਣਾ ਘਾਹ ਵਗੈਰਾ ਕੱਟਣ ਦਾ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਤੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਪੂਰੀ ਸੀਜ਼ਨ ਦੀ ਤੁਹਾਡੀ ਇਹ ਇੱਕ ਤਰ੍ਹਾਂ ਨਾਲ ਪੂਰੀ ਕੇਅਰ ਕਰਨਗੇ, ਆਪਣੇ ਆਪ ਇਹ ਤੁਹਾਡਾ ਆ ਕੇ ਘਾਹ ਨੂੰ ਕੱਟ ਜਾ ਕਰਨਗੇ, ਪ੍ਰੋਪਰ ਔਨ ਟਾਈਮ ਤੁਹਾਡਾ ਕੰਮ ਕਰਕੇ ਦੇਣਗੇ। ਅਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈਗੀ ਆ, ਬਹੁਤ ਵਧੀਆ ਕੰਮ ਕਰਦੇ ਨੇ, ਅਤੇ ਤੁਸੀਂ ਜ਼ਰੂਰ ਗੱਲਬਾਤ ਕਰੋ ਗੁਰਪ੍ਰੀਤ ਸਿੰਘ ਜੀ ਦੇ ਨਾਲ SS ਲੋਨ ਕੇਅਰ ਤੋਂ। ਨੰਬਰ ਇਹਨਾਂ ਦਾ 437-655-1984, 437-655-1984 SS ਲੋਨ ਕੇਅਰ ਦਾ ਨੰਬਰ ਹੈ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, ਅਤੇ ਆਪਣੀ ਪਸੰਦ ਦੇ ਗਾਣੇ ਵੀ ਹੋਪਫੁਲੀ ਸਾਰੇ ਇੰਜੋਏ ਕਰ ਰਹੇ ਹੋਣਗੇ। ਫਾਦਰਸ ਡੇ ਦੀਆਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਮੁਬਾਰਕਾਂ। ਫਾਦਰਸ ਡੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਤੁਸੀਂ ਵੀ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ, ਤੁਸੀਂ ਕਿਤੇ ਬਾਹਰ ਅੰਦਰ ਗਏ ਹੋ, ਆਪਣੇ ਫਾਦਰਸ ਨੂੰ ਕਿਤੇ ਬਾਹਰ ਅੰਦਰ ਲੈ ਕੇ ਜਾ ਰਹੇ ਹੋ, ਤਾਂ ਬਹੁਤ ਵਧੀਆ ਗੱਲ ਹੈ। ਉਹਨਾਂ ਦੇ ਲਈ ਸਰਪ੍ਰਾਈਜ਼ ਜ਼ਰੂਰ ਪਲਾਨ ਕਰੋ ਕੁਛ ਨਾ ਕੁਛ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਆ ਕਿ ਆਪਾਂ ਨਾ ਸੋਚ ਕੇ ਜੇ ਹੀ ਰਹਿ ਜਾਂਦੇ ਹਾਂ, ਹੈ ਨਾ, ਜਾਂ ਕਈ ਵਾਰ ਆਪਾਂ ਕੰਮਾਂ ਦੇ ਵਿੱਚ ਇੰਨੇ ਜ਼ਿਆਦਾ ਰੁੱਝੇ ਹੁੰਦੇ ਹਾਂ ਕਿ ਆਪਾਂ ਨੂੰ ਟਾਈਮ ਹੀ ਨਹੀਂ ਮਿਲਦਾ, ਜਾਂ ਕਹਿ ਲਓ ਕਿ ਟਾਈਮ ਕਹਿ ਦਿਉ, ਹੈ ਨਾ, ਕੱਢਦੇ ਕੱਢਦੇ ਵੀ ਰਹਿ ਜਾਂਦੇ ਹਾਂ। ਅੱਜ ਨਹੀਂ ਤਾਂ ਕੱਲ੍ਹ ਸਹੀ, ਕੱਲ੍ਹ ਨਹੀਂ ਤਾਂ ਪਰਸੋਂ, ਬਟ ਜ਼ਰੂਰ ਕਿਤੇ ਨਾ ਕਿਤੇ ਕੁਛ ਨਾ ਕੁਛ ਪਲਾਨ ਆਊਟ ਜ਼ਰੂਰ ਕਰੋ, ਕਿਉਂਕਿ ਫਾਦਰਸ ਦੇ ਲਈ ਇਹ ਥੋੜ੍ਹੀ ਥੋੜ੍ਹੀ ਐਪਰੀਸੀਏਸ਼ਨ ਜੇ ਤੁਸੀਂ ਕਰਦੇ ਹੋ ਨਾ, ਉਹਨਾਂ ਦਾ ਬਹੁਤ ਹੌਸਲਾ ਵੱਧ ਜਾਂਦਾ। ਪੇਰੈਂਟਸ ਦੇ ਲਈ ਫਾਦਰਸ ਮਦਰਸ ਦੋਵੇਂ ਇਕੁਅਲੀ ਨੇ, ਇਕੁਅਲੀ ਤੁਸੀਂ ਉਹਨਾਂ ਨੂੰ ਪਿਆਰ ਕਰੋ, ਉਹਨਾਂ ਦੇ ਲਈ ਕਹਿ ਲਓ ਕਿ ਜਿੰਨਾ ਕੁਛ ਹੋ ਸਕਦਾ ਨਾ, ਕਿਉਂਕਿ ਉਹਨਾਂ ਨੇ ਆਪਣੇ ਲਈ ਬਹੁਤ ਕੁਛ ਕੀਤਾ ਹੁੰਦਾ ਹੈ ਆਪਣੀ ਪੂਰੀ ਲਾਈਫ ਦੇ ਲਈ, ਹੈ ਨਾ, ਸਾਰੇ ਆਪਣੇ ਕਹਿ ਲਓ ਕਿ ਕੁਛ ਨਾ ਕੁਛ ਕੁਛ ਨਾ ਕੁਛ ਉਹ ਕਰਦੇ ਹੀ ਰਹਿੰਦੇ ਨੇ ਕਿ ਮੇਰੇ ਬੱਚਿਆਂ ਨੂੰ ਕੋਈ ਵੀ ਤਕਲੀਫ ਨਾ ਹੋਵੇ, ਜਿੰਨਾ ਜ਼ਿਆਦਾ ਹੋ ਸਕਦਾ ਤੁਹਾਡੀ ਨਾ ਉਹ ਕਹਿ ਲਓ ਹਰ ਇੱਛਾ ਨੂੰ ਪੂਰੀ ਕਰਨ ਦੇ ਲਈ ਬੜਾ ਕੁਛ ਕਰਦੇ ਆ, ਹੈ ਨਾ। ਹੋ ਸਕਦਾ ਕਿ ਕਈ ਵਾਰ ਉਹਨਾਂ ਨੇ ਆਪਣੇ ਚਾਹ ਕਿਤੇ ਨਾ ਕਿਤੇ ਅਧੂਰੇ ਛੱਡ ਤੇ, ਕੋਈ ਨਾ ਕੋਈ ਕਹਿ ਲਓ ਵੀ ਚਾਹ ਕਈ ਵਾਰ ਮਾਰ ਦਿੰਦੇ ਨੇ, ਹੈ ਨਾ, ਅਤੇ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੇ ਨੇ, ਅਤੇ ਉਹ ਪੇਰੈਂਟਸ ਹੀ ਕਰ ਸਕਦੇ ਨੇ। ਤਾਂ ਇਸ ਕਰਕੇ ਉਹਨਾਂ ਦਾ ਬਹੁਤ ਖਿਆਲ ਰੱਖੋ, ਜਿੰਨਾ ਜ਼ਿਆਦਾ ਹੋ ਸਕਦਾ ਉਹਨਾਂ ਦਾ ਧਿਆਨ ਰੱਖੋ, ਉਹਨਾਂ ਨੂੰ ਹੋਰ ਜ਼ਿਆਦਾ ਪਿਆਰ ਦਿਉ, ਅਤੇ ਉਹਨਾਂ ਦੀ ਕੇਅਰ ਕਰੋ ਜਿੰਨੀ ਹੋ ਸਕਦੀ ਹੈ, ਖੁਸ਼ੀ ਦੇਣ ਦੀ ਕੋਸ਼ਿਸ਼ ਕਰੋ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਅਤੇ ਪਹੁੰਚੋ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਜਿੱਥੇ ਕਿ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਮਿਲਦੀਆਂ ਨੇ, ਸ਼ੁੱਧ ਖੋਏ ਵਾਲੀਆਂ, ਡਰਾਈ ਫਰੂਟਸ ਵਾਲੀਆਂ, ਫਰੈਸ਼ ਐਂਡ ਫਲੇਵਰਫੁੱਲ ਫੂਡ ਖਾਓ, ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ, ਡਾਈਨ ਇਨ ਕਰੋ, ਟੇਕ ਆਊਟ ਲੈ ਕੇ ਆਓ, ਬਹੁਤ ਹੀ ਵਧੀਆ ਵਧੀਆ ਸਪੈਸ਼ਲ ਡੀਲਸ ਤੁਹਾਡੇ ਲਈ ਹਰ ਰੋਜ਼ ਲੱਗਦੀਆਂ ਨੇ, ਬਾਏ ਵਨ ਗੈਟ ਵਨ ਫ੍ਰੀ ਡੀਲਸ ਤੁਸੀਂ ਲੈ ਸਕਦੇ ਹੋ। ਅੱਜ ਤੁਸੀਂ ਚਿਕਨ ਪਕੌੜਾ ਖਾਣਾ ਚਾਹੁੰਦੇ ਹੋ ਤਾਂ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ, ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ। ਪਹੁੰਚਣਾ ਤੁਸੀਂ ਹੈਗਾ ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੇ। ਨੰਬਰ 905-795-8111, 905-794-8111। ਦੂਸਰੀ ਲੋਕੇਸ਼ਨ ਹੈਗੀ ਇਹਨਾਂ ਦੀ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400, 905-593-4400। ਤੀਸਰੀ ਲੋਕੇਸ਼ਨ ਹੈਗੀ 15 ਫੈਂਡਰ ਵੇ, ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ। ਨੰਬਰ 905-840-2200, 905-840-2200, 2200 ਇਹਨਾਂ ਦਾ ਨੰਬਰ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ। ਤੁਸੀਂ ਰਾਤ ਦੇ 2 ਵਜੇ ਤੱਕ ਜਾ ਸਕਦੇ ਹੋ, ਸਾਰੀਆਂ ਲੋਕੇਸ਼ਨਸ ਲੇਟ ਨਾਈਟ ਓਪਨ ਰਹਿੰਦੀਆਂ ਨੇ, ਜ਼ਰੂਰ ਤੁਸੀਂ ਚੱਕਰ ਲਗਾਓ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ। ਅਗਲੇ ਕਾਲਰ 4839 ਜੀ, ਸਤਿ ਸ਼੍ਰੀ ਅਕਾਲ। 4839 ਸਤਿ ਸ਼੍ਰੀ ਅਕਾਲ ਜੀ।
1: ਦੂਜੀ ਗੱਲ, ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਅਗਰ ਇਹ ਹੋ ਸਕੇ ਜ਼ਰੂਰ ਲਾ ਦੇਣਾ, ਇਫ ਪੋਸੀਬਲ।
0: ਹਾਂਜੀ ਹਾਂਜੀ, ਬਿਲਕੁਲ ਪੋਸੀਬਲ ਹੈ, ਮੈਂ ਜ਼ਰੂਰ ਸੁਣਾਉਂਗੀ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਮੈਂ ਜ਼ਰੂਰ ਤੁਹਾਡਾ ਗਾਣਾ ਸੁਣਾਉਂਦੀ ਹਾਂ, ਅਤੇ ਬੜਾ ਸ਼ੁਕਰੀਆ ਤੁਸੀਂ ਕਾਲ ਕੀਤੀ। ਅਤੇ ਬਿਲਕੁਲ ਅੱਜ ਫਾਦਰਸ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਅਤੇ ਤੁਸੀਂ ਵੀ ਆਪਣੇ ਫਾਦਰਸ ਦੇ ਲਈ ਅੱਜ, ਮੈਂ ਇਹ ਨਹੀਂ ਕਹੂੰਗੀ ਵੀ ਤੁਸੀਂ ਗਾਣਾ ਡੈਡੀਕੇਟ ਕਰੋ ਜਾਂ ਕੁਛ ਵੀ, ਤੁਹਾਡੇ ਮਨ 'ਚ ਕੋਈ ਗੱਲ ਵੀ ਆਉਂਦੀ ਹੈ ਨਾ, ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਸੋਚ ਕੇ ਰਹਿ ਜਾਂਦੇ ਕਿ ਮੇਰੇ ਮਨ 'ਚ ਗੱਲ ਸੀਗੀ ਬਟ ਮੈਂ ਫਾਦਰਸ ਨੂੰ ਆਪਣੇ ਕਹਿ ਹੀ ਨਹੀਂ ਪਾਇਆ ਜਾਂ ਮੈਂ ਕਹਿਣਾ ਚਾਹੁੰਦਾ ਹਾਂ ਬਟ ਮੈਂ ਹੈਜੀਟੇਟ ਕਰਦਾ ਤਾਂ ਉਹ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ 905-564-44। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਅਤੇ ਫਿਰ ਆਪਾਂ ਗੱਲਬਾਤ ਕਰਾਂਗੇ ਨੀਲਮ ਸੈਟਅਪ ਜੀ ਦੇ ਨਾਲ ਜੋ ਕਿ ਮੋਰਗੇਜ ਬ੍ਰੋਕਰ ਨੇ, ਬਹੁਤ ਹੀ ਤੁਹਾਨੂੰ ਵਧੀਆ ਇਨਫੋਰਮੇਸ਼ਨ ਦੇਣਗੇ ਜੇਕਰ ਤੁਸੀਂ ਮੋਰਗੇਜ ਆਪਣੀ ਕਰਵਾਉਣਾ ਚਾਹੁੰਦੇ ਹੋ ਜਾਂ ਹੋ ਹੀ ਨਹੀਂ ਰਹੀ ਤਾਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ। 6475397398710 ਤੇ ਇਹਨਾਂ ਦੀ ਕਾਲ ਕਰ ਸਕਦੇ ਹੋ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਤੇ ਫਿਰ ਗੱਲਬਾਤ ਕਰਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਕੀ ਤੁਸੀਂ ਆਪਣੇ ਖੁਦ ਦਾ ਰੇਡੀਓ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ ਸ਼ੁਰੂ ਕਰਨਾ ਚਾਹੁੰਦੇ ਹੋ? ਫੁੱਲ ਟਾਈਮ ਜਾਂ ਪਾਰਟ ਟਾਈਮ ਸਾਡੇ ਪਾਸ ਕੁਝ ਟਾਈਮ ਸਲੋਟ ਅਵੇਲੇਬਲ ਨੇ। ਸਾਡੇ ਨਾਲ ਸੰਪਰਕ ਕਰੋ 416-725-2551, 416-725-2551 ਜਾਂ 416-457-3381। ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: 452-83-4164573381 ਤੇ
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
6: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs। ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ, ਮਤਲਬ ਸਿੰਪਲੀ ਇੰਡੀਅਨ।
0: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ, ਯਾਨੀ ਕਿ 2 ਘੰਟੇ ਦਾ ਸਾਥ ਹਜੇ ਹੋਰ ਹੈ, 1 ਘੰਟਾ ਨਿਕਲ ਚੁੱਕਾ ਆ ਤੇ ਉਮੀਦ ਹੈ ਕਿ ਤੁਸੀਂ ਸਾਰੇ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ। ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਰੇ ਆਪਣੇ ਫਾਦਰਸ ਦੇ ਨਾਲ ਇਸ ਦਿਨ ਨੂੰ ਬਹੁਤ ਇੰਜੋਏ ਕਰੋ। ਕੱਲ੍ਹ ਨੂੰ ਫਾਦਰਸ ਡੇ ਹੈ ਤੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤੇ ਸਟੂਡੀਓ ਦਾ ਨੰਬਰ 905-564-4444 9055-64-6444 ਦੇ ਉੱਪਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜੇ ਨੇ ਮੌਰਗੇਜ ਬ੍ਰੋਕਰ ਨੀਲਮ ਸੈਡਵ ਜੀ, ਜੋ ਕਿ ਤੁਹਾਡੇ ਲਈ ਹਰ ਤਰ੍ਹਾਂ ਦੀ ਹਰ ਸਿਚੁਏਸ਼ਨ ਦੇ ਵਿੱਚ ਕੋਈ ਵੀ ਤੁਹਾਡਾ ਪ੍ਰੋਬਲਮ ਆ ਰਹੀ ਹੈ, ਤੁਹਾਡੀ ਮੌਰਗੇਜ ਨਹੀਂ ਹੋ ਰਹੀ, ਤੁਹਾਨੂੰ ਹਰ ਸਿਚੁਏਸ਼ਨ ਵਿੱਚ ਤੁਹਾਨੂੰ ਸੋਲਿਊਸ਼ਨ ਦਿੰਦੇ ਨੇ। ਮੌਰਗੇਜ ਤੁਹਾਡੀ ਨਹੀਂ ਹੁੰਦੀ, ਤੁਹਾਡੀ ਪਹਿਲੀ ਮੌਰਗੇਜ ਹੈ, ਫਸਟ ਮੌਰਗੇਜ ਸੈਕਿੰਡ ਮੌਰਗੇਜ ਹੈ, ਜਾਂ ਤੁਸੀਂ ਆਪਣੀ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ, ਤੁਹਾਡੇ ਕੋਈ ਵੀ ਸਿਨੈਰੀਓ ਹੈ, ਤੁਸੀਂ ਹਰ ਸਿਚੁਏਸ਼ਨ ਦੇ ਵਿੱਚ ਗੱਲਬਾਤ ਕਰੋ। ਨੰਬਰ 6477-839-8710 ਨੀਲਮ ਸੈਡਵ ਜੀ ਸਾਡੇ ਲਾਈਨ ਤੇ ਜੁੜੇ ਹੋਏ ਨੇ ਤੇ ਆਪਣਾ ਮੈਸੇਜ ਦੇਣਗੇ। ਹਾਂਜੀ ਮੈਮ, ਸਵਾਗਤ, ਸਤਿ ਸ਼੍ਰੀ ਅਕਾਲ।
1: Thank you, Mankit, for your kind and nice words. And as you said, Father's Day, absolutely. ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜਿਹੜੇ ਵੀ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਨੇ। ਐਂਡ ਸਪੈਸ਼ਲੀ ਬੱਚਿਓ, ਤੁਸੀਂ ਆਪਣੇ ਪੇਰੈਂਟਸ ਦੀ ਟੇਕ ਕੇਅਰ ਕਰਿਆ ਕਰੋ। ਮਦਰ ਐਂਡ ਫਾਦਰ ਦੋਨੋਂ ਇਕੁਅਲੀ ਬਿਲਕੁਲ ਬਰਾਬਰ ਦੇ ਹਿੱਸੇਦਾਰ ਹੁੰਦੇ ਨੇ ਸਾਰੀ। ਉਹਨਾਂ ਨੇ ਕਾਫੀ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੁੰਦਾ ਤੁਹਾਨੂੰ ਬ੍ਰੋਟ ਅਪ ਕਰਨ ਦੇ ਵਿੱਚ। ਮਨਪ੍ਰੀਤ, ਆਈ ਵਿਸ਼ ਅੱਜ ਦਾ ਟਾਈਮ ਇਜ਼ ਵੈਰੀ ਡਿਫਰੈਂਟ ਦੈਨ ਸਾਡੇ ਚਾਈਲਡਹੁੱਡ ਦੇ ਟਾਈਮ ਨਾਲੋਂ। ਸਾਡੇ ਚਾਈਲਡਹੁੱਡ ਚ ਦੇਰ ਵਾਜ਼ ਨੋ ਸੱਚ ਥਿੰਗ ਕਿ ਆਪਾਂ ਆਪਣੇ ਫਾਦਰ ਨੂੰ ਕਹਿੰਦੇ ਹੁੰਦੇ ਸੀ ਕਿ ਆਈ ਲਵ ਯੂ ਡੈਡ।
0: ਹਾਂਜੀ,
1: ਉਸ ਚੀਜ਼ ਦਾ ਅੱਜ ਤੱਕ ਰਿਗਰੈਟ ਹੈ ਕਿ ਆਈ ਵਿਸ਼ ਅਸੀਂ ਉਸ ਜ਼ਮਾਨੇ ਚ ਕਹਿ ਸਕਦੇ ਹੁੰਦੇ। ਹੁਣ ਈਵਨ ਚਲੇ ਗਏ, ਅਸੀਂ ਆਪ ਦਾਦੇ ਦੁਦੇ ਬਣ ਗਏ ਤਾਂ ਬੱਚੇ ਜਦੋਂ ਕਹਿੰਦੇ ਨਾ ਕਿ ਗ੍ਰੈਂਡਮਾ ਲਵ ਯੂ, ਤਾਂ ਉਹ ਫੀਲ ਹੁੰਦੀ ਉਹ ਚੀਜ਼ ਕਿ ਸਾਡੇ ਜ਼ਮਾਨੇ ਚ ਵਾਲੀ ਚੀਜ਼ ਪਾਪੂਲਰ ਕਿਉਂ ਨਹੀਂ ਸੀ। ਪਰ ਅੱਖਾਂ ਦੀ ਸ਼ਰਮ ਹੁੰਦੀ ਸੀ, ਬਹੁਤ ਲਿਹਾਜ਼ ਹੁੰਦਾ ਸੀ, ਅੱਖ ਚੱਕ ਪਾ ਕੇ ਗੱਲ ਨਹੀਂ ਕਰੀਦੀ ਸੀਗੀ। ਸੋ ਮੈਨੀ ਥਿੰਗਸ, ਪਰ ਐਜ ਯੂ ਸੈਡ ਕਿ ਮੇਰੇ ਨਾਲ ਕੋਈ ਏਦਾਂ ਦੀ ਕੋਈ ਇੰਸਟੈਂਸ ਦਾ ਸ਼ੇਅਰ ਕਰੀਓ, ਦਿਸ ਇਜ਼ ਦ ਰੀਜ਼ਨ ਆਮ ਟੈਲਿੰਗ ਯੂ।
0: ਹਾਂਜੀ, ਥੈਂਕ ਯੂ। ਬਿਕਾਜ਼ ਕੋਈ ਨਾ ਕੋਈ ਥੋੜੀ ਜਿਹੀ ਹੈਜ਼ਿਟੇਸ਼ਨ ਹੁੰਦੀ ਹੁੰਦੀ ਸੀ ਨਾ, ਇੱਕ ਡਰ ਵੀ ਹੁੰਦਾ ਸੀ, ਇੱਕ ਥੋੜੀ ਜਿਵੇਂ ਤੁਸੀਂ ਕਿਹਾ ਅੱਖਾਂ ਦੀ ਸ਼ਰਮ ਹੁੰਦੀ ਸੀ, ਓਪਨਲੀ ਨਹੀਂ ਹੋ ਪਾਉਂਦੇ ਸੀਗੇ ਨਾ ਫਾਦਰਸ ਦੇ ਨਾਲ। ਈਵਨ ਮਦਰਸ ਦੇ ਨਾਲ ਈਜ਼ੀਲੀ ਗੱਲ ਹੋ ਜਾਂਦੀ ਸੀ, ਬਟ ਫਾਦਰਸ ਦੇ ਨਾਲ ਬੜਾ ਔਖਾ ਲੱਗਦਾ ਹੁੰਦਾ ਸੀ ਪਹਿਲਾਂ।
1: ਬਿਲਕੁਲ ਬਿਲਕੁਲ ਬਿਲਕੁਲ 100%। ਮੈਂ ਤੁਹਾਨੂੰ ਕਿਹਾ ਅੱਖ ਚੱਕ ਪਾ ਕੇ ਨੀ ਗੱਲ ਕਰਦੇ ਸੀ, ਬਰਾਬਰ ਤੇ ਨੀ ਬੈਠੀਦਾ ਹੁੰਦਾ ਸੀਗਾ। ਸੋ ਮੈਨੀ ਛੋਟੀਆਂ ਛੋਟੀਆਂ ਚੀਜ਼ਾਂ, ਰਿਸਪੈਕਟ ਹੁੰਦੀ ਸੀ, ਡੈਡ ਨੂੰ ਗਾਲਾਂ ਕੱਢਣ ਦੀ ਜ਼ਰੂਰਤ ਨੀ ਪੈਂਦੀ ਸੀ, ਜਿੱਦਾਂ ਅੱਜ ਕੱਲ੍ਹ ਇੱਥੇ ਬੱਚਿਆਂ ਨੂੰ ਮਾਰ ਕੁੱਟ ਪੈ ਜਾਂਦੀ ਆ, ਇੰਨੀ ਨੌਬਤ ਨੀ ਆਉਂਦੀ ਸੀ, ਉਹਨਾਂ ਦੀ ਘੋਰ ਹੀ ਨਫ਼ ਹੁੰਦੀ ਸੀ। ਉੱਤੋਂ ਹੀ ਸਮਝ ਆਈ ਜਾਂਦੀ ਸੀ ਕਿ ਦੈਟਸ ਇਟ, ਇਹਦਾ ਮਤਲਬ ਹੈ ਨਾ।
0: ਬਿਲਕੁਲ, ਹਾਂਜੀ,
1: ਉਹਨਾਂ ਨੂੰ ਵਰਡ ਹੀ ਯੂਜ਼ ਕਰਨੇ ਪੈਂਦੇ ਹੁੰਦੇ ਸੀ ਕਿ ਨੋ ਯੂ ਕੈਨ ਡੂ ਇਟ, ਜਸਟ ਘੋਰ ਹੁੰਦੀ ਸੀ, ਦੈਟਸ ਇਟ, ਉੱਤੋਂ ਹੀ ਅੰਡਰਸਟੈਂਡ ਹੁੰਦਾ ਸੀ, ਦੈਟਸ ਇਟ।
0: ਹਾਂਜੀ, ਬਿਲਕੁਲ ਸਹੀ ਗੱਲ ਹੈ।
1: ਮੌਰਗੇ ਤੇ ਆਨੇ ਆ, ਮੌਰਗੇ ਦੇ ਉੱਤੇ ਤੁਹਾਡਾ ਕੋਈ ਵੀ ਕੁਐਸਚਨ ਆ ਜਿਹੜੀ ਨਾ, ਪਹਿਲਾਂ ਇੱਕ ਵਾਰੀ ਮੰਨ ਲਓ ਸਾਡੇ ਕੋਲ ਆਉਂਦੇ ਹੋ, ਫਿਰ ਤੁਸੀਂ 10 ਜਗ੍ਹਾ ਸ਼ੋਪ ਅਰਾਊਂਡ ਕਰਦੇ ਹੋ, ਫਿਰ ਉੱਥੋਂ ਦੀ ਜਾ ਕੇ ਮਹੀਨੇ ਦੇ ਬਾਅਦ ਫਿਰ ਸਾਨੂੰ ਫੋਨ ਆਉਂਦਾ, ਨੀਲਮ ਜੀ ਸੋਰੀ ਆਪਣੀ ਸਿਚੁਏਸ਼ਨ ਬੈਡ ਹੋ ਗਈ, ਆਪਾਂ 10% ਨਾਲ ਕਰਾਉਣਾ ਸੀ, ਸਾਨੂੰ ਕਿਸੇ ਨੇ ਕਿਹਾ ਸੀ ਕਰ ਦੋ ਕਰ ਦੋ ਅਸੀਂ ਕਰ ਲਾਂਗੇ, ਜੇ ਉਹ ਬਲਾ ਬਲਾ ਬਲਾ। ਹੁਣ ਉਹਨਾਂ ਕੋਲ ਹੋਇਆ ਨੀ, ਕਹਿੰਦੇ 20% ਪਾ ਦੋ, ਐਂਡ ਉਹ ਕਹਿੰਦੇ ਇੱਕ ਬੰਦਾ ਹੋਰ ਪਾ ਦੋ, ਐਕਸਟੈਂਸ਼ਨ ਲੈਣੀ ਪੈ ਗਈ, ਤੁਸੀਂ ਸੋਰੀ ਅਸੀਂ ਦੁਬਾਰਾ ਤੁਹਾਡੇ ਕੋਲ ਆਉਣਾ ਚਾਹੁੰਦੇ ਹਾਂ। ਉਹ ਬੜੀ ਜਿਹੜੀ ਦੇਖੋ ਕਦੀ ਨਾ ਲਾਈਫ ਚ ਇੱਕ ਛੋਟੀ ਜਿਹੀ ਚੀਜ਼ ਹੈ, ਜਦੋਂ ਤੁਸੀਂ ਕੋਈ ਆਪਣੀ ਸਟਿਚਿੰਗ ਕਰਦੇ ਹੋ, ਜਿਹੜੀ ਬ੍ਰਾਂਡ ਨਿਊ ਸਟਿਚਿੰਗ ਕਰਨੀ ਹੁੰਦੀ ਨਾ, ਉਹ ਘੰਟੇ ਚ ਹੋ ਕੇ ਵਿਹਲੀ ਹੁੰਦੀ ਹੈ।
0: ਹਾਂਜੀ,
1: ਜਦੋਂ ਤੁਸੀਂ ਉਹਨੂੰ ਉਹਦੀ ਆਲਟਰੇਸ਼ਨ ਕਰਨੀ ਹੁੰਦੀ ਹੈ ਨਾ, ਇਟ ਟੇਕਸ ਮੋਰ ਟਾਈਮ ਦੈਨ ਦੀ ਓਰੀਜਿਨਲ। ਆਲਟਰੇਸ਼ਨ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਨਹੀਂ ਕਰਨਾ ਪੈਂਦਾ। ਸੋ ਉਹ ਵਾਲੀ ਫਾਈਲ ਦੇ ਆਰ ਨਾਟ ਈਜ਼ੀ, ਜਦੋਂ ਕਿਸੇ 6 ਜਗ੍ਹਾ ਤੋਂ ਘੁੰਮ ਕੇ ਆਉਂਦੀਆਂ, ਤੁਹਾਨੂੰ ਪਤਾ ਨੀ ਕਿਹੜੇ ਕਿੱਥੇ ਕੀ ਉਹਨਾਂ ਨੇ ਕੀ ਕੀਤਾ ਹੋਇਆ, ਤੁਸੀਂ ਕੀ ਕੀਤਾ ਹੋਇਆ, ਉਹਦੇ ਲਈ ਵਰਕ ਜ਼ਿਆਦਾ ਹੁੰਦਾ। ਪਹਿਲੇ ਸਟਿਕ ਅਰਾਊਂਡ, ਆਮ ਨਾਟ ਸੇਇੰਗ ਕਿ ਤੁਸੀਂ ਮੇਰੇ ਕੋਲ ਹੀ ਆਓ, ਸਟਿਕ ਅਰਾਊਂਡ ਵਿਦ ਦ ਪਰਸਨ ਹੂ ਇਜ਼ ਮੋਰ ਟ੍ਰਾਂਸਪੇਰੈਂਸ, ਤੁਹਾਨੂੰ ਉਹਨੂੰ ਨੌਲੇਜ ਹੈਗੀ ਹੈ, ਨੌਲੇਜੇਬਲ ਪਰਸਨ ਹੈ, ਐਕਸਪੀਰੀਅੰਸਡ ਹੈ, ਉਹਨੂੰ ਤੁਸੀਂ ਆਪਣਾ ਦੇਖੋ, ਉਹਨੂੰ ਲੱਭੋ, ਗੂਗਲ ਤੇ ਲੱਭੋ, ਇੰਸਟਾਗ੍ਰਾਮ ਤੇ ਲੱਭੋ, ਸੋਸ਼ਲ ਮੀਡੀਆ ਤੇ ਲੱਭੋ, ਉਹਦੇ ਵਿਊਜ਼ ਦੇਖੋ, ਉਹਦਾ ਕੰਮ ਦੇਖੋ, ਆਸਕ ਦੈਮ, ਉਸ ਪਰਸਨ ਨੂੰ ਪੁੱਛੋ ਜਿਹਦੇ ਕੋਲ ਵੀ ਤੁਸੀਂ ਜਾਣੇ ਹੋ, ਵੀ ਤੁਸੀਂ ਕਿੰਨੀਆਂ ਕੁ ਡੀਲਾਂ ਸਾਲ ਚ ਕਲੋਜ਼ ਕਰਦੇ ਹੋ, ਔਰ ਕਿੰਨੇ ਲੈਂਡਰਸ ਨਾਲ ਕਲੋਜ਼ ਕਰਦੇ ਹੋ, ਵਟ ਟਾਈਪ ਆਫ ਤੁਹਾਡੇ ਕੋਲ ਕੋਈ ਵਿਊਜ਼ ਹੈਗੇ ਤਾਂ ਸਾਨੂੰ ਉਹ ਦਿਖਾਓ, ਰਾਈਟ? ਸਿਰਫ ਇਹੀ ਕਹਿਣਾ ਕਿ ਚਲੋ ਆਜੋ ਆਜੋ ਆਜੋ ਹੋ ਜੂਗੀ ਫਾਈਲ, ਕੋਈ ਗੱਲ ਨੀ, ਛੱਡ ਦੋ, ਹੋ ਜੂਗੀ ਫਾਈਲ, ਇਟਸ ਨਾਟ ਸਫੀਸ਼ੀਐਂਟ। ਬਾਕੀ ਯੈਸ, ਤੁਹਾਡਾ ਆਪਣਾ ਵਿਸ਼ਵਾਸ ਹੋਣਾ ਚਾਹੀਦਾ, ਐਂਡ ਵਰਡ ਟੂ ਬਹੁਤ ਹੁੰਦਾ ਜੀ ਜਦੋਂ ਇੱਕ ਵਧੀਆ ਕੋਈ ਕੰਮ ਕਰੀਦਾ ਤਾਂ ਅੱਜ ਤਾਈ ਮੇਰੇ ਕੋਲ ਵਨ ਥਿੰਗ ਬੜੇ ਮਾਣ ਨਾਲ ਕਹਿਣ ਵਾਲੀ ਗੱਲ ਹੈ ਕਿ ਮੇਰਾ ਇੱਕ ਵੀ ਰਿਵਿਊ ਕਿਤੇ ਪੜ ਲਓ ਬੈਡ ਨਹੀਂ ਹੈ, ਜਾਂ ਤੁਸੀਂ ਕਿਸੇ ਸੁਣੋਗੇ ਨੀ ਕਿ ਆਪਾਂ ਉਹਨਾਂ ਦਾ ਕੋਈ ਬੈਡ ਕੰਮ ਕੀਤਾ। ਤੁਸੀਂ ਤੁਹਾਡੀਆਂ ਡੈਟਸ ਕੰਸੋਲੀਡੇਟ ਕਰਨ ਵਾਲੀਆਂ ਆਪਾਂ ਮੋਰਗੇਜ ਲਾ ਕੇ ਇੱਕ ਪੇਮੈਂਟ ਬਣਾ ਸਕਦੇ ਹਾਂ। ਤੁਸੀਂ ਪੈਸੇ ਚਾਹੀਦੇ ਆ, ਲਾਈਨ ਆਫ ਕ੍ਰੈਡਿਟ ਬਣਵਾਉਣੀ ਆ, ਫਸਟ ਮੋਰਗੇਜ ਆ, ਸੈਕਿੰਡ ਮੋਰਗੇਜ ਆ, ਪ੍ਰਾਈਵੇਟ ਮੋਰਗੇਜ ਆ, ਦੁਪਹਿਰੀ 12 ਵਜੇ ਬੈਂਕ ਨੇ ਨਾ ਕੀਤੀ ਪਰ ਸ਼ਾਮੀ 5 ਵਜੇ ਪੈਸੇ ਚਾਹੀਦੇ ਆ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਨੀਲਮ ਸੈਡਵ ਜੀ ਦੇ ਨਾਲ, ਨੰਬਰ ਹੈ 6477398710, 647-47-87 ਦਸ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਨੀਲਮ ਸੈਡਵ ਜੀ ਦੇ ਨਾਲ, ਮੋਰਗੇਜ ਬ੍ਰੋਕਰ ਨੇ। ਅਤੇ ਬਿਲਕੁਲ ਸਟੂਡੀਓ ਦਾ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀ ਕਾਲਸ ਕਰ ਰਹੇ ਹੋ। ਅਤੇ ਫਾਦਰਸ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਸੁਣਾਵਾਂ ਤੇ ਤੁਸੀਂ ਇੰਜੋਏ ਕਰੋ ਜੈਲੀ ਮਨਜੀਤ ਪੁਰੀ ਜੀ ਦੀ ਆਵਾਜ਼ ਦੇ ਵਿੱਚ, ਤੇ ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਵੀ ਫਾਦਰਸ ਡੇ ਸਪੈਸ਼ਲ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਓਂਕਾਰ ਹੋਮਸ ਦੀ ਮੈਂ ਜਾਣਕਾਰੀ ਦੇ ਹਾਂ, ਤੁਸੀਂ ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਇਸ ਸਮਰ ਦੇ ਵਿੱਚ ਜ਼ਰੂਰ ਕਰਵਾਓ। ਸਿਟੀ ਪਰਮਿਟਸ ਦੇ ਨਾਲ ਇੰਕਲੂਡਿੰਗ ਡਰਾਇੰਗਸ ਤੁਹਾਡਾ ਸਾਰਾ ਕੰਮ ਕਰਦੇ ਨੇ ਰੈਨੋਵੇਸ਼ਨ ਦਾ। ਜੇ ਤੁਸੀਂ ਗਾਰਡਨ ਸਵੀਟਸ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ ਤਾਂ ਪੂਰੇ ਸਪੈਸ਼ਲਿਸਟ ਨੇ ਅਤੇ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਤਕਰੀਬਨ 20 ਗਾਰਡਨ ਸਵੀਟਸ ਤਿਆਰ ਕੀਤੇ ਨੇ। ਅਤੇ ਜੇਕਰ ਤੁਸੀਂ ਆਪਣੇ ਪੂਰਾ ਕਸਟਮਾਈਜ਼ਡ ਹੋਮ ਬਣਾਉਣਾ ਚਾਹੁੰਦੇ ਹੋ, ਬਿਲਡ ਕਰਨਾ ਚਾਹੁੰਦੇ ਹੋ ਕਸਟਮ ਘਰ, ਤਾਂ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਵੀ ਕਰਦੇ ਨੇ, ਜਿੱਦਾਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਚਾਹੁੰਦੇ ਹੋ, ਅਤੇ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ। ਸਪੈਸ਼ਲ ਡਿਸਕਾਊਂਟ ਦੇਣਗੇ ਤੁਹਾਨੂੰ ਅਪ ਟੂ $5,000 ਦਾ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ। ਨੰਬਰ ਹੈ 416-817-3600। ਪੌਲ ਗਰੇਵਾਲ ਜੀ ਦਾ ਨੰਬਰ ਹੈ ਓਂਕਾਰ ਹੋਮਸ ਤੋਂ, 416-817-3600। 416-817-3600 ਇਹਨਾਂ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਤੋਂ ਨੀਰੂ ਅਰੋੜਾ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਆਪਣੇ ਸਕਿੱਲਸ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕੁਈਨਜ਼ਵੁੱਡ ਕਾਲਜ ਦੇ ਨਾਲ ਕੰਟੈਕਟ ਕਰੋ, ਕਿਉਂਕਿ ਇਹ ਤੈਨੂੰ ਸ਼ਾਰਟ ਕੋਰਸਿਸ ਐਂਡ ਡਿਪਲੋਮਾ ਕੋਰਸਿਸ ਆਫਰ ਕਰਦੇ ਨੇ, ਜਿਹੜੇ ਕਿ ਤੁਹਾਡੇ ਲਈ ਕਾਫੀ ਬੈਨੀਫਿਸ਼ੀਅਲ ਨੇ। ਤੁਸੀਂ ਇੱਕ ਆਪਣੀ ਵਧੀਆ ਕਹਿ ਲਓ ਕਿ ਡਿਜ਼ਾਇਰ ਜਿਹੜੀ ਤੁਹਾਡੀ ਜੋਬ ਹੈ, ਵਾਈਟ ਕਾਲਰ ਜੋਬ, ਤੁਸੀਂ ਲੈ ਸਕਦੇ ਹੋ ਆਪਣੇ ਸਕਿੱਲਸ ਨੂੰ ਅਪਗ੍ਰੇਡ ਕਰਕੇ। ਅਤੇ ਆਪਾਂ ਗੱਲਬਾਤ ਕਰਦੇ ਹਾਂ, ਕੁਛ ਸਵਾਲ ਪੁੱਛਦੇ ਹਾਂ ਅਤੇ ਦੇਖਦੇ ਹਾਂ ਕਿ ਉਹਨਾਂ ਦੇ ਕੋਲ ਹੁਣ ਕਿਹੜੇ ਕਿਹੜੇ ਨਵੇਂ ਕੋਰਸਿਸ ਨੇ ਜਿਹੜੇ ਸਟਾਰਟ ਹੋ ਰਹੇ ਨੇ, ਜੋ ਤੋਂ ਤੁਸੀਂ ਕਰਕੇ ਆਪਣੇ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ। ਨੀਰੂ ਅਰੋੜਾ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਕੀ ਹਾਲ ਹੈ ਤੁਹਾਡਾ?
1: ਬਿਲਕੁਲ ਠੀਕ, ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲ ਰਿਹਾ, ਮੈਂ ਹੋਲਡ ਤੇ ਸੀ, ਸੁਣ ਰਹੀ ਸੀ ਤੁਹਾਡਾ ਪ੍ਰੋਗਰਾਮ।
0: ਹਾਂਜੀ, ਥੈਂਕ ਯੂ ਮੈਮ, ਥੈਂਕ ਯੂ ਹੋਲਡ ਕਰਨ ਲਈ। ਐਂਡ ਮੈਮ,
1: ਤੁਸੀਂ ਬੜੇ ਪਿਆਰ ਨਾਲ ਪ੍ਰੋਗਰਾਮ ਕਰਦੇ, ਇੰਜੋਏ ਵੀ ਕਰਦੇ ਹੋ, ਤੇ ਜਿਹੜੀ ਪਬਲਿਕ ਹੈ, ਜਿਹੜੇ ਲਿਸਨਰਸ ਹੈ, ਉਹ ਵੀ ਇੰਜੋਏ ਕਰਦੇ।
0: ਹਾਂਜੀ, ਥੈਂਕ ਯੂ ਮੈਮ। ਮੈਮ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੈਲਥ ਕੇਅਰ ਦੀ, ਕਿਉਂਕਿ ਜਦੋਂ ਹੈਲਥ ਕੇਅਰ ਦੀ ਗੱਲ ਕਰਦੇ ਹਾਂ ਤਾਂ ਆਲਵੇਜ਼ ਇਨ ਡਿਮਾਂਡ ਹੀ ਰਹਿੰਦੀ ਹੈ, ਹਨਾ, ਹੈਲਥ ਕੇਅਰ ਦੀਆਂ ਜੋਬਸ ਹੋ ਗਈਆਂ, ਹੈਲਥ ਕੇਅਰ ਦੀ ਸਟੱਡੀ ਹੋ ਗਈ। ਕੁਈਨਜ਼ਵੁੱਡ ਕਾਲਜ ਕਿਹੜੇ ਕਿਹੜੇ ਕੋਰਸਿਸ ਆਫਰ ਕਰ ਰਹੇ ਨੇ ਹੈਲਥ ਕੇਅਰ ਵਿੱਚ, ਉਸ ਬਾਰੇ ਦੱਸੋ ਥੋੜ੍ਹਾ ਜਿਹਾ।
1: ਜੀ, ਹੈਲਥ ਕੇਅਰ ਦੇ ਵਿੱਚ ਕਾਫੀ ਸਾਰੇ ਪ੍ਰੋਗਰਾਮਸ ਆਫਰ ਕਰ ਰਹੇ ਹਾਂ, ਜਿਹਦੇ ਵਿੱਚ ਕਿ ਸਭ ਤੋਂ ਪਹਿਲੇ ਆਉਂਦਾ ਫਾਰਮੇਸੀ ਅਸਿਸਟੈਂਟ ਦਾ ਪ੍ਰੋਗਰਾਮ। ਉਹਨਾਂ ਵਾਸਤੇ ਜੋ ਲੋਕ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਆ, ਆਲਰੇਡੀ ਐਜੂਕੇਟਿਡ ਹੈਗੇ ਆ, ਬਟ ਆਪਣੇ ਕੁਝ ਸਕਿੱਲਸ ਅਪਗ੍ਰੇਡ ਕਰਨਾ ਚਾਹੁੰਦੇ ਆ, ਕਿ ਜਿਹਦੇ ਵਿੱਚ ਕੈਨੇਡਾ ਦੇ ਵਿੱਚ ਆ ਕੇ ਤੁਸੀਂ ਅਗਰ ਕੋਈ ਸ਼ਾਰਟ ਕੋਰਸ ਕਰ ਲੈਂਦੇ ਹੋ, ਕਿਉਂਕਿ ਜਿਹੜੇ ਆਲਰੇਡੀ ਐਜੂਕੇਟਿਡ ਹੁੰਦੇ ਆ ਉਹ ਲੋਕ ਬਹੁਤ ਲੰਬੇ ਕੋਰਸਿਸ ਕਰਨ ਦੇ ਵਿੱਚ ਇੰਟਰਸਟਿਡ ਨਹੀਂ ਹੁੰਦੇ, ਸੋ ਇਹ 2.5 ਮੰਥਸ ਦਾ ਪ੍ਰੋਗਰਾਮ ਹੈ, 10 ਵੀਕ ਦਾ ਆਨਲਾਈਨ ਪ੍ਰੋਗਰਾਮ ਹੈ ਸਾਡਾ ਫਾਰਮੇਸੀ ਅਸਿਸਟੈਂਟ ਦਾ, ਜਿਹਨੂੰ ਕਰਕੇ ਕਿ ਫਾਰਮੇਸੀ ਦੇ ਵਿੱਚ ਅੱਛੀ ਵਾਈਟ ਕਾਲਰ ਜੋਬ ਲੈ ਸਕਦੇ ਆ। ਔਰ ਜੋ ਲੋਕ ਮੈਡੀਕਲ ਆਫਿਸਿਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਹੈਲਥ ਕੇਅਰ ਦੇ ਵਿੱਚ, ਐਜ਼ ਅ ਮੈਡੀਕਲ ਐਡਮਿਨਿਸਟ੍ਰੇਟਰ, ਮੈਡੀਕਲ ਕਲਰਕ ਔਰ ਹੋਸਪਿਟਲ ਕਲਰਕ, ਉਹਨਾਂ ਵਾਸਤੇ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਔਰ ਇਹ 1 ਈਅਰ ਪ੍ਰੋਗਰਾਮ ਹੈ, ਜਿਹਦੇ ਵਿੱਚ ਕਿ 240 ਆਵਰਸ ਦੀ ਪਲੇਸਮੈਂਟ ਵੀ ਹੈਗੀ ਡਾਕਟਰਸ ਆਫਿਸ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਹੈ। ਐਂਡ ਤੀਸਰਾ ਪ੍ਰੋਗਰਾਮ ਸਾਡਾ ਸ਼ੁਰੂ ਹੋ ਰਿਹਾ, ਜੋ ਕਿ ਵੈਰੀ ਵੈਰੀ ਹਾਈ ਡਿਮਾਂਡ ਪ੍ਰੋਗਰਾਮ ਹੈ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਉਹਨਾਂ ਵਾਸਤੇ ਜੋ ਲੋਕ ਕਿ ਹੈਲਥ ਕੇਅਰ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਲੇਕਿਨ ਉਹਨਾਂ ਦੀ ਬੈਕਗ੍ਰਾਉਂਡ ਹੈਲਥ ਕੇਅਰ ਦੀ ਨਹੀਂ ਹੈ ਔਰ ਪੜ੍ਹਾਈ ਵੀ ਉਹ ਬਹੁਤ ਲੰਬੀ ਨਹੀਂ ਕੋਈ ਕਰਨਾ ਚਾਹੁੰਦੇ, ਸੋ ਸਾਡਾ ਇਹ 6 ਮੰਥਸ ਦਾ ਪ੍ਰੋਗਰਾਮ ਹੈ ਪਰਸਨਲ ਸਪੋਰਟ ਵਰਕਰ ਦਾ। ਹਾਈਬ੍ਰਿਡ ਪ੍ਰੋਗਰਾਮ ਹੈ, ਕੁਛ ਕਲਾਸਿਸ ਆਨਲਾਈਨ ਨੇ, ਕੁਛ ਇਨ ਪਰਸਨ ਕਲਾਸਿਸ ਨੇ, ਔਰ ਇਹ 6 ਮਹੀਨੇ ਦਾ ਹੋਣ ਕਰਕੇ ਇਹ ਪ੍ਰੋਗਰਾਮ ਕੋਈ ਵੀ ਜਿਹੜੇ ਇੱਥੇ ਵਿਜ਼ਿਟਰ ਰਹਿ ਰਹੇ ਹੈ, ਵਰਕ ਪਰਮਿਟ ਤੇ ਹੈ, ਰਿਫਿਊਜ਼ੀ ਸਟੇਟਸ ਤੇ ਹੈ, ਸੁਪਰ ਵੀਜ਼ਾ ਤੇ ਹੈਗੇ ਨੇ, ਕੋਈ ਪੜ੍ਹਾਈ ਕਰਨਾ ਚਾਹੁੰਦੇ ਹੈ ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਤਾਂ ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਹੈ। ਔਰ ਇਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਕੋਈ ਇੰਟਰਨੈਸ਼ਨਲ ਸਟੂਡੈਂਟ ਫੀ ਨਹੀਂ ਚਾਰਜ ਕਰਦੇ, ਔਰ ਜੋ ਵੀ ਟਿਊਸ਼ਨ ਫੀਸ ਹੁੰਦੀ ਹੈ ਉਹ ਤੁਸੀਂ ਈਜ਼ੀ ਇੰਸਟਾਲਮੈਂਟਸ ਦੇ ਵਿੱਚ ਪੇ ਕਰ ਸਕਦੇ ਹੋ। ਔਰ ਜਿਹੜੇ ਇੱਥੇ ਰਿਫਿਊਜੀ ਕਲੇਮੈਂਟਸ ਹੈਗੇ ਆ ਜਾਂ PR ਸਿਟੀਜ਼ਨ ਹੈਗੇ ਆ, ਅਗਰ ਉਹ ਕੋਈ ਸਟੂਡੈਂਟ ਲੋਨ ਲੈਣਾ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਅਗਰ ਉਹ ਕੁਆਲੀਫਾਈ ਕਰਦੇ ਆ ਤਾਂ ਉਹ ਵੀ ਅਪਲਾਈ ਕੀਤਾ ਜਾ ਸਕਦਾ ਹੈ
0: ਜੀ।
1: ਐਂਡ ਇਹਨਾਂ ਪ੍ਰੋਗਰਾਮਸ ਦੇ ਲਈ ਪ੍ਰੀ ਰੈਕੁਇਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਕੋਰਸ ਨੂੰ ਕਰਨ ਦੇ ਲਈ
0: ਜੀ। ਤੇ ਮੈਮ, ਕੁਈਨਜ਼ਵੁੱਡ ਕਾਲਜ ਕੋਈ ਕਲੀਨਿਕਲ ਪਲੇਸਮੈਂਟ ਕਰਦੇ ਆ ਜਿਹੜੇ PSW ਸਟੂਡੈਂਟਸ ਹੁੰਦੇ ਨੇ?
1: हाँ जी बिल्कुल, असी अरेंज करके देने हैं। साड़ी प्लेसमेंट जी है स्टूडेंट्स को थ्योरी खत्म होंगे ही एक वीक के अंदर अंदर शुरू कर लेंगे
0: ओके
1: और कॉलेज अरेंज करता है उन्होंने वास्ते, क्योंकि साढ़े सारे स्टूडेंट्स नू असी ऑन टाइम प्लेसमेंट देने हैं ते बाद दे विच प्रोग्राम खत्म होने तो बाद जॉब असिस्टेंस भी प्रोवाइड करते हैं, रेज्यूमे राइटिंग, इंटरव्यू प्रिपरेशन एंड कॉन्टैक्ट्स एंड रेफरेंसेस भी उन्होंने दिते जाते हैं
0: जी। क्वींसवुड कॉलेज का नंबर जरूर नोट करो 9058720088 के उपर निरू अरोड़ा जी टीम गलबात कर सकते हो। मैम अजकल जिमें तुहानू पता है कि सारे जिहड़े पेरेंट्स ने जिमें दोनों ही बोथ पेरेंट्स आर वर्किंग है ना, तो उन्होंने करके चाइल्ड केयर या कह लो डे केयर का बिजनेस भी काफ़ी ज़्यादा अजकल जिमें है ना चल रहा है, तो कोई चाइल्ड केयर के कोर्सेज है जो क्वींसवुड कॉलेज ऑफर करते हैं?
1: बिल्कुल ऑफर कर रहे हैं मनप्रीत, चाइल्ड केयर दे विच असी प्रोवाइड कर रहे हैं। प्रोग्राम का नाम ही साढ़े चाइल्ड केयर प्रोवाइडर प्रोग्राम है या नैनी का प्रोग्राम भी कह सकते हैं। इस कोर्स नू करके स्टूडेंट्स एक अच्छी चाइल्ड केयर जॉब ले सकते हैं या फिर अपना करो डे केयर जेडे लोग ऑपरेट करना चाहते हैं वो भी कर सकते हैं। सो ये प्रोग्राम भी साढ़ा 6 मंथ का प्रोग्राम है, एदिया इन परसन क्लासेस वीकेंड ते है ने, और जो लोग ऑनलाइन लेना चाहते हैं उन्होंने वास्ते ऑनलाइन भी ये कोर्स असी ऑफर कर रहे हैं। सो अगेन किसी 6 मंथ्स का है, सो जेडे इतने विजिटर वर्क परमिट या रिफ्यूजी स्टेटस से रह रहे हैं वो लोग भी ये कोर्स नू ज्वाइन कर सकते हैं। और ये चाइल्ड केयर तो हाई डिमांड है ही क्योंकि पेरेंट्स काम करते हैं, बच्चों नू देखने वाला कोई नहीं होंदा। इहदे नाल नाल पीएसडब्ल्यू भी हाई डिमांड है क्योंकि कैनेडा दे विच बेबी बूमर्स की पॉपुलेशन वध रही है, सो पर्सनल सपोर्ट वर्कर्स भी हाई डिमांड दे विच है के
0: जी। मैम कोई ऑनलाइन कोर्सेज है के जेडे कि कोई विजिटर या वर्क परमिट स्टेटस ते कोई होवे इत्थे जेड़ा वो कर सकदा होवे?
1: जी बिल्कुल है, जिमें फार्मेसी असिस्टेंट का प्रोग्राम है, चाइल्ड केयर प्रोवाइडर का प्रोग्राम है, और अकाउंटिंग दे प्रोग्राम्स है साडे, या फिर शॉर्ट कोर्सेज दे विच अगर किसी ने कोई भी प्रोग्राम जेडे शॉर्ट कोर्सेज दे अंदर असी करा रहे हैं वो कोई भी कर सकता है, और वर्ल्ड वाइड कितने भी बैठे हुए लोग कर सकते हैं, इवन इंडिया बैठे है सिंगापुर बैठे है, तो यह फार्मेसी असिस्टेंट का करना है चाइल्ड केयर प्रोवाइडर करना है कर सकते हैं ऑनलाइन, साडे अप्रूव्ड है
0: जी। मैम लास्ट विच कोई होर मैसेज देना चाहोगे जेडे साडे लिसनर सुन रहे ने इस टाइम?
1: जी बिल्कुल, मैं कहना चाहवांगी मनप्रीत कि इत्थे आके सब नू अपने स्किल्स अपग्रेड करने पैंदे एक अच्छी जॉब लैण दे लई, खासकर वो लोग जेडे कि लेबर मार्केट च काम कर रहे हैं एजुकेटेड है गया या जिन्होंने ओनली ग्रेड 12th करी है, वो लोग भी अगर अपने आप नू अपग्रेड करना चाहते हैं, कंपनी नहीं छड़ना चाहते, इंटरनल जॉब पोस्टिंग दे विच भी अगे जाना चाहते हो, तो तुसी अपने जो भी स्किल्स तुसी लैक कर रहे हो तुहानू लगता है कि नहीं है तुहाडे कोल और जेडी अगे तुसी जॉब लै सकते हो कंपनी दे विच ओहदे लई तुसी अपग्रेड करो। वीक च एक दिन वीकेंड ते भी क्लास लोगे तो अपने स्किल्स नू अपग्रेड करके एक अच्छी जॉब लै सकते हो। पास्ट भी साडे कोल ऐसे बहुत सारे एग्जाम्पल्स है कि स्टूडेंट्स ने वीकेंड्स ते क्लासेस लै लैके अपने स्किल्स अपग्रेड किए और इंटरनल जॉब पोस्टिंग एक बेटर वाइट कॉलर जॉब लै ली फ्लोर तो निकल के। सो क्वींसवुड कॉलेज शॉर्ट कोर्सेज दे विच भी बहुत लंबी लिस्ट है जो कि ऑफर करता है, कुछ एक मैं अनाउंस कर सकते हैं इतने। डाटा एंट्री दे कोर्सेज ने, इंग्लिश स्पीकिंग दे कोर्सेज ने, फ्रेंच असी ऑफर कर रहे हैं क्लासेज, बेसिक टू एडवांस कंप्यूटर दे कोर्सेज ने, बुक कीपिंग एंड क्विक बुक्स दी क्लासेज है, और जो लोग खास करके फ्रेंच सीखना चाहते हैं उन्होंने वास्ते एक स्पेशल पैकेज असी डिजाइन किया है जो कि बहुत ही रीजनेबल कॉस्ट है, वो कोर्स ओहदे वास्ते सानू कॉल करके इन्फॉर्मेशन लै सकते हैं। ऑनलाइन क्लासेज ने फ्रेंच दी ईवनिंग दे विच, सो अगर कोई सीखना चाहते हैं तो सानू ओहदे लई भी फोन करके इन्फॉर्मेशन लै सकते हैं, फोन नंबर है 905-872-0088, कैंपस लोकेटेड है 2023 विलियम्स पार्कवे यूनिट 3, मेजर इंटरसेक्शन है एयरपोर्ट एंड विलियम्स, असी रेलवे क्रॉसिंग दे बिल्कुल नाल है जी विलियम्स नू फेसिंग, और कॉलेज 7 डेज ओपन होंदा है। और एक जाते जाते एक गल मनप्रीत की पर्सनल सपोर्ट वर्कर का साडा नवा बैच जड़ा है वो 22 जून कमिंग मंडे तो शुरू हो रहा है, हाइब्रिड क्लासेस ने, अगर कोई इंटरेस्टेड है तो सानू अज भी कॉल कर सकते हैं या फिर कल भी 2 बजे तक कॉलेज ओपन है आके मिल सकते हैं। बहुत बहुत शुक्रिया मनप्रीत समा देने के लिए।
0: हाँ जी बहुत बहुत शुक्रिया मैम, जरूर तुसी गलबात करो क्वींसवुड कॉलेज तो नीरू अरोड़ा जी दे नाल तुहाडी गलबात होएगी, नंबर है 9058720088 9058720088 दे उपर तुसी कॉल करके गलबात कर सकते हो, क्वींसवुड कॉलेज दे नाल तुहाडा संपर्क होएगा। स्टूडियो नंबर 9055646444 9055544444 दे उपर तुसी अपनी कॉल्स कर रहे हो। 2:22 ते कुछ सैकंड हो गए ने स्टूडियो दी घड़ी दे उपर, ते लो फिर सुनिए नैक्सट फरमाइशी गाना अमर संधु दी आवाज दे विच, इंजॉय करो ते सुनदे रहो देश प्रदेश प्राइम टाइम रेडियो।

0: ਚੱਲ ਉੱਠ ਫਿਰ, ਬਾਪੂ ਡੀਕਦਾ ਹੋਣਾ।
1: ਉਹ ਬਹਿ ਜਾ ਵੱਡਾ ਆ ਬਾਪੂ ਦਾ, ਨਾਲੇ ਤੂੰ ਕਿਹੜਾ ਹੁੰਦਾ ਆਪਦਾ ਖੂਣਾ।
2: ਉਹ ਹੈਲੋ ਰੁਕ ਜਾ, ਦਿਮਾਗ ਤੋਂ ਕੰਮ ਲਈਦਾ ਹੁੰਦਾ।
1: ਖੌਰੇ ਤੈਨੂੰ ਕਿੱਥੋਂ ਚੱਕ ਲਿਆ ਨਾਥ ਨੂੰ ਇਹ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ AM

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ ਹਾਫ ਟਾਈਮ ਹੋ ਗਿਆ ਅਤੇ ਹਾਫ ਟਾਈਮ ਹੋਰ ਬਾਕੀ ਹੈ ਯਾਨੀ ਕਿ 1.5 ਘੰਟਾ ਨਿਕਲ ਚੁੱਕਾ ਅਤੇ 1.5 ਘੰਟਾ ਹਜੇ ਹੋਰ ਬਾਕੀ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਇੰਜੋਏ ਕਰ ਰਹੇ ਹੋ ਬੜਾ ਹੀ ਖੂਬਸੂਰਤ ਦਿਨ ਹੈ ਅਤੇ ਅੱਜ ਵੀ ਹੋ ਸਕਦਾ ਕਿ ਥੋੜ੍ਹੀ ਬਹੁਤ ਕਿਣਮਿਣ ਕਿਤੇ ਨਾ ਕਿਤੇ ਹੋ ਜਾਵੇ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਥੋੜ੍ਹੇ 1 ਘੰਟਿਆਂ ਬਾਅਦ ਯਾਨੀ ਕਿ 2 ਘੰਟਿਆਂ ਬਾਅਦ ਹਲਕੀ ਜਿਹੀ ਬਾਰਿਸ਼ ਹੋਣ ਦੇ ਆਸਾਰ ਹੈਗੇ ਨੇ ਕਿਤੇ ਕਿਤੇ ਬਟ ਬਹੁਤ ਸੋਹਣਾ ਵੈਦਰ ਹੈ 22 ਡਿਗਰੀ ਟੈਂਪਰੇਚਰ ਬਰੈਂਪਟਨ ਦੇ ਵਿੱਚ ਇਸ ਟਾਈਮ ਚੱਲ ਰਿਹਾ ਅਤੇ ਥੋੜ੍ਹੇ ਥੋੜ੍ਹੇ ਬੱਦਲ ਥੋੜ੍ਹੀ ਥੋੜ੍ਹੀ ਧੁੱਪ ਬੜਾ ਹੀ ਸੋਹਣਾ ਬੜਾ ਹੀ ਪਲੈਜ਼ੈਂਟ ਜਿਹਾ ਵੈਦਰ ਹੈ ਉਮੀਦ ਹੈ ਕਿ ਸਾਰੇ ਵੀਕਐਂਡ ਦੇ ਉੱਪਰ ਵੈਦਰ ਨੂੰ ਵੀ ਪੂਰਾ ਇੰਜੋਏ ਕਰ ਰਹੇ ਹੋਵੋਗੇ ਰੈਬ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਦੀ ਮੈਂ ਜਾਣਕਾਰੀ ਦੇ ਦਿਆਂ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕੈਨੇਡੀਅਨ ਵੈਲਡਿੰਗ ਬਿਊਰੋ ਦੇ ਨਾਲ ਸਰਟੀਫਾਈਡ ਨੇ ਤੁਸੀਂ ਸਾਰਾ ਕੰਮ ਕਰਵਾਓ ਰੈਜ਼ੀਡੈਂਸ਼ੀਅਲ ਵੀ ਕਮਰਸ਼ੀਅਲ ਵੀ ਕੰਮ ਕਰਦੇ ਨੇ ਰੈਬ ਵੈਲਡਿੰਗ ਐਂਡ ਫੈਬਰੀਕੇਸ਼ਨ ਵਾਲੇ ਡਿਜ਼ਾਈਨਰ ਫੈਂਸੀ ਗੇਟ ਬਣਾਉਣੇ ਹੋਣ ਕੈਨਪੀ ਬਣਾਉਣੀ ਹੋਵੇ ਜਾਂ ਫਿਰ ਤੁਸੀਂ ਮੈਟਲ ਦੀ ਰੇਲਿੰਗ ਬਣਾਉਣਾ ਚਾਹੁੰਦੇ ਹੋ ਉਹ ਵੀ ਕਸਟਮਾਈਜ਼ਡ ਤਾਂ ਇਹਨਾਂ ਦੇ ਨਾਲ ਗੱਲਬਾਤ ਕਰੋ ਔਨ ਸਾਈਡ ਬਿਲਡਿੰਗ ਦਾ ਕੰਮ ਹੋਵੇ ਬੀਮ ਪੋਸਟ ਚੇਨ ਲਾਈਨ ਫੈਂਸਿੰਗ ਇਨਸਾਈਡ ਐਂਡ ਆਊਟਸਾਈਡ ਸਟੇਅਰਸ ਦੇ ਜਿਹੜੀਆਂ ਹੈਗੀਆਂ ਨੇਗੀਆਂ ਘਰ ਦੀਆਂ ਚਾਹੇ ਤੁਹਾਡੇ ਵਰਕ ਪਲੇਸ ਦੇ ਉੱਪਰ ਇਨਸਾਈਡ ਹੋਵੇ ਚਾਹੇ ਆਊਟਸਾਈਡ ਹੋਵੇ ਜਿੰਨੀਆਂ ਵੀ ਪੌੜੀਆਂ ਨੇ ਉਹਨਾਂ ਦੇ ਤੁਸੀਂ ਰੇਲਿੰਗ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਮੋਨੋਸਟ੍ਰਿੰਜਰ ਫੈਬਰੀਕੇਸ਼ਨ ਦਾ ਕੰਮ ਹੈ ਵੈਲਡਿੰਗ ਰਿਪੇਅਰ ਦਾ ਕੰਮ ਹੋਵੇ ਸਾਰਾ ਕੰਮ ਤੁਹਾਡਾ ਕਰਨਗੇ ਰਵਨੀਤ ਸਿੰਘ ਜੀ ਨੂੰ ਕਾਲ ਕਰੋ ਰੈਬ ਵੈਲਡਿੰਗ ਐਂਡ ਫੈਬਰੀਕੇਸ਼ਨ ਤੋਂ ਨੰਬਰ ਹੈ 226-978-4275 226-978-4275 ਰੈਬ ਵੈਲਡਿੰਗ ਐਂਡ ਫੈਬਰੀਕੇਸ਼ਨ ਲਿੰਕ ਦਾ ਨੰਬਰ ਹੈ 226-978-4275 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਲਾਈਨ 'ਤੇ ਜੁੜ ਚੁੱਕੇ ਨੇ ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਡੀਲ ਲੈ ਕੇ ਆਏ ਨੇ ਫਾਦਰਸ ਡੇ ਦੇ ਮੌਕੇ ਦੇ ਉੱਪਰ ਤੁਸੀਂ ਵੀ ਆਪਣਾ ਆਈ ਐਗਜ਼ਾਮ ਦੇਣਾ ਚਾਹੁੰਦੇ ਹੋ ਅੱਜ ਜਾਓ ਡਾਕਟਰਸ ਅਵੇਲੇਬਲ ਨੇ ਅਤੇ ਨਾਲ ਦੀ ਨਾਲ ਸਿੰਗਲ ਵਿਜ਼ਨ ਗਲਾਸਿਸ ਲੈਣੀਆਂ ਨੇ ਤੁਸੀਂ ਪ੍ਰਿਸਕ੍ਰਿਪਸ਼ਨ ਗਲਾਸਿਸ ਕੋਈ ਵੀ ਲੈਣੀਆਂ ਹੋਣ ਚਾਹੇ ਸਿੰਗਲ ਵਿਜ਼ਨ ਚਾਹੇ ਤੁਸੀਂ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਵਾਲੇ ਲੈਂਸਿਸ ਲੈਣੇ ਨੇ ਜਾਂ ਤੁਸੀਂ ਆਪਣੀ ਸਨ ਗਲਾਸਿਸ ਲੈਣਾ ਚਾਹੁੰਦੇ ਹੋ ਸਮਰ ਟਾਈਮ ਦੇ ਵਿੱਚ ਸੋਹਣੀ ਜਿਹੀ ਸਨ ਗਲਾਸਿਸ ਲਗਾ ਕੇ ਬਾਹਰ ਨਿਕਲੋ ਤੁਹਾਨੂੰ ਸਾਰੀਆਂ ਹੀ ਸਰਵਿਸਿਜ਼ ਦਿੰਦੇ ਨੇ ਸਪੈਕਸ ਐਕਸਪ੍ਰੈਸ ਤੁਹਾਡੇ ਲਈ ਲੋਕੇਟਡ ਨੇ ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ ਜਾਂ 410 ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ ਕਹਿ ਲਓ ਅਤੇ ਪਹੁੰਚੋ ਤੁਸੀਂ ਅਤੇ ਗੱਲਬਾਤ ਕਰਦੇ ਹਾਂ ਰਾਜਨ ਜੀ ਦੇ ਨਾਲ ਅਤੇ ਹੋਰ ਵੀ ਇਨਫੋਰਮੇਸ਼ਨ ਲੈਂਦੇ ਹਾਂ ਰਾਜਨ ਜੀ ਸਵਾਗਤ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਔਰ ਦੇਸ਼ ਪ੍ਰਦੇਸ਼ ਦੇ ਤੇ ਮਨਪ੍ਰੀਤ ਜੀ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਅੱਜ ਦੱਸਣਾ ਚਾਹਾਂਗੇ ਜੀ ਫਾਦਰਸ ਡੇ ਸਪੈਸ਼ਲ ਹੈ ਸੋ ਜਿੰਨੇ ਵੀ ਸਾਡੇ ਸਰੋਤੇ ਅੱਜ ਸਾਡੇ ਕੋਲ ਆ ਰਹੇ ਨੇ 5 ਵਜੇ ਤੱਕ ਸਾਡਾ ਸਟੋਰ ਖੁੱਲਾ ਜੀ ਹਰ ਇੱਕ ਸਟੋਰ ਤੇ ਜਿਹੜੇ ਵੀ $500 ਦੀ ਪਰਚੇਸ ਕਰ ਰਹੇ ਨੇ ਉਹਨਾਂ ਨੂੰ ਅਸੀਂ ਫੋਸਿਲ ਦੀਆਂ ਬ੍ਰਾਂਡਿਡ ਸਨ ਗਲਾਸਿਸ ਬਿਲਕੁਲ ਫ੍ਰੀ ਦੇ ਰਹੇ ਹਾਂ ਤੇ ਜੇ ਸਾਡੇ ਸਰੋਤੇ ਅੱਜ ਨਹੀਂ ਆ ਸਕਦੇ ਤੇ ਜੇ ਸਾਨੂੰ ਉਹ ਕਾਲ ਕਰਕੇ ਆਪਣਾ ਨਾਮ ਲਿਖਵਾ ਦਿੰਦੇ ਨੇ ਤੇ ਅਸੀਂ ਉਹਨਾਂ ਨੂੰ ਇਹ ਗਿਫਟ ਅਗਲੇ ਹਫਤੇ ਵੀ ਦੇਵਾਂਗੇ ਤੁਸੀਂ ਸਿਰਫ ਕਾਲ ਕਰਕੇ ਆਪਣਾ ਨਾਮ ਲਿਖਵਾਉਣਾ ਕਿ ਸਾਨੂੰ ਜੀ ਫਾਦਰਸ ਡੇ ਵਾਲੀ ਗਿਫਟ ਵਾਲੀ ਡੀਲ ਚਾਹੀਦੀ ਹੈ $500 ਦੀ ਪਰਚੇਜ਼ ਦੇ ਨਾਲ ਫੋਸਿਲੀਆਂ ਬ੍ਰਾਂਡਿਡ ਸਨ ਗਲਾਸਿਸ ਸੋ ਨੰਬਰ ਹੈ ਕਾਲ ਕਰਨ ਦੇ ਲਈ ਜੀ 905-460-8888 905-460-8888 ਇਸ ਤੋਂ ਇਲਾਵਾ ਜਿਹਨਾਂ ਨੇ ਵਧੀਆ ਬ੍ਰਾਂਡਿਡ ਫਰੇਮ ਜਾਂ ਬ੍ਰਾਂਡਿਡ ਸਨ ਗਲਾਸਿਸ ਲੈਣੀਆਂ ਨੇ ਤੇ ਸਾਰੇ ਹੀ ਸਾਡੇ ਕੋਲ ਸਮਰ ਦੇ 2026 ਦੀ ਕੁਲੈਕਸ਼ਨ ਦੇ ਬ੍ਰਾਂਡਿਡ ਸਨ ਗਲਾਸਿਸ ਦੇ ਫਰੇਮ ਆ ਚੁੱਕੇ ਨੇ ਜਿਹਦੇ ਚ ਗੁੱਚੀ ਦੇ ਪ੍ਰਾਡਾ ਦੇ ਡੋਲਚੀ ਗਬਾਨਾ ਦੇ ਟਿਫਨੀ ਦੇ ਟੋਮਫੋਰਡ ਦੇ ਬਲੈਂਸੀਆਗਾ ਦੇ ਜੀ ਵਰਸਾਚੀ ਤੇ ਬਰਬਰੀ ਇਹ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮਨਪ੍ਰੀਤ ਜੀ ਰੇਬਨ ਦੇ ਫਰੇਮ ਲੈਣੇ ਹੋਣ ਅਰਮਾਨੀ ਦੇ ਜਾਂ ਮਾਈਕਲ ਕੋਰਸ ਦੇ ਕੋਚ ਦੇ ਕੇਚ ਪੇਡ ਦੇ ਮਾਰਕ ਚੈਕਅਪ ਦੇ ਇਹਨਾਂ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਹੈ ਤੇ ਸਭ ਤੋਂ ਵਧੀਆ ਡੀਲ ਹੈ ਜੀ ਕੈਲਵਿਨ ਕਲਾਈਨ ਦੇ ਫਰੇਮ ਜਾਂ ਫਿਰ ਟੋਮੀ ਹਿਲਫਿਗਰ ਦੇ ਫਰੇਮ ਜਾਂ ਫੈਂਡੀ ਦੇ ਫਰੇਮ ਤੇ ਜਾਂ ਫਿਰ ਵੈਲੈਂਟੀਨੋ ਦੇ ਫਰੇਮ ਲੈਣਾ ਚਾਹੁੰਦੇ ਹੋ ਤੇ ਫਲੈਟ 75% ਸਾਰੀਆਂ ਡੀਲਾਂ ਮਿਲਦੀਆਂ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਇਹਦੇ ਨਾਲ ਨਾਲ ਜਿਹਨਾਂ ਨੇ ਆਈ ਐਗਜ਼ਾਮ ਕਰਵਾਉਣਾ ਹੋਵੇ ਡਾਕਟਰ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਤੁਸੀਂ ਕੰਪਲੀਟ ਕੰਪਰੀਹੈਂਸਿਵ ਆਪਣਾ ਆਈ ਐਗਜ਼ਾਮ ਕਰਵਾ ਸਕਦੇ ਹੋ ਵਿਜ਼ਨ ਚੈੱਕ ਕਰਵਾ ਸਕਦੇ ਹੋ ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ ਤੇ ਮਨਪ੍ਰੀਤ ਜੀ ਸਾਡੇ ਕੋਲ ਲੇਟੈਸਟ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਹੈ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਕਰ ਰਿਹਾ ਸੀ ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਆਪਣੇ ਕਸਟਮਰ ਨੂੰ ਅਸੀਂ ਦਿਖਾਉਂਦੇ ਹਾਂ, ਸਮਝਾਉਂਦੇ ਹਾਂ ਵੀ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਸੋ ਇੱਦਾਂ ਦਾ ਡਿਟੇਲ ਡਾਇਗ੍ਰਾਮ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕਾਲ ਕਰ ਲਓ 905-460-8888 ਤੇ ਜਾਂਦੇ ਜਾਂਦੇ ਜੀ ਸਾਡਾ ਵੈਲਿਊ ਪੈਕੇਜ $129 ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਦੇ ਰਹੇ ਹਾਂ ਜਿਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ, ਤੇ $258 ਚ ਤੁਹਾਨੂੰ ਅਸੀਂ ਕੰਪਲੀਟ ਪੇਅਰ ਦੇ ਰਹੇ ਹਾਂ ਪ੍ਰੋਗਰੈਸਿਵ ਗਲਾਸਿਸ ਦਾ ਨਾਲ ਸਿਲੈਕਟਡ ਬ੍ਰਾਂਡਡ ਫਰੇਮ, ਤੇ ਜੇ ਆਪਣੀ ਐਂਡ ਕਰਕੇ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤੇ ਸਾਰੀ ਕੋਟਿੰਗਾਂ ਫਲੈਟ 50% ਆਫ ਨੇ। ਸੋ ਪਹੁੰਚਣਾ ਕਿੱਥੇ ਜੀ ਡੀਲਸ ਲੈਣ ਦੇ ਲਈ? ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਸਰੋਤੇ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕ ਇੱਕ ਨੰਬਰ ਜੀ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੇ ਤੁਸੀਂ ਰਾਜਨ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 905-460-8888, 905-460-8888 ਦੇ ਉੱਪਰ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਸਪੈਕਸ ਐਕਸ

0: ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 9055646444905544 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 4666। ਹਾਂਜੀ ਸਤਿ ਸ਼੍ਰੀ ਅਕਾਲ।
1: ਹੈਲੋ ਮਨਪ੍ਰੀਤ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
1: ਕਿਵੇਂ ਹੋ? ਠੀਕ ਹੋ?
0: ਹਾਂਜੀ ਵਧੀਆ, ਤੁਸੀਂ ਕਿਵੇਂ ਹੋ?
1: ਵੈਰੀ ਨਾਈਸ ਜੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਫਾਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
0: ਹਾਂਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ।
1: ਹਾਂਜੀ, ਤੇ ਫਿਰ ਬਾਪੂ ਦੇ ਨਾਮ ਤੇ ਨਾ ਸੌਂਗ ਸੀਗਾ ਵੀਰੇ ਦਾ, ਆਪਣੇ ਦਾ, ਥਾਂਦੀ ਵੀਰ ਦਾ।
0: ਹਾਂਜੀ,
1: ਮੈਂ ਤੁਹਾਨੂੰ ਲੈਣਾ ਸੁਣਾਉਣਾ ਚਾਹੁੰਦੀ ਹਾਂ ਜਿੰਨੀਆਂ ਕਿ ਮੈਨੂੰ ਰਿਮੈਂਬਰ ਨੇ।
0: ਹਾਂਜੀ ਹਾਂਜੀ, ਜ਼ਰੂਰ ਸੁਣਾਓ।
1: ਹਾਂਜੀ, ਥੈਂਕ ਯੂ ਸੋ ਮਚ ਜੀ। ਇਤੀ ਖੂਹਾਂ ਤੇ ਜਾ ਕੇ ਮੋਹਣਾ ਕੋਲ ਰੋ ਕੇ ਆਏ, ਹਾਲੀ ਖੜੇ ਮੰਜੇ ਦੀਆਂ ਸਰ ਧੋਣਾ ਕੋਲ ਰੋ ਕੇ ਦੇਖ ਨੂੰ ਤਾਂ ਬਸ ਪਾਣ ਦੀਆਂ ਰੱਸੀਆਂ ਸੀ ਚੁੰਮ ਚੁੰਮ ਕੇ ਬਾਪੂ ਨੇ ਕੱਸੀਆਂ ਸੀ। ਆਖਰੀ ਵਾਰੀ ਮੇਰੇ ਬਾਪੂ ਨੇ ਕੱਸੀਆਂ ਸੀ, ਮੈਂ ਦੋਣਾ ਕੋਲ ਰੋ ਕੇ ਆਇਆ, ਦਿਲ ਕੀਤਾ ਟੱਠਿਆ ਚੌਂਕਾ ਲਿਪ ਦੇਵਾ ਕਰਕੇ ਕਾਲੀ, ਦਿਲ ਕੀਤਾ ਟੱਠਿਆ ਚੌਂਕਾ ਲਿਪ ਦੇਵਾ ਕਰਕੇ ਕਾਲੀ, ਅੱਧ ਟੁੱਟੀ ਨੁੱਕਰ ਦੇ ਵਿੱਚ ਦੇ ਕਮਦਾਨੀ

发不起来，孤寂的爱被拉不下，发不起来。ਲੱਗਿਆ ਮੈਨੂੰ ਉਹਦੇ ਵਰਗਾ, ਭੱਜ ਕੇ ਮੈਂ ਚੱਪਾ ਪਾਇਆ।

பூனே கட்டியாசே பூனே கட்டியாசே ਬੁਣਦਾ ਦੁਨੀਆ ਤੋਂ ਟੁਰ ਗਿਆ ਬਾਪੂ।

0: थैंक यू, बहुत शुक्रिया, तुसी बड़ा प्यारा गाया।
1: थैंक यू सर।
0: हाँ जी, बहुत शुक्रिया तुहाडी कॉल दे लई। ते देखो कई बार आपां ना गल करदे करदे भी आपां इमोशनल हो जांदे आ, जिवें हुणे भी विच विच काफ़ी बार इमोशनल हो गए, क्योंकि जिहड़े पेरेंट्स ने ना, पेरेंट्स है ही इदां दी, कह लो मापे इदां दी शै आ भी तुसीं जिन्ना मर्जी तुसी ना दुनिया दे विच जिंदगी दे विच वड्डे तो वड्डे अपने मुकाम हासिल कर लो, बट फिर भी तुसी अपने पेरेंट्स के सामने ना बहुत छोटे ही हो, क्योंकि तुसी उन्हां दे बच्चे हो, है ना। ते वो कितने ना फिर भी अपने मन दे विच रहिंदा है भी मैं जिन्नी ज़्यादा हो सकता कि अपने पेरेंट्स नूं, है ना, उन्हां दे लई आ भी करदा, बट जो उन्होंने साडे लई करता वो कितने कितने साडे मन दे विच ना उहदी थां बहुत उपर रहिंदी है। मतलब कि जो कुछ अपने पेरेंट्स ने अपने लिए करता ना उहदा आपां मुकाबला चाह के भी नहीं कर पाते। जे एटलीस्ट मेरी थिंकिंग तो यही हैगी कि मतलब मैं जो भी कर लवां, है ना, तो फिर भी कितने कितने मेरे इदा ही लगेगा कि जो मतलब मेरे पेरेंट्स ने मेरे लिए किया ये उन्होंने मुकाबले तो आई थिंक मैं कुछ भी नहीं कर पा रही उन्होंने लिए, है ना। बड़िया चीज़ा होंदिया ने, बहुत तुहाडियां फीलिंग्स जुड़िया होंदिया ने। पेरेंट्स सारे दे बड़े वधिया रहन, हमेशा हैल्दी रहन, ते मैं ही कहूँगी सारे अपने पेरेंट्स का बहुत ख्याल रखो। फादर्स डे असी अज मना रहे हैं तुहाडे नाल। ते स्टूडियो दा नंबर 905-564-4444। अगले कॉलर जुड़े ने 8518। हाँ जी, सत श्रीकाल।
1: बापू तू साइकलां
0: ठीक है, बहुत शुक्रिया तुहाडी कॉल लई। ते ध्यान दे नाल तुसी जाओ जिथे भी जा रहे हो, बड़ा शुक्रिया। ओ सो सॉरी, मेरे तो एक कॉल डिसकनेक्ट हो गई 5776। मैं तुहानू ऑन एयर पाउण लगी सी, बट मेरे तो मिसटेकनली वो कट हो गई 5776। तुसी दोबारा कॉल कर लो प्लीज। हाँ जी, हैलो, हाँ जी, सत श्री अकाल। हेलो, सत श्री अकाल जी, आवाज कट कर लो रेडियो दी।
2: हेलो,
0: हाँ जी, सत श्री अकाल।
2: सत श्री अकाल मैडम जी, की हाल चाल?
0: हाँ जी, बहुत वधिया, तुसी किवें हो?
2: मैं एंकर इंजीत राणा गल करदा ब्रह्मंडम तों।
0: हाँ जी,
2: प्रोग्राम बहुत सोहना तुसी फादर डे दा, चलो टेंथ रोज ही फादर राणे हुंदे आ।
0: हाँ जी,
2: बाकी फादर का भी कोई ना कोई गाना सुना दे। थांदी भाजी का गीत लिखा कलेर कंठ ने गाया, वो जरूर सुनायो। काश किते ओ बीते वेड़े मुड़े आवन, असी फेर राहां विच खड़िए जिथों तू लंघे, चन्न तो सोहणिया सजना तैनू तकने लई, असी फेर बहाने करिए जिथों तू लंघे। ਜੇ ਲਾ ਦਿਆਂ ਤਾਂ ਬਹੁਤ ਮਿਹਰਬਾਨੀ।
0: ਹਾਂਜੀ ਜ਼ਰੂਰ ਜ਼ਰੂਰ, ਤੁਸੀਂ ਸੁਣਾਨੀ ਹੈ,
2: ਜ਼ਰੂਰ ਸੁਣਾਇਓ।
0: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਮੈਂ ਜ਼ਰੂਰ ਇੱਕ ਇੱਕ ਕਰਕੇ ਸਾਰੇ ਗਾਣੇ ਸੁਣਾਉਂਦੀ ਹਾਂ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਅਗਲੇ ਕਾਲਰ ਜੁੜੇ ਨੇ 0490। ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਇੱਕ ਪੰਜਾਬੀ ਗਾਣਾ ਸੁਣਾਓਗੇ ਕਿ ਅੱਜ ਫਾਦਰ ਡੇ ਤੇ ਗਾਣੇ ਸੁਣਾਉਣੇ ਸਰ?
0: ਨਹੀਂ ਕੋਈ ਗੱਲ ਨਹੀਂ, ਤੁਸੀਂ ਜਿਹੜਾ ਮਰਜ਼ੀ ਸੁਣਨਾ ਤੁਸੀਂ ਦੱਸੋ।
3: ਇੱਕ ਗਾਣਾ ਮੈਨੂੰ ਫਿਰ ਨੂਰ ਜਹਾਂ ਦਾ ਗਾਇਆ ਹੈ ਜੀ।
0: ਹਾਂਜੀ,
3: ਵੇ ਤੇਰੇ ਮੁਖੜੇ ਤੇ ਕਾਲਾ ਗਾਲਾ ਤਿਲ ਵੇ,
0: ਨੂਰ ਜਹਾਂ ਦਾ,
3: ਮੁੰਡਿਆ ਸਿਆਲਕੋਟੀਆ,
0: ਮੁੰਡਿਆ ਸਿਆਲਕੋਟੀਆ।
3: ਹਾਂਜੀ, ਵੇ ਤੇਰੇ ਮੁਖੜੇ ਤੇ ਕਾਲਾ ਗਾਲਾ ਤਿਲ ਵੇ,
0: अच्छा ਇਹ ਇਹ ਗਾਣਾ ਤੁਸੀਂ ਦੱਸ ਰਹੇ ਹੋ ਕਿ ਆਂਟੀ ਦੱਸ ਰਹੇ ਨੇ ਕਿਉਂਕਿ ਤੁਸੀਂ ਤਾਂ ਹਿੰਦੀ ਸੁਣਦੇ ਹੁੰਦੇ ਹੋ ਤੇ
3: ਫਿਰ ਉਹਦੀ ਫਰਮਾਇਸ਼ ਉਹ ਕਹਿੰਦੀ ਮੇਰਾ ਨਾਮ ਤੁਸੀਂ ਕਿਆ ਕਰੋ ਉਹ ਕਹਿੰਦੀ ਤਾਂ ਮੈਨੂੰ ਉਹ ਪੰਜਾਬੀ ਗਾਣੇ ਮੈਂ ਤਾਂ ਲਾਈਕ ਨਹੀਂ ਕਰਦਾ ਜੀ ਉਹ ਹੀ ਮੈਨੂੰ ਕਹਿ ਦਿੰਦੀ ਹੈ ਮੈਂ ਉਹਨੂੰ ਕਿਹਾ ਤੂੰ ਕਰ ਤੂੰ ਕਰ ਉਹ ਕਹਿੰਦੀ ਨਹੀਂ ਮੈਂ ਉਹ ਮੇਰੀ ਜੇ ਦੋਤੀ ਸੀ ਨਾ ਤੁਹਾਨੂੰ ਪਤਾ ਹੋਣਾ ਹੈ
0: ਹਾਂਜੀ ਮੈਨੂੰ ਆਉਂਦੀ ਹੁੰਦੀ ਹੈ ਕਾਲ ਉਹਨਾਂ ਦੀ ਵੀ
3: ਹਾਂਜੀ ਉਹ ਹੁਣ ਉਹ ਓਟਵਾ ਚਲੇ ਗਈ ਹੈ
0: ਉਹ ਅੱਛਾ ਠੀਕ ਹੈ
3: ਇੱਥੋਂ 6-7 ਘੰਟਾ ਰਸਤਾ ਹੈ ਤੇ ਉੱਥੇ ਆਪਣੇ ਉਹਦਾ ਬ੍ਰਦਰ ਹੁੰਦਾ ਨਾ ਉੱਥੇ
0: ਹਾਂਜੀ ਕਰਦੇ ਹੁੰਦੇ ਸੀ ਪਹਿਲਾਂ ਫੋਨ ਹੈ ਨਾ ਬਟ ਹੁਣ ਨੀ ਕਦੀ ਆਇਆ ਹੁਣ ਕਾਫੀ ਦਿਨ ਹੋ ਗਏ
3: ਜਦੋਂ ਇੱਥੇ ਹੁੰਦੀ ਸੀਗੀ ਜਦੋਂ ਸਾਡੇ ਕੋਲ ਇੱਥੇ ਸੀ ਨਾ ਆਈ 3-4 ਮਹੀਨੇ ਲਈ
0: ਹਾਂਜੀ ਹਾਂਜੀ
3: ਉਹ ਫਿਰ ਹੁਣ ਰਹਿ ਕੇ ਚਲੇ ਗਈ ਹੈ
0: ਅੱਛਾ ਠੀਕ ਹੈ ਫਿਰ
3: ਉਹਨੇ ਮੈਨੂੰ ਇੱਕ ਗਾਣਾ ਕਿਹਾ ਸੀਗਾ ਵੈਸੇ ਉਹ ਆਪਣਾ ਤੂੰ ਪੈਸਾ ਪੈਸਾ ਕਰਤੀ ਹੈ ਪੈਸੇ ਪੇ ਮਰਤੀ ਹੈ ਮੈਂ ਕਿਹਾ ਕਿਹਦਾ ਗਾਇਆ ਕਹਿੰਦੇ ਮੈਨੂੰ ਨੀ ਪਤਾ ਕਿਹਦਾ ਗਾਇਆ ਗਾਣਾ ਤਾਂ ਬੜਾ ਮਸ਼ਹੂਰ ਹੈ ਵੈਸੇ
0: ਹਾਂਜੀ ਹਾਂਜੀ ਮੂਵੀ ਸੌਂਗ ਹੈ ਹਾਂਜੀ
3: ਹਾਂਜੀ ਹਾਂਜੀ ਹਾਂਜੀ ਹਾਂਜੀ ਮੂਵੀ ਸੌਂਗ ਹੈ
0: ਚਲੋ ਕੋਈ ਗੱਲ ਨਹੀਂ
3: ਮੈਨੂੰ ਤੁਹਾਨੂੰ ਸਿਖਾ ਦਈਓ ਫਿਰ ਮੈਂ ਟੈਲੀਫੋਨ ਕਰ ਦੇਣਾ ਮੈਂ ਉਹਨੂੰ ਟੈਲੀਫੋਨ ਕਰ ਦੇਣਾ ਨਾ ਓਟਵਾ ਮੈਂ ਵੀ ਪ੍ਰਵੇਸ਼ ਕਰਦੀ ਤੇਰੇ ਗਾਣੇ ਦੀ
0: ਠੀਕ ਹੈ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦੀ ਮੈਂ ਸਾਰੇ ਜਿਹਨੇ ਤੁਸੀਂ ਦੋ ਗਾਣੇ ਦੱਸੇ ਮੈਂ ਦੋਨੇ ਸੁਣਾਉਣੀ ਆ ਹਜੇ ਹੈਗਾ ਟਾਈਮ
3: ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ
0: ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਤੁਸੀਂ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਰਹੇ ਹੋ ਟਾਈਮ ਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਥੈਂਕ ਯੂ ਬਹੁਤ ਸ਼ੁਕਰੀਆ ਤੇ ਸਾਰੇ ਜਿੰਨੇ ਵੀ ਲਿਸਨਰਸ ਕਾਲ ਕਰ ਰਹੇ ਨੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਪ੍ਰੋਗਰਾਮ ਸੁਣ ਕੇ ਫੋਨ ਕਰਦੇ ਹੋ ਮੇਰਾ ਵੀ ਮਨ ਲੱਗਿਆ ਰਹਿੰਦਾ ਤੇ ਤੁਹਾਡੇ ਨਾਲ ਗੱਲਾਂ ਗੁੱਲਾਂ ਕਰਕੇ ਮੇਰਾ ਵੀ ਬਹੁਤ ਵਧੀਆ ਟਾਈਮ ਸਪੈਂਡ ਹੁੰਦਾ ਆ ਤੇ ਉਮੀਦ ਹੈ ਕਿ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਣਗੇ ਸਟੂਡੀਓ ਦਾ ਨੰਬਰ 905-564-9045-564-6444 ਤੇ ਸਮਰ ਟਾਈਮ ਤੁਸੀਂ ਆਪਣੇ ਘਰਾਂ ਦੇ ਡਕਟਸ ਜ਼ਰੂਰ ਕਲੀਨ ਕਰਵਾਓ ਕਿਉਂਕਿ ਜਦੋਂ ਆਪਣੇ ਏਸੀ ਵਗੈਰਾ ਹੁਣ ਚੱਲਦੇ ਨੇਗੇ ਤੇ ਡਕਟ ਕਲੀਨ ਨਾ ਹੋਣ ਤਾਂ ਉਹ ਸਾਰੀ ਨਾ ਏਅਰ ਕੁਆਲਿਟੀ ਖਰਾਬ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਆਪਾਂ ਨੂੰ ਛੋਟੇ ਛੋਟੇ ਪਾਰਟੀਕਲਸ ਦਿਖਦੇ ਨਹੀਂ ਹੁੰਦੇ ਬਟ ਏਅਰ ਦੇ ਵਿੱਚ ਘਰ ਦੀ ਜਿਹੜੀ ਨੋਰਮਲ ਹਵਾ ਚੱਲਦੀ ਉਹਦੇ ਵਿੱਚ ਹੁੰਦੇ ਹੀ ਹੁੰਦੇ ਆ ਹਨਾ ਤਾਂ ਆਪਣੇ ਘਰ ਦੀ ਏਅਰ ਕੁਆਲਿਟੀ ਨੂੰ ਇੰਪਰੂਵ ਕਰੋ ਏਅਰ ਡਕਟ ਅਕਾਲ ਡਕਟ ਕਲੀਨਿਕ ਤੋਂ ਡਕਟਸ ਕਲੀਨ ਕਰਵਾਓ ਇਹ ਬਹੁਤ ਹੀ ਸਪੈਸ਼ਲਾਈਜ਼ਡ ਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਕਰਦੇ ਨੇ ਕਿਉਂਕਿ ਪਿਛਲੇ 40 ਸਾਲਾਂ ਤੋਂ ਇਹ ਇਸੇ ਪ੍ਰੋਫੈਸ਼ਨ ਦੇ ਵਿੱਚ ਨੇ ਇਹ ਫਸਟ ਐਵਰ ਕੰਪਨੀ ਹੈ ਸਭ ਤੋਂ ਪਹਿਲੀ ਕੰਪਨੀ ਡਕਟ ਕਲੀਨਿੰਗ ਦੀ ਆਪਣੀ ਕਮਿਊਨਿਟੀ ਵਾਲੀ ਜਿਹੜੀ ਕਿ ਪਿਛਲੇ 40 ਸਾਲ ਤੋਂ ਸਰਵ ਕਰਦੇ ਨੇ 7 ਦਿਨ ਤੁਸੀਂ ਇਹਨਾਂ ਦੇ ਕੋਲੋਂ ਕੰਮ ਕਰਵਾ ਸਕਦੇ ਹੋ ਜਦੋਂ ਮਰਜ਼ੀ ਤੇ ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਜਾਂ ਰਿਪੇਅਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਤੇ ਮੈਂ ਦੱਸਦਿਆਂ ਕਿ ਅਪ ਟੂ 3000 ਸਕੁਐਰ ਫਿੱਟ ਅਨਫਿਨਿਸ਼ਡ ਬੇਸਮੈਂਟ $250 ਦੇ ਵਿੱਚ ਕਰਦੇ ਨੇ ਰੈਗੂਲਰ ਪ੍ਰਾਈਸ ਹੈ ਬਟ ਜੇਕਰ ਤੁਸੀਂ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਰਹਿੰਦੇ ਹੋ ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਤੁਸੀਂ ਇਹੀ ਵਾਲੀ ਸਰਵਿਸ $250 ਵਾਲੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ $140 ਦੇ ਵਿੱਚ ਤੇ ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ ਅਕਾਲ ਡਕਟ ਕਲੀਨਿੰਗ ਤੋਂ ਨੰਬਰ ਹੈ 416-710-0662 416-710-0662 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਅਕਾਲ ਡਕਟ ਕਲੀਨਿਕ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-44-905-564-5464 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਨਾਲ ਦੀ ਨਾਲ ਹੀ ਅੱਜ ਅਸੀਂ ਫਾਦਰਸ ਡੇ ਵੀ ਸੈਲੀਬ੍ਰੇਟ ਕਰ ਰਹੇ ਹਾਂ। ਤੁਸੀਂ ਆਪਣੀ ਪਸੰਦ ਦੇ ਗਾਣੇ ਸੁਣ ਵੀ ਰਹੇ ਹੋ, ਸੁਣਾ ਵੀ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਵੋਗੇ ਤੇ ਵੀਕਐਂਡ ਨੂੰ ਪੂਰਾ ਪੂਰਾ ਤੁਸੀਂ ਇੰਜੋਏ ਕਰ ਰਹੇ ਹੋ, ਪੂਰਾ ਟਾਈਮ ਨੂੰ ਯੂਟੀਲਾਈਜ਼ ਕਰ ਰਹੇ ਹੋ ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਨੂੰ ਸੁਣਦੇ ਹੋਏ ਕਿਤੇ ਨਾ ਕਿਤੇ ਕਿਤੇ ਬਾਹਰ ਜਾ ਰਹੇ ਹੋਵੋਗੇ, ਕਿਤੇ ਲੌਂਗ ਡਰਾਈਵ ਤੇ, ਕਿਸੇ ਰੈਸਟੋਰੈਂਟ, ਕਿਤੇ ਪਿਕਨਿਕ ਮਨਾਉਣ ਵੀ ਜਾ ਸਕਦੇ ਹੋਵੋਗੇ ਤੇ ਉਮੀਦ ਹੈ ਜੋ ਵੀ ਤੁਸੀਂ ਐਕਟੀਵਿਟੀ ਕਰ ਰਹੇ ਹੋ ਸਾਰੇ ਇੰਜੋਏ ਕਰਦੇ ਹੋਵੋਗੇ। ਵੀਕਐਂਡ ਦਾ ਪੂਰਾ ਇੰਜੋਏ ਕਰੋ, ਪੂਰਾ ਆਨੰਦ ਲਓ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ, ਕੀ ਕਰ ਰਹੇ ਹੋ?
1: ਬਸ ਬਾਹਰ ਚਲੇ ਸੀ ਮਾੜਾ ਜਿਹਾ ਕੰਮ।
0: ਅੱਛਾ, ਠੀਕ ਹੈ।
1: ਹਾਂਜੀ, ਪਹਿਲਾਂ ਵੀ ਸੁਣਿਆ ਸੀ, ਦੇਖੀ ਸੀ ਬਹੁਤ ਵਧੀਆ ਪ੍ਰੋਗਰਾਮ ਸੀ, ਹੁਣ ਵੀ ਸੁਣਦੇ। ਹਾਂਜੀ
0: ਹਾਂਜੀ, ਥੈਂਕ ਯੂ।
1: ਸਿੱਧੂ ਸਾਹਿਬ ਨੂੰ ਸੱਚੀ ਗੱਲ ਕਹਿਣੀ ਸੀ, ਕੱਲ ਵੀ ਗੀਤ ਵਧੀਆ ਲਾਏ ਸਿੱਧੂ ਸਾਹਿਬ ਨੇ।
0: ਹਾਂਜੀ ਸਿੱਧੂ ਸਰ, ਅੱਜ ਫਿਰ ਤੁਹਾਨੂੰ ਪਤਾ ਵੀਕਐਂਡ ਤੇ ਛੁੱਟੀ ਤੇ ਹੁੰਦੇ ਨੇ, ਪਹਿਲਾਂ ਮੈਨੂੰ ਮਿਲੇ ਸੀ ਇੱਥੇ ਆਫਿਸ 'ਚ, ਬਟ ਫਿਰ ਤੁਹਾਨੂੰ ਪਤਾ ਵੀ ਉਹ ਛੁੱਟੀ ਵਾਲੇ ਦਿਨ ਤਾਂ ਫਿਰ ਆਪਣੀ ਪੂਰਾ ਉੱਧਰ ਹੀ ਹੁੰਦੇ ਨੇ ਫੈਮਿਲੀ ਦੇ ਨਾਲ।
1: ਬਿਲਕੁਲ ਹਾਂਜੀ, ਬਾਕੀ ਵੱਡਾ ਸਾਹਿਬ ਵੀ ਗੱਲ ਸੁਣੇ ਸੀ ਨਾਲ ਬਾਈ ਦੇ,
0: ਹਾਂਜੀ ਹਾਂਜੀ ਹਾਂਜੀ,
1: ਹਰਦੀਪ ਸਿੰਘ ਵੱਡਾ। ਹਾਂਜੀ
0: ਹਾਂਜੀ,
1: ਸਭ ਵਧੀਆ ਬੰਦੇ ਜੀ, ਜਿੰਨੇ ਵੀ ਬਿਜ਼ਨਸਮੈਨ ਪਤਾ ਹੀ ਆਪਾਂ ਨੂੰ ਜਾਣਦੇ
0: ਆ। ਬਿਲਕੁਲ ਹਾਂਜੀ,
1: ਬਾਕੀ ਕੱਲ ਵੀ ਗੀਤ ਵਧੀਆ ਲਾਇਆ ਸੀ ਬਾਈ ਦਾ, ਆਪਣੇ ਪਲੇਅਰ ਕੰਠ ਦਾ ਵਧੀਆ ਲੱਗਾ ਜੀ।
0: ਹਾਂਜੀ
1: ਹਾਂਜੀ, ਬਹੁਤ ਵਧੀਆ ਤੁਸੀਂ ਗੀਤ ਪੂਰਾ ਲਾਉਣ ਕੇ ਤਾਂ ਲਾਉਣੇ ਵਧੀਆ ਲਾ ਦਿੰਦਾ ਜੀ।
0: ਹਾਂਜੀ ਹਾਂਜੀ ਬਿਲਕੁਲ, ਫਿਰ ਉਹ ਨਾ ਜਦੋਂ ਲਾ, ਕਈ ਵਾਰ ਏਦਾਂ ਹੁੰਦਾ ਕਿ ਆਪਾਂ ਨੂੰ ਲਾਸਟ ਜਿਹੀਆਂ ਲਾਈਨਾਂ ਪਸੰਦ ਹੁੰਦੀਆਂ ਨੇ, ਫਿਰ ਜੋ ਕੱਟੀਆਂ ਜਾਣ ਫਿਰ ਅਗਲਾ ਕਹਿੰਦਾ ਕਿ ਮੇਰਾ ਗਾਣ ਦਾ ਮਜ਼ਾ ਤਾਂ ਆਇਆ ਹੀ ਨਹੀਂ ਮੈਨੂੰ, ਹੈਨਾ।
1: ਨਾਲੇ ਪਤਾ ਹੁਣ ਗੀਤ ਕਿੰਨਾ ਵਧੀਆ ਲਿਖਿਆ ਸੀ, ਉਹ ਚਲੋ ਜਿਹਨੇ ਵੀ ਲਿਖਿਆ ਤੇ ਗਾਇਆ ਵੀ ਕਿੰਨਾ ਵਧੀਆ, ਕੋਈ ਵੀ ਗੀਤ ਨਾ ਲਿਖਣੇ ਨੇ ਸੌਖੇ ਨੀ ਤੇ ਗਾਉਣੇ ਵੀ ਬਹੁਤ ਔਖੇ, ਕਹਿੰਦੇ ਫਲਾਣੇ ਨਾਲ ਲਿਖਤਾ।
0: ਹਾਂਜੀ,
1: ਪਰ ਗੀਤ ਸੀ ਤਾਂ ਰੂਹ ਦੀ ਖਿਲਾ ਕੇ ਮੈਂ ਬਹੁਤ ਲਾਈਕ ਕਰਦਾ ਜੀ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ।
1: ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ।
0: ਥੈਂਕ ਯੂ ਤੁਹਾਡੀ ਕਾਲ ਦੇ ਲਈ, ਬਹੁਤ ਸ਼ੁਕਰੀਆ। ਤੇ ਬਿਲਕੁਲ ਤੁਹਾਡੀ ਪਸੰਦ ਦੇ ਗਾਣੇ ਸੁਣ ਰਹੇ ਹੋ, ਤੁਸੀਂ ਸੁਣਾ ਵੀ ਰਹੇ ਹੋ ਤੇ ਉਮੀਦ ਹੈ ਸਾਰੇ ਇੰਜੋਏ ਕਰਦੇ ਹੋਣਗੇ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਆਲ ਲਿੰਕ ਟਰੈਵਲ ਦੀ। ਆਲ ਲਿੰਕ ਟਰੈਵਲ ਦੇ ਨਾਲ ਤੁਸੀਂ ਗੱਲਬਾਤ ਕਰਕੇ ਆਪਣੀ ਏਅਰ ਟਿਕਟਸ ਬੁੱਕ ਕਰਾ ਲਓ। ਜੇ ਤੁਸੀਂ ਜਾਣਾ ਹੋਵੇ ਟੋਰਾਂਟੋ ਤੋਂ ਅੰਮ੍ਰਿਤਸਰ, ਅਕਤੂਬਰ ਦੇ ਵਿੱਚ ਜਾ ਕੇ ਨਵੰਬਰ ਦੇ ਵਿੱਚ ਵਾਪਸੀ, ਅਕਤੂਬਰ ਜਾਂ ਨਵੰਬਰ ਦੇ ਵਿੱਚ ਜਾ ਕੇ ਜਨਵਰੀ ਜਾਂ ਫੈਬਰੀ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰਾਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸੀ ਟੋਰਾਂਟੋ ਦੀ, ਤਾਂ $1,850 ਦੀਆਂ ਟਿਕਟਸ ਨੇ ਬੋਥ ਵੇਜ਼, $1,850 ਦੀਆਂ ਟਿਕਟਸ ਨੇ। ਜੇ ਤੁਸੀਂ ਸੈਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੈ ਟੋਰਾਂਟੋ ਤੋਂ ਡੈਲੀ, ਡੈਲੀ ਤੋਂ ਟੋਰਾਂਟੋ, ਤਾਂ ਤੁਸੀਂ $1,750 ਦੇ ਵਿੱਚ ਦੋਨੇ ਸਾਈਡ ਟਰੈਵਲ ਕਰ ਸਕਦੇ ਹੋ, $1,750 ਦੇ ਵਿੱਚ। ਅਤੇ ਜੇਕਰ ਤੁਸੀਂ ਜੁਲਾਈ ਦੇ ਵਿੱਚ ਜਾ ਕੇ ਸਪਟੈਂਬਰ 'ਚ ਵਾਪਸੀ ਕਰਨੀ ਹੈ ਟੋਰਾਂਟੋ ਤੋਂ ਡੈਲੀ, ਡੈਲੀ ਤੋਂ ਟੋਰਾਂਟੋ, ਤਾਂ $1,890 ਦੀਆਂ ਟਿਕਟਸ ਨੇ, $1,890 ਦੀ ਟਿਕਟਸ। ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰੀਤੂ ਧਾਲੀਵਾਲ ਜੀ ਨੂੰ ਕਾਲ ਕਰੋ 905-565-8704-905-565-8704 ਦੇ ਉੱਪਰ ਕਾਲ ਕਰ ਸਕਦੇ ਹੋ। ਅਤੇ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਘਰ ਤਾਂ ਆਪਾਂ ਐਡਾ ਵੱਡਾ, ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਇੰਸਸ ਵੀ ਹਾਈ ਐਂਡ ਹੀ ਲੈਣੇ ਆ।
3: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਸ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਇੰਸਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 905-450-2828-905-450-2828.
4: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਗਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
7: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
6: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ, ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ, 100% ਰੀਅਲ ਵੁੱਡ ਫਰੇਮ, ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ। ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ, ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 9057928056। 9057928056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ।
7: ਦੋਸਤੋ, ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ, ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ। ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ, ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ।
8: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ।
7: ਕਾਲ 416-457-3381 416-453-3381।
8: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, 70 ਡੈਲਟਾ ਪਾਰਕ ਬੁਲਵਰਡ, ਯੂਨਿਟ 11 ਤੇ ਲੋਕੇਟਡ ਹੈ, ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ, ਬਿਨਾਂ ਕੋਈ ਚਾਰਜਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ।
7: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ, ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ, ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ।
8: ਹਾਂ, ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ, ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ, ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ, ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381।
6: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053 905-792-8053 ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
9: ਹਾਏ ਰੱਬਾ, ਹੁਣ ਕੀ ਬਣੂ?
10: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾ ਟੈਂਬਰ ਪਰਸਨਲ ਇੰਜਰੀ ਲਾਇਰ।
11: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
10: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-5939 416-991-5939 ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
6: 6980 Mardi Drive, Unit 9, Mississauga. ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
12: ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
13: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
12: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
13: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
14: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਸੜਕਾਂ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਬੈਸਟ ਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ। 647-515-8000।
0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
15: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।

0: ਧੰਨਵਾਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ ਇੱਕ ਘੰਟੇ ਦਾ ਹੋਰ, ਯਾਨੀ ਕਿ ਪੂਰੇ 4 ਵਜੇ ਤੱਕ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਇੰਜੋਏ ਕਰ ਰਹੇ ਹੋਵੋਗੇ ਪ੍ਰੋਗਰਾਮ ਨੂੰ। ਅਤੇ ਇੱਕ ਘੰਟੇ ਦਾ ਸਾਥ ਰਹਿ ਗਿਆ ਆ, 2 ਘੰਟਾ ਦੇਖ ਲਓ, ਫਟਾਫਟ ਨਿਕਲ ਗਏ ਨੇ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਸਟੂਡੀਓ ਦੇ ਨੰਬਰ ਇੱਕ ਵਾਰ ਫਿਰ ਦੇ ਦਿਆਂ, 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਹੀ ਮੈਂ ਦੱਸ ਦਿਆਂ ਕਿ ਚਾਟਸ ਐਂਡ ਪਰਾਂਠਾ ਤੁਸੀਂ ਇੱਕ ਚੱਕਰ ਜ਼ਰੂਰ ਲਗਾਓ। ਫਾਦਰਸ ਡੇ ਦੇ ਮੌਕੇ ਦੇ ਉੱਪਰ ਜਾ ਕੇ ਆਪਣੇ ਫਾਦਰਸ ਨੂੰ ਸਪੈਸ਼ਲ ਖਾਣਾ ਇਹਨਾਂ ਦਾ ਜ਼ਰੂਰ ਖਵਾਓ। ਇਹਨਾਂ ਦੇ ਕੋਲ ਤੁਹਾਨੂੰ ਸਾਰਾ ਵੈਜੀਟੇਰੀਅਨ ਖਾਣਾ ਮਿਲਦਾ, ਪਿਓਰ ਵੈਜੀਟੇਰੀਅਨ ਨੇ। ਇਹਨਾਂ ਦੇ ਕੋਲ ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ, ਚਨਾ ਭਟੂਰਾ, ਹਲਵਾ ਪੂਰੀ ਵਿਦ ਚਨਾ, ਸਾਗ ਖਾ ਸਕਦੇ ਹੋ। ਹਰ ਤਰ੍ਹਾਂ ਦੇ ਪਰੌਂਠੇ ਬਣਾਉਂਦੇ ਨੇ, ਹਰ ਤਰ੍ਹਾਂ ਦੇ ਡੋਸੇ ਬਣਾਉਂਦੇ ਨੇ, ਹਰ ਤਰ੍ਹਾਂ ਦੇ ਮਿਲਕ ਸ਼ੇਕਸ ਬਣਾਉਂਦੇ ਨੇ। ਅਤੇ ਇਹਨਾਂ ਦੇ ਕੋਲ ਤੁਸੀਂ ਡਿਫਰੈਂਟ ਡਿਫਰੈਂਟ ਟਾਈਪ ਦੀਆਂ ਆਈਸ ਕ੍ਰੀਮਸ ਖਾ ਸਕਦੇ ਹੋ, ਗੁਲਾਬ ਜਾਮੁਨ, ਰਸਗੁੱਲੇ ਖਾ ਸਕਦੇ ਹੋ, ਵੈਜ ਮਨਚੂਰੀਅਨ ਵਿਦ ਫਰਾਈਡ ਰਾਈਸ ਜਾਂ ਨੂਡਲਸ ਖਾ ਸਕਦੇ ਹੋ, ਚਨਾ ਭਟੂਰਾ ਖਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਚਾਟਸ, ਤਾਂ ਇਹਨਾਂ ਦੇ ਕੋਲ ਇੰਨੀਆਂ ਟਾਈਪ ਦੀਆਂ ਚਾਟਸ ਬਣਦੀਆਂ ਨੇ ਨਾ, ਬਸ ਪੁੱਛੋ ਨਾ, ਜਾ ਕੇ ਖਾਓ। ਟਿੱਕੀ ਬਰਗਰ, ਪਨੀਰ ਜਾਂ ਨੂਡਲਸ ਪਾਏ ਖਾ ਸਕਦੇ ਹੋ। ਫਰੈਸ਼ ਜੂਸ ਪਿਲਾਉਂਦੇ ਨੇ ਤੁਹਾਨੂੰ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਜਿਨ੍ਹਾਂ ਦੇ ਕੋਲ ਟਾਈਮ ਨਹੀਂ ਮਿਲਦਾ ਆਪਣਾ ਖਾਣਾ ਵਗੈਰਾ ਬਣਾਉਣ ਦਾ, ਇਹਨਾਂ ਦੇ ਕੋਲੋਂ ਤੁਸੀਂ ਟਿਫਿਨ ਸਰਵਿਸ ਲੈ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਮੋਮੋ, ਚਾਪਸ, ਸਾਰਾ ਕੁਝ ਖਾਓ। ਇਹਨਾਂ ਦੇ ਕੋਲ ਕੋਈ ਵੀ ਫਰੋਜ਼ਨ ਆਈਟਮਸ ਨਹੀਂ ਯੂਜ਼ ਕਰਦੇ ਆਪਣੇ ਇਹ ਰੈਸਟੋਰੈਂਟ 'ਚ, ਸਾਰਾ ਕੁਝ ਬਿਲਕੁਲ ਫਰੈਸ਼ ਬਣਾਉਂਦੇ ਨੇ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਬੈਠ ਕੇ ਡਾਈਨ ਇਨ ਕਰੋ ਜਾਂ ਟੇਕ ਆਊਟ ਲੈ ਕੇ ਆਓ। ਕੋਈ ਵੀ ਕਾਠੀ ਰੋਲ ਬਾਏ ਕਰੋਗੇ, ਇੱਕ ਡਰਿੰਕ ਫ੍ਰੀ ਮਿਲ ਜਾਣੀ ਹੈ। ਬਰਗਰ ਬਾਏ ਕਰੋਗੇ ਤਾਂ ਵੀ ਡਰਿੰਕ ਫ੍ਰੀ ਮਿਲ ਜਾਣੀ ਹੈ। ਮਲਾਈ ਚਾਪ ਜਾਂ ਮਲਾਈ ਚਾਪ ਲਓਗੇ, ਰੁਮਾਲੀ ਰੋਟੀ ਫ੍ਰੀ ਮਿਲ ਜਾਣੀ ਹੈ। ਇਹ ਸਿਰਫ ਵੈਨਸਡੇ ਨੂੰ ਕਲੋਜ਼ ਹੁੰਦੇ ਨੇ। ਜਦੋਂ ਵੀ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ, ਡੀਲਸ ਲੈਂਦੇ ਹੋ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਐਵਰੀ ਟਾਈਮ ਦਿਆ ਕਰੋ ਅਤੇ ਤੁਹਾਨੂੰ ਵਧੀਆ ਡਿਸਕਾਊਂਟ ਵੀ ਮਿਲੂਗਾ ਜਾਂ ਫਿਰ ਤੁਹਾਨੂੰ ਵਧੀਆ ਡੀਲ ਦੇ ਦੇਣਗੇ। ਅਤੇ ਪਹੁੰਚੋ ਤੁਸੀਂ ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ, 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਬ੍ਰੈਂਪਟਨ ਦੇ ਵਿੱਚ। ਨੰਬਰ ਹੈ ਚਾਟਸ ਐਂਡ ਪਰਾਂਠਾ ਦਾ, 905-794-4545, 905-794-4545 ਚਾਟਸ ਐਂਡ ਪਰਾਂਠਾ ਦਾ ਨੰਬਰ ਹੈ। ਨੈਕਸਟ ਕਾਲਰ 7600, ਜੀ ਸਤਿ ਸ਼੍ਰੀ ਅਕਾਲ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਕੁਈਨ ਤੇ ਡਿਕਸੀ ਤੇ ਐਕਸੀਡੈਂਟ ਹੋਇਆ ਹੋਇਆ ਜੀ, ਸਾਰਾ ਇੰਟਰਸੈਕਸ਼ਨ ਬਲੌਕ ਹੈ ਜੀ।
0: ਕੁਈਨ ਐਂਡ ਡਿਕਸੀ?
1: ਹਾਂ ਜੀ।
0: ਓਕੇ,
1: ਤੇ ਸਿੱਧੂ ਮੂਸੇ ਵਾਲੇ ਦਾ ਕੋਈ ਵੀ ਗਾਣਾ ਸੁਣਾ ਦੇ ਜੀ ਇੱਕ।
0: ਠੀਕ ਹੈ ਜੀ, ਜ਼ਰੂਰ ਸੁਣਾਉਂਦੀ ਹਾਂ ਮੈਂ। ਹਾਂਜੀ, ਥੈਂਕ ਯੂ ਸੋ ਮਚ, ਤੁਸੀਂ ਅਪਡੇਟ ਦਿੱਤੀ। ਕੁਈਨ ਐਂਡ ਡਿਕਸੀ ਤੇ ਕਹਿੰਦੇ ਕਿ ਕੋਈ ਐਕਸੀਡੈਂਟ ਹੋਇਆ, ਤੇ ਤੁਸੀਂ ਜੇ ਇਸ ਰੋਡ ਤੇ ਜਾ ਰਹੇ ਹੋ ਜਾਂ ਇਸ ਸਾਈਡ ਜਾ ਰਹੇ ਹੋ ਤਾਂ ਤੁਸੀਂ ਆਪਣੇ ਰਸਤੇ ਥੋੜਾ ਚੇਂਜ ਕਰਕੇ ਚਲ ਜਾਓ, ਬਿਕਾਜ਼ ਇੱਥੇ ਤੁਹਾਨੂੰ ਟ੍ਰੈਫਿਕ ਮਿਲ ਸਕਦਾ ਆ। ਤੇ ਲੋ ਫਿਰ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਤੁਹਾਨੂੰ ਗਾਣਾ ਸੁਣਾਈਏ ਨੈਕਸਟ ਕਲੀਅਰ ਕੰਠ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਪ੍ਰੋਗਰਾਮ ਚ ਅੱਗੇ ਵਧਾਂਗੇ। ਇੱਕ ਘੰਟੇ ਦਾ ਸਾਥ ਹੈ, ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਫਾਦਰਸ ਡੇ ਦੀਆਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਮੁਬਾਰਕਾਂ ਆਪਣੇ ਫਾਦਰਸ ਦੇ ਨਾਲ, ਆਪਣੇ ਮਦਰਸ ਦੇ ਨਾਲ। ਸਾਰਿਆਂ ਦੇ ਨਾਲ ਪੂਰਾ ਟਾਈਮ ਸਪੈਂਡ ਕਰੋ ਤੇ ਉਹਨਾਂ ਦੇ ਲਈ ਕੁਛ ਨਾ ਕੁਛ ਸਰਪ੍ਰਾਈਜ਼ ਜ਼ਰੂਰ ਪਲਾਨ ਕਰੋ, ਕਿਉਂਕਿ ਯੂ ਨੋ ਕਿ ਤੁਹਾਨੂੰ ਹੁਣ ਤੱਕ ਤਾਂ ਕਹਿ ਲਓ ਕਿ ਜਦੋਂ ਵੀ ਆਪਣੇ ਪੇਰੈਂਟਸ ਨਾ ਆਪਣੇ ਬਰਥਡੇਜ਼ ਮਨਾਉਂਦੇ ਆ ਜਾਂ ਕੋਈ ਨਾ ਕੋਈ ਇੱਦਾਂ ਦਾ ਕੋਈ ਆਪਾਂ ਅਚੀਵਮੈਂਟ ਕਰਦੇ ਹਾਂ ਤਾਂ ਹਮੇਸ਼ਾ ਕੋਈ ਨਾ ਕੋਈ ਪ੍ਰਾਈਜ਼ ਮਿਲਦਾ ਹੁੰਦਾ ਸੀਗਾ ਅਤੇ ਕਿਤੇ ਨਾ ਕਿਤੇ ਆਪਣੇ ਲਈ ਹਰ ਚੀਜ਼ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਸੀਗਾ ਅਤੇ ਹੁਣ ਜਦੋਂ ਤੁਹਾਡੇ ਕੋਲ ਮੌਕਾ ਹੈਗਾ ਤਾਂ ਤੁਸੀਂ ਉਹਨੂੰ ਜ਼ਰੂਰ ਯੂਟੀਲਾਈਜ਼ ਕਰੋ ਅਤੇ ਆਪਣੇ ਫਾਦਰਸ ਦੇ ਲਈ, ਆਪਣੇ ਮਦਰਸ ਦੇ ਲਈ ਜ਼ਰੂਰ ਕੁਛ ਨਾ ਕੁਛ ਪਲਾਨ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਖੁਸ਼ੀ ਮਿਲੇ। ਅਤੇ ਨਾਲ ਹੀ ਗਿਲਸ ਸਵੀਟ ਫੈਕਟਰੀ ਨੂੰ ਯਾਦ ਰੱਖੋ, ਪਿਓਰ ਵੈਜੀਟੇਰੀਅਨ ਨੇ। ਤੁਸੀਂ ਆਪਣੇ ਘਰਾਂ 'ਚ ਗੈਟ ਟੂਗੈਦਰਸ ਕਰ ਰਹੇ ਹੋ, ਕੋਈ ਵੀ ਗੈਦਰਿੰਗ ਕਰ ਰਹੇ ਹੋ, ਇਹਨਾਂ ਦੇ ਕੋਲੋਂ ਕੇਟਰਿੰਗ ਕਰਵਾਓ। ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲਸ ਦੇ, ਸਾਰੀਆਂ ਓਕੇਜ਼ਨਸ ਦੇ ਉੱਪਰ। ਅਤੇ ਮੈਂ ਦੱਸਦਿਆਂ ਕਿ ਇਹਨਾਂ ਦੇ ਕੋਲ ਸਾਰੀਆਂ ਜਿੰਨੀਆਂ ਵੀ ਮਿਠਾਈਆਂ ਬਣਾਉਂਦੇ ਨੇ ਸਾਰੇ ਇਹ ਕੈਨੇਡਾ ਦੇ ਵਿੱਚ ਹੀ ਬਣਾਉਂਦੇ ਨੇ ਅਤੇ ਤੁਸੀਂ ਇਹਨਾਂ ਦੇ ਕੋਲੋਂ ਮਸ਼ੀਨ ਮੇਡ ਸਮੋਸੇ ਜਾਂ ਫਿਰ ਹੈਂਡਮੇਡ ਸਮੋਸੇ ਦੋਵੇਂ ਤਰ੍ਹਾਂ ਦੇ ਲੈ ਸਕਦੇ ਹੋ। ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ ਆ ਅਤੇ ਕਾਫੀ ਸਾਰੇ ਡਿਫਰੈਂਟ ਡਿਫਰੈਂਟ ਸਟੋਰਸ ਦੇ ਵਿੱਚ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ, ਜਿਵੇਂ ਕਿ ਤੁਸੀਂ ਚਲੋ ਫਰੈਸ਼ਕੋਸ ਦੇ ਵਿੱਚ, ਇਹਨਾਂ ਦੀਆਂ 5 ਲੋਕੇਸ਼ਨਸ ਨੇ ਜੇ ਚਲੋ ਫਰੈਸ਼ਕੋਸ ਦੇ ਵਿੱਚ, ਅਤੇ ਨਾਲੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ। ਟੋਟਲ 6 ਲੋਕੇਸ਼ਨਸ ਤੋਂ, 7 ਲੋਕੇਸ਼ਨਸ ਤੋਂ ਇਹ ਤੁਹਾਨੂੰ ਸਰਵ ਕਰਦੇ ਨੇ ਅਤੇ ਇਹਨਾਂ ਦਾ ਹੈੱਡ ਆਫਿਸ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। ਗਿਲਸ ਸਵੀਟ ਫੈਕਟਰੀ ਨੂੰ ਯਾਦ ਰੱਖੋ ਅਤੇ ਨੰਬਰ ਤੁਸੀਂ ਨੋਟ ਕਰ ਲਓ, 905-799-2616, 905-799-2616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਦਿਓਲ ਟਰੈਵਲਸ ਨੇ ਤੁਹਾਡੇ ਲਈ ਬਹੁਤ ਸਾਰੀਆਂ ਏਅਰ ਟਿਕਟਸ ਲਗਾਈਆਂ ਨੇ ਬਹੁਤ ਹੀ ਸਸਤੇ ਪ੍ਰਾਈਸਿਸ ਦੇ ਵਿੱਚ। ਜੇ ਤੁਸੀਂ ਦਿੱਲੀ ਤੋਂ ਟੋਰੋਂਟੋ ਕਿਸੇ ਦੀ ਵੀ ਏਅਰ ਟਿਕਟ ਬੁੱਕ ਕਰਾਉਣਾ ਚਾਹੁੰਦੇ ਹੋ ਅਕਤੂਬਰ ਜਾਂ ਨਵੰਬਰ ਦੇ ਵਿੱਚ, $850 ਦੀ ਟਿਕਟ ਹੈ, $850 ਦੀ ਟਿਕਟ ਦਿੱਲੀ ਤੋਂ ਟੋਰੋਂਟੋ ਦੀ ਅਕਤੂਬਰ ਜਾਂ ਨਵੰਬਰ ਮਹੀਨੇ ਦੇ ਲਈ 1-way ਟਿਕਟ। ਜੇ ਟੋਰੋਂਟੋ ਤੋਂ ਦਿੱਲੀ ਤੁਸੀਂ ਜਾਣਾ ਹੋਵੇ ਸੇਮ ਮਹੀਨੇ ਦੇ ਵਿੱਚ, ਅਕਤੂਬਰ ਜਾਂ ਨਵੰਬਰ ਦੇ ਵਿੱਚ 1-way ਟਿਕਟ ਲੈ ਕੇ ਟੋਰੋਂਟੋ ਤੋਂ ਦਿੱਲੀ ਜਾਣਾ ਆ, $1050 ਦੀ ਟਿਕਟ ਹੈ, $1050 ਦੀ ਟਿਕਟ ਹੈ। ਜੇਕਰ ਤੁਸੀਂ ਟੋਰੋਂਟੋ ਤੋਂ ਪੈਰਿਸ ਜਾਣਾ ਆ ਅਤੇ ਵਾਪਸੀ ਵੀ ਕਰਨੀ ਹੈ ਪੈਰਿਸ ਤੋਂ ਟੋਰੋਂਟੋ, ਅਗਸਤ ਦੇ ਵਿੱਚ ਜਾ ਕੇ ਸਪਟੈਂਬਰ ਦੇ ਵਿੱਚ ਰਾਊਂਡ ਟ੍ਰਿਪ ਦੀ ਟਿਕਟ, $850 ਦੀ, $850 ਦੀ ਟਿਕਟ। ਜੇਕਰ ਤੁਸੀਂ ਟੋਰੋਂਟੋ ਤੋਂ ਦਿੱਲੀ ਜੁਲਾਈ ਦੇ ਵਿੱਚ ਜਾਣਾ ਚਾਹੁੰਦੇ ਹੋ, ਯਾਨੀ ਕਿ ਅਗਲੇ ਮਹੀਨੇ ਜਾਣਾ ਹੋਵੇ 10 ਕੁ ਦਿਨ ਬਾਅਦ, ਤਾਂ $1099 ਦੀ ਟਿਕਟ ਹੈ, 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ, $1099 ਦੀ ਟਿਕਟ ਹੈ। ਨਿਊਯਾਰਕ ਤੋਂ ਦਿੱਲੀ ਕਿਸੇ ਨੇ ਜਾਣਾ ਹੋਵੇ ਅਕਤੂਬਰ ਦੇ ਵਿੱਚ 1-way ਟਿਕਟ ਲੈ ਕੇ ਨਿਊਯਾਰਕ ਤੋਂ ਦਿੱਲੀ $520 ਦੀ ਟਿਕਟ ਹੈ, $520 ਦੀ ਟਿਕਟ। ਟੋਰੋਂਟੋ ਤੋਂ ਬੈਂਗਲੋਰ ਕਿਸੇ ਨੇ ਜਾਣਾ ਅਗਸਤ ਦੇ ਵਿੱਚ ਅਤੇ ਵਾਪਸੀ ਕਰਨੀ ਹੋਵੇ ਸਪਟੈਂਬਰ ਐਂਡ ਜਾਂ ਅਕਤੂਬਰ ਦੇ ਵਿੱਚ, $1365 ਦੀਆਂ ਟਿਕਟਸ ਨੇ, $1365 ਦੀਆਂ। ਡੈਟਰੋਇਟ ਤੋਂ ਦਿੱਲੀ ਜਾਣਾ ਆ ਅਕਤੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ, ਤਾਂ $1400 ਦੀਆਂ ਟਿਕਟਸ ਨੇ, $1400 ਦੀਆਂ। ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਨੋਨ ਅਕਤੂਬਰ ਦੇ ਵਿੱਚ ਆ ਰਿਹਾ ਅਤੇ ਜਨਵਰੀ ਵਿੱਚ ਉਹਨਾਂ ਨੇ ਵਾਪਸੀ ਕਰਨੀ ਹੈ ਦਿੱਲੀ ਤੋਂ, ਟੋਰੋਂਟੋ ਤੋਂ ਦਿੱਲੀ, $1380 ਦੀਆਂ ਟਿਕਟਸ ਨੇ, $1380 ਦੀਆਂ ਟਿਕਟਸ। ਡੈਟਰੋਇਟ ਤੋਂ ਤੁਸੀਂ ਬੰਬੇ ਜਾਣਾ ਚਾਹੁੰਦੇ ਹੋ ਅਕਤੂਬਰ ਦੇ ਵਿੱਚ ਅਤੇ ਵਾਪਸੀ ਕਰਨੀ ਹੈ ਦਸੰਬਰ ਦੇ ਵਿੱਚ, $1330 ਦੀਆਂ ਟਿਕਟਸ, $1330 ਦੀਆਂ ਟਿਕਟਸ ਨੇ। ਅਤੇ ਇੱਕ ਟਿਕਟ ਹੋਰ ਹੈ, ਨਿਊਯਾਰਕ ਤੋਂ ਦਿੱਲੀ ਕਿਸੇ ਨੇ ਜਾਣਾ ਆ ਅਕਤੂਬਰ ਦੇ ਵਿੱਚ ਅਤੇ ਵਾਪਸੀ ਕਰਨੀ ਹੋਵੇ ਦਸੰਬਰ ਦੇ ਵਿੱਚ, ਨਿਊਯਾਰਕ ਟੂ ਦਿੱਲੀ ਅਤੇ ਵਾਪਸੀ ਦਸੰਬਰ ਦੇ ਵਿੱਚ ਅਕਤੂਬਰ 'ਚ ਜਾ ਕੇ, $1050 ਦੀ ਟਿਕਟ, $1050 ਦੀ ਟਿਕਟਸ ਹੈ। ਅਤੇ ਈਟੋਬੀ ਉਹਨਾਂ ਦਾ ਮੇਨ ਹੈੱਡ ਆਫਿਸ ਹੈ ਦਿਓਲ ਟਰੈਵਲਸ ਦਾ, ਇੱਥੇ ਤੁਸੀਂ ਕਾਲ ਕਰ ਸਕਦੇ ਹੋ ਰਾਜਵੀਰ ਦਿਓਲ ਜੀ ਨੂੰ, 905-5588-5100, 905-5588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰੋ, 905-5884-200, 905-5588-4200। ਇਹਨਾਂ ਦੋਨੋਂ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਜਵੀਰ ਦਿਓਲ ਜੀ ਦੇ ਨਾਲ ਦਿਓਲ ਟਰੈਵਲਸ ਤੋਂ। ਨੈਕਸਟ ਫਰਮਾਇਸ਼ੀ ਗਾਣਾ ਨੂਰ ਜਹਾਨ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ, ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਗ੍ਰਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕ ਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮਾ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289 95

0: ਕਦੋਂ ਤੱਕ ਇਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ।
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ।
2: ਭਰੋਸੇ
3: ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10500।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਕਰੀਬ ਅੱਧੇ ਘੰਟੇ ਦਾ ਹੋਰ ਹੈ ਅਤੇ ਮੈਨੂੰ ਉਮੀਦ ਹੈ ਕਿ ਸਾਰੇ ਫਾਦਰਸ ਡੇ ਨੂੰ ਪੂਰਾ ਇੰਜੋਏ ਕਰ ਰਹੇ ਹੋਣਗੇ ਅਤੇ ਨਾਲ ਦੀ ਨਾਲ ਹੀ ਮੌਸਮ ਦੇ ਨਾਲ ਵੀ ਤੁਸੀਂ ਪੂਰਾ ਕਹਿ ਲਓ ਕਿ ਘੁਲ ਮਿਲ ਗਏ ਹੋਵੋਗੇ ਕਿਉਂਕਿ ਹੁਣ ਤਾਂ ਸਮਰ ਟਾਈਮ ਚੱਲ ਰਿਹਾ। ਸਮਰ ਟਾਈਮ ਦੇ ਵਿੱਚ ਤਾਂ ਬਹੁਤ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ, ਬਹੁਤ ਸਾਰੀਆਂ ਗੈਟ ਟੂਗੈਦਰਸ ਹੁੰਦੀਆਂ ਨੇ ਅਤੇ ਜ਼ਿਆਦਾਤਰ ਕਹਿ ਲਓ ਕਿ ਇੰਜੋਇਮੈਂਟ ਜੇ ਵਾਲਾ ਟਾਈਮ ਨਿਕਲਦਾ ਨਾ ਸਮਰ ਦੇ ਵਿੱਚ ਤਾਂ ਉਮੀਦ ਹੈ ਸਾਰੇ ਇੰਜੋਏ ਕਰਦੇ ਹੋਣਗੇ। ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਵੀ ਪਾਰਟੀਜ਼ ਨੇ, ਖੁਸ਼ੀ ਦਾ ਮਾਹੌਲ ਹੈ, ਕਿਸੇ ਦਾ ਬਰਥਡੇ ਹੈ, ਕਿਸੇ ਦੀ ਐਨੀਵਰਸਰੀ ਹੈ, ਸਾਰੇ ਤੁਸੀਂ ਇੰਜੋਏ ਕਰੋ। ਅਤੇ ਨਾਲ ਦੀ ਨਾਲ ਹੀ ਸਟੂਡੀਓ ਦਾ ਨੰਬਰ, ਜੇਕਰ ਤੁਸੀਂ ਹਜੇ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰ ਸਕਦੇ ਹੋ। ਮੇਰੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਅਤੇ 1122 ਤੁਸੀਂ ਆਪਣੀ ਲਾਈਨ ਛੱਡ ਗਏ ਅਤੇ ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। ਅਤੇ ਪੀਲ ਐਕਸਕਵੇਸ਼ਨ ਸਰਵਿਸ ਦੀ ਮੈਂ ਜਾਣਕਾਰੀ ਦੇ ਦਿਆਂ, ਓ ਸੋ ਸੋਰੀ, ਬਟ ਇਸ ਤੋਂ ਬਾਅਦ ਸਟੂਡੀਓ ਦਾ ਨੰਬਰ 905-564-6444-905-500-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰਦੇ ਹੋ। ਅਤੇ ਪੀਲ ਐਕਸਕਵੇਸ਼ਨ ਸਰਵਿਸ ਦੇ ਜਗਤਾਰ ਚੌਹਾਨ ਜੀ ਦੇ ਨਾਲ ਗੱਲਬਾਤ ਕਰੋ। ਇਹ ਰੈਜੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਅਤੇ ਡੈਮੋਲੇਸ਼ਨ ਦੇ ਐਕਸਪਰਟਸ ਨੇ। ਘਰ ਦੀ ਫਾਊਂਡੇਸ਼ਨ ਦੀ ਡਿਗਿੰਗ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਹੋਵੇ, ਟਰੱਕ ਯਾਰਡ ਦਾ ਕੰਪਲੀਟ ਕੰਮ ਕਰਾਉਣਾ ਹੋਵੇ, ਗ੍ਰੇਡਿੰਗ, ਗ੍ਰਿਵਲਿੰਗ, ਪੇਵਿੰਗ ਸਾਰਾ ਕੁਝ ਕਰਦੇ ਨੇ, ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਕਰਦੇ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਲਡਿੰਗ ਉਹਨੂੰ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਹਰ ਤਰ੍ਹਾਂ ਦਾ ਡੈਮੋਲੇਸ਼ਨ ਦਾ ਕੰਮ ਵੀ ਕਰਦੇ ਨੇ ਅਤੇ ਕੰਕਰੀਟ ਦਾ ਕੋਈ ਵੀ ਕੰਮ ਕਰਾਓ। ਜਿਨ੍ਹਾਂ ਨੇ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੈ, ਪੂਲ ਡਿਗਿੰਗ ਕਰਵਾ ਸਕਦੇ ਹੋ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਕਾਲ ਕਰੋ, ਫ੍ਰੀ ਐਸਟੀਮੇਟ ਲਓ ਪੀਲ ਐਕਸਕਵੇਸ਼ਨ ਸਰਵਿਸ ਤੋਂ। ਨੰਬਰ ਹੈ 416-891-1722, 416-891-1722 ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਦਾ ਨੰਬਰ ਹੈ। ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆਏ ਨੇ। ਸਰਕਾਰ ਤੁਹਾਡੇ ਸਟੱਡੀ ਪ੍ਰੋਗਰਾਮਸ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਲਿਵਿੰਗ ਐਕਸਪੈਂਸਿਸ ਦੇ ਲਈ 30,000 ਤੋਂ ਲੈ ਕੇ 100,000 ਪਰ ਈਅਰ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਤੁਸੀਂ ਅਪਰੋਕਸੀਮੇਟਲੀ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟਸ ਦਾ ਹੀ ਲੈਂਦੇ ਹੋ। ਜੇ ਤੁਸੀਂ PR ਹੋ, ਸਿਟੀਜ਼ਨ ਹੋ, ਪ੍ਰੋਟੈਕਟਡ ਪਰਸਨ ਹੋ ਜਾਂ ਤੁਸੀਂ ਨਿਊ ਕਮਰ ਹੋ ਕੈਨੇਡਾ ਦੇ ਵਿੱਚ ਅਤੇ ਤੁਹਾਡੀ ਫੈਮਿਲੀ ਇਨਕਮ 2024 ਦੇ ਜੋ ਹੈ 2024 ਦੇ ਵਿੱਚ 70,000 ਤੋਂ ਘੱਟ ਹੈਗੀ ਹੈ ਜਿਹੜੀ ਟੈਕਸ ਈਅਰ 2024 ਦਾ ਆ, ਅਤੇ ਜਾਂ ਫਿਰ ਤੁਸੀਂ ਉਸ ਤੋਂ ਬਾਅਦ ਤੁਹਾਡੀ ਇਨਕਮ ਵੱਧ ਵੀ ਗਈ ਹੋਊਗੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ। 2024 ਦੇ ਵਿੱਚ ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੀ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ। ਅਤੇ ਇਹਦੇ ਵਿੱਚ ਮੈਂ ਦੱਸ ਦਿਆਂ ਕਿ ਕੋਈ ਏਜ ਲਿਮਿਟ ਵੀ ਨਹੀਂ ਹੈਗੀ, ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਦੀ ਏਜ 40+ ਹੀ ਹੈਗੀ ਹੈ। ਸਭ ਤੋਂ ਵਧੀਆ ਸੂਟ ਕਰਦੇ ਨੇ ਇਹ ਕੋਰਸਿਸ ਸੈਲਫ ਇੰਪਲੋਇਡ ਲੋਕਾਂ ਨੂੰ, ਹਾਊਸ ਵਾਈਫਸ ਨੂੰ, ਊਬਰ ਡਰਾਈਵਰਸ ਨੂੰ, ਟਰੱਕ ਡਰਾਈਵਰਸ ਨੂੰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਮੋਸਟਲੀ ਜਿਹੜੇ ਕੋਰਸਿਸ ਨੇ ਉਹਨਾਂ ਦੇ ਵਿੱਚ ਐਗਜ਼ਾਮ ਵੀ ਨਹੀਂ ਦੇਣੇ ਪੈਂਦੇ, ਮੇਨਲੀ ਅਸਾਈਨਮੈਂਟਸ ਹੀ ਨੇ ਜਿਹੜੇ ਬਸ ਤੁਸੀਂ ਨਾਲ ਦੇ ਨਾਲ ਸਬਮਿਟ ਕਰੀ ਜਾਣੀਆਂ ਨੇ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਦੀ ਫੀਸ ਜਿਹੜੀ ਹੈਗੀ ਫਲੈਟ $199 ਤੋਂ ਲੈ ਕੇ $499 ਦੇ ਵਿੱਚ ਵਿੱਚ ਹੋਊਗੀ, ਡਿਪੈਂਡ ਕਰਦਾ ਤੁਹਾਡਾ ਕੋਰਸ ਕਿੰਨਾ ਆ, ਕਿਹੜਾ ਆ। ਅਤੇ ਜਦੋਂ ਤੁਹਾਡੇ ਤੁਹਾਡੇ ਅਕਾਊਂਟ ਦੇ ਵਿੱਚ ਫੰਡਸ ਆ ਗਏ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਫੀਸ ਦੇਣੀ ਹੈ ਅਤੇ ਕੋਈ ਅਪਫਰੰਟ ਫੀਸ ਨਹੀਂ, ਕੋਈ ਹਿਡਨ ਚਾਰਜਿਸ ਨਹੀਂ ਹੈਗੇ। $199 ਤੋਂ ਲੈ ਕੇ $499 ਦੇ ਵਿੱਚ ਵਿੱਚ ਇਹਨਾਂ ਦੀ ਫੀਸ ਹੋਣੀ ਹੈ। ਅਤੇ ਕਾਲ ਕਰ ਲਓ ਤੁਸੀਂ 437-264-3175 ਅਤੇ ਮੈਂ ਦੱਸ ਦਿਆਂ ਕਿ ਔਗਸਟ ਤੋਂ ਬਾਅਦ ਤੁਹਾਨੂੰ ਜਿਹੜੇ ਗ੍ਰਾਂਟਸ ਮਿਲਦੀਆਂ ਨੇ ਉਹ ਗ੍ਰਾਂਟਸ ਨਹੀਂ ਮਿਲਣੀਆਂ, ਸਿਰਫ ਲੋਨ ਹੀ ਮਿਲੂਗਾ। ਅਤੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ, ਪੂਰੀ ਇਨਫੋਰਮੇਸ਼ਨ ਲੈ ਲਓ। 218 ਐਕਸਪੋਰਟ ਬੁਲੇਵਰਡ ਮਿਸ ਸਾਗਰ ਦੇ ਵਿੱਚ ਇਹਨਾਂ ਦਾ ਆਫਿਸ ਲੋਕੇਟਡ ਹੈ। 437-264-3175, 437-264-3175 ਦੇ ਉੱਪਰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ, ਜਿਹੜੇ ਕਿ ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਸੋਫਾ ਸੈਟਸ, ਬੈਡਰੂਮ ਸੈਟਸ ਤੁਹਾਨੂੰ ਬਹੁਤ ਹੀ ਟੌਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਇਹਨਾਂ ਦੇ ਕੋਲ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ 'ਤੇ ਪਹੁੰਚੋ। 24 ਰੀਗਨ ਰੋਡ ਪਹਿਲੀ ਲੋਕੇਸ਼ਨ ਹੈ, ਦੂਸਰੀ ਲੋਕੇਸ਼ਨ 120 ਡੈਲਟਾ ਪਾਰਕ ਬੁਲੇਵਰਡ ਹੈ। ਦੋਨਾਂ ਲੋਕੇਸ਼ਨਸ ਦੇ ਉੱਪਰ ਜਿੰਨੇ ਵੀ ਤੁਸੀਂ ਫਲੋਰ ਮਾਡਲਸ ਦੇਖੋਗੇ ਉਹ ਤੁਹਾਨੂੰ ਸਾਰੇ ਕਲੀਅਰੈਂਸ ਦੇ ਉੱਪਰ ਮਿਲਣਗੇ, ਅਪ ਟੂ 60% ਡਿਸਕਾਊਂਟ ਦੇ ਉੱਪਰ। ਅਤੇ ਇਹਨਾਂ ਦੇ ਕੋਲੋਂ ਤੁਸੀਂ ਫੈਬਰਿਕ ਦੇ ਸੋਫੇ ਬਣਾਉਣੇ ਹੋਣ ਤਾਂ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ। ਫੈਬਰਿਕ ਦੇ ਵਿੱਚ ਬਹੁਤ ਜ਼ਿਆਦਾ ਵੈਰਾਇਟੀ ਮਿਲੂਗੀ ਅਤੇ ਆਪਣੇ 20-25 ਮਿੰਟ ਕੱਢ ਕੇ ਜਾਇਓ ਕਿਉਂਕਿ ਤੁਹਾਨੂੰ ਟਾਈਮ ਬਹੁਤ ਲੱਗ ਜਾਣਾ ਹੈ ਸਿਲੈਕਸ਼ਨ ਦੇ ਵਿੱਚ ਹੀ, ਜਾਂ ਫਿਰ ਪਹਿਲਾਂ ਚੂਜ਼ ਕਰਕੇ ਜਾਇਓ ਕਿ ਅਸੀਂ ਇੱਦਾਂ ਦਾ ਸੋਫਾ ਬਣਾਉਣਾ ਵਾ। ਅਤੇ ਫੈਬਰਿਕ ਦੇ ਵਿੱਚ ਆਪਣੀ ਚੋਇਸ ਕਰ ਲਓ, ਉਸ ਤੋਂ ਬਾਅਦ ਆਪਣੇ ਕਲਰ ਚੋਇਸ ਕਰ ਲਓ ਅਤੇ ਆਪਣੀ ਪਸੰਦ ਦਾ ਜਿੰਨਾ ਮਰਜ਼ੀ ਵੱਡਾ ਤੋਂ ਵੱਡਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਬਸ ਆਪਣੇ ਘਰੋਂ ਮੈਜ਼ਰਮੈਂਟਸ ਲੈ ਜਾਓ,
ਕਿ ਇੰਨੇ ਬਾਏ ਇੰਨੇ ਦਾ ਸਾਨੂੰ ਸੋਫਾ ਸੈੱਟ ਚਾਹੀਦਾ ਆ, ਉਹ ਤੁਹਾਡੇ ਲਈ ਤੁਹਾਡੇ ਅਕੋਰਡਿੰਗਲੀ ਬਣਾ ਕੇ ਦੇਣਗੇ, ਪੂਰਾ ਕਸਟਮਾਈਜ਼। ਅਤੇ ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਨੇ, ਉਹਦੇ ਵਿੱਚ ਵੀ 50+ ਕਲਰ ਚੋਇਸਿਸ ਦੇ ਨਾਲ ਤੁਹਾਨੂੰ ਲੈਦਰ ਦੇ ਸੋਫੇ ਬਣਾ ਕੇ ਦਿੰਦੇ ਨੇ, ਅਤੇ ਬਹੁਤ ਜੈਨੂਇਨ ਪ੍ਰਾਈਸਿਸ ਦੇ ਵਿੱਚ ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਤੋਂ ਕੈਨੇਡੀਅਨ ਮੇਡ ਸੋਫਾ ਸੈੱਟਸ ਦੇ ਨਾਲ ਨਾਲ ਬੈਡਰੂਮ ਸੈੱਟਸ, ਮੈਟਰਸਿਸ ਵੀ ਤੁਸੀਂ ਲੈ ਸਕਦੇ ਹੋ। ਅਤੇ ਬੇਸਿਕਲੀ ਪੂਰੇ ਘਰ ਦਾ ਆਪਣਾ ਫਰਨੀਚਰ ਤੁਸੀਂ ਇੱਕੋ ਇੱਕ ਛੱਤ ਥੱਲੋਂ ਲੈ ਕੇ ਆ ਸਕਦੇ ਹੋ। ਬਹੁਤ ਵਧੀਆ ਡੀਲਸ ਤੁਹਾਨੂੰ ਬਣਾ ਕੇ ਦੇਣਗੇ ਦੇਸ ਪ੍ਰਦੇਸ ਰੇਡੀਓ ਦੀ ਰੈਫਰੈਂਸ ਦਿਓ ਜਾ ਕੇ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 9058038056, 9058038056, ਜਾਂ ਦੂਸਰੀ ਲੋਕੇਸ਼ਨ ਦਾ ਨੰਬਰ 9057980056, 9057918056। ਪਹੁੰਚਣਾ ਤੁਸੀਂ 24 ਰੀਗਨ ਰੋਡ ਜਾਂ ਫਿਰ 120 ਡੈਲਟਾ ਪਾਰਕ ਦੇ ਉੱਪਰ। ਅਤੇ ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ ਕਿ ਕਿਹੜੀ ਕੁਆਲਿਟੀ ਯੂਜ਼ ਹੋ ਰਹੀ ਹੈ, ਕਿੱਦਾਂ ਦਾ ਮਟੀਰੀਅਲ ਯੂਜ਼ ਕਰਦੇ ਨੇ, ਸਾਰਾ ਕੁਝ ਤੁਸੀਂ ਆਪਣੇ ਅੱਖਾਂ ਸਾਹਮਣੇ ਆਪਣੇ ਸੋਫੇ ਨੂੰ ਬਣਦੇ ਦੇਖ ਸਕਦੇ ਹੋ। ਸੋਫਾ ਮਾਰਟਨ ਕੈਸਲ ਅਦਰ ਲਾਈਨ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ। ਨੈਕਸਟ ਫਰਮਾਇਸ਼ੀ ਗਾਣਾ ਅਮਰ ਸਿੰਘ ਚਮਕੀਲਾ ਅਮਰਜੋਤ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਕਰੀਬ 20 ਮਿੰਟ ਸਾਡੇ ਕੋਲ ਹੋਰ ਨੇ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ ਇੱਕ ਵਾਰ ਫਿਰ ਨੰਬਰ ਤੋਂ ਨੰਬਰ 905-545-5444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਮੱਲੀ ਟੈਂਟ ਸਰਵਿਸ ਨੂੰ ਯਾਦ ਰੱਖੋ, ਜੇ ਤੁਹਾਨੂੰ ਟੈਂਟ ਚਾਹੀਦੇ ਨੇ ਆਪਣੇ ਕਿਸੇ ਵੀ ਫੰਕਸ਼ਨ ਦੇ ਲਈ, ਇਹਨਾਂ ਦੇ ਕੋਲ 10x10 ਫਿਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਲੈ ਸਕਦੇ ਹੋ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਅਤੇ ਇਹਨਾਂ ਦੇ ਕੋਲੋਂ ਤੁਸੀਂ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ। ਹੀਟਰਸ ਐਂਡ ਫੈਨਸ ਤੁਸੀਂ ਮੌਸਮ ਦੇ ਅਕੋਰਡਿੰਗਲੀ ਲਗਵਾ ਸਕਦੇ ਹੋ। ਬਹੁਤ ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ, ਕਿਉਂਕਿ ਓਬਵੀਅਸਲੀ ਗੱਲ ਹੈ ਜਦੋਂ ਤੁਸੀਂ ਘਰਾਂ ਦੇ ਵਿੱਚ ਗੈਟ ਟੂਗੈਦਰਸ ਕਰਦੇ ਹੋ, ਪਾਰਟੀ ਦਾ ਮਾਹੌਲ ਹੁੰਦਾ ਆ, ਤਾਂ ਓਬਵੀਅਸਲੀ ਗੱਲ ਆ ਵਾਸ਼ਰੂਮ ਕਈ ਵਾਰ ਥੋੜ੍ਹੇ ਪੈ ਜਾਂਦੇ ਨੇ, ਤਾਂ ਇਸ ਕਰਕੇ ਤੁਹਾਡੇ ਘਰਾਂ ਦੇ ਬਾਹਰ ਇਹ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ। ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਤੁਸੀਂ ਨੋਟ ਕਰ ਲਓ, 6479-2569-647-999-2569 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਮੱਲੀ ਟੈਂਟ ਸਰਵਿਸਿਸ ਦੇ ਨਾਲ। ਟੱਟ ਟਰਾਂਸਫਰਾਈਟ ਵਾਲਿਆਂ ਨੂੰ ਏਜ਼ਡ ਡਰਾਈਵਰਸ ਦੀ ਲੋੜ ਹੈ, USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ, ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ ਮੱਲੀ ਟੱਟ ਟਰਾਂਸਫਰਾਈਟ ਦੇ ਨਾਲ। ਅਤੇ ਮੈਂ ਦੱਸਦਾ ਕਿ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, ਤੁਹਾਡੀ 23 ਸਾਲ ਦੀ ਏਜ ਹੈ ਅਤੇ ਤੁਹਾਡੇ ਕੋਲ ਕਲੀਨ ਰੈਕਰਡ ਹੈ, ਤਾਂ ਤੁਸੀਂ ਜਿੰਨੇ ਵੀ ਡਰਾਈਵਰਸ ਹੋਣਗੇ 1600 ਤੋਂ ਲੈ ਕੇ $2200 ਇੱਕ ਵੀਕ ਦੇ ਵਿੱਚ ਕਮਾ ਸਕਦੇ ਨੇ ਜਾਂ ਉਸ ਤੋਂ ਜ਼ਿਆਦਾ ਵੀ। ਅਤੇ ਇਸ ਲਈ ਤੁਸੀਂ ਕਾਲ ਕਰ ਲਓ ਟੱਟ ਟਰਾਂਸਫਰਾਈਟ ਦੇ ਸੁੱਖੀ ਟੱਟ ਜੀ ਨੂੰ। ਨੰਬਰ ਹੈ 416-6695-2020 ਦੇ ਉੱਪਰ ਕਾਲ ਹੋਏਗੀ। ਅਤੇ ਨਾਲ ਹੀ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਲਾਉਣਾ ਚਾਹੁੰਦੇ ਹੋ ਜਾਂ ਤੁਸੀਂ ਕਲਾਸਿਕ ਅਤੇ ਓਲਡ ਮਾਡਲਸ ਤੁਹਾਨੂੰ ਚਾਹੀਦੇ ਹੋਣ, 1951 ਤੋਂ ਲੈ ਕੇ 2020 ਦੇ ਸਾਰੇ ਇਹਨਾਂ ਦੇ ਕੋਲ ਮਾਡਲਸ ਦੇ ਰੋਇਲ ਇਨਫੀਲਡ ਬੁਲਟ ਅਵੇਲੇਬਲ ਨੇ। ਅਤੇ ਜ਼ਰੂਰ ਤੁਸੀਂ ਲਓ, ਬਾਈਕਸ ਲੈਣ ਦੇ ਸ਼ੌਕੀਨ ਹੋ ਤਾਂ ਸੁੱਕੀ ਟੱਟ ਜੀ ਨੂੰ ਕਾਲ ਕਰੋ 416-6695-2020-416-6695-2020 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ। ਨੈਕਸਟ ਫਰਮਾਇਸ਼ੀ ਗਾਣਾ ਸਿੱਧੂ ਮੂਸੇਵਾਲੇ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਪੀਕਰਾਂ ਦੀ ਆ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਕਰੀਬ 15 ਕੁ ਮਿੰਟ ਦਾ ਹੈਗਾ ਆ। ਅਤੇ ਇੱਕ ਵਾਰ ਫਿਰ ਤੋਂ ਸਾਰੇ ਹੀ ਲਿਸਨਰਸ ਨੂੰ ਫਾਦਰਸ ਡੇ ਦੀਆਂ ਬਹੁਤ ਮੁਬਾਰਕਾਂ। ਕੱਲ੍ਹ ਨੂੰ ਫਾਦਰਸ ਡੇ ਹੈ ਅਤੇ ਅੱਜ ਵੀ ਤੁਸੀਂ ਸੈਲੀਬ੍ਰੇਟ ਕਰੋ। ਕੱਲ੍ਹ ਨੂੰ ਵੀ ਜ਼ਰੂਰ ਕਰੋ ਆਪਣੇ ਫਾਦਰਸ ਨੂੰ ਕਿਤੇ ਬਾਹਰ ਲੈ ਕੇ ਜਾਓ, ਉਹਨਾਂ ਦੇ ਲਈ ਕੁਝ ਸਰਪ੍ਰਾਈਜ਼ ਪਲਾਨ ਕਰੋ, ਕੁਛ ਨਾ ਕੁਛ ਤੁਹਾਡੇ ਫਾਦਰਸ ਨੂੰ ਜੋ ਚੰਗਾ ਲੱਗਦਾ ਉਹਨਾਂ ਨੂੰ ਖਵਾਓ ਪਿਲਾਓ, ਹੈ ਨਾ, ਜਾਂ ਜੋ ਵੀ ਤੁਹਾਡਾ ਮਨ ਹੈ ਤਾਂ ਆਪਣੇ ਫਾਦਰਸ ਦੇ ਨਾਲ, ਆਪਣੇ ਮਦਰਸ ਦੇ ਨਾਲ, ਈਵਨ ਦੋਨਾਂ ਦੇ ਨਾਲ ਹੀ ਤੁਸੀਂ ਆਪਣਾ ਟਾਈਮ ਸਪੈਂਡ ਕਰੋ। ਅਤੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਤੁਹਾਡੇ ਲਈ ਏ ਟੂ ਜ਼ੀ ਰੈਨੋਵੇਸ਼ਨ ਦਾ ਕੰਮ ਵੀ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ। ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਿਆਂ ਕਿ ਇਹ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਅਤੇ ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ। ਇਹ ਲੋਕੇਟਡ ਨੇ ਤੁਹਾਡੇ ਲਈ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ। ਰਣਜੀਤ ਸਿੰਘ ਜੀ ਨੂੰ ਕਾਲ ਕਰੋ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ। ਨੰਬਰ ਹੈ 6474550, 647-400-4550, ਇਹਨਾਂ ਦਾ ਨੰਬਰ ਹੈ। ਅਤੇ ਕਲੀਅਰ ਵਿਊ ਆਈ ਕੇਅਰ ਪਹੁੰਚੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਈ ਕੇਅਰ। ਅਤੇ ਇਹਨਾਂ ਦੇ ਕੋਲ ਤੁਹਾਨੂੰ ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਕਰਦੇ ਆ। ਮਾਇਓਪੀਆ ਕੰਟਰੋਲ ਲੈਂਜਸ ਅਵੇਲੇਬਲ ਨੇ। ਵਿਜੂਅਲ ਫੀਲਡ ਅਵੇਲੇਬਲ ਹੈ। ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕ ਦੇ ਵਿੱਚ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ 6 ਦੇ 6 ਦਿਨ ਤੁਹਾਨੂੰ ਡਾਕਟਰਸ ਮਿਲਦੇ ਨੇ। ਤੁਸੀਂ ਆਈ ਐਗਜ਼ਾਮ ਦੇ ਸਕਦੇ ਹੋ ਜਾ ਕੇ। ਟਿਊਜ਼ਡੇ ਤੋਂ ਫਰਾਈਡੇ ਤੱਕ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਹਰੇਕ ਸੈਟਰਡੇ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦੇ ਨੇ। ਅਤੇ ਸੰਡੇ ਨੂੰ, ਕੱਲ੍ਹ ਨੂੰ ਜਾਣਾ ਹੋਵੇ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਡਾਕਟਰਸ ਦੇ ਨਾਲ ਮੁਲਾਕਾਤ ਕਰ ਸਕਦੇ ਹੋ। ਮੰਡੇ ਨੂੰ ਕਲੋਜ਼ ਹੋਣਗੇ। ਪਹੁੰਚੋ ਤੁਸੀਂ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਅਤੇ ਨੰਬਰ ਕਲੀਅਰ ਵਿਊ ਆਈ ਕੇਅਰ ਦਾ 905-913-4545, 905-913-4545 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅੱਜ ਬਹੁਤ ਹੀ ਲਾਜਵਾਬ ਜਿਹਾ ਡਿਨਰ ਕਰਨਾ ਹੋਵੇ ਤਾਂ ਪੰਜਾਬੀ ਬਾਏ ਨੇਚਰ ਦੇ ਉੱਪਰ ਪਹੁੰਚੋ। ਮੈਂ ਜਾਣਕਾਰੀ ਦਿੰਦੀ ਹਾਂ, ਇੱਕ ਕਾਲਰ ਜੁੜੇ ਨੇ 1122 ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੰਤਰੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਉਬਰ ਚੱਲਦਾ ਸੀ ਮੈਂ ਅੱਜ।
0: ਅੱਛਾ ਅੱਛਾ,
1: ਹੁਣ ਥੋੜੇ ਨਾਲ ਹੀ ਬੰਦ ਕਰ ਦੇਣੀ ਬਸ, ਜੇ ਤੁਸੀਂ ਵਿਚਾਰ ਛੱਡਣਾ ਤਾਂ ਮੈਂ ਵੀ ਛੱਡ ਦੇਣਾ ਜੀ।
0: ਅੱਛਾ ਠੀਕ ਹੈ, ਫਿਰ ਤੁਸੀਂ ਘਰੇ ਜਾਓਗੇ?
1: ਤੁਹਾਡਾ ਕਰਕੇ ਗੱਲ ਲੱਗਾ ਜੀ, ਅੱਜ ਮੈਂ ਬੇਟਾ ਮੇਰਾ ਨਹੀਂ ਰਹਿਣ ਡੈਡੀ, ਅੱਜ ਕਾਰ ਦੇ ਦਿੱਤੇ ਆਵਾਂ ਦੇ ਆ।
0: ਓਹ ਅੱਛਾ, ਨਹੀਂ ਚਲੋ ਬੜਾ ਸ਼ੁਕਰੀਆ।
1: ਮੈਂ ਕਿਹਾ 4 ਵਜੇ ਆ ਜਾਣਾ ਕੋਈ ਨਹੀਂ, ਤੇ ਮੈਂ ਕਿਹਾ ਅੱਜ ਮੈਂ ਸੌਣ ਨਹੀਂ ਹੁੰਦਾ, ਪਰ ਮੈਂ ਤੁਹਾਨੂੰ ਆਉਂਦਾ ਮੰਨ ਲਈਦਾ।
0: ਹਾਂਜੀ,
1: ਤਾਂ ਕਰਕੇ
0: ਓਹ ਥੈਂਕ ਯੂ, ਬੜਾ ਸ਼ੁਕਰੀਆ, ਬੜੀ ਖੁਸ਼ੀ ਹੋਈ ਮੈਨੂੰ ਜਾਣ ਕੇ।
1: ਹਾਂ, ਕੱਲ ਨੂੰ ਮੂਵੀ ਦੇਖਣੀ ਆ ਜੀ।
0: 40 ਦਿਨ?
1: ਹਾਂਜੀ ਹਾਂਜੀ,
0: ਠੀਕ ਹੈ। ਬਹੁਤ ਸੋਹਣੀ ਮੂਵੀ ਹੈ, ਬਹੁਤ ਸੋਹਣਾ ਨੋਵਲ ਵੀ ਹੈ। ਜੇ ਤੁਸੀਂ ਨੋਵਲ ਨਹੀਂ ਪੜ੍ਹੇ ਤੁਹਾਨੂੰ ਮੂਵੀ ਬਹੁਤ ਵਧੀਆ ਲੱਗੂਗੀ। ਹਾਂਜੀ, ਮੂਵੀ ਦੇ ਵਿੱਚ ਸਾਰਾ ਕੁਛ ਹੀ ਤੁਹਾਨੂੰ ਆ ਜਾਣਾ ਵਧੀਆ, ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈ ਹੈ, ਬੜਾ ਵਧੀਆ ਲੈਸਨ ਵੀ ਹੈਗਾ ਉਹਦੇ ਵਿੱਚ, ਤੇ ਇੰਜੋਏ ਕਰੋਗੇ ਤੁਸੀਂ। ਹਾਂਜੀ
1: ਠੀਕ ਹੈ ਠੀਕ ਹੈ।
0: ਤੇ ਫਿਰ ਫਾਦਰਸ ਡੇ ਤੇ ਮਤਲਬ ਬੇਟਾ ਕਿੱਥੇ ਲੈ ਕੇ ਜਾ ਰਿਹਾ?
1: ਕਿਹੜੇ
0: ਸਿੰਗਰ ਦਾ ਦੱਸ ਦੋ, ਮੈਂ ਸੁਣਾ ਦਿੰਦੀ ਹਾਂ ਫਿਰ।
1: ਆਪੇ ਹੀ ਕਰ ਲੋ ਜੀ, ਹੁਣ ਮੈਂ ਨੀ ਹੁਣ ਕਹਿਣਾ ਦੱਸਣਾ, ਤੁਸੀਂ ਆਪੇ ਹੀ ਲੱਭਣਾ, ਦੇਖਣਾ ਹੈ ਕਿਹੜਾ ਵਧੀਆ ਤੁਹਾਨੂੰ ਲੱਗਦਾ।
0: ਅੱਛਾ, ਹਿੰਦੀ ਕਿ ਪੰਜਾਬੀ?
1: ਪੰਜਾਬੀ
0: ਬਹੁਤ ਸ਼ੁਕਰੀਆ ਤੁਸੀਂ, ਬਸ ਆਪਣਾ ਕੰਮ ਖਤਮ ਕਰਕੇ ਫਿਰ ਘਰੇ ਜਾਓ, ਫੈਮਿਲੀ ਉਡੀਕਦੀ ਆ। ਹਾਂਜੀ ਅੱਛਾ ਅੱਛਾ ਠੀਕ ਹੈ, ਚਲੋ ਕੋਈ ਗੱਲ ਨੀ, ਧਿਆਨ ਦੇ ਨਾਲ ਪਹੁੰਚੋ ਘਰੇ। ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਬੜੀ ਖੁਸ਼ੀ ਹੋਈ ਕਿ ਤੁਸੀਂ ਪ੍ਰੋਗਰਾਮ ਸੁਣਨ ਦੇ ਲਈ। ਚਲੋ ਕੰਮ ਵੀ ਕਰ ਰਹੇ ਹੋ, ਦੇਖੋ ਫਾਇਦਾ ਵੀ ਹੋ ਗਿਆ ਤੁਹਾਡਾ, ਹੈ ਨਾ, ਪ੍ਰੋਗਰਾਮ ਵੀ ਸੁਣ ਰਹੇ ਹੋ, ਮੈਨੂੰ ਵੀ ਖੁਸ਼ੀ ਹੋਈ ਅਤੇ ਨਾਲ ਤੁਹਾਡਾ ਵੀ ਫਾਇਦਾ ਹੋ ਗਿਆ ਕਿਉਂਕਿ ਕੰਮ ਕਰਦੇ ਹੋ, ਹੈ ਨਾ, ਪੈਸੇ ਬਣਦੇ ਆ, ਓਬਵੀਅਸਲੀ ਗੱਲ ਹੈ, ਅਤੇ ਬੜਾ ਸ਼ੁਕਰੀਆ, ਥੈਂਕ ਯੂ ਸੋ ਮਚ। 3857 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਉਹ ਜਿਹੜਾ ਕਿ ਜੁਗਨੀ ਗਾਉਂਦਾ ਉਹ ਪਾਕਿਸਤਾਨੀ ਆ, ਉਹ ਸੁਣਾਓ ਇੱਕ ਗਾਣਾ ਜੀ।
0: ਜੁਗਨੀ
1: ਲਾਹੌਰੀਆ ਕੀ ਉਹਦਾ ਨਾਂ ਹੈ,
0: ਆਰਿਫ ਲੋਹਾਰ ਦਾ। ਅੱਛਾ ਜੀ, ਠੀਕ ਹੈ, ਮੈਂ ਸੁਣਾ ਦਿੰਦੀ ਹਾਂ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਅਤੇ ਵੈਸੇ ਵੀ ਮੇਰੇ ਕੋਲ ਹੁਣ ਦੋ ਗਾਣੇ ਲੱਗਣੇ ਆ, ਅਤੇ ਫਿਰ ਆਪਾਂ ਚਲੋ ਹੁਣ ਦੋਨੇ ਮੇਰੇ ਕੋਲ ਗਾਣੇ ਆ ਗਏ ਨੇ ਫਰਮਾਇਸ਼ੀ, ਅਤੇ ਲਓ ਫਿਰ ਗਾਣਾ ਸੁਣੋ ਤੁਸੀਂ ਪਹਿਲਾਂ ਸਿੱਧੂ ਮੂਸੇਵਾਲੇ ਦੀ ਆਵਾਜ਼ 'ਚ, ਅਤੇ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਸੋਲਾਂ ਜਾਨੇ ਸੱਚਾ ਸੋਹਣੀਏ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਕੁਝ ਕੁ ਸਮੇਂ ਦਾ ਹੋਰ ਹੈ। ਉਮੀਦ ਹੈ ਕਿ ਤੁਸੀਂ ਸਾਰੇ ਇੰਜੋਏ ਕੀਤਾ ਅੱਜ ਪ੍ਰੋਗਰਾਮ ਨੂੰ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਂਦਿਆਂ ਦੇ ਦੱਸ ਦਿਆਂ ਕਿ ਪੰਜਾਬੀ ਬਾਈ ਨੇਚਰ ਦੇ ਉੱਪਰ ਤੁਸੀਂ ਜ਼ਰੂਰ ਜਾਓ। ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਲਾਜਵਾਬ ਖਾਣਾ ਅਵੇਲੇਬਲ ਹੈ। ਤੇ ਆਪਣੇ ਫਾਦਰਸ ਨੂੰ ਜ਼ਰੂਰ ਲੈ ਕੇ ਪਹੁੰਚੋ, ਉਹਨਾਂ ਦੇ ਨਾਲ ਤੁਸੀਂ ਇੰਜੋਏ ਕਰੋ। ਗੌਰ ਐਂਡ ਅਬਨੇਜ਼ਰ ਦੇ ਉੱਪਰ ਪਹਿਲੀ ਲੋਕੇਸ਼ਨ ਹੈ 888-7 ਦ ਗੌਰ ਰੋਡ, ਯੂਨਿਟ ਨੰਬਰ 57। ਬੁਵੇੜ ਐਂਡ ਏਅਰਪੋਰਟ ਰੋਡ ਤੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ, ਯੂਨਿਟ ਨੰਬਰ 1। ਤੀਸਰੀ ਲੋਕੇਸ਼ਨ ਬੁਵੇੜ ਐਂਡ ਹਰਨਟਾਰੀਓ ਦੇ ਉੱਪਰ ਹੈ, 58 ਕੁਆਰੀ ਐਜ ਡਰਾਈਵ ਦੇ ਉੱਪਰ। ਤੇ ਚੌਥੀ ਲੋਕੇਸ਼ਨ ਕੈਨੇਡੀ ਐਂਡ ਸੈਂਡਲਵੁੱਡ ਦੇ ਉੱਪਰ ਹੈ, 180 ਸੈਂਡਲਵੁੱਡ ਪਾਰਕਵੇ ਈਸਟ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ। ਤੇ ਤੁਸੀਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀ ਡੇ ਖਾ ਸਕਦੇ ਹੋ ਉਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਜਾ ਕੇ। ਨਾਲ ਰਬੜੀ ਐਡ ਕਰਾ ਲਓ ਤੇ ਪੰਜਾਬੀ ਬਾਈ ਨੇਚਰ ਦਾ ਲਾਜਵਾਬ ਖਾਣਾ ਤੁਸੀਂ ਆਪਣੇ ਘਰਾਂ 'ਚ ਕੇਟਰਿੰਗ ਦੇ ਜ਼ਰੀਏ ਜ਼ਰੂਰ ਤੁਸੀਂ ਖਾ ਸਕਦੇ ਹੋ। ਤੇ 2879, ਹਾਂਜੀ ਸਤਿ ਸ਼੍ਰੀ ਅਕਾਲ।
1: ਮਨਪ੍ਰੀਤ ਕਿਵੇਂ ਹੋ?
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮੈਂ ਵਧੀਆ।
1: ਹਾਂਜੀ ਹਾਂਜੀ ਹਾਂਜੀ ਵਧੀਆ।
0: ਅੱਛਾ, ਕੀ ਕਰ ਰਹੇ ਹੋਗੇ ਕੰਮ ਤੋਂ ਫ੍ਰੀ?
1: ਹਾਂਜੀ ਹਾਂਜੀ।
0: ਅੱਛਾ ਠੀਕ ਹੈ, ਹੋਰ ਸੁਣਾਓ ਕੀ ਹਾਲ ਚਾਲ, ਕੀ ਕਰ ਰਹੇ ਹੋ ਅੱਜ ਫਿਰ?
1: ਹਾਂਜੀ ਬਸ ਮੈਂ ਵਾਲਮਾਰਟ ਜਾਣਾ ਸੀ। ਮੈਂ ਕਿਹਾ ਸੌਂਗ ਤੁਸੀਂ ਆਲਰੇਡੀ ਫੇਵਰੇਟ ਸਿੰਗਰ ਦਾ ਲਗਾਤਾ ਸੀ, ਮੈਂ ਚਲੋ ਤੁਹਾਡੇ ਨਾਲ ਗੱਲ ਕਰਕੇ ਜਾਣੀ ਆ।
0: ਅੱਛਾ ਠੀਕ ਹੈ, ਸਿੱਧੂ ਮੂਸੇ ਦੇ ਆਈ ਥਿੰਕ ਅੱਜ ਮੈਂ 3 ਗਾਣੇ ਲਗਾਏ ਆ, ਦੇਖ ਲਓ।
1: ਓਕੇ ਓਕੇ, ਚਲੋ ਵਧੀਆ।
0: ਚਲੋ ਤੁਸੀਂ ਇੰਜੋਏ ਕੀਤਾ, ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਫੋਨ ਕੀਤਾ ਨਾਲੇ।
1: ਹਾਂਜੀ।
0: ਤੇ ਫਿਰ ਘਰ ਜਾ ਕੀ ਕਰਨਾ ਅੱਜ?
1: ਹਾਂਜੀ ਅੱਜ ਬਣਾਉਣੇ ਆ ਕੁਝ ਸਪੈਸ਼ਲ ਕੱਲ ਵਾਸਤੇ।
0: ਠੀਕ ਹੈ ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ, ਫਿਰ ਇੰਜੋਏ ਕਰੋ ਆਪਣੀ ਫੈਮਿਲੀ ਦੇ ਨਾਲ। ਜਾਣਕਾਰੀ ਇੱਕ ਹੋਰ ਦੇ ਦਿਆਂ, ਜੇਕਰ ਤੁਸੀਂ ਆਪਣੇ ਲਈ ਕੋਈ ਵੀ ਫਰਨੇਸ ਜਾਂ ਫਿਰ ਆਪਣੇ ਏਸੀ ਦੀ ਕੋਈ ਡੀਲ ਲੈਣੀ ਹੋਵੇ, ਜਾਂ ਤੁਸੀਂ ਆਪਣੇ ਘਰਾਂ 'ਚ ਟੈਂਕਲੈਸ ਵਾਟਰ ਹੀਟਰ ਲਗਾਉਣਾ ਆ ਜਿਹਦੇ ਨਾਲ ਤੁਹਾਨੂੰ $500 ਦੇ ਰਿਪੀਟ ਵੀ ਮਿਲਦੀ ਆ, ਏਅਰ ਐਕਸਪਰਟ ਹੋਮ ਕੰਫਰਟ ਇੰਕ ਨੂੰ ਯਾਦ ਰੱਖੋ। ਇਹ ਕੰਪਨੀ ਕਿਚਨਰ ਵਾਟਲੋ ਕੇਮਬ੍ਰਿਜ ਦੇ GTA ਏਰੀਆ ਦੇ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਨੇ। ਨੰਬਰ ਤੁਸੀਂ ਨੋਟ ਕਰੋ, 519-884-7676, 334 ਮੈਨੀਟੋ ਡਰਾਈਵ ਕਿਚਨਰ ਦੇ ਵਿੱਚ ਇਹ ਲੋਕੇਟਡ ਨੇ। 519-884-7676 ਦੇ ਉੱਪਰ ਕਾਲ ਕਰ ਸਕਦੇ ਹੋ। 519-884-7676-6972 ਜੀ, ਸਤਿ ਸ਼੍ਰੀ ਅਕਾਲ।
2: ਸਤਿ
0: ਸ਼੍ਰੀ ਅਕਾਲ ਜੀ।
2: ਹਾਂਜੀ, ਬਹੁਤ ਵਾਰੀ ਸੁਣਿਆ।
0: ਅੱਛਾ ਠੀਕ ਹੈ।
2: ਹਾਂਜੀ,
0: ਲਗਾਵਾਂਗੇ, ਬਟ ਫਿਲਹਾਲ ਹੁਣ ਤਾਂ ਤੁਸੀਂ ਆਰਿਫ ਲੋਹਾਰ ਜੀ ਦਾ ਹੀ ਸੁਣੋ ਜੁਗਨੀ, ਤੇ ਇੰਜੋਏ ਕਰੋ। ਤੇ ਫਿਰ ਹੁਣ ਮੈਨੂੰ ਇੱਥੇ ਇਜਾਜ਼ਤ ਦਿਓ, ਕਿਉਂਕਿ ਹੁਣ ਮੈਂ ਵੀ ਆਪਣੇ ਘਰ ਜਾਵਾਂ, ਅੱਜ ਮੇਰੇ ਬ੍ਰਦਰ ਦਾ ਬਰਥਡੇ ਹੈ, ਤੇ ਫਿਰ ਹੁਣ ਮੈਂ ਵੀ ਜਾ ਕੇ ਇੰਜੋਏ ਕਰਨਾ ਪੂਰਾ, ਹੈ ਨਾ। ਤੇ ਤੁਸੀਂ ਵੀ ਆਪਣਾ ਇੰਜੋਏ ਕਰੋ, ਤੁਸੀਂ ਆਪਣੇ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ, ਤੇ ਫਾਦਰਸ ਦੇ ਨਾਲ ਸਾਰੇ ਆਪਣੇ ਟਾਈਮ ਸਪੈਂਡ ਕਰੋ। ਸਾਰਿਆਂ ਦੇ ਫਾਦਰਸ ਦੇ ਲਈ, ਸਾਰਿਆਂ ਦੇ ਪੇਰੈਂਟਸ ਦੇ ਲਈ ਬਹੁਤ ਬਹੁਤ ਮੁਬਾਰਕਾਂ। ਤੇ ਆਪਣੀ ਫੈਮਿਲੀ ਦਾ ਧਿਆਨ ਰੱਖੋ, ਆਪਣਾ ਧਿਆਨ ਰੱਖੋ। ਤੇ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮੰਡੇ ਨੂੰ 3 ਵਜੇ ਮੇਰੀ ਤੁਹਾਡੇ ਨਾਲ ਮੁਲਾਕਾਤ ਹੋਣੀ ਹੈ, 3 ਤੋਂ 4। ਤੇ ਉਦੋਂ ਤੱਕ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਤੇ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

32 55 80 ਤੇ 98 ਇੱਕ ਹੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 ਅੱਸੀ ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂ

0: गुड आफ्टरनून, वेलकम टू डेव ट्रावला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तुहाडा अज्जा दिन अच्छा गुजर रहा होगा। साडी कोशिश रहेगी इस दिन नूं होर भी बेहतर किया जाए ताकि तुहाडे चार डालर बच सकन। जदों डालर बचणगे 500,000 रूह जी खुश हो जाती है। इतने चौनी बजे उही बड़ी वड्डी गल लगती है। आपां ग्रोसरी करन जाने आ, गोभी दा फुल करे सेल ते $3 तो करे $2 दा लाया डालर बच जांदा। पर असीं तुहानूं अज हजारां डालर बचा के देने आ, चाहे वह ब्रैम्पटन टीवी अपलायंसेस होवे, चाहे वह ग्रैंड फर्नीचर होवे। इस तरह पूरा एक घंटा जुड़े रहना।
1: हार्ड वर्क नूं ते पूरी फैमिली नूं नाल लेके चलन ते सलूट ते सलाम है जी।
0: बिल्कुल बिल्कुल, देखो मदर्स डे ते काफी चर्चा हुंदी आ। असीं डिनर ते लैके जांदे आ, लंच ते लैके जांदे आ, उन्हां नूं गिफ्ट दिंदे आ। यार फादर थोड़ा मोढ़े ना मोढ़ा लाके खड़न वाले बंदे जो
1: बिल्कुल
0: भी हक बनता।
1: बिल्कुल
0: इन्हां दा हक बनता। अजकल चल रहा है फीफा,
1: बिल्कुल
0: वर्ल्ड कप दी पूरी चर्चा हो रही है। पिछे कनेडा 6-0 दे नाल जित्तिया सी
1: जी, बिल्कुल
0: कतर नूं।
1: हां जी,
0: सो अजकल जेहड़े टेलीविजन ने, मैं अपना दादा जी ग्रां च लाया, तो थोड़े टेलीविजन लिया डब्बे चार इंच ग्रां च लाया हो, बारबेक्यू साइड से रखा, सोफा अंदरों जाके बाहर रख लिया, उत्थे बह के मैं इंजॉय करीदा। सो इस तरह का माहौल जहाँ एक बनाने के लिए सानू चाहिए टेलीविजन। टेलीविजन तुसी किड्डा क लेना यह तुहाडे ते डिपेंड करता। प्राइसिस आ जिहड़ियां ਉਹ ਸੁਲਤਾਨ ਜੀ ਅੱਜ ਤੁਹਾਨੂੰ ਜਿੰਨੀਆਂ ਵੀ ਬਿਹਤਰੀਨ ਹੋਣੀਆਂ ਉਸ ਤੋਂ ਵੀ 24-28 ਘਟਾ ਕੇ ਦੇਣਗੇ
1: ਸੁਲਤਾਨ ਜੀ। ਡੈਫੀਨੇਟਲੀ ਜੀ, ਬਿਲਕੁਲ। ਜਿੱਥੇ ਸੈਮਸੰਗ ਨੇ ਡਿਸਕਾਊਂਟ ਪ੍ਰਾਈਸ ਦਿੱਤੀਆਂ, ਉੱਥੇ ਫਾਦਰਸ ਡੇ ਦਾ ਕੰਬੀਨੇਸ਼ਨ ਵੀਕਐਂਡ ਹੋਣ ਕਰਕੇ, ਫੀਫਾ ਵਰਲਡ ਕੱਪ ਤਾਂ ਹੈ ਹੀ ਹੈ, ਨਾਲ ਫਾਦਰਸ ਡੇ ਵੀਕਐਂਡ ਹੋਣ ਕਰਕੇ ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ X1 ਪ੍ਰੋਸੈਸਰ ਦੇ ਨਾਲ ਹਾਈ ਐਂਡ ਟੈਕਨੋਲੋਜੀ ਹੈ, ਮਿੰਨੀ LED ਹੈ ਜੀ, ਔਰ ਇਹ ਕਦੀ ਵੀ ਅੱਜ ਤੱਕ ਸੇਲ ਪ੍ਰਾਈਸ 'ਤੇ ਨਹੀਂ ਆਇਆ। 85 ਇੰਚ $2,299 ਦਾ ਹੁੰਦਾ, ਪਰ ਫਾਦਰਸ ਡੇ ਸਪੈਸ਼ਲ ਡਿਸਕਾਊਂਟ ਹੈ $1599 ਦਾ। ਸੋਨੀ ਬਰੇਵੀਆ 3 ਤੁਸੀਂ ਲੈ ਸਕਦੇ ਹੋ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਸਿਰਫ ਅੱਜ ਔਰ ਕੱਲ੍ਹ ਦੋ ਦਿਨ ਵਾਸਤੇ ਸਪੈਸ਼ਲ ਪ੍ਰਮੋਸ਼ਨ ਲੱਗੀ ਹੈ। ਮੀਨਸ ਫਾਦਰਸ ਡੇ ਸਪੈਸ਼ਲ ਵੀਕਐਂਡ ਹੈ, ਫਾਦਰਸ ਡੇ ਵੀਕਐਂਡ 'ਤੇ ਤੁਸੀਂ ਇਹ $600 85 ਇੰਚ ਦੀ ਹਾਈ ਐਂਡ ਟੈਕਨੋਲੋਜੀ ਸੋਨੀ ਬਰੇਵੀਆ 3 ਤੇ ਸੇਵ ਕਰ ਸਕਦੇ ਹੋ $1599 ਦਾ। ਤੇ $1599 ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਵੀ ਨਹੀਂ ਹੈ। ਜਿਹੜੇ ਕਸਟਮਰ 55 ਇੰਚ ਦੇਖ ਰਹੇ ਉਹ ਵੀ ਮਿਸ ਨਾ ਕਰਨ। ਫਾਦਰਸ ਡੇ ਪ੍ਰਾਈਸ ਹੈ 55 ਇੰਚ ਦੀ $399, ਜਦਕਿ $800 ਦਾ TV ਹੈ। ਫਾਦਰਸ ਡੇ ਸਪੈਸ਼ਲ ਪ੍ਰਾਈਸ ਹੈ ਜੀ 65 ਇੰਚ ਦੀ $699, ਜਦਕਿ $1,000 ਦਾ TV ਹੈ।
0: ਠੀਕ ਹੈ,
1: ਫਾਦਰਸ ਡੇ ਸਪੈਸ਼ਲ ਪ੍ਰਾਈਸ ਹੈ 75 ਇੰਚ ਦੀ,
0: ਹਾਂਜੀ,
1: ਪਹੁੰਚਣਾ ਤੁਸੀਂ ਜਾਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਲਓ, ਬ੍ਰੈਂਪਟਨ ਅਪਲਾਈਸਿਸ 1 word ਹੈ, bramptonappliances.com, 9054502828। ਤੇ ਇਹ ਨਾ ਸੋਚਣਾ ਫਾਦਰਸ ਡੇ ਓਨਲੀ ਇਲੈਕਟ੍ਰੋਨਿਕ ਸੈਕਸ਼ਨ 'ਚ TVs ਦੇ ਉੱਪਰ ਦਿੱਤਾ ਜਾ ਰਿਹਾ। ਫਾਦਰਸ ਡੇ ਤੁਹਾਨੂੰ ਹੋਮ ਅਪਲਾਈਸਿਸ 'ਚ ਵੀ ਡਿਸਕਾਊਂਟਡ ਪ੍ਰਾਈਸ 'ਤੇ ਮਿਲੇਗਾ। ਫਾਦਰਸ ਡੇ ਦੀ ਸੇਲ ਤੁਹਾਨੂੰ ਲਾਂਡਰੀ 'ਚ ਵੀ ਵਾਸ਼ਰ ਐਂਡ ਡਰਾਇਰ 'ਤੇ ਦਿੱਤੀ ਜਾ ਰਹੀ ਹੈ, ਕਿਉਂਕਿ ਅਪਲਾਈਸਿਸ ਐਂਡ ਲਾਂਡਰੀ ਸੈਕਸ਼ਨ 'ਚ ਬਾਏ 1 ਪੀਸ ਗੈਟ additional $100 off, buy 2 piece get additional $200 father's day discount.
0: ਜਿੰਨੇ ਅਸੀਂ ਲਈ ਚੱਲਾਂਗੇ, 100 1 ਲਿਆ, 100 2 ਲਿਆ, 200 ਹੋਰ,
1: 300 4 400, ਬਿਲਕੁਲ ਜੀ। ਔਰ ਇਹ ਦੇਖੋ ਤੁਸੀਂ ਵਾਸ਼ਰ ਐਂਡ ਡਰਾਇਰ ਦਾ ਤਾਂ ਪੇਅਰ ਬਣਨਾ ਨਾ, ਵਾਸ਼ਰ ਐਂਡ ਡਰਾਇਰ ਦੋਨੋਂ ਹੀ ਆ, ਸੋ ਇਹਦੇ 'ਚ ਐਡੀਸ਼ਨਲ $200 ਫਾਦਰਸ ਡੇ ਡਿਸਕਾਊਂਟ ਮਿਲਣਾ। ਸੋ ਜਿਹੜਾ $2,500-2,600 ਵਾਲਾ ਵਾਸ਼ਰ ਐਂਡ ਡਰਾਇਰ $1,899 ਦਾ ਲੈ ਰਹੇ ਸੀ, ਇਹ ਦੋ ਦਿਨ ਵਾਸਤੇ ਫਾਦਰਸ ਡੇ ਵੀਕਐਂਡ 'ਤੇ ਐਡੀਸ਼ਨਲ $200 ਡਿਸਕਾਊਂਟ ਮਿਲੇਗਾ, ਅਤੇ $1,699 ਦਾ ਰਹਿ ਜਾਣਾ। ਅਤੇ ਪਿਕਅਪ ਤੁਸੀਂ ਕਰਨਾ, ਪਿਕਅਪ ਕਰ ਲਓ, ਡਿਲੀਵਰ ਫਰੀ ਹੋ ਜਾਏਗਾ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ।
0: ਸੁਲਤਾਨ ਜੀ, ਇਹ ਵੀ 6 ਮਹੀਨਿਆਂ ਦੇ ਵਿੱਚ ਪੈਸੇ ਦੇਣੇ
1: ਆ, ਇਹ ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ ਜੀ, ਫ੍ਰੀ ਹੋਮ ਡਿਲੀਵਰੀ ਹੈ। ਸੋ ਫਾਦਰਸ ਡੇ ਡਿਸਕਾਊਂਟ ਦੇ ਉੱਪਰ ਐਡੀਸ਼ਨਲ $100 ਦਾ ਡਿਸਕਾਊਂਟ ਲੈਣਾ ਨਾ ਭੁੱਲਣਾ। ਡਿਸਕਾਊਂਟ ਜਿਹੜਾ ਸੇਲ ਪ੍ਰਾਈਸ ਹੈ ਉਹ ਹੈ ਹੀ ਹੈ, ਪਰ ਐਡੀਸ਼ਨਲ ਡਿਸਕਾਊਂਟ ਫਾਦਰਸ ਡੇ ਤੇ ਇਹਨਾਂ ਕੰਪਨੀਆਂ ਨੇ ਐਡ ਆਨ ਕੀਤਾ। 801 ਬੋਵੇ ਡਰਾਈਵ ਵੈਸਟ ਤੇ ਪਹੁੰਚਣਾ ਤੁਸੀਂ, 905-450-2828, 905-450-2828।
0: ਚਾਹੇ ਤੁਸੀਂ ਸਮਝ ਲਓ ਐਕਸਟਰਾ ਡਿਸਕਾਊਂਟ, ਚਾਹੇ ਸਮਝ ਲਓ ਬੋਨਸ, ਫਾਦਰਸ ਡੇ ਦਾ ਬੋਨਸ ਮਿਲ ਰਿਹਾ ਹੈ ਕੰਪਨੀਆਂ ਵੱਲੋਂ ਥਰੂ ਸੁਲਤਾਨ ਜੀ, ਥਰੂ ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828।
1: ਫਿਰ ਜੇ ਬੰਡਲ ਪੈਕੇਜ ਲੈ ਲੈਂਦੇ ਹੋ, ਤੁਹਾਨੂੰ ਪਤਾ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ, ਤੇ ਤੁਹਾਨੂੰ $300 ਐਡੀਸ਼ਨਲ ਡਿਸਕਾਊਂਟ ਮਿਲਣਾ। ਉਹ ਡਿਸਕਾਊਂਟ ਉੱਥੇ ਹੀ ਹੈ ਜਿਹੜਾ ਡਿਸਕਾਊਂਟ ਤੁਹਾਨੂੰ ਦਿੱਤਾ ਜਾ ਰਿਹਾ, 40% ਡਿਸਕਾਊਂਟ ਉੱਥੇ ਹੀ ਰਹੇਗਾ, ਐਡੀਸ਼ਨਲ $300 ਡਿਸਕਾਊਂਟ ਹੋਏਗਾ 3-ਪੀਸ ਤੇ। ਈਵਨ ਤੁਸੀਂ ਦੇਖੋ ਜਿਹੜਾ ਡਿਸ਼ਵਾਸ਼ਰ ਤੁਸੀਂ $1000 ਵਾਲਾ $599 ਦਾ ਲੈਂਦੇ ਸੀ, ਇਕੱਲਾ ਡਿਸ਼ਵਾਸ਼ਰ ਲਵੋਗੇ ਐਡੀਸ਼ਨਲ $100 ਡਿਸਕਾਊਂਟ ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਦਾ $499 ਚ ਰਹਿ ਜਾਏਗਾ। ਫ੍ਰੀ ਹੋਮ ਡਿਲੀਵਰੀ ਹੈ ਜੀ, ਜ਼ਰੂਰ ਵਿਜ਼ਿਟ ਕਰਨਾ ਅੱਜ ਸ਼ਾਮ 7 ਵਜੇ ਤੱਕ, 905-450-2828। ਤੇ ਜਿੱਥੇ ਸੋਨੀ 85 ਇੰਚ ਸੋਨੀ ਬਰੇਵੀਆ 3 ਤੁਹਾਨੂੰ ਅੱਜ ਮਿਲ ਰਿਹਾ $1599 ਦਾ, ਉੱਥੇ ਸੈਮਸੰਗ ਦਾ 98 ਇੰਚ,
0: ਹਾਂਜੀ
1: ਇਹ ਵੀ ਤੁਹਾਨੂੰ ਯਾਦ ਹੀ ਹੋਣਾ ਦੇ ਭਾਜੀ, ਆਪਾਂ $3500 ਤੋਂ $1999 ਦਾ ਦਿੰਦੇ ਸੀ,
0: ਲਾਇਆ ਸੀ,
1: ਠੀਕ ਹੈ ਜੀ। ਫਾਦਰਸ ਡੇ ਤੇ ਐਡੀਸ਼ਨਲ $100 ਆਫ ਹੈ, $1899 ਦਾ ਰਹਿ ਜਾਂਦਾ, ਉਹ ਵੀ 98 ਇੰਚ ਸੈਮਸੰਗ, ਫ੍ਰੀ ਡਿਲੀਵਰ ਹੋਣਾ ਤੇ $1899, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ।
0: ਬ੍ਰੈਂਪਟਨ ਟੀਵੀ ਅਪਲਾਈਸਿਸ, 905-450-2828। ਐਨੂੰ ਵੀ

0: ਫਾਦਰਸ ਡੇ ਫਾਦਰਸ ਡੇ ਸਪੈਸ਼ਲ ਵੀਕਐਂਡ ਹੋਵੇ ਅਤੇ ਗ੍ਰੈਂਡ ਫਰਨੀਚਰ ਸੇਲ ਨਾ ਲਾਵੇ, ਇਹ ਵੀ ਗੱਲ ਨਹੀਂ ਬਣਦੀ। ਸੋ ਗ੍ਰੈਂਡ ਫਰਨੀਚਰ ਤੋਂ ਫਾਦਰਸ ਡੇ ਸਪੈਸ਼ਲ ਪ੍ਰਾਈਸ 'ਤੇ ਸੁਖਵੀਰ ਹੋਣੀ ਲਾਈਨ 'ਤੇ ਆ ਗਏ ਨੇ ਸਾਡੇ ਕੋਲ, ਅਤੇ ਤੁਹਾਨੂੰ ਫਾਦਰਸ ਡੇ ਦੀਆਂ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲ ਦੇਣਗੇ। ਆਉਂਦੇ ਹੋ ਸੁਖਵੀਰ ਜੀ, ਵੈਲਕਮ ਟੂ ਦਾ ਪ੍ਰੋਗਰਾਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ, ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ ਜੀ, ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 6427 262 0000, ਜਾਂ ਪਰਿਵਾਰ ਪਹੁੰਚ ਸਕਦੇ ਨੇ, ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ, ਸੁਲਤਾਨ ਭਾਜੀ।
0: ਥੈਂਕ ਯੂ ਵੈਰੀ ਮੱਚ ਜੀ। ਅਤੇ ਫਾਦਰਸ ਡੇ ਦੀਆਂ ਇਹ ਡੀਲਾਂ ਅਤੇ ਇਹ ਚੱਕ ਲੈਣਾ, ਕਿਉਂਕਿ ਐਕਸਕਲੂਸਿਵ ਡੀਲਾਂ, ਇਹ ਦੁਬਾਰਾ ਰਿਪੀਟ ਨਹੀਂ ਹੋਣੀਆਂ। ਰਾਈਟ ਵੇ ਪਿਕਚਰ ਮੰਗਾਉਣੀ ਹੈ, ਰਾਈਟ ਵੇ ਡਿਟੇਲ ਲੈਣੀ ਹੈ, ਰਾਈਟ ਵੇ ਦੇਖਣਾ, ਅਤੇ ਫੌਰਨ ਕਾਲ ਕਰ ਲਓ 6472620000, 6472620000।

0: ਸੁਲਤਾਨ ਜੀ
1: ਜੀ,
0: ਫਾਦਰਸ ਡੇ ਦੀ ਸੇਲ, ਫਾਦਰਸ ਡੇ ਦੀ ਸੇਲ ਸਾਲ ਚ ਇੱਕ ਵਾਰ ਆਉਂਦੀ ਆ,
1: ਬਿਲਕੁਲ।
0: ਅੱਜ ਐਸੀ ਇੱਕ ਕੋਈ ਪ੍ਰਾਈਜ਼ ਦਿਓ ਟੈਲੀਵਿਜ਼ਨ ਤੇ
1: 75 ਇੰਚ
0: ਦੇ ਤੇ
1: ਜੀ,
0: ਯਾਨੀ ਰੂਹ ਖੁਸ਼ ਹੋ ਜੇ,
1: ਬਿਲਕੁਲ ਠੀਕ ਹੈ,
0: ਬਾਗੋ ਬਾਗ ਛੱਡੋ ਬਾਪੋ ਬਾਪ ਹੋ ਜੇ।
1: ਲਓ ਜੀ, ਵੈਸੇ ਇਹ $1200 ਤੋਂ $999 ਦਾ ਸੇਲ ਤੇ ਸੀ ਜੀ, ਫਾਦਰਸ ਡੇ ਤੇ ਆਇਆ $899 ਦਾ, ਅੱਜ ਸ਼ਾਮ 7 ਵਜੇ ਤੱਕ ਜਿੰਨੇ ਕਸਟਮਰ ਵੀ ਕਾਲ ਕਰ ਲੈਣਗੇ $799
0: ਬੱਲੇ ਸ਼ੇਰਾ, $799 ਦਾ 75 ਇੰਚ ਦਾ ਟੀਵੀ ਨਾ ਸੁਣਿਆ ਨਾ ਸੁਣੋਗੇ,
1: ਸੈਮਸੰਗ ਕੰਪਨੀ ਦਾ 75 ਇੰਚ $799 ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ ਹਾਰਡ ਵਰਕ ਨੂੰ ਲੈ ਕੇ, ਆਪਣੀ ਪੂਰੀ ਹੀ ਟੀਮ ਨੂੰ ਲੈ ਕੇ, ਪੂਰੀ ਫੈਮਿਲੀ ਨੂੰ ਜੁਆਇੰਟ ਲੈ ਕੇ ਚੱਲਣ ਵਾਸਤੇ ਸਲੂਟ ਐਂਡ ਸਲਾਮ ਹੈ। ਫਾਦਰ ਡੇ ਦੇ ਹਾਰਡ ਵਰਕਿੰਗ ਡੇ ਦੇ ਉੱਪਰ ਅਸੀਂ ਫਾਦਰਸ ਡੇ ਸਪੈਸ਼ਲ ਸੇਲ ਦੇ ਰਹੇ ਹਾਂ। ਕੀ ਦੇ ਰਹੇ ਹਾਂ ਜੀ? 75 ਇੰਚ $799 ਓਨਲੀ ਵਨ ਡੇ, ਓਨਲੀ ਅੱਜ ਸ਼ਾਮ 7 ਵਜੇ ਤੱਕ, ਅਤੇ ਪੇਮੈਂਟ ਵੀ 6 ਮਹੀਨੇ 'ਚ 905-450-2888। 40 ਇੰਚ ਲੈਣਾ $199
0: 40 ਇੰਚ ਸੁਲਤਾਨ ਜੀ ਕੀ ਕਰੀ ਜਾਂਦੇ ਹੋ?
1: ਫਿਰ ਫਾਦਰਸ ਡੇ ਹੈ ਜੀ,
0: ਫਾਦਰਸ ਡੇ 40 ਇੰਚ $199
1: ਕੱਲੀ ਵਾਸ਼ਰ ਲੈਣੀ ਹੈ ਜੀ $599 ਕੱਲਾ ਡਰਾਇਰ ਲੈਣਾ $599 ਕੱਲਾ ਡਿਸ਼ ਵਾਸ਼ਰ ਲੈਣਾ $499 ਕੱਲਾ ਫਰਿੱਜ ਲੈਣਾ $899 ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਵਿਦ ਕਨਵੈਕਸ਼ਨ ਓਵਨ $899 $1400 ਇਹਦੀ ਪ੍ਰਾਈਸ ਹੈ ਜੀ। ਬਟ ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ ਅੱਜ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਜੀ, 905-450-2888, 905-450-2828।
0: ਫਾਦਰਸ ਡੇ ਵੀਕਐਂਡ ਚੱਲ ਰਿਹਾ, ਫਾਦਰਸ ਡੇ ਵੀਕਐਂਡ ਤੇ ਇਹ ਸੇਲ ਚੱਲ ਰਹੀ ਹੈ, ਇਹਦਾ ਫਾਇਦਾ ਚੱਕ ਲਓ, ਬਾਰ ਬਾਰ ਆਉਣੀ ਨਹੀਂ ਗੀ। ਬੀਇੰਗ ਅ ਫਾਦਰ ਸੁਲਤਾਨ ਜੀ ਰੀਅਲਾਈਜ਼, ਬੀਇੰਗ ਅ ਫਾਦਰ ਆਈ ਰੀਅਲਾਈਜ਼, ਇਹ ਦਿਨ ਕਿੰਨਾ ਇੰਪੋਰਟੈਂਟ ਹੈ, ਕਿੰਨਾ ਇੰਪੋਰਟੈਂਟ ਡੇ ਹੈ ਸਾਡਾ ਫਾਦਰਸ ਡੇ। ਉਹਦੀ ਖੁਸ਼ੀ ਦੇ ਵਿੱਚ ਇਹ ਸਾਰੀਆਂ ਪ੍ਰਾਈਜ਼ਾਂ ਤੁਹਾਨੂੰ ਮਿਲ ਰਹੀਆਂ, ਇੱਕੋ ਇੱਕ ਲੋਕੇਸ਼ਨ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2888,
1: 905-450-2828। ਕੋਈ ਵੀ ਇਲੈਕਟ੍ਰੋਨਿਕਸ ਲੈਣਾ 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਐਨੀ ਟੀਵੀ, 32 ਇੰਚ ਲੈਣਾ, 40 ਇੰਚ ਲੈਣਾ, 50 ਇੰਚ ਲੈਣਾ, 55 ਇੰਚ ਲੈਣਾ, 65 ਜਾਂ 75 ਇੰਚ, 85 ਜਾਂ 98 ਇੰਚ, ਤੇ ਫਾਦਰਸ ਡੇ ਦੇ ਸਪੈਸ਼ਲ ਡਿਸਕਾਊਂਟ ਦਾ ਫਾਇਦਾ ਚੁੱਕ ਲੈਣਾ। ਵਾਸ਼ਰ ਐਂਡ ਡਰਾਇਰ ਲੈਣਾ, ਟੋਪ ਲੋਡ ਵਾਸ਼ਰ ਐਂਡ ਡਰਾਇਰ, ਸਟੈਕੇਬਲ ਵਾਸ਼ਰ ਐਂਡ ਡਰਾਇਰ, ਫਰੰਟ ਲੋਡ ਵਾਸ਼ਰ ਐਂਡ ਡਰਾਇਰ, AI ਟੈਕਨੋਲੋਜੀ ਦੇ ਨਾਲ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡਰਾਇਰ, ਤੁਹਾਨੂੰ ਡਰਾਇਰ ਸੈਪਰੇਟ ਲਾਉਣ ਦੀ ਲੋੜ ਹੀ ਨਹੀਂ,
0: ਠੀਕ ਹੈ।
1: ਨਵੀਂ ਟੈਕਨੋਲੋਜੀ ਦੇ ਵਿੱਚ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਇਹੀ ਵਾਸ਼ਿੰਗ ਮਸ਼ੀਨ ਤੁਹਾਨੂੰ ਕਨਵਰਟ ਇਨ ਟੂ ਡਰਾਇਰ ਤੇ ਡਰਾਈ ਸਾਈਕਲ ਕੰਪਲੀਟ ਕਰੇਗੀ, ਕਿਉਂਕਿ ਡਰਾਇਰ ਸੈਪਰੇਟ ਨਹੀਂ ਲੱਗਣਾ, ਕੋਈ ਵੈਂਟ ਆਊਟ ਵੀ ਨਹੀਂ ਫਿਰ ਚਾਹੀਦਾ, 220 ਵੋਲਟ ਦਾ
0: ਚਾਹੀਦੀ,
1: ਬਿਲਕੁਲ। ਸੋ ਵੈਂਟਲੈਸ ਡਰਾਇਰ ਵਿਦ ਬਿਲਟ ਇਨ ਵਾਸ਼ਰ ਤੁਹਾਨੂੰ ਅੱਜ ਮਿਲੇਗਾ $800 ਸੇਵਿੰਗ ਦੇ ਨਾਲ, $3000 ਵਾਲਾ $2199, 905-450-2888, 905-450-2888।

0: ਬੱਬੂ ਮਾਨ ਤੋਂ ਬਾਅਦ ਫੇਰ ਫਾਦਰਸ ਡੇ ਦੀ ਗੱਲ ਕਰਦੇ ਹਾਂ। ਤੁਹਾਡੇ ਚਾਰ ਪੈਸੇ ਬਚਾਉਣੇ ਆ, $4 ਬਚਾਉਣੇ ਆ, $400 ਬਚਾਉਣੇ ਆ, $4,000 ਬਚਾਉਣੇ ਆ, ਬਚਾਉਣੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਸੁਲਤਾਨ ਜੀ
1: ਦੇਖੋ ਨਾ ਜੀ, ਫਾਦਰਸ ਡੇ ਸਪੈਸ਼ਲ ਮੈਂ ਦੇਖਿਆ, ਬਹੁਤ ਸਾਰੇ ਸਾਡੇ ਐਸੇ ਵੀ ਫਾਦਰ ਹੈ, ਬਹੁਤ ਸਾਰੇ ਸਾਡੇ ਐਸੇ ਵੀਰ ਹੈ ਜਿਹੜੇ ਕਿ ਕੁਕਿੰਗ ਦਾ ਵੀ ਸ਼ੌਕ ਰੱਖਦੇ ਆ, ਔਰ ਕੁਕਿੰਗ ਦਾ ਜਿਹੜੇ ਸ਼ੌਕ ਰੱਖਦੇ ਆ ਜਿਨ੍ਹਾਂ 'ਚ ਪੀਜ਼ਾ ਲਵਰ ਬਹੁਤ ਹੈਗੇ ਆ। ਸੋ ਪੀਜ਼ਾ ਲਵਰ ਅਗਰ ਹੈਗੇ ਹੋ ਤੇ ਫਾਦਰਸ ਡੇ ਦੇ ਉੱਪਰ ਸਾਡੇ ਕੋਲ ਜਿਹੜਾ ਸਟੋਨ ਬੇਕਡ ਪੀਜ਼ਾ, ਇੱਕ ਕਾਊਂਟਰ ਟੋਪ ਮਸ਼ੀਨ ਹੈਗੀ ਜੀ, ਬਿਲਕੁਲ ਮਾਈਕਰੋਵੇਵ ਦੇ ਸਟਾਈਲ ਦੀ ਹੈ, ਔਰ ਉਹ ਸਟੋਨ ਪਲੇਟ ਇੰਕਲੂਡ ਮਿਲਣੀ ਹੈ, ਤੇ ਸਟੋਨ ਬੇਕਡ ਪੀਜ਼ਾ ਤੁਹਾਡਾ ਏਅਰ ਫਰਾਇਰ ਨਾਲ ਬਣਨਾ। ਸੋ ਏਅਰ ਫਰਾਇਰ ਨਾਲ ਜੇ ਬਣਨਾ ਹੈ ਤੇ ਏਅਰ ਫਰਾਇਰ ਦਾ ਕੰਬੀਨੇਸ਼ਨ ਹੈ ਇਹਦੇ ਵਿੱਚ, ਔਰ ਇਹ ਅੱਜ ਤੁਹਾਨੂੰ $500 ਵਾਲਾ ਅੱਧੀ ਪ੍ਰਾਈਸ ਤੇ $249 ਦਾ ਦਿੰਦੇ ਸੀ, ਅੱਜ ਫਾਦਰਸ ਡੇ ਤੇ $199 ਚ ਸਟੋਨ ਬੇਕਡ ਪੀਜ਼ਾ ਕਾਊਂਟਰ ਟੋਪ ਮਸ਼ੀਨ ਹੈ ਇਹ, ਕਾਊਂਟਰ ਟੋਪ ਤੁਹਾਨੂੰ ਏਅਰ
0: ਫਰਾਇਰ, ਇਹ ਮੇਰੇ ਖਿਆਲ ਫੁੱਟ ਡੇਢ ਫੁੱਟ ਡੇਢ ਫੁੱਟ ਚੌੜਾ,
1: ਬਸ ਮਾਈਕਰੋਵੇਵ ਦਾ ਸਾਈਜ਼ ਸਮਝ ਲਓ,
0: ਮਾਈਕਰੋਵੇਵ ਸਮਝੋ, ਉਚਾਈ ਘੱਟ ਆ, ਕਾਊਂਟਰ ਤੇ ਰੱਖੋ ਰੋਟੀ ਜੀ ਵੇਲ ਕੇ ਵਿੱਚ ਰੱਖੋ, ਅੰਦਰ ਸਟੋਨ ਵੀ ਮਿਲਦਾ, ਪੀਜ਼ਾ ਤਿਆਰ।
1: ਬਿਲਕੁਲ, ਜੇ ਤੁਸੀਂ ਜੂਸ ਪੀਣ ਦੇ ਸ਼ੌਕੀਨ ਹੋ, ਜੂਸਰ ਤੁਹਾਨੂੰ ਅੱਜ ਦੇ ਰਹੇ ਹਾਂ, ਉਹ ਵੀ ਨਿੰਜਾ ਕੰਪਨੀ ਦਾ ਜੂਸਰ ਆ, ਇਹਦੇ ਨਾਲ ਦੋ ਅਟੈਚਮੈਂਟਸ ਆਉਂਦੀਆਂ, ਇੱਕ ਅਟੈਚਮੈਂਟ ਹੈਗੀ ਵਿਦ ਪਲਪ, ਇੱਕ ਅਟੈਚਮੈਂਟ ਹੈਗੀ ਵਿਦਆਊਟ ਪਲਪ,
0: ਠੀਕ ਆ।
1: ਸੋ ਤੁਸੀਂ ਜੂਸ ਲੈਣਾ ਵਿਦ ਪਲਪ ਤੇ ਉਹ ਦੂਸਰੀ ਅਟੈਚਮੈਂਟ ਲਗਾ ਲਓ, ਤੁਸੀਂ ਲੈਣਾ ਵਿਦਆਊਟ ਪਲਪ ਤੇ ਪਹਿਲੀ ਅਟੈਚਮੈਂਟ ਲਗਾ ਲਓ, ਦੋ ਅਟੈਚਮੈਂਟਾਂ ਦੇ ਨਾਲ ਨਿੰਜਾ ਕੰਪਨੀ ਦਾ ਪ੍ਰੀਮੀਅਮ ਬ੍ਰਾਂਡ ਦਾ ਜੂਸਰ ਤੁਹਾਨੂੰ ਸਿਰਫ ਤੇ ਸਿਰਫ ਅੱਜ ਦੇਵਾਂਗੇ $199 ਫਾਦਰਸ ਡੇ ਸਪੈਸ਼ਲ।
0: ਫਾਦਰਸ ਡੇ ਸਪੈਸ਼ਲ ਜਿਹੜਾ ਪੀਜ਼ਾ ਬਣਾਉਣ ਵਾਲੀ ਮਸ਼ੀਨ ਉਹ ਵੀ $199 ਤੇ ਜੂਸਰ ਆ ਉਹ ਵੀ
1: $199 ਤੇ ਏਅਰ ਫਰਾਇਰ ਲੈਣਾ ਤੁਸੀਂ ਨਿੰਜਾ ਦਾ ਉਹ ਵੀ $199।
0: ਤੁਹਾਨੂੰ ਹੋਰ ਦੱਸਦਾ, ਜਾ ਕੇ ਇਹ ਤਿੰਨ ਚੀਜ਼ਾਂ ਚੱਕੀਆਂ, $199 $600 ਹੋ ਗਿਆ
1: ਜੀ,
0: $500 ਚ ਲੈ ਜਾਓ।
1: ਬਿਲਕੁਲ, ਤੇ ਪੇ ਵੀ 6 ਮਹੀਨੇ ਚ ਕਰਨਾ, ਕੋਈ ਇੰਟਰਸਟ
0: ਚੱਕ ਲਓ ਜਾ ਕੇ, ਇਹ ਨਾ ਕਿਹਾ ਵੀ ਆਹ ਘਟਾ ਦੇ ਅਗਲੇ, ਤਿੰਨੇ ਚੱਕ ਲਓ $500।
1: ਇਹ ਸਿਰਫ ਫਾਦਰਸ ਡੇ ਸਪੈਸ਼ਲ, ਫਾਦਰ ਦੇ ਹਾਰਡ ਵਰਕ ਨੂੰ ਸਲੂਟ ਐਂਡ ਸਲਾਮ ਹੈ, ਫਾਦਰਸ ਡੇ ਸਪੈਸ਼ਲ ਹੈ, ਵਨ ਡੇ ਸਪੈਸ਼ਲ ਸੇਲ ਹੈ। ਜੇ ਤੁਸੀਂ ਤਿੰਨੋ ਹੀ ਆਈਟਮ ਲਵੋਗੇ, ਨਾਲ ਹੀ ਤੁਸੀਂ ਸਟੋਨ ਬੇਕਡ ਪੀਜ਼ਾ ਲੈਣਾ, ਨਾਲ ਹੀ ਤੁਸੀਂ ਜੂਸਰ ਲੈਣਾ, ਨਾਲ ਹੀ ਤੁਸੀਂ ਏਅਰ ਫਰਾਇਰ ਲੈਣਾ, ਜੇ ਤਿੰਨੋ ਚੀਜ਼ਾਂ ਲਵੋਗੇ ਤੇ ਚਲੋ ਦਿਓ $500 ਤੇ ਤਿੰਨੋ ਚੀਜ਼ਾਂ ਤੁਹਾਡੀਆਂ ਹੋ ਗਈਆਂ। 905-450-2828 905-450-2828
0: ਸੁਲਤਾਨ ਜੀ, ਜਿਹੜੀ ਕੁਰਸੀ ਪਈ ਆ ਮਸਾਜ ਕਰਦੀ ਆ ਉਹਦੀ ਗੱਲ ਹੀ ਨਹੀਂ ਕੀਤੀ,
1: ਉਹ ਵੀ ਅੱਜ ਦੇ ਦਿੰਦੇ ਜੀ, ਅੱਗੇ $5,000 ਤੋਂ ਆਪਾਂ ਦਿੰਦੇ ਸੀ ਅੱਧੀ ਪ੍ਰਾਈਸ ਤੇ,
0: ਪੱਚੀ ਸੌ ਚ ਹਾਂਜੀ,
1: ਅੱਜ $500 ਫਾਦਰਸ ਡੇ ਅਡੀਸ਼ਨਲ
0: ਡਿਸਕਾਊਂਟ ਲਓ ਜੀ, $5,000 $2,000 ਚ, $5,000 $1,999 ਚ,
1: ਔਰ ਇਹ ਦੇ ਭਾਜੀ ਇਹਦੇ ਚ ਫੁੱਲ ਬਾਡੀ ਮਸਾਜ ਚੇਅਰ ਹੈ ਇਹ, ਬਿਲਕੁਲ ਇਹ ਸੋਫੇ ਵਾਂਗੂ ਹੀ ਤੁਸੀਂ ਜਿੱਥੇ ਮਰਜ਼ੀ ਰੱਖ ਲੈਣੀ ਹੈ, ਔਰ ਫੁੱਲ ਬਾਡੀ ਮਸਾਜ ਹੈ, ਅਪਰ ਮਸਾਜ ਹੈ, ਅਪਰ ਸ਼ੋਲਡਰ ਮਸਾਜ ਹੈ, ਲੋਅਰ ਮਸਾਜ ਹੈ, ਲੋਅਰ ਬੈਕ ਮਸਾਜ ਹੈ, ਥਾਈ ਮਸਾਜ ਹੈ, ਔਰ ਲੈਗਸ ਮਸਾਜ ਹੈ,
0: ਬਾਡੀ ਨੂੰ ਮਸਾਜ ਕਰਦੀ ਹੈ, ਆਰਮ
1: ਮਸਾਜ ਹੈ, ਐਵਰੀਥਿੰਗ। ਫਿਰ ਇਹਦੇ ਚ ਦੋ ਅਟੈਚ ਉਹਦੀਆਂ ਸਪੀਡਸ ਹੈਗੀਆਂ, ਨਾਰਮਲ ਜਾਂ ਹਾਰਡ, ਸੋ ਹਾਰਡ ਮਸਾਜ ਕਰਨਾ ਹੈ ਜਾਂ ਨਾਰਮਲ ਰੱਖਣਾ, ਸੋਫਟ ਮਸਾਜ ਕਰਨਾ ਹੈ। ਇਹ $5,000 ਦੀ ਇਹ ਏਅਰਪੋਰਟਸ ਤੇ ਵੀ ਅਕਸਰ ਤੁਸੀਂ ਦੇਖਿਆ ਹੋਣਾ ਮਸਾਜ ਮਸ਼ੀਨਾਂ ਪਈਆਂ, ਇਹ $5,000 ਤੋਂ ਅੱਧੀ ਪ੍ਰਾਈਸ ਤੇ ਅਸੀਂ $24.99 ਦੀ ਦੇ ਰਹੇ ਸੀ। ਫਾਦਰਸ ਡੇ ਅਡੀਸ਼ਨਲ ਡਿਸਕਾਊਂਟ ਹੈ $19.99 $500 ਅਡੀਸ਼ਨਲ ਡਿਸਕਾਊਂਟ ਦੇ ਰਹੇ ਹਾਂ, ਬਟ ਓਨਲੀ ਫਾਰ ਵਨ ਡੇ। 905-450-2828 ਅੱਜ ਸ਼ਾਮ 7 ਵਜੇ ਤੱਕ ਇਹਨਾਂ ਚੀਜ਼ਾਂ ਨੂੰ ਤੁਸੀਂ ਚੱਕਣਾ, ਤਦ ਹੀ ਫਾਦਰਸ ਡੇ ਡਿਸਕਾਊਂਟ ਮਿਲਣਾ। 905-450-2828 905-450-2828
2: ਤੂੰ ਮੈਨੂੰ

0: ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ ਵੀਕੈਂਡ ਹੈ, ਫਾਦਰ ਨੂੰ ਕੋਈ ਵੀ ਡਿਸਕਾਊਂਟ ਲੈ ਕੇ ਦੇਣਾ, ਇਲੈਕਟ੍ਰੋਨਿਕਸ ਦਾ ਡਿਸਕਾਊਂਟ ਲੈਣਾ, ਟੀਵੀ ਲੈ ਕੇ ਦੇਣਾ ਅਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਕੋਈ ਵੀ ਡਿਸਕਾਊਂਟ ਕਿਚਨ ਦੇ ਅਪਲਾਈਸਿਸ ਦੇ ਵਿੱਚ ਲੈਣਾ ਅਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਫਾਦਰਸ ਡੇ ਦਾ ਡਿਸਕਾਊਂਟ ਲਾਂਡਰੀ ਸੈਕਸ਼ਨ 'ਚ ਲੈਣਾ ਅਤੇ ਬਰੈਂਪਟਨ ਟੀਵੀ ਐਂਡ ਅਪਲਾਈਸਿਸ, ਫਾਦਰ ਨੂੰ ਮੈਟਰਸ ਲੈ ਕੇ ਦੇਣਾ, ਫਾਦਰ ਨੂੰ ਤੁਸੀਂ ਸੋਫਾ ਲੈ ਕੇ ਦੇਣਾ, ਫਾਦਰਸ ਡੇ ਦਾ ਡਿਸਕਾਊਂਟ ਤੁਸੀਂ ਬੈਡਰੂਮ ਸੈੱਟ 'ਤੇ ਲੈਣਾ, ਅਤੇ ਫਿਰ ਇੱਕੋ ਇੱਕ ਨਾਂ ਯਾਦ ਰੱਖਣਾ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਟੋਮਕਨ ਰੋਡ 'ਤੇ ਅੱਜ ਫਾਦਰਸ ਡੇ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ। ਸੁਖਵੀਰ ਜੀ ਸਾਡੇ ਨਾਲ ਲਾਈਨ 'ਤੇ ਆ ਗਏ ਆ ਫਾਦਰਸ ਡੇ ਦੀਆਂ ਸਪੈਸ਼ਲ ਸਪੈਸ਼ਲ ਸਪੈਸ਼ਲ ਡੀਲਸ ਦੇਣ ਵਾਸਤੇ, ਪਰ ਨੰਬਰ ਪਹਿਲੇ ਹੀ ਨੋਟ ਕਰਕੇ ਰੱਖ ਲਓ, 6472600000 ਨੰਬਰ ਹੈ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਦਾ, ਅਤੇ ਗ੍ਰੈਂਡ ਗ੍ਰੈਂਡ ਗ੍ਰੈਂਡ ਡੀਲ ਹੀ ਹੈ ਫਾਦਰਸ ਡੇ ਦੇ ਉੱਪਰ। ਆਉਣ ਦਿਓ ਜੀ, ਵੈਲਕਮ ਟੂ ਦਾ ਪ੍ਰੋਗਰਾਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਅਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਡ ਸੋਫਾ ਐਂਡ ਲਪਸਿਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 6472620000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
0: ਹੁਣ ਮਿਸ ਕਰ ਜਾਣਾ ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ ਸਪੈਸ਼ਲ ਪ੍ਰਾਈਸਿਸ ਨੂੰ ਹੁਣ ਮਿਸ ਕਰ ਜਾਣਾ। ਕਿੱਥੇ ਕਾਲ ਕਰਨੀ ਹੈ? ਰਾਈਟ ਵੇ 6472600000 ਤੇ ਪਹੁੰਚਣਾ, 6685 ਟੋਮਕਨ ਰੋਡ, ਗ੍ਰੈਂਡ ਫਰਨੀਚਰ, ਗ੍ਰੈਂਡ ਡੀਲਸ, ਫਾਦਰਸ ਡੇ ਦੇ ਸਪੈਸ਼ਲ ਸਪੈਸ਼ਲ ਸਪੈਸ਼ਲ ਡਿਸਕਾਊਂਟ ਲੈਣ ਵਾਸਤੇ, 6472600000।

0: ਮਾਂ ਬਾਪ ਦੁਨੀਆ ਤੇ ਇੱਕ ਐਸੀ ਮੇਰੇ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ,
1: ਨਹੀਂ ਫਿਰ ਵੀ ਡਿਸਕਸ ਕਰਨੀ ਚਾਹੀਦੀ ਜੀ।
0: ਮਾਂ ਬਾਪ ਇੱਕ ਐਸੀ ਸ਼ੈ ਆ, ਆਪ ਭੁੱਖੇ ਪੈ ਜਾਣਗੇ
1: ਜੀ,
0: ਆਪ ਰੋਟੀ ਘੱਟ ਖਾ ਲੈਣਗੇ
1: ਬਿਲਕੁਲ।
0: ਤੇ ਆਮ ਇੱਕ ਕਹਾਵਤ ਆ, ਜਿਹੜੀ ਮਾਂ ਨਾ ਜਿੰਨੀ ਮਰਜ਼ੀ ਪੜ੍ਹੀ ਲਿਖੀ ਹੋਵੇ, ਜਦੋਂ ਆਉਂਦੀ ਆ ਪੁੱਤ ਤੇ ਗੱਲ ਨਾ
1: ਜੀ,
0: ਉਹ ਭੁੱਲ ਜਾਂਦੀ ਮੈਂ ਪੜ੍ਹੀ ਲਿਖਿਆ, ਪੁੱਤ ਇੱਕ ਰੋਟੀ ਵਾਂਗੂ ਦੋ ਦੇ ਦਿੰਦੀ
1: ਜੀ, ਬਿਲਕੁਲ ਸਹੀ ਗੱਲ।
0: ਇਹ ਸਰ ਮਾਂ ਕਰਦੀ ਆ, ਮਾਂ ਪੁੱਛਦੀ ਆ ਪੁੱਤ ਕਿਵੇਂ ਰਹੀ ਆ ਤੇਰੀ ਦਿਹਾੜੀ, ਖਾ ਲਿਆ ਪੀ ਲਿਆ ਕੁਛ?
1: ਬਿਲਕੁਲ,
0: ਮੈਂ ਤੂੰ ਨਹਾ ਨੂ ਲੱਭ ਮੂੰਹ ਮਾਂ ਸਾਫ ਕਰ ਤੈਨੂੰ ਰੋਟੀ ਪਾ ਦਿੰਦੇ ਆ,
1: ਬਿਲਕੁਲ
0: ਹੋਰ ਨੀ ਕੋਈ ਪੁੱਛਦਾ,
1: ਬਿਲਕੁਲ ਸਹੀ।
0: ਤੇ ਮਾਂ ਬਾਪ ਜੇ ਤੁਹਾਡੇ ਜਿਉਂਦੇ ਆ ਨਾਲ ਰੱਖੋ ਇਹਨਾਂ ਨੂੰ, ਆਪਣੇ ਮਕਾਨ ਚ ਰੱਖੋ
1: ਜੀ, ਬਿਲਕੁਲ।
0: ਤੁਸੀਂ ਉਹਨਾਂ ਨਾਲ ਰਹੋ, ਹੱਥ ਬਟਾਉਣਾ ਬਟਾਓ ਉਹਨਾਂ ਨਾਲ, ਉਹਨਾਂ ਨਾਲ ਰਹੋ ਯਾਰ, ਉਹਨਾਂ ਨੇ ਪਤਾ ਨੀ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੁਹਾਡੇ ਲਈ,
1: ਬਿਲਕੁਲ।
0: ਤੇ ਇੱਕ ਹੋਰ ਚੀਜ਼ ਹੈ, ਜੇ ਤੁਹਾਡੇ ਮਾਂ ਬਾਪ ਪਿਛਲੇ ਮੁਲਕਾਂ ਚ ਬੈਠੇ ਆ ਯਾਰ, ਕੱਲ ਨੂੰ ਫੋਨ ਹੀ ਕਰ ਲਿਓ,
1: ਬਿਲਕੁਲ।
0: ਜਿਹੜੇ ਕਿਹੜੀ ਕਾਲ ਕਹਿੰਦੇ ਹੁੰਦੇ ਆ ਜੀ, ਫੇਸ ਜਿਹਦੇ ਮੂੰਹ ਦੀ, ਹਾਂ ਫੇਸ ਟਾਈਮ ਕਰ ਲਿਓ, ਕਰ ਲਿਓ। ਅੱਛਾ, ਜੇ ਹੋਰ ਇੱਕ ਸਟੈਪ ਗਾਂਹ ਜਾਣਾ, ਜਦੋਂ ਮਾੜਾ ਜਿਹਾ ਟਾਈਮ ਲੱਗਦਾ ਨਾ, ਚਾਹੇ ਚਾਰ ਦਿਨ ਲਈ, ਪੰਜ ਦਿਨ ਲਈ, ਸੱਤ ਦਿਨ ਲਈ, ਜਾ ਕੇ ਮਿਲੀ ਆ ਉਹਨਾਂ ਨੂੰ,
1: ਜ਼ਰੂਰ
0: ਕਿੰਨਾ ਕੁ ਫਰਕ ਪੈਂਦਾ। ਉਹ ਜਿਨ੍ਹਾਂ ਦੇ ਨਹੀਂ ਹੈ, ਉਹ ਰੋਂਦੇ ਆ ਪਿੜਦੇ ਆ, ਕਿਤੇ ਹੋਣ ਤਾਂ ਮੈਂ ਭੱਜ ਕੇ ਜਾ ਕੇ ਜੱਫੀ ਪਾ ਲਾਂ,
1: ਬਿਲਕੁਲ ਜੀ ਬਿਲਕੁਲ।
0: ਇਹ ਫਾਦਰ ਡੇ ਨੂੰ ਲਾਈਟਲੀ ਆਪਣੇ ਕਈ ਕਹਿੰਦੇ, ਫਾਦਰ ਡੇ ਤਾਂ ਰੋਜ਼ ਹੀ ਹੁੰਦਾ ਤਾਂ ਰੋਜ਼ ਕਦੇ ਜੱਫੀ, ਪਿਓ ਨੂੰ ਕਦੇ ਜੱਫੀ ਪਾਈ ਆ ਤੁਸੀਂ?
1: ਜੀ ਬਿਲਕੁਲ ਸਹੀ ਗੱਲ। ਉਹ ਦਿਨ ਜਿਹੜਾ, ਉਹ ਟਾਈਮ ਜਿਹੜਾ ਹੁੰਦਾ,
0: ਉਹ ਨਿਕਲ ਗਿਆ,
1: ਉਹ ਆਪਣਾ, ਉਹਦੇ ਨਾਲ ਦੀ ਕੋਈ ਗੱਲ ਹੀ ਨਹੀਂ। ਔਰ ਉਹਦੇ ਵਾਸਤੇ ਜਦੋਂ ਨਹੀਂ ਫਿਰ ਪੇਰੈਂਟਸ ਰਹਿੰਦੇ ਨਾ ਜੀ, ਫਿਰ ਤਰਸਦਾ ਇਨਸਾਨ,
0: ਉਹ ਜਿਹੜਾ ਤਰਸਣਾ, ਉਹ ਜਿਹੜਾ ਪਛਤਾਵਾ ਨਾ, ਉਹ ਫਿਰ ਦੂਰ ਨਹੀਂ ਹੁੰਦਾ। ਫਿਰ ਉਹ ਦੂਰ ਪਤਾ ਕਿਵੇਂ ਹੁੰਦਾ? ਆਪਦੇ ਬੱਚਿਆਂ ਦੇ ਰਾਹੀਂ ਕੱਢਦੇ ਹੋ ਤੁਸੀਂ ਫਿਰ,
1: ਬਿਲਕੁਲ ਸਹੀ।
0: ਸੋ ਜੇ ਤੁਹਾਡੇ ਮਾਂ ਬਾਪ ਆ ਕੇ ਕੱਲ ਨੂੰ ਫੋਨ ਕਰ ਲਿਓ, ਜੇ ਹੋ ਸਕਿਆ ਜਾ ਕੇ ਮਿਲਿਆ, ਜੇ ਇੱਥੇ ਹੀ ਰਹਿੰਦੇ ਤੁਹਾਡੇ ਨਾਲ ਨਹੀਂ ਰਹਿੰਦੇ, ਕਾਰਨ ਕੋਈ ਵੀ ਹੋ ਸਾਰਾ ਯਾਰ, ਜਾ ਕੇ ਉੱਥੇ ਮਿਲਿਆ ਜਾ ਕੇ, ਜੇ ਮਾੜਾ ਮੋਟਾ ਮੂਡ ਬਣਾਉਂਦੇ ਜਾ ਕੇ ਕਦੇ ਵੀਰ ਲਾਇਆ ਇਹਦੇ ਨਾਲ, ਕੀ ਫਰਕ ਪੈਂਦਾ? ਐਨੀਵੇ, ਬ੍ਰੈਂਪਟਨ ਟੀਵੀਐਨ ਅਪਲਾਈਸ 905-450-2888। ਸੁਲਤਾਨ ਜੀ, ਹੁਣ ਚੱਲਦੇ ਆ ਅਪਲਾਈਸਿਸ ਕਰਨੀ,
1: ਬਿਲਕੁਲ ਜੀ ਬਿਲਕੁਲ।
0: ਸਭ ਤੋਂ ਟੌਪ ਦੀ ਜਿਹੜੀ ਕੰਪਨੀ ਆ ਉਹ ਕਿਹੜੀ ਆ
1: ਇਸ ਟਾਈਮ ਜੇ ਕੰਸੀਡਰ ਕੀਤਾ ਜਾਏ ਜੀ, ਤੇ ਇਟਾਲੀਅਨ ਬ੍ਰਾਂਡ ਐਲੀਕਾ,
0: ਅੱਛਾ,
1: US ਬ੍ਰਾਂਡ ਹੈ ਜੀ ਮੋਨੋਗ੍ਰਾਮ, ਤੇ ਜਰਮਨ ਬ੍ਰਾਂਡ ਹੈ ਬੋਸ਼। ਸੋ ਬੋਸ਼ ਦੇ ਅਪਲਾਈਸਿਸ ਦੇ ਉੱਪਰ ਵੀ ਫਾਦਰਸ ਡੇ ਡਿਸਕਾਊਂਟ ਹੈ, ਕੋਈ ਥੋੜਾ ਬਹੁਤਾ ਡਿਸਕਾਊਂਟ ਨਹੀਂ ਹੈ, ਤੁਹਾਨੂੰ ਐਕਸਟਰਾ ਐਡੀਸ਼ਨਲ ਡਿਸਕਾਊਂਟ ਦੇ ਨਾਲ ਬੋਸ਼ ਦੇ ਹੋਮ ਅਪਲਾਈਸਿਸ ਮਿਲ ਜਾਣੇ ਆ। ਫਾਦਰਸ ਡੇ ਤੇ ਤੁਸੀਂ ਅਗਰ ਬੋਸ਼ ਦਾ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਲੈਣਾ ਚਾਹੁੰਦੇ ਹੋ, ਇਹ ਵੀ ਆਈਸ ਐਂਡ ਵਾਟਰ ਡਿਸਪੈਂਸਰ ਨਾਲ ਹੋਏਗਾ, ਪੂਰੇ ਦਾ ਪੂਰਾ ਬਿਲਟ ਹੋ ਜਾਏਗਾ ਤੁਹਾਡੀ ਕਿਚਨ ਕੈਬਨਿਟਸ 'ਚ। ਅੱਜ ਤੁਹਾਨੂੰ ਬੋਸ਼ ਦਾ ਇਹ ਬੰਡਲ ਪੈਕੇਜ $16,000 ਵਾਲਾ ਸੀਗਾ, $10,900 ਦਾ, ਅੱਜ ਅਡੀਸ਼ਨਲ $1,000 ਦਾ ਡਿਸਕਾਊਂਟ ਫਾਦਰਸ ਡੇ ਤੇ ਮਿਲੇਗਾ, ਤੇ ਤੁਸੀਂ ਪੇ ਕਰਨਾ $9,900। $1,000 ਅਡੀਸ਼ਨਲ ਡਿਸਕਾਊਂਟ ਹੈ ਫਾਦਰਸ ਡੇ ਦੇ ਉੱਪਰ ਬਿਲਟ ਇਨ ਕਿਚਨ ਦਾ ਬੋਸ਼ ਕੰਪਨੀ ਵੱਲੋਂ। ਅੱਜ ਸ਼ਾਮ 7 ਵਜੇ ਤੱਕ ਇਹਨੂੰ ਬੁੱਕ ਕਰਨਾ, ਹੋਲਡ ਕਰਨਾ, 10% ਡਿਪੋਜ਼ਿਟ ਦੇ ਕੇ ਡੀਲ ਹੋਲਡ ਹੋ ਜਾਏਗੀ।
0: $1,000 ਕਮਾਉਣ ਲਈ ਪੂਰਾ ਹਫ਼ਤਾ ਸਖ਼ਤ ਮਿਹਨਤ ਕਰਦੇ ਆ,
1: ਬਿਲਕੁਲ
0: ਅੱਜ ਬਚਤ ਹੋ ਰਹੀ ਹੈ,
1: ਅੱਜ ਸੇਵਿੰਗ ਹੋ ਰਹੀ ਹੈ, ਬਿਕੋਜ਼ ਆਫ ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ, ਫਾਦਰਸ ਡੇ ਦੀਆਂ ਡੀਲਾਂ, ਫਾਦਰਸ ਡੇ ਦੀਆਂ ਪ੍ਰਾਈਸਿਸ, ਫਾਦਰਸ ਡੇ ਦੇ ਉੱਪਰ ਡਿਸਕਾਊਂਟ ਜਿਹੜੇ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ, ਇਹ ਤੁਸੀਂ ਲੈ ਸਕਦੇ ਹੋ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2888। ਫਿਰ ਇਹ ਨਾ ਸੋਚਣਾ ਕਿ ਸ਼ਾਇਦ ਸਿਰਫ ਬੰਡਲ ਪ੍ਰਾਈਸ ਤੇ ਡਿਸਕਾਊਂਟ ਮਿਲਣਾ, ਨਹੀਂ ਜੀ ਨਹੀਂ, ਬੇਸ਼ੱਕ ਤੁਸੀਂ ਇਕੱਲਾ ਫਰਿੱਜ ਵੀ ਲੈਣਾ ਤਦ ਵੀ ਤੁਹਾਨੂੰ $1,400 ਵਾਲਾ ਫਰਿੱਜ $999 ਦਾ ਸੀਗਾ। ਅੱਜ ਫਾਦਰਸ ਡੇ ਤੇ ਇਕੱਲਾ ਇੱਕ ਫਰਿੱਜ ਖਰੀਦਣ ਤੇ ਡਿਸਕਾਊਂਟ ਤਾਂ ਹੈ ਹੀ ਹੈ, ਅਡੀਸ਼ਨਲ ਡਿਸਕਾਊਂਟ ਮਿਲਣਾ ਫਾਦਰਸ ਡੇ ਦਾ ਤੇ $899 ਦਾ ਰਹਿ ਜਾਣਾ। ਅੱਜ ਜੇ ਤੁਸੀਂ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ, ਰੈਗੂਲਰ ਤਾਂ ਸਟੋਵ ਜਿਹੜਾ ਹੁੰਦਾ ਜੀ ਉਹ $1,200 ਦਾ, ਪਰ ਇਹ $1,400 ਦਾ ਕਨਵੈਕਸ਼ਨ ਓਵਨ ਦੇ ਨਾਲ ਹੈ, ਔਰ ਇਹ ਕਨਵੈਕਸ਼ਨ ਓਵਨ ਵਾਲਾ ਜਿਹੜਾ $999 ਦਾ ਸੇਲ ਪ੍ਰਾਈਸ ਤੇ ਸੀ, ਅੱਜ ਫਾਦਰਸ ਡੇ ਅਡੀਸ਼ਨਲ $100 ਡਿਸਕਾਊਂਟ ਮਿਲੇਗਾ ਤੇ $899 ਦਾ ਰਹਿ ਜਾਏਗਾ। ਸੋ ਇੱਕ ਵਾਰੀ ਜਾ ਕੇ ਚੈੱਕ ਕਰ ਲਓ, ਕੰਪੇਅਰ ਕਰ ਲਓ, ਅਡੀਸ਼ਨਲ ਫਾਦਰਸ ਡੇ ਡਿਸਕਾਊਂਟ ਜਿਹੜਾ ਹੋਮ ਅਪਲਾਈਸਿਸ ਐਂਡ ਇਲੈਕਟ੍ਰੋਨਿਕਸ ਤੇ ਮਿਲ ਰਿਹਾ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਕੱਲ ਨੂੰ ਟਿੱਕਾ ਜੰਕਸ਼ਨ ਤੇ ਫਾਦਰਸ ਡੇ ਮਨਾਇਆ ਜਾ ਰਿਹਾ ਹੈ। ਸੁਬਹਾ ਤੋਂ ਲੈ ਕੇ ਜਦ ਤੱਕ ਕਲੋਜ਼ ਕਰਨਾ ਉਹਨਾਂ ਨੇ 2 ਵਜੇ ਤੱਕ, ਉਦੋਂ ਤੱਕ ਚੱਲੇਗਾ। ਤੁਸੀਂ ਆਪਣੇ ਫਾਦਰ ਨੂੰ ਲੈ ਕੇ ਜਾਓ, ਡਿਨਰ ਦੇ ਨਾਲ ਨਾਲ ਇੱਕ ਕੰਪਲੀਮੈਂਟਰੀ ਜਿਹੜੀ ਡਰਿੰਕ ਹੋਏਗੀ ਉਹ ਟਿੱਕਾ ਜੰਕਸ਼ਨ ਵਾਲੇ ਖੁਦ ਪ੍ਰੋਵਾਈਡ ਕਰਨਗੇ ਤੁਹਾਡੇ ਲਈ। ਟਿੱਕਾ ਜੰਕਸ਼ਨ ਕੁਈਨ ਔਰ 410 ਦੇ ਕਾਰਨਰ ਤੇ ਹੈ, ਜਿੱਥੇ ਬਰਗਰ ਕਿੰਗ ਆ ਉਸੇ ਪਲਾਜ਼ੇ 'ਚ। ਹੁਣ ਤਾਂ ਮੈਂ ਦੱਸਣ ਦੀ ਲੋੜ ਹੀ ਨਹੀਂ।
2: ਅੱਜ ਵੀ ਉਹਨਾਂ ਨੇ ਕਿਹਾ ਜੀ ਫਾਦਰਸ ਡੇ ਤੇ ਅੱਜ ਵੀ ਕੋਈ ਆਉਗੀ ਫੈਮਿਲੀ, ਉਹਨਾਂ ਨੂੰ ਸੌਫਟ ਡਰਿੰਕ ਫ੍ਰੀ ਸਰਵ ਕੀਤੀਆਂ ਜਾਣਗੀਆਂ।
1: ਲਓ ਜੀ, ਸੋ ਡਰਿੰਕਸ ਫ੍ਰੀ ਹੈ, ਇੱਕ ਸਿੰਗਲ ਡਰਿੰਕ ਫ੍ਰੀ ਹੈ। 9 6 47 4 49 40 40 ਟਿੱਕਾ ਜੰਕਸ਼ਨ
2: ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਚੱਲ ਰਹੀ ਹੈ। ਮਿਸ ਨਾ ਕਰ ਜਾਣਾ ਜਿਨ੍ਹਾਂ ਨੇ ਸੋਨੀ ਬ੍ਰੇਵੀਆ ਮਾਡਲ ਲੈਣਾ, ਸੋਨੀ ਬ੍ਰੇਵੀਆ 3, ਸੋਨੀ ਬ੍ਰੇਵੀਆ 5, ਆਲ ਮਾਡਲ ਆਲ ਸਾਈਜ਼ ਇਨ ਸਟਾਕ ਹੈ। ਸੋਨੀ ਬ੍ਰੇਵੀਆ 3 ਉਹ ਵੀ 85 ਇੰਚ ਦਾ ਤੁਹਾਨੂੰ ਅੱਜ ਦੇ ਰਹੇ ਜੀ, ਸਿਰਫ ਤੇ ਸਿਰਫ $1599, $2300 ਦਾ ਟੀਵੀ, $1599 ਫਾਦਰਸ ਡੇ ਸਪੈਸ਼ਲ ਸੇਲ ਤੇ ਲੈ ਜਾਓ ਅੱਜ ਤੇ। $1599 ਪੇ ਵੀ 6 ਮਹੀਨੇ ਚ ਕਰਨਾ। 905-450-2828 ਨੰਬਰ ਹੈ। ਫਿਰ ਆਪਾਂ ਗੱਲ ਕਰਦੇ ਹਾਂ ਜੀ ਇਸ ਟਾਈਮ 75 ਇੰਚ ਦੀ, 75 ਇੰਚ $1200 ਵਾਲਾ, $899 ਦਾ ਸੀਗਾ। ਅੱਜ ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਹੈ, ਅੱਜ ਸ਼ਾਮ 7 ਵਜੇ ਤੱਕ $799 ਕਿੱਥੋਂ? ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਫਾਦਰਸ ਡੇ ਸਪੈਸ਼ਲ ਪ੍ਰਮੋਸ਼ਨ ਹੈ। ਕੱਲੀ ਵਾਸ਼ਰ ਚਾਹੀਦੀ ਹੈ ਅੱਜ, ਚੱਕ ਲੈਣਾ $599 ਦੀ। ਔਰ ਇਹ ਦੇਖੋ ਅਲਟਰਾ ਲਾਰਜ ਕਪੈਸਿਟੀ ਦਾ ਇੱਕ ਵਾਸ਼ਰ ਐਂਡ ਡਰਾਇਰ ਹੈ, ਟੋਪ ਲੋਡ ਵਾਸ਼ਰ ਐਂਡ ਡਰਾਇਰ, 6.1 ਕਿਊਬਿਕ ਫੁੱਟ ਦਾ ਵਾਸ਼ਰ ਹੈ ਤੇ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ। ਪ੍ਰੋਫਾਈਲ ਸੀਰੀਜ਼ ਹੈ, ਹਾਈ ਐਂਡ ਪ੍ਰੀਮੀਅਮ ਬ੍ਰਾਂਡ ਹੈ, GE ਪ੍ਰੋਫਾਈਲ। ਪ੍ਰੋਫਾਈਲ ਦਾ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਇਹ $2200-2300 ਤੋਂ ਘੱਟ ਨਹੀਂ ਹੁੰਦਾ, ਪਰ ਇਹ

0: ਡਿਸਕਾਊਂਟਡ ਪ੍ਰਾਈਸ ਤੇ ਸਾਡੇ ਕੋਲ ਸੀਗਾ 1899 ਦਾ, ਤੇ ਅੱਜ ਫਾਦਰਸ ਡੇ ਦੇ ਉੱਪਰ ਬਾਏ ਟੂ ਪੀਸ ਗੈਟ $200 ਡਿਸਕਾਊਂਟ, ਇੱਕ ਵਾਸ਼ਰ ਦਾ ਪੀਸ ਹੋ ਗਿਆ, ਇੱਕ ਡਰਾਇਰ ਹੋ ਗਿਆ, ਸੋ ਦੋ ਪੀਸ ਹੋ ਗਏ, ਅਡੀਸ਼ਨਲ $200 ਫਾਦਰਸ ਡੇ ਤੇ ਡਿਸਕਾਊਂਟ ਹੈ, 1699 ਦਾ ਮਿਲੇਗਾ। ਅਲਟਰਾ ਲਾਰਜ ਕਪੈਸਿਟੀ ਹੈ, ਇੱਕ ਤਾਂ ਤੁਹਾਡਾ ਕੋਇਨ ਲਾਂਡਰੀ ਤੋਂ ਜਾਨ ਛੁੱਟ ਗਈ, ਕਿਉਂਕਿ ਕਿੰਗ ਸਾਈਜ਼ ਕੰਫਰਟਰ, ਕਿੰਗ ਸਾਈਜ਼ ਬਲੈਂਕਟ, ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ, ਤੇ ਦੂਸਰਾ ਤੁਹਾਨੂੰ ਇਹ ਲਾਰਜ ਕਪੈਸਿਟੀ ਦਾ ਟੋਪ ਆਫ ਦਾ ਲਾਈਨ ਫਾਦਰਸ ਡੇ ਡਿਸਕਾਊਂਟ ਪ੍ਰਾਈਸ ਤੇ ਸੇਲ ਤੋਂ ਵੀ $200 ਅਡੀਸ਼ਨਲ ਡਿਸਕਾਊਂਟ ਮਿਲੇਗਾ ਅੱਜ। ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ ਜੀ, ਫਰੀ ਹੋਮ ਡਿਲੀਵਰੀ ਹੈ, 905-450-2828 ਨੰਬਰ ਹੈ, 905-450-2828 ਜੀ,
1: 905-450-2828। ਔਰ ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਫਰਨੀਚਰ ਤੇ।
0: ਬਿਲਕੁਲ, ਜਦ ਫਾਦਰਸ ਡੇ ਦੀ ਗੱਲ ਹੋਣੀ ਹੈ ਤੇ ਗ੍ਰੈਂਡ ਫਰਨੀਚਰ ਨੇ ਕਿੱਥੇ ਪਿੱਛੇ ਹਟਣਾ, ਜਿੱਥੇ ਤੁਸੀਂ ਬਵੇੜ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਇਲੈਕਟ੍ਰੋਨਿਕਸ ਲੈਣੇ ਆ, ਹੋਮ ਅਪਲਾਈਸਿਸ ਲੈਣੇ ਆ, ਲਾਂਡਰੀ ਲੈਣੀ ਹੈ, ਤੇ ਉੱਥੇ ਤੁਸੀਂ ਫਰਨੀਚਰ ਲੈਣ ਵਾਸਤੇ ਜਾਂ ਤੁਸੀਂ ਬੈਡਰੂਮ ਸੈੱਟ ਲੈਣਾ, ਜਾਂ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ, ਜਾਂ ਤੁਸੀਂ ਸੋਫਾ ਸੈੱਟ ਲੈਣਾ, ਜਾਂ ਤੁਸੀਂ ਇਕੱਲਾ ਈਵਨ ਮੈਟਰਸ ਵੀ ਲੈਣਾ, ਤੇ ਪਹੁੰਚਣਾ ਹੈ ਜੀ 6685 ਟੋਮਕਨ ਰੋਡ ਤੇ, 6685 ਟੋਮਕਨ ਰੋਡ, ਜਿੱਥੇ ਤੁਹਾਨੂੰ ਫਾਦਰਸ ਡੇ ਸਪੈਸ਼ਲ ਡਿਸਕਾਊਂਟਡ ਪ੍ਰਾਈਸਿਸ ਮਿਲਣੀਆਂ, ਵਨ ਸ਼ੋਟ ਡੀਲ ਹੈ ਇਹ। ਅੱਜ ਸ਼ਾਮ 7 ਵਜੇ ਤੱਕ ਇਹ ਡੀਲਾਂ ਤੁਸੀਂ ਚੱਕਣੀਆਂ, ਗ੍ਰੈਬ ਕਰਨੀਆਂ ਜਾਂ 10% ਨਾਲ ਹੋਲਡ ਕਰਨੀਆਂ। ਪਹੁੰਚਦੇ ਹਾਂ 6685 ਟੋਮਕਨ ਰੋਡ ਤੇ, ਤੇ ਦੇਖਦੇ ਹਾਂ ਉੱਥੇ ਫਾਦਰਸ ਡੇ ਦੇ ਉੱਪਰ ਕਿਹੜਾ ਕਿਹੜਾ ਐਕਸਟਰਾ ਡਿਸਕਾਊਂਟ ਤੁਹਾਨੂੰ ਦੇ ਰਿਹਾ। ਸੁਖਵੀਰ ਹੋਣੀ ਲਾਈਨ ਤੇ ਹੈ ਜੀ, ਆ ਜਾਓ ਸੁਖਵੀਰ ਜੀ ਤੇ ਦਿਓ ਫਿਰ ਫਾਦਰਸ ਡੇ ਸਪੈਸ਼ਲ ਪ੍ਰਾਈਸਿਸ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ, ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ, ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
0: ਲਓ ਜੀ, ਦੇਖੋ ਫਾਦਰਸ ਡੇ ਦੇ ਉੱਪਰ ਜੇ ਰੀਅਲ ਮਾਰਬਲ ਦਾ ਡਾਇਨਿੰਗ ਰੂਮ ਸੈੱਟ ਲੈਣਾ, ਉਹ ਵੀ ਸਿਰਫ $399 ਦਾ, 6 ਚੇਅਰ ਇੰਕਲੂਡਿਡ ਹੈ, ਤੇ ਫਿਰ ਜ਼ਰੂਰ ਇੱਕ ਵਾਰੀ ਪਿਕਚਰ ਮੰਗਾ ਲਓ, ਜ਼ਰੂਰ ਇੱਕ ਵਾਰੀ ਦੇਖ ਲਵੋ, ਜ਼ਰੂਰ ਇੱਕ ਵਾਰੀ ਚੱਕਰ ਲਾ ਲੈਣਾ 6685 ਟੋਮਕਨ ਰੋਡ ਤੇ, 6472620000, 6472620000।
3: ਅਗਲੇ ਜਨਮ 'ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ।

0: ਸੁਲਤਾਨ ਜੀ
1: ਜੀ ਸਰ,
0: ਬਰੈਂਪਟਨ ਟੀਵੀ ਅਪਲਾਇੰਸਿਸ ਦੇ ਵੱਖੋ ਵੱਖਰੇ ਸਟੋਵ ਨੇ, ਵੱਖੋ ਵੱਖਰੇ ਫਰਿੱਜ ਨੇ, ਵੱਖੋ ਵੱਖਰੇ ਸਟਾਈਲ ਦੇ ਨੇ, ਡਿਜ਼ਾਈਨ ਦੇ ਨੇ। ਉਹ ਇੱਕ ਸਟੋਵ ਆ ਜਿਹਨੂੰ ਅਡਿਕਸ਼ਨ ਨਹੀਂ, ਕੀ ਕਹਿੰਦੇ ਆ,
1: ਇੰਡਕਸ਼ਨ ਜਿਹੜਾ ਜੀ ਗਰੰਟਿਡ ਵਿਦ ਇਨ 3 ਮਿੰਟਸ,
0: ਅੱਛਾ
1: 3 ਮਿੰਟ ਚ ਚਾਹ ਬਣਾ ਦੇਗਾ। ਪਰ ਉਹਦੇ ਸਿਰਫ ਇੱਕੋ ਹੀ ਚੀਜ਼ ਹੈ ਕਿ ਤੁਹਾਨੂੰ ਇੰਡਕਸ਼ਨ ਪੋਟ ਯੂਜ ਕਰਨੇ ਪੈਣੇ,
0: ਇੱਕ ਵਾਰ ਲੈ ਲੈ।
1: ਬਿਲਕੁਲ ਬਿਲਕੁਲ। ਔਰ ਅੱਗੇ ਤਾਂ ਇੰਡਕਸ਼ਨ ਪੋਟ ਜਿਹੜੇ ਸੀ ਜੀ ਉਹ ਕਾਫੀ $1,200 ਦੇ ਆਉਂਦੇ ਸੀ। ਅਸੀਂ ਤਾਂ ਇੰਡਕਸ਼ਨ ਦਾ ਸਟੋਵ ਖਰੀਦੋਗੇ ਤੇ ਇੱਕ ਸੈੱਟ 7 ਪੀਸ ਇੰਡਕਸ਼ਨ ਸੈੱਟ ਫ੍ਰੀ ਦੇਵਾਂਗੇ ਨਾਲ। ਹਾਂਜੀ,
0: $1,200 ਦੀ ਉਹ ਬਚਤ ਹੋ ਗਈ।
1: ਬਿਲਕੁਲ। ਸੋ ਅਗਰ ਕੋਈ ਇੰਡਕਸ਼ਨ ਟੈਕਨੋਲੋਜੀ ਨੂੰ ਦੇਖ ਰਿਹਾ, ਇੰਡਕਸ਼ਨ ਸਟੋਵ ਲੈਣਾ ਚਾਹੁੰਦੇ ਆ, ਤੁਹਾਨੂੰ ਇੰਡਕਸ਼ਨ ਸਟੋਵ ਦੇ ਉੱਪਰ ਫਾਦਰਸ ਡੇ ਸਪੈਸ਼ਲ ਸੇਲ ਵੀ ਮਿਲੇਗੀ ਤੇ ਨਾਲ 7 ਪੀਸ ਦਾ ਇੰਡਕਸ਼ਨ ਪੋਟ ਸੈੱਟ ਫ੍ਰੀ ਗਿਫਟ ਵੀ ਮਿਲੇਗਾ।
0: ਵੈਸੇ ਸਾਇੰਸਦਾਨਾਂ ਨੇ ਇਹ ਵੀ ਦੱਸਤਾ ਜਿਹੜੇ ਅਲੂਮੀਨਮ ਦੇ ਪੋਟ ਪੂਟਸ ਆ ਉਹ ਨਾ ਯੂਜ਼ ਕਰੋ
1: ਜੀ,
0: ਇੰਡਕਸ਼ਨ ਵਾਲੇ ਯੂਜ਼ ਕਰੋ, ਬਹੁਤ ਵਧੀਆ ਨੇ, ਮੈਗਨੈਟਿਕ ਸਿਸਟਮ ਨਾਲ ਚੱਲਦੇ ਨੇ। ਮਹਾਰਾਜ ਮੇਰੇ ਕੋਲ ਸਟੋਵ ਹੈਗਾ, ਮੈਂ ਤਾਂ ਇਸ ਅੱਜ ਚਰਚਾ ਕੀਤੀ ਕਿਉਂਕਿ ਇਹ ਬਹੁਤ ਵਧੀਆ ਆਈਟਮ ਆ
1: ਜੀ,
0: ਤੇ ਘਰੇ ਹਰੇਕ ਘਰੇ ਸਟੋਵ। ਅੱਛਾ, ਇੱਕ ਤਾਂ
1: ਇਹਦੇ ਨਾਲ ਅੱਗ ਹੀ ਨਹੀਂ ਲੱਗਦੀ ਨਾ ਜੀ, ਸੇਫਟੀ ਵਾਈਜ਼।
0: ਅੱਛਾ, ਜਿਹੜਾ ਬਰਨਰ ਉਹ ਲਾਲ ਨਹੀਂ ਹੁੰਦਾ,
1: ਬਿਲਕੁਲ ਨਹੀਂ ਹੁੰਦਾ,
0: ਉਹ ਡੁੱਲ ਜੇ ਉਹ ਤੇ ਜੰਮਦਾ ਨਹੀਂਗਾ।
1: ਬਿਲਕੁਲ ਸਹੀ ਹੈ,
0: ਜੇ ਕਦੇ ਹੱਥ ਉੱਤੇ ਲੱਗ ਜੇ ਗਰਮ ਤਾਂ ਹੈਗਾ
1: ਜੀ,
0: ਪਰ ਹੱਥ ਨਹੀਂ ਜਲਦਾ।
1: ਬਿਲਕੁਲ। ਤੁਸੀਂ ਹੁਣ ਦੇਖੋ ਜੁਆਇੰਟ ਫੈਮਿਲੀ ਸਿਸਟਮ ਚ ਅਗਰ ਆਪਣੇ ਬੱਚਿਆਂ ਨਾਲ ਡਿਸਕਸ ਕਰੀਏ ਨਾ ਜੀ, ਬੱਚੇ ਰਾਈਟ ਵੇ ਆਨਲਾਈਨ ਪ੍ਰਾਈਸਿਸ ਵੀ ਦੇਖ ਲੈਂਦੇ ਆ, ਬੱਚੇ ਆਲਵੇਜ਼ ਤੁਹਾਡੇ ਨਾਲ ਕਿਚਨ ਚ ਹੈਲਪ ਵੀ ਕਰਾਉਂਦੇ ਆ, ਬੱਚੇ ਆਲਵੇਜ਼ ਜਿਹੜੇ ਆ ਤੁਹਾਨੂੰ ਟੈਕਨੋਲੋਜੀ ਦੇ ਬਾਰੇ ਵੀ ਅਪਡੇਟ ਕਰ ਸਕਦੇ ਆ। ਤੁਸੀਂ ਬੱਚਿਆਂ ਨਾਲ ਡਿਸਕਸ ਕਰੋ ਤੇ ਦੇਖੋ ਕਿ ਵਾਕਈ ਇੱਕ ਵਾਰੀ ਪੋਟ ਤਾਂ ਖਰੀਦਣੇ ਪੈਣਗੇ, ਪਰ ਸਾਡੇ ਕੋਲੋਂ ਇੰਡਕਸ਼ਨ ਸਟੋਵ ਖਰੀਦਣ ਲਈ ਤੁਹਾਨੂੰ ਪੋਟ ਵੀ ਨਹੀਂ ਖਰੀਦਣੇ ਪੈਣੇ, ਤੁਹਾਨੂੰ ਪੋਟਸ ਐਂਡ ਪੈਨ ਜਿਹੜੇ ਆ ਫ੍ਰੀ ਗਿਫਟ ਮਿਲਣੇ ਆ।
0: ਕਿੰਨੇ ਦਾ ਇੱਕ ਜਿਹੜਾ ਸਟੋਵ?
1: ਇਹ ਵੈਸੇ ਸਟੋਵ 1999 ਦਾ।
0: ਅੱਛਾ ਜੀ,
1: ਜੀ ਸਟੋਵ ਜਿਹੜਾ $2,500 ਤੋਂ 1999 ਹੈ, ਫਾਦਰਸ ਡੇ ਸਪੈਸ਼ਲ ਡਿਸਕਾਊਂਟ ਤੇ ਐਕਸਟਰਾ $100 ਮਿਲੇਗਾ, $1,899 ਰਹਿ ਜਾਏ।
0: ਲਓ ਜੀ 1899 ਦਾ ਇਹ ਸਟੋਵ ਲੈ ਲਓ, ਯਕੀਨ ਮੰਨੋ ਮੇਰਾ, ਯੂ ਵਿਲ ਬੀ ਵੈਰੀ ਹੈਪੀ। ਜੇ ਮਾੜਾ ਮੋਟਾ ਸ਼ਾਕਾ ਮੇਰੇ ਕੋਲ ਆ ਜਾ, ਪਾਣੀ ਵਾਲ ਕੇ ਮੈਂ ਦਿਖਾ ਦੂੰ।
1: ਬਿਲਕੁਲ ਜੀ, ਬਿਲਕੁਲ ਰਾਈਟ ਵੇ। ਅਸੀਂ ਜਦੋਂ ਪਹਿਲੀ ਵਾਰੀ ਟ੍ਰੇਨਿੰਗ ਤੇ ਗਏ ਸੀ ਨਾ ਭਾਜੀ,
0: ਹਾਂਜੀ,
1: ਤੇ ਜਿਹੜਾ ਉੱਥੇ ਟ੍ਰੇਨਰ ਸਾਨੂੰ ਦਿਖਾ ਰਿਹਾ ਸੀ, ਉਹਨੇ ਚਾਹ ਦਾ ਪਾਣੀ ਰੱਖਿਆ,
0: ਅੱਛਾ,
1: ਵਿੱਚ $5 ਦਾ ਨੋਟ ਰੱਖਿਆ ਸਟੋਵ ਦੇ ਉੱਪਰ, ਤੇ ਉਹਦੇ ਉੱਪਰ ਰੱਖ ਕੇ ਉਹਨੇ ਪੂਰੀ ਚਾਹ ਬਣਾ ਕੇ 3-4 ਮਿੰਟ ਚ ਸਾਨੂੰ ਦੇਤੀ, ਤੇ $5 ਦਾ ਨੋਟ ਬਿਲਕੁਲ ਉੱਥੇ ਉਦਾਂ ਦਾ
0: ਉਹ ਚੱਕਿਆ ਜੇਬ ਚ ਪਾ ਲਿਆ
1: ਉਹਨੇ। ਦਿਖਾਇਆ ਸੀ ਕਿ ਹਾਉ ਸੇਫ ਇਟ ਇਜ਼।
0: ਹਾਂ,
1: ਸੋ ਇੰਨਾ ਸੇਫ ਹੈ ਇਹ ਕਿ ਤੁਸੀਂ ਇਹ ਕਦੀ ਵੀ ਉੱਥੇ ਅੱਗ ਨਹੀਂ ਲਗਾਉਂਦਾ, ਇੰਨਾ ਸੇਫ ਹੈ ਇਹ, 110 ਦੇ ਉੱਪਰ ਚੱਲਦਾ, ਇੰਨਾ ਸੇਫ ਹੈ ਇਹ, ਔਰ ਇੰਨੀ ਕੁਇਕ ਇਹਦੀ ਵਾਰਮ ਕਰਦਾ ਹਰ ਚੀਜ਼ ਕਿ ਤੁਸੀਂ ਅਮੇਜ਼ਿੰਗ। ਇੱਕ ਵਾਰੀ ਇੰਡਕਸ਼ਨ ਸਟਾਰਟ ਕਰ ਲਓਗੇ ਯੂਜ਼ ਕਰਨਾ ਤੇ ਭੁੱਲ ਜਾਓਗੇ ਫਿਰ ਦੁਬਾਰਾ ਇਲੈਕਟ੍ਰਿਕ ਵਾਲੇ ਪਾਸੇ ਜਾਓ।
0: ਬਰੈਂਪਟਨ ਟੀਵੀ ਅਪਲਾਇੰਸਿਸ ਜਾਓ, ਜਿਹੜੇ ਟ੍ਰੇਨ ਸਟਾਫ ਆ ਸੁਲਤਾਨ ਜੀ ਦਾ ਬਰੈਂਪਟਨ ਟੀਵੀ ਅਪਲਾਇੰਸਿਸ ਦਾ, ਉਹਨਾਂ ਨੂੰ ਕਹੋ ਇੰਡਕਸ਼ਨ ਸਟੋਵ ਦਿਖਾ ਦਿਓ ਸਾਨੂੰ।
1: ਬਿਲਕੁਲ ਜੀ,
0: ਉਹ ਤੁਹਾਨੂੰ ਦਿਖਾ ਦੇਣਗੇ ਕਿੰਨੇ ਬਰਨਰ। ਮੈਂ ਕਿਹਾ 5 ਬਰਨਰ ਹੁੰਦੇ ਇਹਦੇ
1: ਜੀ, 5 ਬਰਨ।
0: ਹਾਂ, ਤੇ ਜਿਹੜੇ ਪੋਟਸ ਐਂਡ ਪੈਨਸ ਦਾ ਜਿਹੜਾ ਸੈੱਟ ਆ 1100-1200 ਦਾ, 1000 ਦਾ, ਉਹ ਤੁਹਾਨੂੰ ਫ੍ਰੀ ਮਿਲ ਜਾਣਾ
1: ਜੀ। ਅੱਜ ਕੱਲ ਵੈਸੇ ਉਹ 599 ਦਾ, 600 ਦਾ, ਪਰ ਉਹ ਤੁਹਾਨੂੰ ਫ੍ਰੀ ਮਿਲਣਾ, ਚਾਹੇ ਉਹ 600 ਦਾ, ਚਾਹੇ 800
0: ਦਾ, ਮਰਜ਼ੀ ਹੋਵੇ,
1: ਜਿੰਨੇ ਦਾ ਮਰਜ਼ੀ ਆ,
0: ਸਾਡੇ ਲਿਸਨਰ ਨੂੰ ਫ੍ਰੀ,
1: ਬਿਲਕੁਲ ਫ੍ਰੀ।
0: 905-450-2828 ਬਰੈਂਪਟਨ ਟੀਵੀ।
1: ਫਿਰ ਦੂਸਰੀ ਗੱਲ ਆ ਜਾਂਦੀ ਹੈ ਜੀ, ਜਿਨ੍ਹਾਂ ਨੇ ਕਸਟਮ ਮੇਡ ਕਿਚਨ ਬਣਾਉਣਾ, ਸੋ ਅਗਰ ਤੁਸੀਂ ਕਸਟਮ ਕਿਚਨ ਬਣਾਉਣਾ, ਤੁਹਾਨੂੰ ਸਟੋਰ ਚ ਆ ਕੇ ਸਿਰਫ ਇੱਕ ਵਾਰੀ ਤੁਸੀਂ ਸਿਲੈਕਟ ਕਰਨਾ ਕਿ ਤੁਹਾਨੂੰ 36 ਇੰਚ ਦਾ ਸਟੋਵ ਚਾਹੀਦਾ ਜਾਂ ਕੁੱਕ ਟੋਪ ਚਾਹੀਦਾ ਜਾਂ ਰੇਂਜ ਟੋਪ ਚਾਹੀਦਾ, ਕਿਹੜੀ 36 ਇੰਚ ਜਾਂ 30 ਇੰਚ ਸਿਲੈਕਸ਼ਨ ਕਰੋਗੇ ਤੁਸੀਂ, ਤੁਹਾਨੂੰ ਵਾਲਵਨ ਵਿਦ ਕੰਬੀਨੇਸ਼ਨ ਕਿਹੜਾ ਬ੍ਰਾਂਡ ਚਾਹੀਦਾ, ਤੇ ਤੁਹਾਨੂੰ ਫਰਿੱਜ ਸਟੋਵ ਡਿਸ਼ਵਾਸ਼ਰ ਇਹਦੇ ਨਾਲ ਜਿਹੜਾ ਵੀ ਲੱਗਣਾ ਉਹ ਕਿਹੜਾ ਬ੍ਰਾਂਡ। ਉਹਦੀ ਰੀਜ਼ਨ ਇਹ ਹੈ, ਜੇ ਤੁਸੀਂ ਬੋਸ਼ ਦਾ ਸਿਲੈਕਟ ਕਰ ਲੈਂਦੇ ਹੋ ਤੇ ਬਾਅਦ 'ਚ ਕੋਈ ਹੋਰ ਬ੍ਰਾਂਡ ਉੱਥੇ ਲਗਾਉਣਾ ਚਾਹੋਗੇ, ਉਹਨਾਂ ਕੱਟ ਆਊਟ ਡਿਮੈਂਸ਼ਨ 'ਚ ਉਹ ਆਉਣਾ ਨਹੀਂ,
0: ਠੀਕ ਹੈ।
1: ਸੋ ਇਸ ਕਰਕੇ ਮੇਕ ਸ਼ੋਰ ਕਰੋ ਕਿ ਤੁਹਾਨੂੰ ਅੱਧਾ ਘੰਟਾ ਕੱਢ ਕੇ ਸਟੋਰ 'ਤੇ ਆ ਜਾਓ, ਸ਼ੋਰੂਮ 'ਚ ਆ ਕੇ ਚੈੱਕ ਕਰੋ, ਸਾਡੇ ਕੋਲ ਡਿਸਪਲੇ 'ਤੇ ਆਲ ਡੈਮੋ ਕਿਚਨਸ ਲੱਗੇ ਹੋਏ ਆ, ਬ੍ਰਾਂਡ ਸਿਲੈਕਟ ਕਰਕੇ ਤੁਸੀਂ, ਤੇ ਫਿਰ ਤੁਸੀਂ ਕੱਟ ਆਊਟ ਡਿਮੈਂਸ਼ਨਸ ਆਪਣੇ ਜਿਹੜੇ ਵੀ ਤੁਹਾਡੇ ਕਿਚਨ ਬਣਾ ਰਹੇ ਆ, ਚਾਹੇ ਉਹ ਕਸਟਮ ਕਿਚਨ ਬਣਾ ਰਹੇ ਆ ਜਾਂ ਤੁਸੀਂ ਬਿਲਡਰ ਕੋ ਜਾ ਕੇ ਕਿਚਨ ਸਿਲੈਕਟ ਕਰ ਰਹੇ ਹੋ, ਉਹਨਾਂ ਨੂੰ ਕੱਟ ਆਊਟ ਡਿਮੈਂਸ਼ਨ ਅਸੀਂ ਡਾਇਰੈਕਟ ਭੇਜ ਦਾਂਗੇ, ਤੁਹਾਡੀ ਹੈਡਏਕ ਜ਼ੀਰੋ। 10% ਡਿਪੋਜ਼ਿਟ ਹੋਏਗਾ ਤੁਹਾਡਾ, ਪਰਟੀਕੂਲਰ ਦੈਟ ਮਾਡਲਸ ਜਿਹੜੇ ਤੁਸੀਂ ਸਿਲੈਕਟ ਕਰੋਗੇ ਉਹਨਾਂ ਦੀ ਕੱਟ ਆਊਟ ਡਿਮੈਂਸ਼ਨ ਜੋ ਹੋਏਗੀ ਤਾਂ ਕਿ ਜਦੋਂ ਤੁਹਾਨੂੰ ਡਿਲੀਵਰੀ ਮਿਲੇ ਤੁਹਾਨੂੰ ਕੋਈ ਬਿਲਟ ਕਰਨ ਦੇ ਵਿੱਚ ਪਰੇਸ਼ਾਨੀ ਨਾ ਆਵੇ। ਸੋ ਇਸ ਕਰਕੇ ਜ਼ਰੂਰ ਤੁਸੀਂ ਨਵੀਂ ਟੈਕਨੋਲੋਜੀ ਦੇ ਨਾਲ ਜੇ ਅਪਡੇਟ ਹੋਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 'ਤੇ ਚੱਕਰ ਲਾਓ। ਅਤੇ ਜਦੋਂ ਨਵੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤਾਂ AI ਟੈਕਨੋਲੋਜੀ ਦੇ ਨਾਲ ਵਾਸ਼ਰ ਐਂਡ ਡਰਾਇਰ ਵੀ ਆ ਗਏ ਆ ਜੀ।
0: ਦੇਖੋ ਜੀ, ਸਿੰਪਲ ਜੀ ਗੱਲ ਹੈ, ਜਿਹੜੀ ਨਵੀਂ ਟੈਕਨੋਲੋਜੀ ਹੈ ਇਹ ਤੁਹਾਨੂੰ ਪੈਸੇ ਬਚਾਉਂਦੀ ਹੈ।
1: ਬਿਲਕੁਲ ਜੀ,
0: ਚਾਹੇ ਉਹ ਪਾਣੀ ਹੋਵੇ, ਚਾਹੇ ਉਹ ਸਾਬਣ ਹੋਵੇ, ਚਾਹੇ ਉਹ ਬਿਜਲੀ ਹੋਵੇ, ਜਾਂ ਫਿਰ ਟਾਈਮ ਹੋਵੇ। ਟਾਈਮ ਇਜ਼ ਮਨੀ, ਟਾਈਮ ਇਜ਼ ਮਨੀ, ਹਰ ਚੀਜ਼ ਹਰ ਸ਼ਹਿਰ ਦੇ ਪੈਸੇ ਬਚਦੇ ਆ। ਬ੍ਰੈਂਪਟਨ ਟੀਵੀ ਅਪਲਾਈਸਿਸ
1: ਤੇ AI ਟੈਕਨੋਲੋਜੀ ਦੀ ਜਦੋਂ ਗੱਲ ਕਰਦੇ ਹਾਂ ਇਹਦੇ ਵਿੱਚ ਸਮਾਰਟ ਡਿਸਪੈਂਸਰ ਲਗਾਇਆ ਜੀ, ਜਿੱਦਾਂ ਤੁਸੀਂ ਕਾਰ ਦਾ ਟੈਂਕ ਇੱਕ ਵਾਰੀ ਫਿਲ ਅਪ ਕਰ ਲੈਂਦੇ ਹੋ ਤੇ ਸਰਟਨ ਕਿਲੋਮੀਟਰਸ ਤੱਕ ਤੁਸੀਂ ਕਾਰ ਚਲਾ ਸਕਦੇ ਹੋ। ਇਦਾਂ ਹੀ ਇਹਦੇ ਵਿੱਚ ਵੀ ਤੁਸੀਂ ਡਿਟਰਜੈਂਟ ਸਮਾਰਟ ਡਿਸਪੈਂਸਰ 'ਚ ਇੱਕ ਵਾਰੀ ਫਿਲ ਅਪ ਕਰ ਦਿੰਦੇ ਹੋ ਤੇ ਫਿਰ ਤੁਸੀਂ 44 ਲੋਡ ਜਿਹੜੇ ਹੈਗੇ ਉਹਦੇ ਵਿੱਚ ਤੁਹਾਨੂੰ ਡਿਟਰਜੈਂਟ ਪਾਉਣ ਦੀ ਲੋੜ ਨਹੀਂ। AI ਟੈਕਨੋਲੋਜੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਆ, ਕਿਉਂਕਿ ਤੁਸੀਂ ਹਰ ਵਾਰੀ ਤਾਂ ਫੁੱਲ ਲੋਡ ਨਹੀਂ ਲੈਂਦੇ ਨਾ, ਕਿਸੇ ਵੇਲੇ ਤੁਸੀਂ ਹਾਫ ਲੋਡ ਲੈਂਦੇ ਹੋ ਤੇ AI ਟੈਕਨੋਲੋਜੀ ਸਿਲੈਕਟ ਕਰਦੀ ਹੈ ਕਿ ਤੁਹਾਨੂੰ ਹਾਫ ਲੋਡ ਦੇ ਹਿਸਾਬ ਨਾਲ ਵਾਟਰ ਚਾਹੀਦਾ, ਤੁਹਾਨੂੰ ਹਾਫ ਲੋਡ ਦੇ ਹਿਸਾਬ ਨਾਲ ਜਿਹੜੇ ਹੈ ਡਿਟਰਜੈਂਟ ਚਾਹੀਦਾ। ਸੋ ਕਦੀ ਵੀ ਤੁਹਾਡਾ ਡਿਟਰਜੈਂਟ ਵੇਸਟ ਨਹੀਂ ਹੁੰਦਾ, ਕਦੀ ਵੀ ਤੁਹਾਡਾ ਵਾਟਰ ਐਕਸਟਰਾ ਨਹੀਂ ਜਾਂਦਾ। ਐਨਰਜੀ ਸੇਵਰਸ AI ਟੈਕਨੋਲੋਜੀ ਦੇ ਨਾਲ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲੇ $2,199 ਦੇ, ਤੇ ਅੱਜ ਫਾਦਰਸ ਡੇ ਦੇ ਉੱਪਰ ਅਡੀਸ਼ਨਲ $200 ਡਿਸਕਾਊਂਟ ਮਿਲੇਗਾ, ਕਿਉਂਕਿ ਇੱਕ ਪੀਸ ਵਾਸ਼ਰ ਇੱਕ ਪੀਸ ਡਰਾਇਰ ਹੋ ਜਾਣਾ ਤੇ $1,999 ਚ ਰਹਿ ਜਾਣਾ। ਸੋ ਡਬਲ ਡਿਸਕਾਊਂਟ ਹੈ, ਡਬਲ ਡਿਪ ਹੈ। ਮਿਲਣਾ ਕਿੱਥੋਂ ਹੈ? ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ 'ਤੇ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਵਨ ਵਰਲਡ ਹੈ ਜੀ, ਬ੍ਰੈਂਪਟਨ ਅਪਲਾਈਸਿਸ, ਵਨ ਵਰਲਡ ਹੈ, ਬ੍ਰੈਂਪਟਨ ਅਪਲਾਈਸਿਸ .com। ਤੁਸੀਂ ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਵੀ ਲੈ ਸਕਦੇ ਹੋ, ਪ੍ਰਾਈਸ ਵੀ ਕੰਪੇਅਰ ਕਰ ਸਕਦੇ ਹੋ, ਅਤੇ ਫਿਰ ਵਾਕ ਇਨ ਕਸਟਮਰ ਨੂੰ ਫਾਦਰਸ ਡੇ ਵਨ ਪੀਸ ਖਰੀਦਣ 'ਤੇ $100, ਟੂ ਪੀਸ ਖਰੀਦਣ 'ਤੇ $200, ਤਿੰਨ ਪੀਸ ਖਰੀਦਣ 'ਤੇ $300 ਦਾ ਡਿਸਕਾਊਂਟ ਮਿਲਣਾ। 905-450-2828 ਨੰਬਰ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਉਹਦੇ 'ਤੇ ਤੁਹਾਨੂੰ ਇੱਕ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਵੀ ਆਈਕੋਨ ਮਿਲੇਗਾ। ਜਦੋਂ ਤੁਸੀਂ ਉਹ ਆਈਕੋਨ ਕਲਿੱਕ ਕਰੋਗੇ, ਕਈ ਆਈਟਮ ਤੁਹਾਨੂੰ 40% ਅਤੇ ਕਈ ਆਈਟਮ 50% ਡਿਸਕਾਊਂਟ 'ਤੇ ਅੱਧੀ ਪ੍ਰਾਈਸ 'ਤੇ ਮਿਲਣੀਆਂ। ਅੱਧੀ ਪ੍ਰਾਈਸ ਦੀ ਜਦੋਂ ਗੱਲ ਕਰਦੇ ਹਾਂ ਤੇ ਯਾਦ ਰੱਖਣਾ, ਡਿਸ਼ਵਾਸ਼ਰ ਜਿਹੜੀ ਹੈ $1,000 ਵਾਲੀ $599 ਦੀ ਸੀ, ਅੱਜ ਤੁਹਾਨੂੰ ਅਡੀਸ਼ਨਲ $100 ਡਿਸਕਾਊਂਟ ਦੇ ਨਾਲ ਫਾਦਰਸ ਡੇ ਦੇ ਉੱਪਰ $499 ਦੀ ਮਿਲ ਰਹੀ ਹੈ। ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਫ੍ਰੀ ਡਿਲੀਵਰੀ ਹੈ ਤੇ 6 ਮਹੀਨੇ 'ਚ ਤੁਸੀਂ ਪੇ ਕਰਨਾ। 905-450-2828 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕੈਂਡ।
2: ਲਿਕੁਇਡ ਲੈਸ਼ ਐਕਸਟੈਂਸ਼ਨ ਟੂਬਿੰਗ ਮਸਕੈਰਾ ਐਂਡ

0: ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਐਂਡ ਵੈਲਕਮ, ਨਿੱਘਾ ਸਵਾਗਤ ਚੜ੍ਹਦੀ ਕਲਾ ਰੇਡੀਓ ਪ੍ਰੋਗਰਾਮ ਦੇ ਵਿੱਚ। 5 ਤੋਂ ਲੈ ਕੇ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣੋਗੇ। ਅਤੇ ਤੁਸੀਂ ਸੁਣਿਆ ਹਸਤਿੰਦਰ ਦਾ ਗੀਤ, ਹੱਸਦੇ ਹੀ ਰਹਿਣੇ ਆ। ਅਤੇ ਤੁਹਾਨੂੰ ਦੱਸ ਦਈਏ ਦੋਸਤੋ, ਹਸਤਿੰਦਰ ਤੁਹਾਡੇ ਸ਼ਹਿਰ ਆ ਰਹੇ ਨੇ ਬ੍ਰੈਂਪਟਨ ਦੇ ਵਿੱਚ, ਅਤੇ ਜਿਹਦੇ ਵਿੱਚ ਅੱਜ ਟਿਕਟਾਂ ਦੀ ਪ੍ਰੀ ਸੇਲ ਓਪਨ ਕੀਤੀ ਗਈ ਆ। ਐਂਡ ਇਸ ਪ੍ਰੀ ਸੇਲ ਦੇ ਵਿੱਚ ਤੁਸੀਂ ਟਿਕਟਾਂ ਜਿਹੜੀਆਂ ਤਕਰੀਬਨ ਲਿਮਿਟਡ ਰਹਿ ਗਈਆਂ, 4-5 ਘੰਟਿਆਂ ਦੇ ਵਿੱਚ ਹੀ ਤਕਰੀਬਨ 90% ਟਿਕਟਾਂ ਸੋਲਡ ਆਊਟ ਹੋ ਚੁੱਕੀਆਂ ਨੇ। ਐਂਡ ਇਹ ਟਿਕਟਾਂ ਜੇ ਤੁਸੀਂ ਡਿਸਕਾਊਂਟ, ਕਿਉਂਕਿ ਜਿਹੜੇ ਅਰਲੀ ਬਰਡ ਦਾ ਡਿਸਕਾਊਂਟ ਹੁੰਦਾ, ਤੁਸੀਂ ਨਾ ਕੋਡ ਹਸਤਿੰਦਰ ਪਾ ਲਿਓ, ticketmaster.ca 'ਤੇ ਜਾਣਾ, ticketmaster.ca 'ਤੇ। ਉੱਥੇ ਜੋ ਤੁਸੀਂ ਹਸਤਿੰਦਰ ਦਾ ਇਵੈਂਟ ਖੋਲੋਗੇ, ਉਹਦੇ ਵਿੱਚ ਬ੍ਰੈਂਪਟਨ ਦੇ ਵਿੱਚ ਜਿਹੜਾ ਸ਼ੋਅ ਹੋ ਰਿਹਾ 22 ਨੂੰ, ਉਸ ਸ਼ੋਅ ਦੀਆਂ ਟਿਕਟਾਂ ਦੇ ਲਈ ਜੋ ਤੁਸੀਂ ਕੋਡ ਹਸਤਿੰਦਰ ਯੂਜ਼ ਕਰੋਗੇ, ਤੁਹਾਨੂੰ ਅਰਲੀ ਬਰਡ ਦਾ ਡਿਸਕਾਊਂਟ ਜਿਹੜਾ ਮਿਲੇਗਾ। ਐਂਡ ਤੁਸੀਂ ਇਹ ਕੋਡ ਯੂਜ਼ ਕਰਕੇ ਆਪਣੀਆਂ ਟਿਕਟਾਂ ਬੁੱਕ ਕਰ ਲਿਓ। ਇਹ ਬੜਾ ਪਿਆਰਾ ਆਰਟਿਸਟ ਆ, ਹਸਤਿੰਦਰ ਭਦੌੜ ਤੋਂ ਅਬਰਾਡ ਹੁਣ ਪਹੁੰਚ ਚੁੱਕੇ ਨੇ, ਅਤੇ ਇਹਨਾਂ ਦਾ ਜਿਹੜਾ ਬ੍ਰੈਂਪਟਨ ਸ਼ੋਅ 22 ਨੂੰ ਹੋਵੇਗਾ। ticketmaster.ca 'ਤੇ ਜਾ ਕੇ ਤੁਸੀਂ ਟਿਕਟਾਂ ਬਾਏ ਕਰ ਸਕਦੇ ਹੋ। ਅਤੇ ਸ਼ਾਲੂ ਸ਼ਰਮਾ ਇਹਨਾਂ ਸਾਡੀ ਲਾਈਨ ਜੁੜ ਚੁੱਕੀ ਆ। ਸ਼ਾਲੂ ਜੀ, ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਹੈਰੀ ਜੀ, ਥੈਂਕ ਯੂ ਸੋ ਮਚ।
0: ਸ਼ਾਲੂ ਜੀ, ਲਾਈਫ ਇੰਸ਼ੋਰੈਂਸ, ਇਹ ਇੱਕ ਇਹਨੂੰ ਆਪਾਂ ਇਹ ਜ਼ਰੂਰਤ ਆ, ਇਹ ਨੈਸੈਸਿਟੀ ਆ, ਇਹ ਬੇਸਿਕ ਚੀਜ਼ ਆ। ਆਪਾਂ ਨੂੰ ਪਤਾ ਕਿ ਹਰ ਇੱਕ ਦੀ ਹੋਣੀ ਚਾਹੀਦੀ ਆ, ਪਰ ਕਈ ਵਾਰ ਜਿਹੜੇ ਨਵੇਂ ਬੰਦੇ ਆਏ ਨੇ ਉਹਨਾਂ ਨੂੰ ਹੁੰਦਾ ਕਿ ਯਾਰ ਸ਼ਾਇਦ ਇਹ ਸਾਡੇ ਲਈ ਇੱਕ ਐਡ ਆਨ ਖਰਚਾ। ਉਹਨਾਂ ਨੂੰ ਸਮਝਾਓ ਕਿ ਇਹ ਐਡ ਆਨ ਖਰਚਾ ਨਹੀਂ, ਇਹ ਇੱਕ ਜ਼ਰੂਰਤ ਆ, ਉਹ ਕਿਵੇਂ ਆ ਅਤੇ ਇਹਦੇ ਬਾਰੇ ਜ਼ਰੂਰ ਹੈ ਦੱਸੋ।
1: ਹਾਂਜੀ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਤੇ ਐਂਡ ਵੈਲਕਮ ਟੂ ਦਾ ਸ਼ੋਅ। ਇੰਸ਼ੋਰੈਂਸ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਸਾਨੂੰ ਲੱਗਦਾ ਕਿ ਇਹ ਸਾਡੇ ਲਈ ਇੱਕ ਐਡ ਆਨ ਖਰਚਾ, ਜਿਸ ਤਰ੍ਹਾਂ ਤੁਸੀਂ ਕਿਹਾ, ਪਰ ਇਹ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ, ਉਹ ਸਾਡੀ ਲਾਈਫ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀ ਆ, ਸਾਡੀ ਫੈਮਿਲੀਜ਼ ਦੀ ਲਾਈਫ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਪਰ ਜਦ ਅਸੀਂ ਨਵੇਂ ਆਏ ਹਾਂ ਜਾਂ ਸਾਡੀ ਬਜਟ ਘੱਟ ਹੈਗਾ, ਅਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਐਕਸਪੈਂਸ ਇੱਕ ਬਹੁਤ ਹੀ ਹੈਗਾ ਕਿ ਅਸੀਂ ਇਹਨੂੰ ਥੋੜ੍ਹਾ ਜਿਹਾ ਅਵੋਇਡ ਕਰੀਏ, ਇਸ ਟਾਈਮ 'ਤੇ ਅਸੀਂ ਅਫੋਰਡ ਨਹੀਂ ਕਰ ਸਕਦੇ, ਇਹਨੂੰ ਡਿਲੇ ਕਰ ਦਿੰਦੇ ਹਾਂ। ਪਰ ਜਿਹੜਾ ਇਹ ਕਿ ਇੱਥੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਡਿਲੇ ਨਾ ਕਰੀਏ, ਅਤੇ ਜੇ ਅਸੀਂ ਲਾਈਫ ਇੰਸ਼ੋਰੈਂਸ, ਸਾਡੀ ਜ਼ਰੂਰਤ ਇਹ ਹੈਗੀ ਹੈ ਕਿ ਅਸੀਂ ਚਾਹੇ ਥੋੜ੍ਹੀ ਅਮਾਊਂਟ ਦੀ ਲਾਈਫ ਇੰਸ਼ੋਰੈਂਸ ਲੈ ਲਈਏ ਅਤੇ ਆਪਣੇ ਆਪ ਨੂੰ ਥੋੜ੍ਹੀ ਅਮਾਊਂਟ ਦੀ ਲਾਈਫ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਕਵਰ ਕਰੀਏ, ਆਪਣੀ ਫੈਮਿਲੀ ਨੂੰ ਕਵਰ ਕਰੀਏ। ਔਰ ਇੱਥੇ ਜਿਹੜਾ ਕਿ ਬੈਸਟ ਸੋਲੂਸ਼ਨ ਹੈਗਾ ਉਹ ਟਰਮ ਲਾਈਫ ਇੰਸ਼ੋਰੈਂਸ ਹੈਗਾ। ਟਰਮ ਲਾਈਫ ਇੰਸ਼ੋਰੈਂਸ ਜੋ ਕਿ ਬਹੁਤ ਹੀ ਥੋੜ੍ਹੇ ਹੀ ਪ੍ਰੀਮੀਅਮ ਦੇ ਨਾਲ ਅਸੀਂ ਆਪਣੇ ਆਪ ਨੂੰ ਲੱਖਾਂ ਦੀ ਕਵਰੇਜ ਦੇ ਸਕਦੇ ਹੈਗੇ ਹਾਂ। ਔਰ ਚਾਹੇ ਸਾਡਾ ਮੋਰਗੇਜ ਦਾ ਮੋਟਿਵ ਹੈਗਾ, ਚਾਹੇ ਸਾਨੂੰ ਅਸੀਂ ਆਪਣੀ ਫੈਮਿਲੀਜ਼ ਨੂੰ ਕਵਰ ਕਰਨਾ ਚਾਹੁੰਦੇ ਹੈਗੇ ਹਾਂ, ਚਾਹੇ ਅਸੀਂ ਆਪਣੇ ਰਿਟਾਇਰਮੈਂਟ ਤੱਕ ਦੇ ਜਿਹੜਾ ਹੈਗਾ ਏਜ ਤੱਕ ਨੂੰ ਆਪਣੇ ਆਪ ਨੂੰ ਕਵਰ ਕਰਨਾ ਚਾਹੁੰਦੇ ਹੈਗੇ ਹਾਂ, ਅਤੇ ਟਰਮ ਲਾਈਫ ਇੰਸ਼ੋਰੈਂਸ ਜੋ ਕਿ ਹੈ ਬਹੁਤ ਹੀ ਬੈਸਟ ਸੋਲੂਸ਼ਨ ਹੈਗਾ ਇੱਥੇ। ਔਰ ਜਿਹੜੀ ਟਰਮ ਲਾਈਫ ਇੰਸ਼ੋਰੈਂਸ, ਚਾਹੇ ਸਾਨੂੰ ਕੈਨੇਡਾ ਆਏ ਬਹੁਤ ਹੀ ਟਾਈਮ ਹੋ ਗਿਆ, ਚਾਹੇ ਸਾਨੂੰ ਅਸੀਂ ਨਵੇਂ ਆਏ ਹਾਂ, ਅਤੇ ਮਿਲੀਅਨਸ ਆਫ ਡਾਲਰ ਦੀ, ਚਾਹੇ 1 ਮਿਲੀਅਨ ਦੀ ਆ ਜਾਂ 2 ਮਿਲੀਅਨ ਦੀ ਕਵਰੇਜ ਚਾਹੀਦੀ ਹੈ, ਜਾਂ ਅਸੀਂ ਨਵੇਂ ਆਏ ਹਾਂ ਤਾਂ ਸਾਨੂੰ ਚਾਹੇ 0.5 ਮਿਲੀਅਨ ਦੀ ਕਵਰੇਜ ਲੈਣੀ ਹੈਗੀ ਆ, ਤਾਂ ਉਹ ਜਿਹੜੀ ਅਮਾਊਂਟ ਉਹ ਤੁਹਾਡੀ ਰਿਕੁਆਇਰਮੈਂਟ, ਲੇਟਰ ਔਨ ਤੁਸੀਂ ਉਸ ਪੋਲਿਸੀ ਨੂੰ ਅਸੀਂ ਆਪਣੀ ਮਨੀ ਬੈਕ ਪੋਲਿਸੀ ਦੇ ਵਿੱਚ ਵੀ ਕਨਵਰਟ ਕਰ ਸਕਦੇ ਹਾਂ ਵਿਦਆਊਟ ਐਨੀ ਮੈਡੀਕਲ ਕੰਡੀਸ਼ਨ ਦੇ ਵਿੱਚ। ਅਤੇ ਇਸ ਤਰ੍ਹਾਂ ਹੈਗਾ ਕਿ ਅਗਰ ਤੁਸੀਂ ਆਪਣਾ ਨਵੇਂ ਆਏ ਆ, ਤੁਹਾਡਾ ਬਜਟ ਘੱਟ ਹੈਗਾ, ਤਾਂ ਪੋਲਿਸੀ ਤੁਸੀਂ ਲੈ ਸਕਦੇ 2.5 ਲੱਖ ਦੀ ਪੋਲਿਸੀ ਜੋ ਕਿ $12 ਤੱਕ ਸਟਾਰਟ ਹੁੰਦੀ ਹੈਗੀ ਆ, ਤੁਸੀਂ ਉਸ ਨੂੰ ਲੈ ਕੇ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੈਗੇ ਆ। ਔਰ ਇੱਥੇ ਇੱਕ ਮੈਂ ਹੋਰ ਅਪਡੇਟ ਦੇਣਾ ਚਾਹੁੰਦੀ ਹੈਗੀ ਹਾਂ ਕਿ ਜਿਹੜੇ ਟਰਮ ਇੰਸ਼ੋਰੈਂਸ ਦੇ ਰੇਟ ਹੈਗੇ ਆ ਉਹ ਰਿਡਿਊਸ ਹੋਏ ਨੇ, 7-10% ਤੱਕ ਰਿਡਿਊਸ ਹੋਏ ਨੇ। ਔਰ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਦਾ ਪਲਾਨ ਲੈਣ ਦੇ ਲਈ ਸੋਚ ਰਹੇ ਹੋ ਜਾਂ ਲੈਣਾ ਦੇਖ ਬਹੁਤ ਹੀ ਤੁਸੀਂ ਘੱਟ ਪ੍ਰੀਮੀਅਮ ਤੇ ਲੈਣਾ ਚਾਹੁੰਦੇ ਹੈਗੇ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹਾਂ। ਔਰ ਅਸੀਂ ਤੁਹਾਡੀ
0: ਮੈਨੂੰ ਹੋਰ ਚੀਜ਼ਾਂ ਦੱਸਿਓ ਆਪਣਾ। ਸ਼ਾਲੂ ਜੀ, ਜਿਹੜਾ ਇਹ ਲਾਈਫ ਇੰਸ਼ੋਰੈਂਸ ਆ, ਇੱਕ ਏਜ ਦੇ ਨਾਲ ਇਹਦਾ ਕੋਈ ਫਰਕ ਪੈਂਦਾ? ਜੇ ਆਪਾਂ ਅੱਜ 30 ਸਾਲ ਦਾ ਕੋਈ ਬੰਦਾ ਉਹ ਪੋਲਿਸੀ ਕਰਵਾਉਂਦਾ, 35 ਦਾ, 40 ਦਾ, 45 ਦਾ, ਇਹਦੇ ਮੈਡੀਕਲ ਹਿਸਟਰੀ ਇਹਦੇ ਵਿੱਚ ਕੋਈ ਰੋਲ ਅਦਾ ਕਰਦੀ?
1: ਜੀ, ਬਹੁਤ ਹੀ ਮੇਜਰ ਰੋਲ ਅਦਾ ਕਰਦੀ ਹੈਗੀ ਹੈ ਤੁਹਾਡੀ ਏਜ ਔਰ ਤੁਹਾਡੀ ਹੈਲਥ। ਤੁਹਾਡੀ ਹੈਲਥ ਅੱਛੀ ਹੋਊਗੀ, ਤੁਹਾਡੀ ਏਜ ਘੱਟ ਹੋਊਗੀ, ਤੁਹਾਨੂੰ ਪ੍ਰੀਮੀਅਮ ਘੱਟ ਹੋਊਗਾ ਤੁਹਾਡੀ ਹੈਲਥ। ਤੁਸੀਂ ਈਵਨ ਕਿ ਨੋਨ ਸਮੋਕਰ ਔਰ ਸਮੋਕਰ ਦਾ ਵੀ ਰੇਟ ਬਹੁਤ ਹੀ ਫਰਕ ਹੈਗਾ। ਔਰ ਜੇ ਤੁਸੀਂ ਸਮੋਕ ਕਰਦੇ ਹੈਗੇ ਆ ਉਹਦਾ ਰੇਟ ਦੇ ਨਾਲੋਂ ਜੇ ਤੁਸੀਂ ਨੋਨ ਸਮੋਕਰ ਦਾ ਰੇਟ ਦੇਖੋ ਤਾਂ ਉਹ ਵੀ ਬਹੁਤ ਜ਼ਿਆਦਾ ਫਰਕ ਆਉਂਦਾ ਹੈਗਾ। ਔਰ ਇਸ ਲਈ ਤੁਸੀਂ ਆਪਣੀ ਪੋਲਿਸੀ ਲੈਣ ਦੇ ਲਈ ਮੈਨੂੰ ਕੰਟੈਕਟ ਕਰ ਸਕਦੇ ਨੋਨ ਸਮੋਕਰ ਦਾ। ਜੇ ਮੈਂ ਤੁਹਾਨੂੰ 48 ਈਅਰਸ ਓਲਡ ਮੈਨ ਦੀ 10 ਸਾਲ ਦੀ ਟਰਮ ਦੱਸਾਂ ਤਾਂ ਲਾਈਕ 175 ਦੇ ਅਰਾਊਂਡ ਆਉਂਦੀ ਹੈਗੀ ਆ। ਜੇ ਤੁਸੀਂ ਨੋਨ ਸਮੋਕਰ ਦਾ ਰੇਟ 5 ਲੱਖ ਦੀ ਤੁਸੀਂ ਟਰਮ 10 ਦੇਖੋ ਤਾਂ 56 ਦੇ 57 ਦੇ ਅਰਾਊਂਡ ਤੁਹਾਨੂੰ ਕਵਰੇਜ ਮਿਲ ਜਾਂਦੀ ਹੈ। ਔਰ ਇੰਨਾ ਫਰਕ ਹੈ ਨੋਨ ਸਮੋਕਰ ਔਰ ਸਮੋਕਰ ਦਾ। ਔਰ ਇਸੇ ਤਰ੍ਹਾਂ ਹੀ ਹੈਲਥ ਦਾ ਵੀ ਔਰ ਏਜ ਦਾ ਵੀ ਬਹੁਤ ਇਹਦੇ ਤੇ ਇੰਪੈਕਟ ਪੈਂਦਾ ਹੈਗਾ। ਔਰ ਇਹ ਤੁਸੀਂ ਟਰਮ ਲਾਈਫ ਇੰਸ਼ੋਰੈਂਸ ਦੇ ਪਲਾਨ ਲੈਣਾ ਚਾਹੁੰਦੇ ਹੈਗੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੈ ਸ਼ਾਲੂ ਸ਼ਰਮਾ 6474078631। ਔਰ ਨਾਲ ਦੀ ਨਾਲ ਮੈਂ ਇੱਕ ਹੋਰ ਤੁਹਾਡੇ ਨਾਲ ਖਬਰ ਸਾਂਝੀ ਕਰਨਾ ਚਾਹੁੰਦੀ ਹੈਗੀ ਹਾਂ। ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਤੁਸੀਂ ਉਹਨਾਂ ਦੇ ਲਈ ਲੈ ਦੇਖ ਰਹੇ ਹੈਗੇ ਹਾਂ ਤਾਂ ਤੁਸੀਂ ਉਹਨਾਂ ਦਾ 1 ਜੁਲਾਈ ਤੋਂ ਹੀ ਪਹਿਲਾਂ ਤੁਸੀਂ ਆਪਣੀ ਉਹਨਾਂ ਦੇ ਲਈ ਇੰਸ਼ੋਰੈਂਸ ਲੈ ਕੇ ਰੇਟ ਨੂੰ ਲੋਕ ਇਨ ਕਰ ਲਵੋ, ਕਿਉਂਕਿ 1 ਜੁਲਾਈ ਤੋਂ ਰੇਟਸ ਵੱਧ ਰਹੇ ਹੈਗੇ ਆ 5-15% ਤੱਕ। ਜੋ ਕਿ ਤੁਸੀਂ ਅਗਰ ਹੁਣੇ ਤੁਸੀਂ ਆਪਣਾ ਸੁਪਰ ਵੀਜ਼ਾ ਇੰਸ਼ੋਰੈਂਸ ਆਪਣੇ ਪੇਰੈਂਟਸ ਲਈ ਲੈਣਾ ਚਾਹੁੰਦੇ ਹੈਗੇ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ, ਹੁਣੇ ਹੀ ਬੈਸਟ ਰੇਟ ਲੈਣ ਦੇ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹਾਂ ਸ਼ਾਲੂ ਸ਼ਰਮਾ 6474078631। ਔਰ ਉਸ ਰੇਟ ਨੂੰ ਤੁਸੀਂ ਲੋਕ ਇਨ ਕਰ ਸਕਦੇ ਹੈਗੇ ਆ। ਬੈਸਟ ਰੇਟ ਲੈਣ ਲਈ ਟਰਮ ਇੰਸ਼ੋਰੈਂਸ ਲੈਣੀ ਹੈਗੀ ਹੈ, ਜਾਂ ਤੁਸੀਂ ਟਰੈਵਲ ਕਰ ਰਹੇ ਹੈਗੇ ਆ, ਜਾਂ ਤੁਸੀਂ ਬੱਚਿਆਂ ਦੀ RESP ਲੈਣੀ ਹੈਗੀ ਹੈ, ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਦੇਖ ਰਹੇ ਹੈਗੇ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 6474078631 ਵਿਦ ਟੀਮ ਇੰਸ਼ੋਰੈਂਸ ਫੋਰ ਯੂ। ਸਾਡਾ ਆਫਿਸ ਹੈਗਾ 9280 ਗੋਰਵੇ ਡਰਾਈਵ, ਯੂਨਿਟ C, 110 ਨੰਬਰ ਹੈਗਾ ਯੂਨਿਟ ਦਾ, ਬਰੈਂਪਟਨ ਦੇ ਵਿੱਚ। ਤੁਸੀਂ ਕਦੇ ਵੀ ਆ ਕੇ ਸਾਨੂੰ ਮਿਲ ਸਕਦੇ ਹੈ। ਔਰ ਕੱਲ੍ਹ ਨੂੰ ਤੀਆਂ ਦਾ ਪ੍ਰੋਗਰਾਮ ਹੈਗਾ ਔਰ ਫਾਦਰਸ ਡੇ ਵੀ ਹੈਗਾ। ਫਾਦਰਸ ਡੇ ਤੇ ਆਪਣੇ ਬੱਚਿਆਂ ਦੇ ਨਾਲ ਤੁਸੀਂ ਇੰਜੋਏ ਕਰ ਰਹੇ ਹਾਂ, ਲੇਡੀਜ਼ ਆਪਣੇ ਤੀਆਂ ਦੇ ਮੌਕੇ ਤੇ ਤੀਆਂ ਦੇ ਮੇਲੇ 'ਚ ਜਾ ਰਹੀਆਂ ਹੈਗੀਆਂ, ਤੁਸੀਂ ਸਾਨੂੰ ਉੱਥੇ ਆ ਕੇ ਮਿਲੋ, ਅਸੀਂ ਉੱਥੇ ਵੀ ਤੁਹਾਡੇ ਨਾਲ ਹੋਵਾਂਗੇ, ਇੰਜੋਏ ਕਰਾਂਗੇ। ਔਰ ਸਾਡਾ ਬੂਥ ਲੱਗਾ ਹੋਏਗਾ ਉੱਥੇ, ਤੁਸੀਂ ਸਾਨੂੰ ਉੱਥੇ ਆ ਕੇ ਮਿਲ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ 6474078631।
0: ਸੋ ਇੰਸ਼ੋਰੈਂਸ ਕਰਵਾਉਣੀ ਆ ਤਾਂ ਸ਼ਾਲੂ ਸ਼ਰਮਾ ਜੀ ਤੁਹਾਡੇ ਦਿਮਾਗ ਦੇ ਵਿੱਚ ਪਹਿਲੇ ਨੰਬਰ 'ਤੇ ਇਹਨਾਂ ਦਾ ਨੰਬਰ ਡਾਇਲ ਹੋਣਾ ਚਾਹੀਦਾ, ਫੋਨ ਨੰਬਰ 'ਚ ਹੋਣਾ ਚਾਹੀਦਾ, ਦਿਲ ਦੀਆਂ ਡਾਇਰੀਆਂ 'ਤੇ ਨੰਬਰ ਨੋਟ ਹੋਣਾ ਚਾਹੀਦਾ, ਨੰਬਰ 6474076831। ਇਕੱਲੀ ਇੰਸ਼ੋਰੈਂਸ ਪੋਲਿਸੀ ਬਾਉਣ ਨਹੀਂ, ਇਹਦੇ ਵਿੱਚ ਇੱਕ ਜ਼ਿੰਮੇਵਾਰੀ ਆ, ਇਹਦੇ ਵਿੱਚ ਇੱਕ ਨੌਲੇਜ ਆ, ਇਹਦੇ ਵਿੱਚ ਕਲੋਜ਼ ਦੇ ਸਮਝ ਹੋਣ ਦੀ ਬੜੀ ਜ਼ਰੂਰਤ ਆ, ਕਿਉਂਕਿ ਜਦੋਂ ਤੁਸੀਂ ਸ਼ਾਲੂ ਜੀ ਨਾਲ ਬੈਠੋਗੇ, ਪੋਲਿਸੀ ਉਹ ਹੁੰਦੀ ਆ ਕਿ ਜਦੋਂ ਕਰਵਾਈ ਹੋਵੇ, ਕੱਲ੍ਹ ਨੂੰ ਰੱਬ ਨਾ ਕਰੇ ਕਲੇਮ ਦੀ ਵਾਰੀ ਆਵੇ ਤਾਂ ਉਹ ਕਲੇਮ ਵੀ ਮਿਲ ਜਾਵੇ, ਉਹਦੇ ਵਿੱਚ ਵੀ ਸ਼ਾਲੂ ਜੀ ਤੁਹਾਨੂੰ ਪ੍ਰੋਪਰ ਪੋਲਿਸੀ ਹੀ ਉਸ ਤਰੀਕੇ ਨਾਲ ਕਰਨਗੇ, ਪੂਰੀ ਹੈਲਪ ਕਰਨਗੇ। ਕਈ ਵਾਰ ਇਹ ਹੁੰਦਾ ਕਿ ਆਪਾਂ XYZ ਤੋਂ ਕੋਈ ਵੀ ਸੋਰਸ ਤੋਂ ਪੋਲਿਸੀ ਕਰਵਾ ਲਈ, ਪਰ ਉਹ ਪੋਲਿਸੀ ਦਾ ਫਾਇਦਾ ਕਿ ਜੇ ਕੱਲ੍ਹ ਨੂੰ ਕਲੇਮ ਹੀ ਨਾ ਮਿਲੇ। ਸੋ ਪੋਲਿਸੀ ਕਰਵਾਉਣੀ ਆ ਤਾਂ ਉਹਦੇ ਲਈ ਤੁਹਾਨੂੰ ਨੌਲੇਜ ਵੀ ਹੋਣੀ ਚਾਹੀਦੀ ਹੈ, ਤੁਸੀਂ ਕੁਐਸਚਨ ਪੁੱਛੋ, ਸ਼ਾਲੂ ਜੀ ਜਵਾਬ ਦੇਣਗੇ। ਨੰਬਰ ਟੂ ਕਾਲ 6474076831, 6474076831, 6474078631। ਸ਼ੁਕਰੀਆ ਸ਼ਾਲੂ ਜੀ, ਧੰਨਵਾਦ।
1: ਥੈਂਕ ਯੂ ਜੀ।

0: ਸੋ ਜਦੋਂ ਮੈਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ ਅਤੇ ਪ੍ਰੋਗਰਾਮ ਦਾ ਹਿੱਸਾ ਸਪੋਂਸਰ ਕੀਤਾ ਜਾ ਰਿਹਾ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ 'ਤੇ ਤੁਸੀਂ ਪਹੁੰਚਣਾਗੇ, ਜਿੱਥੇ ਕਿ ਫਰਨੀਚਰ ਦੀ ਸੇਲ, ਫਾਦਰ ਦੇ ਸਪੈਸ਼ਲ ਸੇਲ ਜਿਹੜੀ ਚੱਲ ਰਹੀ ਆ, ਐਂਡ ਜਿੱਥੇ ਕਿ ਕਿੰਗ ਬੈੱਡ ਡਰੈਸਰ ਮਿਰਰ ਦੇ ਨਾਲ ਨਾਈਟ ਸਟੈਂਡ ਦੇ ਨਾਲ ਚਿੱਟੇ ਕਲਰ ਦਾ ਇਹ ਵਾਈਟ ਕਲਰ ਦੇ ਵਿੱਚ ਤੁਹਾਨੂੰ ਮਿਲੂਗਾ। ਇਹ $1699 ਦਾ ਤੁਹਾਨੂੰ ਮਿਲ ਰਿਹਾ। ਵੈਸੇ ਤਾਂ ਇਹਦੀ ਕੋਸਟ ਬਹੁਤ ਹਾਈ ਆ, ਪਰ ਇਸ ਸਮੇਂ ਇਹ ਕੋਸਟ ਟੂ ਕੋਸਟ ਦੇ ਰਹੇ ਨੇ ਪਰਿਵਾਰਾਂ ਨੂੰ ਕਿੰਗ ਬੈੱਡ ਡਰੈਸਰ ਮਿਰਰ ਨਾਈਟ ਸਟੈਂਡ ਦੇ ਨਾਲ $1699 ਦਾ। ਅਤੇ ਜੇ ਤੁਸੀਂ ਰਾਈਟ ਵੇ ਕਾਲ ਕਰਕੇ ਬੁੱਕ ਕਰੋਗੇ, ਸਿਰਫ ਬੁੱਕ ਕਰਨਾ, ਬਾਕੀ ਤੁਸੀਂ ਜਦੋਂ ਉੱਥੇ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਤਾਂ ਤੁਸੀਂ ਆਪਦੀ ਡੀਲ ਅੱਗੇ ਵਧਾਉਣੀ ਆ, ਤਾਂ ਟੈਲੀਵਿਜ਼ਨ ਤੁਹਾਨੂੰ ਫ੍ਰੀ ਹੈ ਜੇ ਤੁਸੀਂ ਕਾਲ ਕਰਕੇ ਬੁੱਕ ਕਰੋਗੇ। ਸੋ $1699 ਦਾ ਤੁਹਾਨੂੰ ਕਿੰਗ ਬੈੱਡਰੂਮ ਸੈੱਟ ਮਿਲੇਗਾ। ਟੈਲੀਵਿਜ਼ਨ ਫ੍ਰੀ ਚਾਹੁੰਦੇ ਹੋ, ਕਾਲ ਕਰ ਲਓ 647-262-0000 647-262-0000 ਫਾਦਰ ਦੇ ਸਪੈਸ਼ਲ ਸੇਲ ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ 'ਤੇ ਇਸ ਸਮੇਂ ਚੱਲ ਰਹੀ ਹੈ। ਸਰ ਲੈਂਜ ਚੁੱਕੀ ਆ ਨਾਗਪਾਲ ਜੀ ਨਾਲ। ਨਾਗਪਾਲ ਜੀ ਯੂਨੀ ਗਲੋਬਲ ਐਜੂਕੇਸ਼ਨ ਕੰਸਲਟੈਂਟਸ ਦੇ ਵਿੱਚ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਅਤੇ ਇਹ ਜੋ ਗੌਰਮੈਂਟ ਦਾ ਇੱਕ ਸਕੀਮ ਆ ਉਸ ਨੂੰ ਅਵੇਅਰਨੈਸ ਲੈ ਕੇ ਪਰਿਵਾਰਾਂ ਤੱਕ ਪਹੁੰਚਾ ਰਹੇ ਨੇ ਕਿ ਭਾਈ ਜੋ ਬੰਦਾ ਜ਼ਰੂਰਤਮੰਦ ਹੈਗਾ ਉਹਦੇ ਤੱਕ ਇਹ ਸਕੀਮ ਪਹੁੰਚੇ, ਲਾਹਾ ਮਿਲੇ। ਲਾਹਾ ਪੜ੍ਹਾਈ ਦੇ ਵਿੱਚ, ਪੜ੍ਹਾਈ ਦੇ ਨਾਲ ਪੈਸਾ ਜਿਹੜਾ ਗੌਰਮੈਂਟ ਹੈਲਪ ਕਰ ਰਹੀ ਆ ਕਿ ਤੁਸੀਂ ਭਾਈ ਪੜ੍ਹੋ ਅਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਵੋ, ਆਪਦੀ ਸਕਿੱਲ ਨੂੰ ਡਿਵੈਲਪ ਕਰੋ, ਚੰਗੇ ਪੈਸੇ ਬਣਾਓ। ਪਰ ਇਹ ਨਾਲ ਦੇ ਨਾਲ ਕਹਿ ਰਹੇ ਨੇ ਕਿ ਇਹ ਸਕੀਮ ਦੇ ਵਿੱਚ ਬੜਾ ਜਲਦੀ ਚੇਂਜਸ ਆਉਣ ਵਾਲੇ ਨੇ, ਜਿਹਦੇ ਵਿੱਚ ਸਰਕਾਰ ਨੇ ਜਿਹੜੀ ਹੁਣ ਗ੍ਰਾਂਟ ਦੇ ਰਹੇ ਉਹ ਬੰਦ ਹੋ ਰਹੀ ਹੈ, ਇਸ ਤੋਂ ਬਾਅਦ ਇਕੱਲਾ ਲੋਨ ਹੋਊਗਾ। ਸੋ ਬਹੁਤ ਲੋਕ ਜਿਹੜੇ ਅੱਜ ਤੋਂ 2 ਮਹੀਨਿਆਂ ਨੂੰ ਕਰਨਗੇ, ਸੋ ਉਹ ਅੱਜ ਹੀ ਕਰਨ ਤਾਂ ਉਹਨਾਂ ਨੂੰ ਇੱਕ ਐਕਸਟਰਾ ਫਾਇਦਾ ਵੀ ਆ। ਡਾਕਪਾਲ ਜੀ ਵਧੇਰੇ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ। ਸ਼ੁਰੂਆਤ ਕਰੋ, ਕੀ ਇਹਦਾ ਨਾਮ ਆ ਐਂਡ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ, ਕੌਣ ਕੌਣ ਇਹਦੇ ਵਿੱਚ ਐਲੀਜੀਬਲ, ਇਸ ਤੋਂ ਆਪਾਂ ਅੱਗੇ ਗੱਲਬਾਤ ਕਰਦੇ। ਡਾਕਪਾਲ ਜੀ ਵੈਲਕਮ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਇਹ ਮੈਸੇਜ ਉਨ੍ਹੀਂ ਕੇ ਲੀਏ ਹੈ ਜਿਨਕੀ 2024 ਕੀ ਨੋਟਿਸ ਆਫ ਅਸੈਸਮੈਂਟ ਕੀ ਇਨਕਮ $70,000 ਸੇ ਕਮ ਹੈ, ਜੋ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ ਹੈ, ਅਨਇੰਪਲੋਇਡ ਹੈ, ਲਾਈਕ ਸਿੰਗਲ ਮਦਰ ਹੈ, ਲਾਈਕ ਲੋ ਇਨਕਮ ਮਿਡਲ ਇਨਕਮ ਹੈ, ਮੇਨਲੀ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਓਨਟਾਰੀਓ ਮੈਂ ਕਿਸੀ ਵੀ ਸਿਟੀ ਮੈਂ ਰਹਿਤੇ ਹੈ, ਆਪ ਐਲੀਜੀਬਲ ਹੈ, ਏਜ ਕੀ ਕੋਈ ਲਿਮਿਟ ਨਹੀਂ ਹੈ, ਆਪ 45 ਕੇ ਹੈ, 75 ਕੇ ਹੈ, ਡਜ਼ਨਟ ਮੈਟਰ, ਪੈਨਸ਼ਨ ਪੇ ਹੈ, ਡਜ਼ਨਟ ਮੈਟਰ, ਆਪ ਸਕਿੱਲ ਡਿਵੈਲਪ ਕਰੇ, ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ, ਗਵਰਨਮੈਂਟ ਆਪਕੀ ਫੀਸ ਪੇ ਕਰ ਰਹੀ ਹੈ ਡਾਇਰੈਕਟਲੀ ਕਾਲਜ ਕੇ, ਐਂਡ ਆਪਕੋ ਫੰਡਿੰਗ ਦੇ ਰਹੀ ਹੈ, ਆਪਕੇ ਖਾਤੇ ਮੇਂ ਪੈਸਾ ਆਤਾ ਹੈ, ਕੁਛ ਕੈਚ ਨਹੀਂ ਹੈ। 30 to 100,000 ਕੀ ਫੰਡਿੰਗ ਹੋਤੀ, ਜਿਸਕਾ 30 to 100,000 ਕੀ ਫੰਡਿੰਗ ਹੈ, ਜਿਸਕਾ ਹਾਫ ਪੋਰਸ਼ਨ ਕਿਆ ਹੈ, ਨਾਨ ਰਿਫੰਡੇਬਲ ਟੈਕਸ ਫ੍ਰੀ ਗ੍ਰਾਂਟਸ। ਫੰਡਿੰਗ ਦਾ ਨਾਮ ਸੁਣਕੇ ਲੱਗਦਾ ਕੁਛ ਕੁਐਸਚਨ ਮਾਰਕ ਆਤਾ ਹੈ, ਭਈਆ ਕਿਆ ਕੈਚ ਹੋਗਾ, ਕਿਆ ਕੈਚ ਹੋਗਾ, ਯਹਾਂ ਕੁਛ ਕੈਚ ਨਹੀਂ ਹੈ।
0: ਵੈਰੀ ਗੁੱਡ। ਤੇ ਇਹ ਕਿੰਨਾ ਕੁ ਸਮਾਂ, 2 ਮਹੀਨੇ, 3 ਮਹੀਨੇ ਰਹਿ ਗਏ ਜਾਂ ਮਹੀਨਾ ਕੀ ਰਹਿ ਗਿਆ ਜੀ?
1: ਮਹੀਨਾ ਜੀ ਰਹਿ ਗਿਆ, ਬਸ 30 ਡੇਜ਼ ਰਹਿ ਗਏ ਅੱਜ ਸੇ ਪੂਰੇ, ਐਂਡ ਦੈਨ ਉਸਕੇ ਬਾਅਦ ਜੋ ਨੈਕਸਟ ਅਕੈਡਮਿਕ ਈਅਰ ਆ ਰਹਾ ਹੈ 1 ਅਗਸਤ ਕੇ ਬਾਅਦ।
0: ਅੱਜ ਗ੍ਰਾਂਟ ਆ ਰਹੀ ਹੈ, ਮਹੀਨੇ ਬਾਅਦ ਬੰਦ?
1: ਬੰਦ ਨਹੀਂ, ਬੰਦੋ ਕੇ ਜੋ ਮਹੀਨੇ ਬਾਅਦ ਜੁਆਇਨ ਕਰੇਗਾ ਉਸਕੇ ਲਈ ਬੰਦ, ਜੋ ਆਜ ਜੁਆਇਨ ਕਰੇਂਗੇ ਜਾਂ ਫਿਰ ਆਜ ਸੇ 30 ਡੇਜ਼ ਮੇਂ ਜੁਆਇਨ ਕਰੇਂਗੇ, ਕੋਰਸ ਸਟਾਰਟ ਕਰੇਂਗੇ, ਉਨਕੋ ਬਹੁਤ ਅੱਛਾ ਬੈਨੀਫਿਟ ਹੈ।
0: ਵੈਰੀ ਗੁੱਡ। ਤੇ ਜੇ ਅੱਜ ਹੀ ਅਸੀਂ ਜੁਆਇਨ ਕਰਨਾ ਹੋਵੇ ਕੀ ਕ੍ਰੈਡਿਟ ਸਕੋਰ ਚੈੱਕ ਹੁੰਦਾ ਗਾ, ਤੇ ਜਾਂ ਸਾਨੂੰ ਅਸੀਂ ਇਹਦੇ ਵਿੱਚ ਕਿਵੇਂ ਪਤਾ ਲੱਗਾ ਸੀ ਸਾਨੂੰ ਕਿੰਨੀ ਕੁ ਗ੍ਰਾਂਟ ਮਿਲ ਜੂਗੀ ਜੀ?
1: ਗਵਰਨਮੈਂਟ ਆਪਕੋ ਐਜੂਕੇਸ਼ਨ ਕੇ ਲਈ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਕ੍ਰੈਡਿਟ ਚੈੱਕ ਇਸਕੇ ਅੰਦਰ ਹੋਤਾ ਨਹੀਂ ਹੈ। ਕਾਲ ਕਰੇ, ਐਸਟੀਮੇਟ ਲੇ, ਫੈਮਿਲੀ ਆਫ ਟੂ ਕੋ ਆਪਕੇ $45,000 ਆਤਾ ਹੈ, ਜਿਸ ਮੇਂ ਸੇ $25 ਤੋ ਗ੍ਰਾਂਟ ਹੈ, ਵਾਪਿਸ ਨਹੀਂ ਕਰਨਾ। ਫੈਮਿਲੀ ਆਫ 5 ਕੋ ਆਪਕੋ $100,000 ਆਤਾ ਹੈ, ਜਿਸ ਮੇਂ ਸੇ $50,000 ਤੋ ਆਜ ਕੀ ਰੇਟ ਮੇਂ ਗ੍ਰਾਂਟ ਸੇ ਵਾਪਿਸ ਹੀ ਨਹੀਂ ਕਰਨਾ ਆਪਨੇ। ਔਰ ਜੋ ਲੋਨ ਵੀ ਹੈ ਨਾ, ਬਿਨਾਂ ਕ੍ਰੈਡਿਟ ਚੈੱਕ ਕੇ ਮਿਲਤਾ ਹੈ ਆਪਕੋ, ਅਗਰ ਆਪਕਾ ਜ਼ੀਰੋ ਵੀ ਹੈ ਨਾ ਸਕੋਰ ਤੋ ਵੀ ਆਪਕੋ ਮਿਲੇਗਾ, ਔਰ ਆਪਣੇ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰਨਾ ਹੈ। ਸ਼ੁਰੂ ਮੇਂ ਬਿਆਜ ਦਰ 0% ਹੈ, ਜਬ 1.5 ਸਾਲ ਬਾਅਦ ਲੋਟਾਨਾ ਸਟਾਰਟ ਕਰੇਂਗੇ ਤਬ ਬਿਆਜ ਕਿਤਨਾ ਹੈ, 2.5% ਪੂਰੇ ਸਾਲ ਕਾ, ਜੋ ਕਿ ਕੁਛ ਵੀ ਨਹੀਂ ਹੈ।
0: ਵੈਰੀ ਗੁੱਡ। ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ, ਕੋਈ ਇੱਕ ਵਾਰੀ ਆਈਡੀਆ ਜਿਹਾ ਦੇ ਦਿਓ ਸਾਨੂੰ ਕਿ ਜੇ ਕੋਈ ਹਸਬੈਂਡ ਵਾਈਫ ਨੇ, ਫੈਮਿਲੀ ਇਨਕਮ ਘੱਟ ਆ, 2 ਬੱਚੇ ਨੇ, 1 ਬੱਚਾ ਗਾ, ਉਹਦਾ ਕੀ ਫਰਕ ਪੈਂਦਾ, ਕਿੰਨੇ ਕੁ ਪੈਸੇ ਸਰਕਾਰ ਦਿੰਦੀ ਆ, ਤੇ ਇਸ ਤੋਂ ਬਾਅਦ ਨਾਲ ਦੀ ਨਾਲ ਹੀ ਦੱਸ ਦਿਓ ਕੋਰਸਿਸ ਬਾਰੇ, ਕਿਹੜੇ ਕਿਹੜੇ ਕੋਰਸਿਸ ਜ਼ਿਆਦਾ ਹੌਟ ਨੇ, ਪਰਿਵਾਰ ਕਿਹੜੇ ਕਿਹੜੇ ਕੋਰਸਿਸ ਜ਼ਿਆਦਾ ਕਰਦੇ ਨੇ?
1: ਸਿੰਗਲ ਬੰਦੇ ਕੋ ਫਾਇਦਾ ਨਹੀਂ ਹੈ, ਮੈਰਿਡ ਹੈ ਤੋ ਫਾਇਦਾ ਸਟਾਰਟ ਹੋਤਾ ਹੈ। ਅਗਰ ਆਪ ਮੈਰਿਡ ਵਿਦ 2 ਕਿਡਸ ਹੈ ਤੋ ਆਪਕੋ 80,000 ਕੀ ਫੰਡਿੰਗ ਬਣ ਜਾਤੀ ਹੈ, ਜਿਸ ਮੇਂ ਸੇ $40,000 तो ग्रांट्स ही है जो वापिस ही नहीं करना, जो रेस्ट $40,000 है डेढ़ साल बाद लौटाना स्टार्ट करना है जी, डेढ़ साल बाद, वो भी 2.5% ब्याज है डेढ़ साल बाद, शुरू में तो 0% है। अब इसमें कोर्सेज हमारे पास हार्ड वाले कोर्सेज भी हैं, HVAC, जिसमें आपको इनपुट देना पड़ेगा जी, PSW, जिसमें आपने इनपुट देना पड़ेगा। ऑन अदर हैंड हमारे जो मेन क्लाइंट्स चूज करते हैं अंकल आंटी, 50-60 साल के क्लाइंट्स हमारे ज्यादा है राइट, वो चूज करते हैं आसान कोर्सेज, असाइनमेंट्स है, एग्जामिनेशन नहीं है, फुली ऑनलाइन है, फुली ऑनलाइन। आपने 2 से 3 घंटे देने हैं, आप स्किल हासिल करते हैं, अकाउंटिंग सीखें, मैनेजमेंट सीखें, और फंडिंग ले रहे अपने अकाउंट में हासिल करें। आपका फायदा हाथी जितना है, हमारा फायदा चीटी जितना है।
0: कोई चीटी जितना कितना जी, कितनी फीस है तुम्हारी, ते कदों देनी है फीस?
1: हाँ जी, फीस देने काम होने के बाद जब आपके अकाउंट में फंडिंग आ जाती है तब आपने देनी। हमारी फीस कितनी है, $199 या $499?
0: कोई अलग कमीशन पोर्शन तो नहीं मांगते तुसी?
1: हां जी,
0: कोई कमीशन पोर्शन कोई कैच तो नहीं हैगा?
1: बिल्कुल जी नहीं, काम होने के बाद लेते हैं, उल्टा लोग हमें धोखा दे सकते हैं और देते भी हैं। 10-15% लोग पैसे देते हमारे काम होने के बाद, फोन नहीं उठाते। हमें कोई उनसे कोई वो गला सिकवा नहीं है, धंधा ठोक के कर रहे हैं, कोई कैच नहीं है। लोग आते कहते सर पहले झंडे 3500 लिया, 2500 शुरू में लिया, हम तो लेते ही नहीं।
0: सो गवर्नमेंट कह रही है तुसी पढ़ो ते असी तुहानू पढ़ाई दे लई ग्रांट देवांगे, जे एक्स्ट्रा लोन चाहिए लोन देवे। अच्छा, लोन का की प्रोसेस है जी? वो ऑप्शनल है, लेना पैंदा? कितना इंटरेस्ट रेट है?
1: लोन ऑप्शनल है, शुरू में 0% पे है, जब डेढ़ साल बाद लौटाना स्टार्ट करेंगे तब 2.5% ब्याज है साल का, मतलब 40,000 का लोन आपका बनता है तो आपने 44,000 रिटर्न करना है, 4,000 ब्याज है 10 साल का, सिर्फ $4,000। कहाँ मिलेगा लोन आपको ऐसा बताओ?
0: तो मोड़ना कितने टाइम दे?
1: अगर एक साल का कोर्स है तो डेढ़ साल बाद मोड़ना स्टार्ट करना है 10 साल में।
0: अच्छा,
1: 14.5 साल मैक्सिमम है।
0: कुछ भी नहीं रह गया, किस्त बहुत छोटी ही बनी।
1: बड़ा बेनिफिट है लोगों का बहुत, हम 7 ईयर से बिजनेस में इतने लोगों को हेल्प कर चुके हैं, आज भी लाइक 3 मिठाई के डब्बे आए हुए हैं और अंकल आंटी पूरे ब्लेसिंग देके जाते
0: हैं। अच्छा, मैं तो बहुत क्वेश्चन पूछदा ते तुहाडे तो परिवार होर किहो जे क्वेश्चन पूछदे ने, कोई इदां दा सवाल जिहड़ा तुसीं डिस्कस करना चाहो दसना चाहो?
1: आज एक क्वेश्चन आया, पहली बार आया, वो क्वेश्चन यूनिक था। एक अंकल है, उनकी एज ज्यादा है, 75 है, कहते अगर मैं जैसे कल बसा तो फिर लोन मेरे बच्चों को देना पड़ेगा जो लोन मिला है। मैंने अच्छा। अंकल जी यहाँ पे ऐसा नहीं, यहाँ पे ऐसा नहीं, बच्चों पे पास ऑन होता है कुछ राइट, तो इसलिए बड़ा न्यू क्वेश्चन था मेरे लिए ना राइट, तो बस हाँ, तो यही चीज है, कोई कैच नहीं है जी। आप फंडिंग हासिल करें, आज ग्रांट्स आ रही है, गवर्नमेंट आज मेहरबान है, लहा ले ले अपना, क्योंकि बाद में ये दिन कभी नहीं आना। आप रह गए तो रहेगा, और सारे आपके दोस्त ले चुके, आप ही पीछे रह गए, बस मैं लिख के दे रहा हूँ।
0: सो दोस्तों, तुसीं इह सुनेहा सुन रहे हो ते हुण सिर्फ 30 दिनां दा समां इह दस रहा, इस तुहाडे ग्रांट बंद हो जाणी है। तुसीं आपदी एलिजिबिलिटी चैक करना चाहुंदे हो तां इहनां नूं डायरैक्ट कॉल करो, राइट नाउ नागपाल जी नूं कॉल करो, इहनां ने ओवर द कॉल ही तुहानूं दस देना कि तुसीं एलिजिबल हो जां नहीं हो, जे हो तां किन्ने पैसिआं लई हो ते किन्ना टाइम लगो, की प्रोसैस आ, किहड़े डाकूमेंट चाहीदे, अगले लिंक दे विच गल्लबात करांगे, जां तुसीं ओवर द कॉल इहनां नाल गल्लबात कर सकदे हो। राइट नाउ कॉल कर लिए चक्कोंगे जी फोन ते, नंबर एक बार साझा कर दो।
1: ऑफिस नहीं है, घर जाने का मौके नहीं मिला, आप ऑफिस भी आ सकते हैं हमारे, कॉल भी करें आप हमें।
0: नंबर बोल दो जी।
1: नंबर जी 437-264-3175, 437-264-3175 हुणे कॉल करो जी, 437-264-3175
0: 437-264-3175 ਤੇ ਕਾਲ ਕਰੋ ਤੇ ਇਹ ਜਿਹੜੀ ਗ੍ਰਾਂਟ ਮਿਲ ਰਹੀ ਆ ਕਿਹਨੂੰ ਕਿਹਨੂੰ ਮਿਲ ਸਕਦੀ ਆ? ਤੁਹਾਨੂੰ ਬੇਸਿਕ ਇੰਗਲਿਸ਼ ਤਾਂ ਆਉਣੀ ਚਾਹੀਦੀ ਆ ਕਿਉਂਕਿ ਜੇ ਪੜ੍ਹਾਈ ਕਰਨੀ ਆ, ਪਰ ਇਹ ਦੱਸਦੇ ਨੇ ਕਿ ਬਹੁਤ ਸੀਨੀਅਰ ਸਿਟੀਜ਼ਨ ਜਿਹੜੇ ਰਿਟਾਇਰਡ ਹੋ ਚੁੱਕੇ ਨੇ ਪੈਨਸ਼ਨ 'ਤੇ ਨੇ, ਉਹ ਵੀ ਕਈ ਕੋਰਸਾਂ ਨੂੰ ਈਜ਼ੀਲੀ ਪਾਸ ਕਰ ਰਹੇ ਨੇ, ਐਂਡ ਕਈ ਕੋਰਸਾਂ 'ਤੇ ਅਸਾਈਨਮੈਂਟਾਂ ਹੀ ਨੇ, ਅਟੈਂਡੈਂਸ ਹੀ ਆ, ਕੋਈ ਟੈਸਟ ਨਹੀਂ ਹੈ। ਪਰ ਕਈ ਬੰਦੇ ਨੇ ਜਿਹੜੇ ਚਾਹ ਰਹੇ ਨੇ ਕਿ ਭਾਈ ਗੌਰਮੈਂਟ ਜੇ ਅੱਜ ਪੈਸਾ ਦੇ ਰਹੀ ਹੈ ਤਾਂ ਅਸੀਂ ਕਿਉਂ ਨਾ HVAC ਦੀ ਸਟੱਡੀ ਕਰ ਲਈਏ, ਕਿਉਂ ਨਾ PSW ਦੀ ਸਟੱਡੀ ਕਰ ਲਈਏ। ਸੋ ਬਹੁਤ ਸਾਰੇ ਆਪਸ਼ਨ ਨੇ, ਨਾਗਪਾਲ ਜੀ ਨਾਲ ਬੈਠੋ, ਗੱਲਬਾਤ ਕਰੋ, 437-264-3175 437-264-3175 437-264-3175 ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਥੈਂਕ ਯੂ। ਵਖਤਾਂ ਸਰਾਣੇ ਸਾਡੇ
0: ਕੈਸੀ ਘੜੀ ਬਹਿ ਗਈ। ਦੋਸਤੋ, ਗੱਲਬਾਤ ਸਟੂਡੀਓ 'ਚ ਕਰਨੀ ਹੋਵੇ ਤਾਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਨੰਬਰ 416-233-7368। ਤੁਸੀਂ ਆਪਣੇ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਜਾਂ ਫਿਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368।

0: ਜੇ ਤੁਹਾਡੇ ਵੀ ਬਿਜ਼ਨਸ ਦੀਆਂ ਰੀਲਾਂ ਨਹੀਂ ਚੱਲ ਰਹੀਆਂ ਤੁਸੀਂ ਸਾਨੂੰ ਕਾਲ ਕਰੋ, ਅਸੀਂ ਵੀ ਤੁਹਾਡੀ ਹੈਲਪ ਕਰ ਸਕਦੇ ਹਾਂ। ਬਾਬਿਆਂ ਕੋਲ ਜਾਣ ਦੀ ਲੋੜ ਨਹੀਂ। ਮੇਰਾ ਨੰਬਰ ਹੈ 647-921-2032 ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਮਾਨ ਸਾਹਿਬ ਮੂਜ਼ ਬਲਾਈਂਡ ਤੋਂ ਅਤੇ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਈ ਐਨ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸੋ ਅੱਜ ਤੁਸੀਂ ਪੂਰਾ ਜੱਚ ਕੇ ਪੂਰੀ ਟੌਰ ਕੱਢ ਕੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਹੋ ਅਤੇ ਇੱਕ ਖਾਸ ਐਲਾਨ ਦੇ ਲਈ ਵੀ ਪਹੁੰਚੇ ਹੋਏ ਹੋ। ਦਾ ਮੈਪਲ ਕਲੀਨਿਕ ਦੀ ਚਰਚਾ ਬ੍ਰੈਂਪਟਨ ਦੇ ਵਿੱਚ ਨਹੀਂ, ਪੂਰੇ ਅੰਟਾਰੀਓ ਦੇ ਵਿੱਚ ਨਹੀਂ, ਈਵਨ ਸੋਸ਼ਲ ਮੀਡੀਆ ਤੇ ਤੁਸੀਂ ਦੱਸਿਆ ਕਿ ਦੂਜੀ ਕੰਟਰੀ ਤੋਂ ਵੀ ਮੈਸੇਜ ਆ ਰਹੇ ਨੇ।
1: ਹਾਂਜੀ, ਮਤਲਬ
0: ਜਿਹੜੀ ਉਹ ਵਰਲਡ ਵਾਈਡ ਚਲੇ ਜਾਂਦੀ ਆ।
1: ਹਾਂਜੀ ਹਾਂਜੀ ਹਾਂਜੀ।
0: ਸੋ ਇਹਦੇ ਵਿੱਚ ਹੁਣ ਇੱਕ ਵਾਰੀ ਆਪਦੀ ਟੀਮ ਬਾਰੇ ਦੱਸੋ, ਤੁਹਾਡੀ ਟੀਮ ਚ ਕਿੰਨੇ ਕੁ ਮੈਂਬਰ ਨੇ? ਤੁਸੀਂ ਦੱਸਿਆ ਸੀ ਕਿ ਅਸੀਂ ਮਲਟੀਕਲਚਰਲ ਲੋਕਾਂ ਦੇ ਨਾਲ ਜੁੜੇ ਹੋਏ ਆ ਤੁਹਾਡੀ ਟੀਮ ਦੇ ਵਿੱਚ।
1: ਬਿਲਕੁਲ ਸਰ, ਆਪਣੀ ਟੀਮ ਦੇ ਵਿੱਚ ਜੀ 5 ਟੀਮਸ ਨੇ ਤੇ ਉਹ ਜਿੱਦਾਂ ਹੁਣ ਕਈ ਵਾਰ ਹੁੰਦਾ ਹੈ ਕਿ ਕਸਟਮਰ ਦੀ ਪ੍ਰੈਫਰੈਂਸ ਹੁੰਦੀ ਹੈ ਕਿ ਵੀ ਜੀ ਸਾਨੂੰ ਤਾਂ ਇਹੀ ਕਲਚਰ ਦੇ ਵਿੱਚੋਂ ਟੀਮ ਚਾਹੀਦੀ ਹੈ, ਤਾਂ ਉੱਦਾਂ ਆਪਣੇ ਕੋਲ ਸਾਊਥ ਏਸ਼ੀਅਨ ਕਮਿਊਨਿਟੀ ਦੇ ਵੀ ਬੰਦੇ ਕੰਮ ਕਰਦੇ ਆ ਜੀ, ਤੇ ਸਾਊਥ ਅਫਰੀਕਨ ਕਮਿਊਨਿਟੀ ਤੋਂ ਵੀ ਕੰਮ ਕਰਦੇ ਆ ਜੀ, ਤੇ ਆਪਣਾ ਯੂਰੋਪੀਅਨ ਕਮਿਊਨਿਟੀ ਤੋਂ ਵੀ ਕਰਦੇ ਆ ਜੀ। ਤਾਂ ਉਹ ਡਿਪੈਂਡ ਕਰਦਾ ਵੀ ਤੁਹਾਨੂੰ ਮਤਲਬ ਕਿ ਵੀ ਜਿੱਦਾਂ ਕਸਟਮਰ ਕਹਿੰਦਾ ਆਪਾਂ ਉਹੀ ਟੀਮ ਉਹਨਾਂ ਕੋਲ ਭੇਜਦੇ ਹਾਂ, ਬਟ ਉਹ ਇੱਕ ਉਹਨਾਂ ਦੇ ਮਨ ਦੀ ਸੈਟਿਸਫੈਕਸ਼ਨ ਦੇ ਲਈ ਹੁੰਦਾ, ਪਰ ਸਾਡੀ ਸਾਰੀਆਂ ਟੀਮਸ ਦਾ ਸੇਮ ਹੀ ਵਰਕਿੰਗ ਹੁੰਦੀ ਹੈ ਜੀ, ਕਿਉਂਕਿ ਉਹਨਾਂ ਨੂੰ ਪ੍ਰੋਪਰ ਆਪਾਂ ਜਿਹੜੀ ਟ੍ਰੇਨਿੰਗ ਦੇਈਦੀ ਹੈ, ਪ੍ਰੋਪਰ ਦੱਸੀਦਾ ਵੀ ਕਿੱਥੇ ਕਿਸ ਤਰ੍ਹਾਂ ਕਲੀਨ ਹੋਣਾ।
0: ਇਹ ਤਾਂ ਫਰਕ ਹੁੰਦਾ ਜੀ, ਕਿਉਂਕਿ ਇੱਕ ਤਾਂ ਸਿੰਗਲ ਬੰਦੇ ਨੇ ਕੰਮ ਕਰਨਾ,
1: ਬਿਲਕੁਲ,
0: ਜਿਹਦੇ ਕੋਲ ਕੋਈ ਇੰਸ਼ੋਰੈਂਸ ਨਹੀਂ ਤੁਹਾਡੇ ਘਰੇ ਆ ਕੇ ਕੋਈ ਚੀਜ਼ ਟੁੱਟ ਭੱਜ, ਕੋਈ ਬੰਦਾ ਆ ਗਿਆ, ਕੋਈ ਅਪਲਾਇੰਸ ਡੈਮੇਜ ਕਰ ਗਿਆ, ਕੋਈ ਗਲਤ ਕੈਮੀਕਲ ਮਾਰ ਗਿਆ, ਤੋੜ ਭੰਨ ਕਰ ਗਿਆ, ਤੇ ਉਹਦੀ ਕੋਈ ਇੰਸ਼ੋਰੈਂਸ ਨਹੀਂ, ਉਹਨੂੰ ਤੁਸੀਂ ਕਲੇਮ ਨਹੀਂ ਕਰ ਸਕਦੇ, ਉਹਨੂੰ ਤੁਸੀਂ ਲਾਂਭਾ ਨਹੀਂ ਦੇ ਸਕਦੇ, ਕੁਛ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਆਪ ਹੀ ਬੁਲਾਇਆ ਉਹ ਇੰਨੇ ਘੱਟ। ਜਦੋਂ ਇੱਕ ਕਾਰਪੋਰੇਟ ਅਦਾਰੇ ਨੂੰ ਆਪਾਂ ਚੂਜ਼ ਕਰਦੇ ਹਾਂ ਕਿ ਸਾਡੇ ਘਰ ਦਿਆ ਕਾਰਪੋਰੇਟ ਅਦਾਰਾ, ਉਹਨਾਂ ਦੀਆਂ ਪੂਰੀਆਂ ਗਾਈਡਲਾਈਨਸ ਹੁੰਦੀਆਂ ਨੇ, ਉਹ ਪੂਰੇ ਇੱਕ ਪ੍ਰੋਸੈਸ ਰਾਹੀਂ ਕੰਮ ਕੀਤਾ।
1: ਹਾਂਜੀ, ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਸਿੰਗਲ, ਇੱਕ ਤਾਂ ਸਰ ਉਹਨਾਂ ਦੇ ਨਾਲ ਅਸੀਂ ਪ੍ਰਾਈਸ ਮੈਚ ਨਹੀਂ ਕਦੇ ਵੀ ਕਰ ਸਕਦੇ, ਹੈ ਨਾ, ਤੇ ਦੂਜਾ ਉਹਨਾਂ ਨੇ ਸਪਲਾਈਆਂ ਚੱਕਣੀਆਂ ਹੁੰਦੀਆਂ ਡਾਲਰਾਮਾ ਤੋਂ ਜੀ, ਤੇ ਆਪਣੇ ਪ੍ਰੋਪਰ ਸਪਲਾਇਰ ਹੈ ਜਿੱਥੋਂ ਸਾਡੀ ਕਲੀਨਿੰਗ ਦੀ ਸਪਲਾਈ ਸਾਨੂੰ ਆਉਂਦੀਆਂ ਨੇ, ਸਾਡਾ ਐਵਰੀ ਵੀਕ ਮਤਲਬ ਡਿਲੀਵਰੀ ਹੁੰਦੀ ਹੈ ਸਾਡੇ ਆਫਿਸ ਦੇ ਵਿੱਚ, ਤੇ ਉਹ
0: ਜਿਹੜਾ ਕਲੀਨਿੰਗ ਇਹਦੇ ਵਿੱਚ, ਇਹ ਵੀ ਤੁਸੀਂ ਹਰ ਟੀਮ ਨੂੰ ਉਹ ਗਾਈਡਲਾਈਨ ਅਕੋਰਡਿੰਗ ਦਿੱਤਾ ਜਾਂਦਾ ਕਿ ਆਹਾ ਕੈਮੀਕਲ ਇਹ ਜਗ੍ਹਾ ਤੇ ਯੂਜ਼,
1: ਬਿਲਕੁਲ ਸਰ,
0: ਕਿਉਂਕਿ ਗਲਤ ਕੈਮੀਕਲ ਦੇ ਖੇਤੇ ਰਾਈਟ ਕੈਮੀਕਲ।
1: ਕਲਾਸ ਟ੍ਰੇਨਿੰਗ ਹੁੰਦੀ ਹੈ ਜੀ ਸਾਡੀ, 2 ਦਿਨ ਦੀ ਟ੍ਰੇਨਿੰਗ ਹੁੰਦੀ ਹੈ, ਉਹਦੇ ਵਿੱਚ ਪ੍ਰੋਪਰ ਆਪਾਂ ਗਾਈਡ ਕਰੀਦਾ ਤੇ ਕੈਮੀਕਲ ਦੀ ਵਰਕਿੰਗ ਸਮਝਾਈਦੀ ਹੈ ਵੀ ਕਿਹੜੇ ਕੈਮੀਕਲ ਨੇ ਕੀ ਵਰਕ ਕਰਨਾ, ਤੇ ਜੇ ਕੈਮੀਕਲ ਆਪਾਂ ਇੱਥੋਂ ਕਾਊਂਟਰ ਟੌਪ ਦੀ ਜਗ੍ਹਾ ਅਪਲਾਇੰਸ ਤੇ ਚੱਕ ਕੇ ਯੂਜ਼ ਕਰ ਲਿਆ ਤਾਂ ਇਹਦਾ ਕੀ ਆਪਾਂ ਨੂੰ ਨੁਕਸਾਨ ਹੋਣਾ ਹੈ, ਉਹ ਪ੍ਰੋਪਰ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਜੀ, ਫੇਰ ਹੀ ਮਤਲਬ ਕਿ ਵੀ ਟੀਮ ਜਿਹੜੀ ਆਪਣੀ ਆ ਉਹ ਗਰਾਊਂਡ ਤੇ ਫੀਲਡ ਤੇ ਚਾਹੁੰਦੀ ਹੈ।
0: ਰਾਈਟ ਨਾਓ ਹੁਣ ਕੈਨੇਡਾ ਡੇ ਵੀ ਆ ਰਿਹਾ, ਲੌਂਗ ਵੀਕਐਂਡ ਨੇ ਵੀ ਜਿਹੜੇ ਹੁਣ ਗਰਮੀਆਂ ਦਾ ਇੱਕ ਪੀਕ ਸੀਜ਼ਨ ਹੁੰਦਾ, ਛੁੱਟੀਆਂ ਦਾ ਸੀਜ਼ਨ ਹੁੰਦਾ, ਗੈਦਰਿੰਗਸ ਹੁੰਦੀਆਂ ਨੇ, ਪਾਰਟੀਜ਼ ਹੁੰਦੀਆਂ ਨੇ, ਵਿਆਹ ਸ਼ਾਦੀਆਂ ਹੁੰਦੀਆਂ ਨੇ, ਸੋ ਇਹਦੇ ਵਿੱਚ ਤਾਂ ਤੁਸੀਂ ਐਕਸਟ੍ਰੀਮ ਬਿਜ਼ੀ ਹੋ। 3 ਟੀਮਾਂ ਸੀ, 4 ਸੀ, ਹੁਣ 5 ਹੋ ਚੁੱਕੀਆਂ ਨੇ, ਐਂਡ ਹੋਰ ਵੀ ਹਾਇਰਿੰਗ ਤੁਸੀਂ ਲਗਾਤਾਰ ਕਰਦੇ ਰਹਿੰਦੇ ਹੋ, ਐਂਡ ਇਹਦੇ ਵਿੱਚ ਜਦੋਂ ਘਰੇ ਗੈਦਰਿੰਗ ਹੋਵੇ ਨਾ, ਮਹਿਮਾਨ ਦੇ ਆਉਣ ਤੋਂ ਪਹਿਲਾਂ ਵੀ ਸਫਾਈ ਚਾਹੀਦੀ ਹੁੰਦੀ ਹੈ, ਮਹਿਮਾਨ ਦੇ ਆਉਣ ਤੋਂ ਬਾਅਦ ਵੀ, ਆਪਦਾ ਜਿਹੜੇ ਘਰ ਦੇ ਵਿੱਚ ਰਹਿ ਰਹੇ ਹਾਂ ਉੱਥੇ ਵੀ ਸਾਨੂੰ ਡੀਪ ਕਲੀਨਿੰਗ ਚਾਹੀਦੀ ਆ, ਤੇ ਜਿਹੜੀਆਂ ਸਾਡੀਆਂ ਰੈਂਟਲ ਪ੍ਰੋਪਰਟੀਜ਼ ਨੇ ਜਿੱਥੇ ਟੈਨੈਂਟ ਰਹਿ ਰਹੇ ਨੇ 2-2, 4-4, 5-5 ਸਾਲਾਂ ਤੋਂ, ਸਫਾਈ ਉਹ ਕਰ ਰਹੇ ਨੇ, ਬਟ ਡੀਪ ਕਲੀਨਿੰਗ ਦੇ ਵਿੱਚ ਫਰਕ ਹੁੰਦਾ,
1: ਬਿਲਕੁਲ ਜੀ,
0: ਤਾਂ ਕਿ ਜਿਹੜਾ ਤੁਸੀਂ ਦੱਸਿਆ ਸੀ ਮੋਲਡ ਜਾਂ ਬੱਗ ਵਗੈਰਾ ਪੈਂਦੇ ਨੇ, ਉਹ ਡੀਪ ਕਲੀਨਿੰਗ ਦੀ ਘਾਟ ਨਾਲ ਹੀ ਪੈਂਦੇ।
1: ਹਾਂਜੀ ਸਰ, ਕਿਉਂਕਿ ਆਪਾਂ ਜਿਹੜੀ ਰੈਗੂਲਰ ਕਲੀਨਿੰਗ ਵੀ, ਚਾਹੇ ਆਪਾਂ ਘਰ ਪੂਰਾ ਪ੍ਰੋਪਰ ਕਲੀਨ ਰੱਖ ਰਹੇ ਹਾਂ, ਆਪਣੇ ਜਦੋਂ ਬੈੱਡ ਮੂਵ ਕਰੀਦੇ ਆ, ਕਾਊਂਟਰ ਮਤਲਬ ਕਿ ਵੀ ਜਿਹੜੇ ਕੈਬਨਿਟਸ ਹੁੰਦੇ ਹੈਗੇ, ਦੂਜੇ ਡਰੋਅਰ ਵਗੈਰਾ, ਉਹ ਮੂਵ ਕਰਕੇ ਕਲੀਨ ਕਰਨਾ ਸਾਡੀਆਂ ਭੈਣਾਂ ਦੇ ਲਈ ਈਜ਼ੀ ਨਹੀਂ ਹੁੰਦਾ, ਕਿਉਂਕਿ ਉਹ ਬਹੁਤ ਜ਼ਿਆਦਾ ਹੈਵੀ ਹੁੰਦੇ ਆ, 2-2 ਬੰਦਿਆਂ ਦੀ ਮਤਲਬ ਲੱਗਦਾ ਉਹਨਾਂ 'ਤੇ ਪ੍ਰੈਸ਼ਰ, ਫਿਰ ਉਹ ਮਤਲਬ ਮੂਵ ਹੁੰਦੇ ਆ, ਉਹ ਏਰੀਆਜ਼ ਆਲਵੇਜ਼ ਅਣਦੇਖੇ ਰਹਿ ਜਾਂਦੇ ਆ ਜੀ, ਸਪੈਸ਼ਲੀ ਬੈੱਡ ਡਰੋਅਰ, ਇਹ ਏਰੀਆਜ਼ ਦੇ ਪਿੱਛੇ ਬਹੁਤ ਜ਼ਿਆਦਾ ਬਿਲਡਅਪ ਹੋ ਜਾਂਦਾ ਹੈ, ਜਾਂ ਵਾਸ਼ਰੂਮ ਦੇ ਵਿੱਚ ਆਪਾਂ ਨੋਰਮਲ ਕਲੀਨਿੰਗ ਚਾਹੇ ਕਿੰਨੀ ਮਰਜ਼ੀ ਕਰੀ ਜਾਈਏ ਜੀ, ਜਿਹੜੀ ਪ੍ਰੋਪਰ ਡੀਪ ਕਲੀਨ ਹੈ ਵਾਸ਼ਰੂਮ ਨੂੰ ਚਾਹੀਦੀ ਹੀ ਚਾਹੀਦੀ ਹੈ। ਉਹ ਕਿਉਂ ਚਾਹੀਦੀ ਹੈ? ਕਿਉਂਕਿ ਜਿਹੜਾ ਆਪਣਾ ਹੌਟ ਵਾਟਰ ਦਾ ਰੈਜੀਡਿਊ, ਉਹ ਜਮ੍ਹਾਂ ਹੋਣਾ ਸਟਾਰਟ ਹੋ ਜਾਂਦਾ ਜੀ ਟਾਈਲਾਂ ਦੇ ਉੱਪਰ, ਕਾਰਨਰਸ ਦੇ ਵਿੱਚ, ਅਤੇ ਫਿਰ ਉੱਥੋਂ ਹੀ ਮੋਲਡ ਲੱਗਣੀ ਸਟਾਰਟ ਹੁੰਦੀ ਹੈ। ਮੋਲਡ ਜਦੋਂ ਸਟਾਰਟ ਹੁੰਦੀ ਹੈ, ਉਹ ਸਿਹਤ ਦੇ ਲਈ ਤਾਂ ਹਾਨੀਕਾਰਕ ਹੈ ਹੀ ਹੈ, ਨਾਲ ਉਹ ਆਪਣੇ ਜਿਹੜੇ ਬੇਸ ਬੋਰਡ ਵਗੈਰਾ ਨੇ ਉਹਨਾਂ ਨੂੰ ਡੈਮੇਜ ਕਰਨਾ ਸਟਾਰਟ ਕਰ ਦਿੰਦੀ ਹੈ। ਜੇ ਇੱਕ ਵਾਰ ਉਹ ਮਤਲਬ ਮੌਕਾ ਹੱਥੋਂ ਨਿਕਲ ਗਿਆ, ਤਾਂ ਉਹਦਾ ਕੋਈ ਹੱਲ ਨਹੀਂ ਹੁੰਦਾ ਜੀ।
0: ਚਲੋ ਹੁਣ ਤੁਹਾਡੀ ਸਰਵਿਸ ਬਾਰੇ ਅਸੀਂ ਤੁਹਾਡਾ ਪੇਜ ਵੀ ਫੋਲੋ ਕਰਦੇ ਹਾਂ, ਦਾ ਮੈਪਲ ਕਲੀਨਿਕ, ਵੱਡੀ ਕਾਰਪੋਰੇਟ ਕੰਪਨੀ ਹੈ ਜੀ। ਤੁਸੀਂ ਇਹਨਾਂ ਨੂੰ ਕਾਲ ਕਰੋ ਜੇ ਤੁਹਾਨੂੰ ਕਲੀਨਿੰਗ ਚਾਹੀਦੀ ਹੈ, ਰੈਗੂਲਰ ਕਲੀਨਿੰਗ ਲਈ ਇਹਨਾਂ ਨੂੰ ਹਾਇਰ ਕਰਨਾ ਚਾਹੁੰਦੇ ਹੋ ਆਪਣੇ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਬਿਲਡਿੰਗ ਲਈ, ਜਾਂ ਫਿਰ ਤੁਸੀਂ ਡੀਪ ਕਲੀਨਿੰਗ, ਉਹ ਚਾਹੇ ਬਿਜ਼ਨਸ ਆ, ਪੋਸਟ ਕੰਸਟਰਕਸ਼ਨ ਕਰਨੇ, ਜਾਂ ਫਿਰ ਆਪਣੇ ਤੁਹਾਡੇ ਘਰ ਦੇ ਵਿੱਚ ਕੋਈ ਮੂਵ ਇਨ ਮੂਵ ਆਊਟ ਆ, ਜਾਂ ਫਿਰ ਕੋਈ ਫੰਕਸ਼ਨ ਤੋਂ ਪਹਿਲਾਂ ਜਾਂ ਬਾਅਦ ਦੀ, ਅੱਛਾ ਜਦੋਂ ਫੰਕਸ਼ਨ ਹੋ ਕੇ ਹਟਦਾ ਐਂਡ ਜਾਂ ਕੋਈ ਪਾਰਟੀ ਹੋ ਕੇ ਹਟਦੀ ਆ, ਘਰ ਦੇ ਵਿੱਚ ਨਾ ਥਾਂ ਥਾਂ ਤੇ ਉਹ ਬਿਨ ਲੱਗੇ ਹੁੰਦੇ ਨੇ, ਉਹ ਲਿਫਾਫੇ ਭਰ ਜਾਂਦੇ ਨੇ, ਉਹ ਐਕਸਟਰਾ ਕੰਮ ਹੋ ਜਾਂਦਾ ਕਿ ਯਾਰ ਸਵੇਰੇ ਹੁਣ ਇੰਨਾ ਬੀਰਾਂ ਦਾ ਸਾ ਉਹ ਭਰ ਗਿਆ ਲਿਫਾਫਾ ਜੀ, ਇਹਦਾ ਭਰ ਗਿਆ, ਪੀਜ਼ਿਆਂ ਦੇ ਡੱਬੇ ਭਰ ਗਏ, ਉਹ ਇੱਕ ਐਕਸਟਰਾ ਕੰਮ ਹੋ ਜਾਂਦਾ, ਉਹਦੇ ਵਿੱਚ ਵੀ ਹੈਲਪ ਕਰੋਗੇ ਉਹ?
1: ਉਹ ਸਰ ਦੇਖੋ, ਵੈਸੇ ਤਾਂ ਸਰਵਿਸਿਸ ਸਾਰੀਆਂ ਜਿਹੜੀਆਂ ਹੁੰਦੀਆਂ ਉਹ ਪੇਡ ਹੁੰਦੀਆਂ, ਹੈ ਨਾ ਜੀ, ਜਿੱਦਾਂ ਆਪਾਂ ਜੰਕਰ ਮੂਵ ਵੀ ਕਰਦੇ ਹਾਂ ਉਹ ਵੀ ਪੇਡ ਸਰਵਿਸ ਹੁੰਦੀ ਹੈ। ਬਟ ਹੁਣ ਜਿਵੇਂ ਕੈਨੇਡਾ ਡੇ ਆ ਰਿਹਾ ਜਾਂ ਫਾਦਰਸ ਡੇ ਆਪਣਾ ਲੰਘ ਕੇ ਗਿਆ ਹੈਗਾ, ਉਹਦੇ ਲਈ ਆਪਾਂ ਨੇ ਡੀਲ ਚਲਾਈ ਹੈ ਜੀ, ਜੇ ਕਿਸੇ ਦਾ ਵੀ ਕੋਈ ਜੰਕ ਅੰਡਰ 50 ਪਾਊਂਡ ਹੋਊਗਾ, ਆਪਾਂ ਫ੍ਰੀ ਆਫ ਕੋਸਟ, ਨੋ ਰੀਸਾਈਕਲ ਫੀਸ, ਕੁਛ ਨਹੀਂ ਲਵਾਂਗੇ,
0: ਦੋਸਤੋ। ਆਪਣੇ ਘਰ ਦੀ ਕੋਈ ਫੰਕਸ਼ਨ ਆ ਰਿਹਾ ਬਿਫੋਰ ਜਾਂ ਆਫਟਰ, ਇਹਨਾਂ ਨੇ ਤੁਹਾਡਾ ਘਰ ਕੋਨੇ ਕੋਨੇ ਤੋਂ ਚਮਕਾ ਵੀ ਦੇਣਾ, ਤੇ ਜਿਹੜਾ ਵੀ ਘਰ ਦੇ ਵਿੱਚ ਕੁਝ ਐਕਸਟਰਾ ਕੋਈ ਰੀਸਾਈਕਲ ਵਾਲੀਆਂ ਚੀਜ਼ਾਂ ਪਈਆਂ ਨੇ, ਕੋਈ ਟੁੱਟ ਭੱਜ ਪਈ ਆ, ਤੇ ਉਹ ਸਾਰਾ ਤੁਸੀਂ ਰਿਮੂਵ ਕਰੋਗੇ ਫ੍ਰੀ ਆਫ ਕੋਸਟ?
1: ਬਿਲਕੁਲ ਸਰ, ਬਿਲਕੁਲ ਫ੍ਰੀ ਆਫ ਕੋਸਟ ਰਿਮੂਵ ਕਰਾਂਗੇ ਜੀ। ਤੇ ਇੱਕ ਚੀਜ਼ ਹੋਰ ਮੈਂ ਐਕਸਪਲੇਨ ਕਰਦਾ, ਡੀਪ ਕਲੀਨ ਦੇ ਵਿੱਚ ਆਪਾਂ ਅਪਲਾਇੰਸ ਮੂਵ ਕਰਕੇ ਤਾਂ ਕਲੀਨ ਕਰਦੀ ਕਰਦੇ ਹਾਂ, ਪਲੱਸ ਆਪਣੇ ਨਾ ਜਿਹੜੀ ਸਾਊਥ ਏਸ਼ੀਅਨ ਕਮਿਊਨਿਟੀ, ਆਪਾਂ ਸਪਾਈਸਿਸ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਆਪਾਂ ਹਾਈ ਟੈਂਪਰੇਚਰ ਦੇ ਜਿਹੜਾ ਤੜਕਾ ਵਗੈਰਾ ਲਾਉਂਦੇ ਹਾਂ, ਉਹਦੇ ਨਾਲ ਘਰ ਦੇ ਵਿੱਚ ਸਮੈਲ ਹੈ ਉਹ ਨਹੀਂ ਜਾਂਦੀ ਹੈਗੀ, ਅਤੇ ਉਹ ਸਮੈਲ ਜਦੋਂ ਆਪਾਂ ਡੀਪ ਕਲੀਨ ਕਰਦੇ ਹਾਂ ਜੀ, ਅਤੇ ਜਿਹੜਾ ਓਇਲ ਰੈਜੀਡਿਊ ਉਹ ਪ੍ਰੋਪਰ ਕੈਬਨਿਟਸ ਦੇ ਉੱਪਰੋਂ ਕਲੀਨ ਹੁੰਦਾ ਜੀ, ਤਾਂ ਉਹ ਸਮੈਲ ਵੀ ਕੁਛ ਹੱਦ ਤੱਕ ਨਹੀਂ, ਪ੍ਰੋਪਰ ਹੀ ਚਲੀ ਜਾਂਦੀ ਹੈ ਜੀ, ਕਿਉਂਕਿ 80% ਸਮੈਲ ਹੈ ਜਿਹੜੀ ਉਹ ਆਪਣੀ ਕਿਚਨ ਦੇ ਵਿੱਚ ਹੀ ਟ੍ਰੈਪ ਹੋਈ ਹੁੰਦੀ ਹੈ, ਉਹਨੂੰ ਜਦੋਂ ਆਪਾਂ ਪ੍ਰੋਪਰ ਡੀਗਰੀਸ ਕਰਕੇ ਕਲੀਨ ਕਰਦੇ ਹਾਂ ਤਾਂ ਉਹ ਸਮੈਲ ਜਾਂਦੀ ਹੈ। ਇਹ ਤੋਂ ਇਲਾਵਾ ਜੇ ਕੋਈ ਸਾਡੇ ਤੋਂ ਕਲੀਨ ਨਹੀਂ ਵੀ ਕਰਾਉਣਾ ਚਾਹੁੰਦਾ, ਤਾਂ ਮੈਂ ਇੱਕ ਟਿਪ ਦੇਣੀ ਚਾਹੁੰਦਾ ਜੀ, ਛੋਟਾ ਜਿਹੇ ਦੋ ਟੋਟਕੇ ਹੈ ਜੀ, ਉਹ ਯੂਜ਼ ਕਰ ਲੈਣ ਤਾਂ ਉਹਦੇ ਨਾਲ ਵੀ ਉਹ ਸਮੈਲ ਨੂੰ ਓਵਰਕਮ ਕਰ ਸਕਦੇ ਨੇ ਜੀ। ਉਹਦੇ ਵਿੱਚ ਇੱਕ ਤਾਂ ਟੋਟਕਾ ਹੈਗਾ ਵੀ ਜਿਹੜਾ ਆਪਣਾ ਚਿੱਟਾ ਸਿਰਕਾ, ਉਹਦੇ 'ਚ ਚਾਹੇ ਤਾਂ ਤੁਸੀਂ ਨਿੰਬੂ ਕੱਟ ਕੇ ਪਾ ਲਓ, ਚਾਹੇ ਪਾ ਲਓ ਸੰਤਰਾ ਕੱਟ ਕੇ, ਨਾਲ ਪਾ ਲਓ ਦਾਲਚੀਨੀ ਦਾ ਟੁਕੜਾ, ਉਹਨੂੰ 1 ਘੰਟੇ ਲਈ ਲੋ ਫਲੇਮ 'ਤੇ ਜੀ, ਮਤਲਬ ਕਿ ਆਪਾਂ ਨੇ ਬੋਇਲ ਕਰਨਾ ਖੁੱਲ੍ਹਾ ਛੱਡ ਕੇ, ਉਹ ਜਿਹੜੀ ਘਰ ਦੇ ਅੰਦਰ ਜਿਹੜੀ ਵੀ ਸਮੈਲ ਫੈਲੀ ਹੋਈ ਆ ਉਹਨੂੰ ਸਾਰੀ ਨੂੰ ਮਤਲਬ ਕਿ ਵੀ ਨਿਊਟਰਲਾਈਜ਼ ਕਰ ਦਿੰਦਾ। ਜਾਂ ਇਹ ਤੋਂ ਵੀ ਸੌਖਾ ਤਰੀਕਾ ਵਰਤਣਾ ਜੀ, ਫਿਰ ਜਿਹੜਾ ਆਪਣਾ ਬੇਕਿੰਗ ਸੋਡਾ ਹੁੰਦਾ ਜਾਂ ਚਾਰਕੋਲ ਪਾਊਡਰ ਹੈ, ਉਹਨੂੰ ਛੋਟੇ ਛੋਟੇ ਬਾਊਲ ਦੇ ਵਿੱਚ ਪਾ ਕੇ ਅਲੱਗ ਅਲੱਗ ਜਗ੍ਹਾ 'ਤੇ ਤੁਸੀਂ ਓਵਰਨਾਈਟ ਰੱਖ ਦਿਉ, ਉਹਨੇ ਵੀ ਅਬਜ਼ਰਵ ਕਰ ਲੈਣਾ ਉਹ ਸਮੈਲ ਨੂੰ ਤੁਹਾਡੀ ਨੂੰ। ਇਹ ਮਤਲਬ ਕਿ ਵੀ ਸਾਡੇ ਵੱਲੋਂ
0: ਮੈਂ ਤਾਂ ਕਹਿੰਦਾ ਇਹ ਵੀ, ਚਲੋ ਜਿਹੜੇ ਪਰਿਵਾਰਾਂ ਨੇ, ਮੈਂ ਤਾਂ ਕਹਿੰਦਾ ਇੱਕ ਵਾਰੀ ਡੀਪ ਕਲੀਨਿੰਗ ਦਾ ਪੂਰੇ ਘਰ ਦਾ ਜਦੋਂ ਸਾਫ਼ ਹੋ ਜਾਊਗਾ ਨਾ ਅਪਲਾਇੰਸ ਜਾਂ ਬਾਹਰੋਂ, ਤੇ ਉਹ ਫਿਰ ਰਹਿਣ ਦਾ ਹਲਕਾ ਜਿਹਾ ਲੱਗਣ ਲੱਗ ਜਾਂਦਾ ਘਰ।
1: ਨਹੀਂ ਸਰ ਦੇਖੋ, ਜਿਹੜਾ ਓਇਲ ਆ ਉਹ ਤਾਂ ਇਹ ਟੋਟਕਿਆਂ ਨੇ ਨਹੀਂ ਚੱਕਣਾ, ਜਿਹੜਾ ਟ੍ਰੈਪ ਹੋਇਆ ਹੋਇਆ ਓਇਲ ਰੈਜੀਡਿਊ ਆ ਉਹ ਤਾਂ ਉਹ ਕਲੀਨਿੰਗ ਨਾਲ ਹੀ ਜਾਣਾ ਜੀ,
0: ਬੈਡ ਸਮੈਲ ਉਹਦੇ ਨਾਲ ਹੀ ਜਾਂਦਾ।
1: ਹਾਂਜੀ,
0: ਓਕੇ, ਆ ਨੰਬਰ ਨੋਟ ਕਰ ਲਓ ਦੋਸਤੋ, ਤੁਸੀਂ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰਨੀ ਹੈ, ਅਤੇ ਜੇ ਡੀਪ ਕਲੀਨਿੰਗ ਸਰਵਿਸ ਤੁਸੀਂ ਯੂਜ਼ ਕਰਦੇ ਹੋ, ਇਹਦੇ ਨਾਲ ਜਿਹੜਾ ਘਰ ਦੇ ਵਿੱਚ ਇਹ ਕਹਿੰਦੇ ਆ 50 ਪਾਊਂਡ ਤੋਂ ਘੱਟ ਜਿਹੜਾ ਕੋਈ ਜੰਕ ਪਿਆ ਹੈਗਾ, ਉਹਨਾਂ ਨੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡਾ ਉਹ ਰਿਮੂਵ ਕਰਕੇ ਦੇਣਾ, ਜੇ ਤੁਸੀਂ ਡੀਪ ਕਲੀਨਿੰਗ ਸਰਵਿਸ ਇਹਨਾਂ ਦੀ ਯੂਜ਼ ਕਰਦੇ ਹੋ। ਸੋ ਕੋਟੇਸ਼ਨ ਦੇ ਲਈ ਆਹ ਨੰਬਰ 'ਤੇ ਕਾਲ ਕਰ ਲਓ, ਨੰਬਰ ਟੂ ਕਾਲ 647-286-0077, 647-286-0077, 647-286-0077, 647-286-0077, 647-286-0077, 647-286-0077।

ਅੱਜ ਪ੍ਰੋਗਰਾਮ ਦਾ ਇਹ ਹਿੱਸਾ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪਾਂਸਰ ਕੀਤਾ ਜਾ ਰਿਹਾ, ਜਿੱਥੇ ਕਿ ਫਾਦਰ ਡੇ ਸਪੈਸ਼ਲ ਸੇਲ ਚੱਲ ਰਹੀ ਹੈ ਜੀ 6885 ਟੋਮਕਨ ਰੋਡ 'ਤੇ। ਹੁਣ ਇੱਥੇ ਕਹਿੰਦੇ ਜੇ ਤੁਸੀਂ ਕੁਈਨ ਸਾਈਜ਼ ਦਾ ਹਾਰਡ ਮੈਟਰਸ ਵੀ ਲੈਣਾ, ਹਾਰਡ ਮੈਟਰਸ ਜਿਹੜੇ ਸਾਡੇ ਟਰੱਕ ਚਲਾਉਂਦੇ ਨੇ ਬਾਈ ਜਾਂ ਗੱਡੀ ਚਲਾਉਂਦੇ ਨੇ, ਉਹਨਾਂ ਨੂੰ ਬੜੀ ਜ਼ਰੂਰਤ ਹੁੰਦੀ ਆ ਕਿਉਂਕਿ ਉਹ ਲਾਈਕ ਕਰਦੇ ਨੇ, ਇਹ ਈਵਨ ਨੀਂਦ ਵੀ ਵੱਧ ਪੂਰੀ ਹੁੰਦੀ ਆ। ਮੈਨੂੰ ਤਾਂ ਆਪ ਖੁਦ ਜਿਹੜੇ ਦੂਸਰੇ ਨਾਲੋਂ ਹਾਰਡ ਮੈਟਰਸ ਨੂੰ ਯੂਜ਼ ਕਰਨਾ ਜ਼ਿਆਦਾ ਵਧੀਆ ਲੱਗਦਾ। ਸੋ ਇਹ ਸਿਰਫ $199 ਦਾ ਮਿਲੂਗਾ ਐਂਡ ਇਹਦੇ ਨਾਲ ਕੌਫੀ ਮੇਕਰ ਤੁਹਾਨੂੰ ਫ੍ਰੀ ਦਿੱਤਾ ਜਾਊਗਾ। ਜੇ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਰੈਫਰੈਂਸ ਦਿੰਦੇ ਹੋ, ਨੰਬਰ ਟੂ ਕਾਲ 6885 ਟੋਮਕਨ ਰੋਡ ਗ੍ਰੈਂਡ ਹੋਮ ਫਰਨੀਚਰ 647-262-0000 647-262-0000 647-262-0000 ਤੇ।

0: ਲਓ ਜੀ, ਸਾਡੀ ਲਾਈਨ ਹੁਣ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਤੁਹਾਨੂੰ ਜਿੱਥੇ ਲੈ ਕੇ ਜਾਵਾਂਗੇ ਉੱਥੇ ਹੀ ਬ੍ਰੈਂਪਟਨ ਟੀਵੀ ਐਂਡ ਤੇ ਵੀ ਤੁਹਾਡੀ ਜਿਹੜੀ ਗੱਲਬਾਤ ਸੁਲਤਾਨ ਜੀ ਨਾਲ ਕਰਵਾਉਣ ਲੱਗਿਆ। ਸੋ ਤੁਸੀਂ ਸਟੂਡੀਓ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੋਵੇ ਤਾਂ ਨੰਬਰ ਇੱਕੋ ਇੱਕ ਹੈ ਜੀ 416-233-7368 ਤੇ ਕੈਰੀਓਨ ਜੱਟਾ 4 ਮੂਵੀ ਆ ਰਹੀ ਹੈ ਤੇ ਗਿੱਪੀ ਗਰੇਵਾਲ, ਸਰਗਨ ਮਹਿਤਾ, ਬਿੰਨੂ ਢਿੱਲੋਂ ਪੂਰੀ ਟੀਮ ਟੋਰਾਂਟੋ ਦੇ ਵਿੱਚ ਪਹੁੰਚੀ ਹੋਈ ਹੈ, ਉਹਨਾਂ ਦਾ ਇੱਥੇ ਨਿੱਘਾ ਸਵਾਗਤ। ਅਤੇ ਉੱਥੇ ਹੀ ਮੀਡੀਆ ਭਾਈਚਾਰੇ ਨੂੰ ਪਿਛਲੇ ਵੀਕਾਂ ਦੇ ਵਿੱਚ ਭਾਰੀ ਪ੍ਰੈਸ ਕਾਨਫਰੰਸ ਕੀਤੀ ਗਈ। ਐਂਡ ਕੈਰੀ ਔਨ ਜੱਟਾ ਇੱਕ ਅਜਿਹੀ ਮੂਵੀ ਹੈ ਜਿਹਨੂੰ ਕਿ ਉੜੀਆ ਦੇ ਵਿੱਚ ਵੀ ਉਹਦੇ ਰੀਮੇਕ ਬਣ ਚੁੱਕੇ ਨੇ, ਤੇਲਗੂ ਦੇ ਵਿੱਚ ਵੀ ਉਹਦੇ ਰੀਮੇਕ ਬਣ ਚੁੱਕੇ ਨੇ। ਸੋ ਇਹ ਮੂਵੀ ਹਿੰਦੀ ਦੇ ਵਿੱਚ ਇੱਕ ਪੰਜਾਬ ਵਾਲੀ ਮੂਵੀ ਬਣੀ ਸੀ ਪਰ ਪੈਨ ਇੰਡੀਆ ਇਸ ਮੂਵੀ ਨੂੰ ਦੇਖਿਆ ਗਿਆ, ਲੋਕਾਂ ਨੇ ਹੱਸਿਆ ਅਤੇ ਇਹ ਇੱਕ ਪੰਜਾਬੀ ਮੂਵੀ ਦੇ ਵਿੱਚ ਇੱਕ ਸਕਸੈਸਫੁਲ ਫਰੈਂਚਾਈਜ਼ ਜਿਹੜੀ ਬਣੀ ਆ। ਸੋ ਕੈਰੀ ਔਨ ਜੱਟਾ 1, 2, 3, 4, ਸੋ ਆਈਫੋਨ ਵਾਂਗੂ ਇਹਨਾਂ ਦੀ ਜਿਹੜੀ ਸੀਰੀਜ਼ ਆ ਉਹ ਲਗਾਤਾਰ ਆ ਰਹੀ ਹੈ ਅਤੇ ਲੋਕ ਪਸੰਦ ਕਰ ਰਹੇ ਨੇ। ਸੋ ਕੈਰੀ ਔਨ ਜੱਟਾ ਤਕਰੀਬਨ ਹਫ਼ਤੇ ਕੁ ਦਾ ਸਮਾਂ ਰਹਿ ਗਿਆ ਅਤੇ ਰਿਲੀਜ਼ ਹੋ ਜਾਣੀ ਹੈ, ਜ਼ਰੂਰ ਤੁਸੀਂ ਇਸ ਮੂਵੀ ਨੂੰ ਦੇਖ ਕੇ ਰਿਲੀਜ਼ ਹੋ ਜਾਣੀ ਹੈ ਜ਼ਰੂਰ ਤੁਸੀਂ ਇਸ ਮੂਵੀ ਨੂੰ ਦੇਖ ਕੇ ਉਹਨਾਂ ਅੱਗੇ ਚੱਲ ਕੇ ਇਸ ਮੂਵੀ ਬਾਰੇ ਹੋਰ ਗੱਲਬਾਤ ਕਰਾਂਗੇ। ਫਿਲਹਾਲ ਅਸੀਂ ਜਿਹੜਾ ਇੱਕ ਗੀਤ, ਇਸ ਤੋਂ ਬਾਅਦ ਸੈਨਲ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਵੀ ਜੁੜੇ ਹੋਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ?
1: ਬਹੁਤ ਬਹੁਤ ਵਧੀਆ ਭੁੱਲਰ ਸਾਹਿਬ, ਬਹੁਤ ਬਹੁਤ ਧੰਨਵਾਦ। ਅਤੇ
0: ਸੋ ਅੱਜ ਫਰਮਾਇਸ਼ੀ ਗੀਤ ਸੰਗੀਤ ਦਾ ਵੀ ਸਮਾਂ, ਪਹਿਲਾਂ ਇਸ ਤੋਂ ਪਹਿਲਾਂ ਆਪਾਂ ਮੂਜ਼ ਬਲਾਈਂਡ ਦੀ ਗੱਲਬਾਤ ਕਰੀਏ, ਤੁਸੀਂ ਗੀਤ ਦੱਸੋ ਕਿਹੜਾ ਸੁਣੋਗੇ ਅਤੇ ਫਿਰ ਆਪਾਂ ਉਹ ਗੀਤ ਤੁਹਾਡੇ ਤੱਕ ਰੂਬਰੂ ਕਰਾਂਗੇ, ਇਸ ਤੋਂ ਬਾਅਦ ਤੁਹਾਡੀ ਡੀਲ ਔਨ ਏਅਰ। ਪਰ ਪਹਿਲਾਂ ਗੀਤ ਕਿਹੜਾ ਸੁਣਨਾ ਚਾਹੋ?
1: ਭੁੱਲਰ ਸਾਹਿਬ ਮੈਂ ਡੀਲ ਬਣਾਈ ਬੈਠਾ ਸੀਗਾ, ਪਰ ਚਲੋ ਕੋਈ ਨਹੀਂ, ਪਹਿਲਾਂ
0: ਹਾਂਜੀ ਪਹਿਲਾਂ ਮੈਨੂੰ ਇਹ ਦੱਸੋ ਗੀਤ ਕਿਹੜਾ ਸੁਣੋ?
1: ਅੱਜ ਕੱਲ੍ਹ ਗਾਣਾ ਚੱਲ ਰਿਹਾ ਜੀ ਨਿਰਵੈਰ ਪੰਨੂ ਦਾ,
0: ਅੱਛਾ
1: ਆਈ ਡਿਜ਼ਰਵ ਅ ਬੈਟਰ ਗੁੱਡ ਬਾਏ ਸਮਥਿੰਗ ਲਾਈਕ ਦੈਟ, ਉਹਦਾ ਇਹੋ ਜਿਹਾ ਨਾਮ ਆ
0: ਪੰਨੂ ਆਈ ਡਿਜ਼ਰਵ। ਚਲੋ ਇਹ ਗੀਤ ਸੁਣਦੇ ਇਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਤੇ ਤੁਹਾਡਾ ਅਚੇਚੇ ਤੌਰ 'ਤੇ ਧੰਨਵਾਦ ਜ਼ਰੂਰ ਕਰਨਾ ਚਾਹਾਂਗਾ। ਲਾਸਟ ਵੀਕ ਤੁਸੀਂ ਪ੍ਰੋਗਰਾਮ ਸੰਭਾਲਿਆ, ਬਹੁਤ ਵਧੀਆ ਪ੍ਰੋਗਰਾਮ ਸੰਭਾਲਿਆ ਅਤੇ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਸਾਰੇ ਸਪੋਂਸਰ ਸਾਹਿਬਾਨਾਂ ਨੇ ਕਾਲ ਕਰਕੇ ਕੀਤਾ, ਕਹਿੰਦੇ ਮਾਨ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।
1: ਚਲੋ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਤੁਸੀਂ ਚਲੋ ਐਪਰੀਸ਼ੀਏਟ ਕੀਤਾ, ਪਰ ਮੇਰੀ ਐਕਸਪੀਰੀਅੰਸ ਹੈ ਨਹੀਂ ਸੀ, ਆਪਾਂ ਪਹਿਲਾਂ ਜਿਵੇਂ ਗੱਲ ਕਰੀ ਸੀ
0: ਥੋੜ੍ਹਾ ਜਿਹਾ ਡਰ ਹੁੰਦਾ। ਮੈਂ ਪ੍ਰੋਗਰਾਮ ਸੁਣਿਆ ਸੀਗਾ, 1 ਘੰਟੇ ਦਾ ਪ੍ਰੋਗਰਾਮ ਸੁਣਿਆ ਸੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ।
1: ਧੰਨਵਾਦ ਜੀ, ਧੰਨਵਾਦ। ਹੋ ਸਕਦਾ ਅੱਗੇ ਵੀ ਥੋੜੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਮੋਰਚਾ ਸਾਂਭ ਸਕਦੇ
0: ਹਾਂ, ਮਤਲਬ ਛੁੱਟੀ ਜਾ ਸਕਦਾ, ਹੁਣ ਗਰਮੀਆਂ ਦੀ ਵੈਕੇਸ਼ਨ ਇੱਕ ਤੇ ਹੋਰ ਜਾ ਸਕਦਾ। ਫਿਲਹਾਲ ਜਿੱਥੇ ਗਰਮੀਆਂ ਦਾ ਸੀਜ਼ਨ ਜਿਵੇਂ ਕਹਿੰਦੇ ਆ ਪੂਰਾ ਸਿਖਰ ਤੇ ਆ, ਉੱਥੇ ਹੀ ਫੀਫਾ ਵਰਲਡ ਕੱਪ, ਉਹਦਾ ਵੀ ਬੁਖਾਰ ਐਂਡ ਇਹ ਸਾਰਾ ਸੀਜ਼ਨ ਤੁਸੀਂ ਦੇਖ ਰਹੇ ਹੋ ਘਰੇ ਵੱਡੇ ਵੱਡੇ ਟੀਵੀ

0: ਟੀਵੀਆਂ ਤੇ ਐਲਸੀ ਜਿੱਥੇ ਸੁਲਤਾਨ ਜੀ ਨਾਲ ਜਦੋਂ ਗੱਲਬਾਤ ਹੁੰਦੀ ਆ ਉਹ ਕਹਿੰਦੇ ਵੀ ਬਿਗ ਸਕਰੀਨ ਟੀਵੀ ਦੀ ਡਿਮਾਂਡ ਇੰਨੀ ਕੁ ਜ਼ਿਆਦਾ ਵੱਧ ਗਈ ਆ ਬੰਦੇ ਨੂੰ ਮਿਲ ਨਹੀਂ ਰਹੇ ਪਰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੁਹਾਡੀ ਇਹ ਸਰਵਿਸ ਨੂੰ ਪੂਰਾ ਵੀ ਕਰੂਗਾ ਅਤੇ ਤੁਹਾਨੂੰ ਡਿਸਕਾਊਂਟ ਪ੍ਰਾਈਸ 'ਤੇ ਵੀ ਟੀਵੀ ਮਿਲਣਗੇ। ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ।
1: ਥੈਂਕ ਯੂ ਵੈਰੀ ਮੱਚ ਭੁੱਲਰ ਸਾਹਿਬ। ਤੇ ਜਿੱਥੇ ਬਿਗ ਸਕਰੀਨ ਦੀ ਡਿਮਾਂਡ ਹੋ ਰਹੀ ਹੈ, ਜਿੱਥੇ ਫੀਫਾ ਵਰਲਡ ਕੱਪ ਹੋ ਕੇ ਸਪੋਰਟਸ ਦੇ ਸ਼ੌਕੀਨ ਉਹਦਾ ਫਾਇਦਾ ਚੁੱਕ ਰਿਹਾ, ਉੱਥੇ ਇਹ ਵੀਕਐਂਡ ਇਸ ਕਰਕੇ ਵੀ ਇੰਪੋਰਟੈਂਟ ਹੈ ਜੀ ਕਿ ਇਹਦੇ ਵਿੱਚ ਫਾਦਰਸ ਡੇ ਦਾ ਵੀਕਐਂਡ ਹੋਣ ਕਰਕੇ ਅਡੀਸ਼ਨਲ ਡਿਸਕਾਊਂਟ ਦਿੱਤਾ। ਤੇ ਕਈ ਐਸੀਆਂ ਕੰਪਨੀਆਂ ਜਿਨ੍ਹਾਂ ਨੇ ਪਹਿਲੇ ਕਦੀ ਡਿਸਕਾਊਂਟ ਨਹੀਂ ਸੀ ਦਿੱਤਾ, ਜਿੱਦਾਂ ਕਿ ਸੋਨੀ ਬਰੇਵੀਆ ਮਾਡਲ ਦੀ ਜੇ ਗੱਲ ਕਰਦੇ ਹਾਂ ਤੇ ਸੋਨੀ ਬਰੇਵੀਆ 3 ਲੇਟੈਸਟ ਮਾਡਲ ਹੈ, ਇਹ ਮਿੰਨੀ LED ਦੇ ਨਾਲ X1 ਪ੍ਰੋਸੈਸਰ ਦੇ ਵਿੱਚ ਹੈ ਔਰ ਇਹ ਟੌਪ ਆਫ ਦਾ ਲਾਈਨ ਟੈਕਨੋਲੋਜੀ ਕੰਸੀਡਰ ਕੀਤੀ ਜਾਂਦੀ ਹੈ। 85 ਇੰਚ $2300 ਵਾਲਾ $1599 ਫਾਦਰਸ ਡੇ ਸਪੈਸ਼ਲ ਤੇ ਦੇ ਰਹੇ ਹਾਂ ਜੀ। $1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸੋ ਜਿਹੜੇ ਸ਼ੌਕੀਨ ਕਸਟਮਰ ਸ਼ੌਕ ਦੇ ਨਾਲ ਸੋਨੀ ਬਰੇਵੀਆ 3 ਮਾਡਲ ਲੈਣਾ ਚਾਹੁੰਦੇ 85 ਇੰਚ ਦਾ, ਉਹਨਾਂ ਵਾਸਤੇ ਫਾਦਰਸ ਡੇ ਦੀ ਸਪੈਸ਼ਲ ਡਿਸਕਾਊਂਟ ਪ੍ਰਾਈਸ ਦਾ ਫਾਇਦਾ ਜ਼ਰੂਰ ਅੱਜ ਚੁੱਕਣਾ। ਬੋਵੇਡ ਐਂਡ ਚੰਕੂਜ਼ੀ ਤੇ ਹੈ ਜੀ, 905-450-2828। 55 ਇੰਚ ਫਾਦਰਸ ਡੇ ਤੇ $399 ਦਾ $800 ਵਾਲਾ ਟੀਵੀ ਹੈ ਜੀ ਇਹ। 65 ਇੰਚ ਫਾਦਰਸ ਡੇ ਤੇ $699 ਦਾ, ਇਹਦੀ ਪ੍ਰਾਈਸ $1000 ਹੈ। ਤੇ 75 ਇੰਚ ਫਾਦਰਸ ਡੇ ਤੇ $899 ਦਾ, ਇਹਦੀ ਪ੍ਰਾਈਸ ਜਿਹੜੀ ਹੈ $1200 ਹੈ। ਸੋ ਮਿਸ ਨਾ ਕਰਨਾ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828, 905-450-2828 ਜੀ।
0: 905-450-2828 ਇਹ ਬਣ ਗਈ ਗੱਲ। ਬ੍ਰੈਂਪਟਨ ਟੀਵੀ ਐਂਡ ਅਪਲਾਈਸ ਸ਼ਾਮ 7 ਵਜੇ ਤੋਂ ਪਹਿਲਾਂ ਤੁਸੀਂ ਪਹੁੰਚ ਸਕਦੇ ਹੋ ਤੇ ਸੰਡੇ ਨੂੰ ਵੀ ਓਪਨ 11 ਤੋਂ 7। ਤੇ ਸੁਲਤਾਨ ਜੀ, ਘਰਾਂ ਦੀ ਚਰਚਾ, ਘਰਾਂ ਦੀ ਕਲੋਜ਼ਿੰਗ, ਕਈਆਂ ਨੇ ਪਹਿਲਾਂ ਘਰ ਬੁੱਕ ਕਰਾਏ ਹੋਏ ਸੀ, ਕਲੋਜ਼ਿੰਗ ਆ ਚੁੱਕੀ ਐਂਡ ਕਈ ਬੰਦੇ ਫਸਟ ਟਾਈਮ ਹੋਮ ਬਾਇਰ ਇਸ ਸਮੇਂ ਮਾਰਕੀਟ ਦੇ ਵਿੱਚ, ਜਿਹੜੇ $1 million ਦੇ ਘਰ ਨੇ, 7 ਲੱਖ ਦਾ ਘਰ, 8 ਲੱਖ ਦਾ, ਉਹ ਘਰ ਬੜੇ ਵਧੀਆ ਮੂਵ ਹੋ ਰਹੇ ਨੇ ਤੇ ਲੋਕ ਪਹਿਲੀ ਵਾਰ ਆਪਣਾ ਘਰ ਕੈਨੇਡਾ ਦੇ ਵਿੱਚ ਇੱਕ ਸੁਪਨਾ ਹੁੰਦਾ ਪੂਰਾ ਕਰ ਰਹੇ ਨੇ। ਹੁਣ ਅਪਲਾਇੰਸ ਦੀ ਵਾਰੀ ਆ ਜਾਂਦੀ ਹੈ। ਅਪਲਾਇੰਸ ਤੇ ਸਾਡੇ ਪਰਿਵਾਰਾਂ ਨੇ ਇੱਕ ਤੋਹਫਾ ਹੀ ਤੁਸੀਂ ਦਿੰਦੇ ਹੋ, ਫ੍ਰੀ ਡਿਲੀਵਰੀ ਕਰਦੇ ਹੋ, ਇੰਟਰਸਟ ਨਹੀਂ ਲੈਂਦੇ 6 ਮਹੀਨਿਆਂ ਤੱਕ ਤੇ ਡਿਸਕਾਊਂਟ ਵੀ ਦੇ ਰਹੇ ਹੋ ਜੀ।
1: ਬਿਲਕੁਲ ਭੁੱਲਰ ਸਾਹਿਬ, ਡਿਸਕਾਊਂਟ ਦੇ ਨਾਲ ਨਾਲ ਇਸ ਵੀਕਐਂਡ ਤੇ ਜੇ ਬੁੱਕ ਕਰਨਗੇ ਤੇ ਫਾਦਰਸ ਡੇ ਡਿਸਕਾਊਂਟ ਵੀ ਮਿਲੇਗਾ। ਫੋਰ ਐਗਜ਼ਾਮਪਲ, ਜੇ ਬਾਏ 1 ਪੀਸ ਗੈਟ $100 ਅਡੀਸ਼ਨਲ ਡਿਸਕਾਊਂਟ। ਅਡੀਸ਼ਨਲ ਦਾ ਮਤਲਬ ਇਹ ਆ ਕਿ ਜੇ ਕੋਈ ਚੀਜ਼ $1200 ਦੀ $999 ਡਿਸਕਾਊਂਟ ਪ੍ਰਾਈਸ ਤੇ ਹੈ ਤੇ ਫਿਰ ਉਹਨੂੰ ਅਡੀਸ਼ਨਲ $100 ਡਿਸਕਾਊਂਟ ਮਿਲੇਗਾ ਤੇ $899 ਦਾ ਰਹਿ ਜਾਏਗਾ। 30 ਇੰਚ ਅਪਰਾਈਟ ਫ੍ਰੀਜ਼ਰ ਦੀ ਆਪਾਂ ਗੱਲ ਕਰਦੇ ਹਾਂ, ਫਰਿੱਜ ਹੈ ਜਿਹੜਾ ਕਿ ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ ਜਾਂ ਤੁਸੀਂ ਸੈਕਿੰਡ ਫਰਿੱਜ ਕਰਕੇ ਲੈਣਾ, ਤਦ ਵੀ ਤੁਹਾਨੂੰ ਸਿੰਗਲ ਪੀਸ ਦੇ ਉੱਪਰ $100 ਅਡੀਸ਼ਨਲ ਡਿਸਕਾਊਂਟ, 2 ਪੀਸ ਲੈਣ ਤੇ $200 ਅਡੀਸ਼ਨਲ ਡਿਸਕਾਊਂਟ, 3 ਪੀਸ ਲੈਣ ਤੇ $300 ਅਡੀਸ਼ਨਲ ਡਿਸਕਾਊਂਟ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲਣਾ। 905-450-2828 ਨੰਬਰ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ, ਟੌਪ ਆਫ ਦਾ ਲਾਈਨ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $2500-2600 ਵਾਲਾ ਆਲਰੇਡੀ $1899 ਦਾ ਡਿਸਕਾਊਂਟਡ ਪ੍ਰਾਈਸ ਤੇ ਸੀਗਾ, ਪਰ ਫਾਦਰਸ ਡੇ ਡਿਸਕਾਊਂਟ ਹੋਣ ਕਰਕੇ ਅਡੀਸ਼ਨਲ $200 ਡਿਸਕਾਊਂਟ ਹੋਏਗਾ, ਕਿਉਂਕਿ $100 ਵਾਸ਼ਰ ਦਾ, $100 ਡਰਾਇਰ ਦਾ। ਸੋ ਅਡੀਸ਼ਨਲ $200 ਡਿਸਕਾਊਂਟ ਤੁਹਾਨੂੰ ਮਿਲ ਰਿਹਾ, $1699 ਰਹਿ ਜਾਏਗਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ 905-450-2828 ਜੀ।
0: 905-450-2828 ਤੇ ਸੁਲਤਾਨ ਜੀ, ਇਹ ਪਾਰਟੀਜ਼ ਬਹੁਤ ਹੋ ਰਹੀਆਂ ਨੇ, ਵਕੇਸ਼ਨ ਦਾ ਵੀ ਟਾਈਮ ਆ, ਘਰ ਦੇ ਵਿੱਚ ਵਿਆਹ ਸ਼ਾਦੀ ਦਾ ਟਾਈਮ ਵੀ ਆ, ਕੋਈ ਕਿੱਟੀ ਪਾਰਟੀਜ਼ ਹੋ ਗਈਆਂ, ਬਰਥਡੇ ਪਾਰਟੀਜ਼ ਹੋ ਗਈਆਂ, ਐਨਵਰਸਰੀ ਪਾਰਟੀਜ਼ ਹੋ ਗਈਆਂ, ਸੋ ਇਸ ਤੇ ਵਾਰ ਘਰ ਦੇ ਵਿੱਚ ਨਾ ਇੱਕ ਮਾਈਕ੍ਰੋਵੇਵ ਬਹੁਤ ਯੂਜ਼ ਹੁੰਦੇ ਨੇ, ਕਈ ਵਾਰ ਕੁਛ ਗਰਾਜ 'ਚ ਰੱਖ ਲਿਆ, ਕੁਛ ਬੇਸਮੈਂਟ 'ਚ ਰੱਖ ਲਿਆ, ਕੁਛ ਉੱਪਰ ਰੱਖ ਲਿਆ, ਪੀਜ਼ਾ ਮੇਕਰ ਤੁਸੀਂ ਦੱਸਿਆ ਸੀ, ਓਵਨ, ਕਾਊਂਟਰ ਟੌਪ ਜਿਹੜੇ ਅਪਲਾਇੰਸ ਨੇ ਉਹਨਾਂ ਬਾਰੇ ਵੀ ਦੱਸੋ।
1: ਕਾਊਂਟਰ ਟੌਪ ਅਪਲਾਈਸਿਸ ਜਿਹੜੇ ਆ ਉਹਦੇ 'ਚ ਜੀ ਸਾਡੇ ਕੋਲ ਅੱਜ 3 ਅਪਲਾਈਸਿਸ ਹੈ ਜਿਹੜੇ ਅਸੀਂ ਅੱਜ ਦੇ ਰਹੇ ਫਾਦਰਸ ਡੇ ਡਿਸਕਾਊਂਟ ਦੇ ਉੱਪਰ। ਇਹਦੀ ਜਦ ਕਿ ਤੁਹਾਨੂੰ ਪਤਾ ਹੀ ਆਪਾਂ 50% ਡਿਸਕਾਊਂਟ ਪ੍ਰਾਈਸ ਲਗਾਈ ਸੀ, ਪਰ ਅੱਜ ਅਡੀਸ਼ਨਲ $50 ਇਹਨਾਂ ਤੇ ਡਿਸਕਾਊਂਟ ਹੈ, ਜਿਹੜਾ ਕਿ ਐਡੀਸ਼ਨਲ ਡਿਸਕਾਊਂਟ ਐਡ ਕਰਕੇ ਤੁਹਾਨੂੰ ਸਟੋਨ ਬੇਕਡ ਪੀਜ਼ਾ ਜਿਹੜਾ ਉਹ ਇਹ ਪੀਜ਼ਾ ਮੇਕਰ ਜਿਹੜਾ ਨਾ ਜੀ ਸਟੋਨ ਬੇਕਡ ਪੀਜ਼ਾ ਮੇਕਰ ਇਹਦੀ ਬਿਲਕੁਲ ਸਾਈਜ਼ ਜਿਹੜਾ ਮਾਈਕਰੋਵੇਵ ਜਿੰਨਾ ਸਾਈਜ਼ ਹੈ ਤੇ ਕਾਊਂਟਰ ਟੋਪ ਤੁਸੀਂ ਕਾਊਂਟਰ ਤੇ ਰੱਖਣਾ, ਔਰ ਇਹ ਤੁਹਾਨੂੰ ਅੱਜ ਅਸੀਂ ਦੇ ਰਹੇ ਹਾਂ ਸਿਰਫ $199 ਦਾ, ਉਦਾਂ ਜੀ $500 ਪ੍ਰਾਈਸ ਹੈ ਜੀ। ਤੇ ਜੇ ਨਿੰਜਾ ਪ੍ਰੀਮੀਅਮ ਬ੍ਰਾਂਡ ਹੈ, ਨਿੰਜਾ ਦਾ ਤੁਸੀਂ ਜੂਸਰ ਲੈਣਾ ਉਹ ਵੀ ਤੁਹਾਨੂੰ ਅੱਜ $199 ਦਾ ਮਿਲੇਗਾ, ਔਰ ਇਹਦੇ ਚ ਦੋ ਅਟੈਚਮੈਂਟ ਮਿਲਣਗੀਆਂ। ਇਹ ਵਨ ਅਟੈਚਮੈਂਟ ਹੈਗੀ ਆ ਜੇ ਤੁਸੀਂ ਪਲੰਮ ਜੂਸ ਲੈਣਾ, ਜੇ ਤੁਸੀਂ ਜੂਸਰ ਜੂਸ ਲੈਣਾ ਲੇਕਿਨ ਵਿਦਆਊਟ ਪਲੰਮ ਲੈਣਾ ਤੇ ਫਿਰ ਤੁਸੀਂ ਦੂਜੀ ਅਟੈਚਮੈਂਟ ਲਗਾਓਗੇ, ਦੋਨੋਂ ਅਟੈਚਮੈਂਟ ਇੰਕਲੂਡ ਹੈ $199 ਚ। ਤੇ ਜੇ ਤੁਸੀਂ ਨਿੰਜਾ ਦਾ ਏਅਰ ਫਰਾਇਰ ਲੈਣਾ ਉਹ ਵੀ $199 ਚ, ਕ੍ਰਿਸਪੀ ਏਅਰ ਫਰਾਇਰ ਹੈ ਨਿੰਜਾ ਦਾ, ਇਹ ਵੀ $199 ਚ ਹੈ। ਔਰ ਨਾਲ ਦੀ ਨਾਲ ਮੈਂ ਭੁੱਲਰ ਸਾਹਿਬ ਇੱਕ ਚੀਜ਼ ਹੋਰ ਦੱਸ ਦਿੰਦਾ, ਜਿਹੜੇ ਵੀ ਕਸਟਮਰ ਬੰਡਲ ਪੈਕੇਜ ਲੈਣਗੇ ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲ ਰਿਹਾ, ਉਹ ਖਾਸ ਤੌਰ ਤੇ ਮਿਸ ਨਾ ਕਰਨ। ਚਾਹੇ ਬਿਲਟ ਇਨ ਕੁੱਕਟੋਪ ਲੈਣਾ ਸਿੰਗਲ ਪੀਸ ਤਦ ਵੀ ਮਿਲੇਗਾ, ਤੇ ਜੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਲੈਣਾ, ਤੇ ਤਦ ਵੀ ਤੁਹਾਨੂੰ ਜਿਹੜਾ ਹੈ $12,000 ਵਾਲਾ ਆਲਰੇਡੀ ਸੀਗਾ $6,900 ਦਾ, ਪਰ ਫਾਦਰਸ ਡੇ ਤੇ ਅਡੀਸ਼ਨਲ $300 ਡਿਸਕਾਊਂਟ ਮਿਲੇਗਾ ਤੇ $6,600 ਚ ਰਹਿ ਜਾਏਗਾ। ਲੇਕਿਨ ਇਹਦੇ ਲਈ ਤੁਹਾਨੂੰ ਐਸੇ ਵੀਕਐਂਡ ਤੇ ਬੁਕਿੰਗ ਕਰਕੇ ਹੋਲਡ ਕਰਕੇ ਇਹ 10% ਡਿਪੋਜ਼ਿਟ ਦੇ ਕੇ ਡੀ ਲੋਕ ਕਰਨੀ ਹੈ। ਡਿਲੀਵਰੀ ਡੇਟ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ, ਤੇ 6 ਮਹੀਨੇ ਚ ਪੇ ਕਰਨਾ ਜਿਹੜਾ ਕਿ ਡੇਟ ਆਫ ਡਿਲੀਵਰੀ ਤੋਂ ਸ਼ੁਰੂ ਹੋਏਗਾ। 801 ਬੋਵੇ ਡਰਾਈਵ ਵੈਸਟ ਤੇ ਪਹੁੰਚਣਾ ਜੀ ਤੁਸੀਂ, ਬੋਵੇਡ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੇ। 905-450-2828 ਸਾਡਾ ਨੰਬਰ ਹੈ। 32 ਇੰਚ ਤੋਂ ਲੱਗ ਕੇ 98 ਇੰਚ ਤੱਕ ਐਨੀ ਸਾਈਜ਼ ਆਫ ਟੀਵੀ ਤੁਹਾਨੂੰ ਲੋਐਸਟ ਪ੍ਰਾਈਸ ਗਾਰੰਟੀ ਹੈ। ਔਰ ਜੇ ਤੁਸੀਂ ਲੈ ਰਹੇ ਹੋ 98 ਇੰਚ ਤੇ ਫਿਰ 98 ਇੰਚ ਦੇ ਉੱਪਰ ਅੱਜ ਫਾਦਰਸ ਡੇ ਸਪੈਸ਼ਲ ਡਿਸਕਾਊਂਟ ਅਡੀਸ਼ਨਲ ਦਿੱਤਾ ਜਾ ਰਿਹਾ। ਸੋ ਇਹ ਵੀ ਤੁਹਾਨੂੰ $3,500 ਵਾਲਾ ਟੀਵੀ $1,999 ਦਾ ਮਿਲੇਗਾ, ਤੇ $1,999 ਤੁਸੀਂ 6 ਮਹੀਨੇ ਚ ਪੇ ਕਰੋਗੇ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਤੇ ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ ਤੇ ਜੀ। 905-450-2828 ਸਾਡਾ ਨੰਬਰ ਹੈ, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ। 905-450-2828 905-450-2828 ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਬਵੇਡ ਐਂਡ ਚਿੰਗੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਨੂੰ ਵੇਟ ਕਰੋ। ਜੇ ਤੁਹਾਨੂੰ ਅਪਲਾਇੰਸ ਚਾਹੀਦੇ ਨੇ, ਟੀਵੀ ਚਾਹੀਦੇ ਨੇ ਐਟ ਡਿਸਕਾਊਂਟਡ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ।

0: ਵਾਰੀ ਹੈ ਜੀ ਮਾਨ ਸਾਹਿਬ ਦੀ ਮੂਜ਼ ਬਲਾਇੰਡ ਤੋਂ। ਮਾਨ ਸਾਹਿਬ ਸਾਡੇ ਨਾਲ ਕੈਨੇਡਾ ਡੇ ਦੀ ਡੀਲ ਜਿਹੜੀ ਬਾਈ ਜੀ ਨੇ ਲਾਂਚ ਕਰ ਦਿੱਤੀ ਹੈ, ਲਾਂਚ ਕਰਨ ਲੱਗੇ ਨੇ। ਤਿਆਰ ਹੋ ਜਾਓ ਬਲਾਇੰਡਸ, ਟੌਪ ਕੁਆਲਿਟੀ ਦੇ ਬਲਾਇੰਡਸ, 5 ਸਾਲ ਦੀ ਵਾਰੰਟੀ ਦੇ ਨਾਲ ਬਲਾਇੰਡਸ, ਜੈਬਰਾ ਬਲਾਇੰਡ, ਕੈਨੇਡੀਅਨ ਮੇਡ ਬਲਾਇੰਡਸ। ਮਾਨ ਸਾਹਿਬ
1: ਕਸਟਮ ਮੇਡ ਬਲਾਇੰਡ,
0: ਕਸਟਮ ਮੇਡ ਬਲਾਇੰਡ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਤੁਸੀਂ ਚੜ੍ਹਦੀ ਕਲਾ 'ਚ ਪਰਿਵਾਰਾਂ ਨੂੰ ਕਰ ਦਿਓ। ਆਉਣ ਦਿਓ ਫਿਰ ਕੈਨੇਡਾ ਡੇ ਦੀ ਡੀਲ ਧਮਾਕਾ।
1: ਪੁੱਲਰ ਸਾਹਿਬ ਤੁਸੀਂ ਦੱਸੋ ਕੀ ਆਪਣੇ ਸਰੋਤਿਆਂ ਨੂੰ ਕੀ ਡੀਲ ਦਈਏ, ਜੋ ਤੁਸੀਂ ਕਹੋਗੇ
0: ਫ੍ਰੀ ਦੇ ਵਿੱਚ ਬਲਾਇੰਡ ਲਾ ਦਿਓ ਜੀ। ਮੈਂ ਤਾਂ ਕੁਛ ਵੀ ਕਹਿ ਦੂੰਗਾ, ਤੁਸੀਂ ਦੱਸੋ ਤੁਸੀਂ ਕੀ ਕਰੋ।
1: ਤੁਸੀਂ ਕਹਿਤਾ ਆਪਾਂ ਮੰਨ ਲਿਆ ਜੀ।
0: ਅੱਛਾ,
1: ਫ੍ਰੀ ਬਲਾਇੰਡਸ ਲਾ ਦਾਂਗੇ,
0: ਕਿਵੇਂ ਸਮਝਾਓ ਸਾਨੂੰ।
1: ਓਕੇ ਜੀ, ਮੂਜ਼ ਬਲਾਇੰਡਸ ਤੋਂ ਜੇ ਤੁਸੀਂ ਬਲਾਇੰਡਸ ਲਵਾਉਂਦੇ ਆ ਤਾਂ ਤੁਸੀਂ
0: ਇਹ ਦੱਸੋ ਜਿਹੜੇ ਤੁਹਾਡੇ ਬਲਾਇੰਡਸ ਨੇ, ਤੁਸੀਂ ਇਹ ਜੈਬਰਾ ਬਲਾਇੰਡਸ।
1: ਪੁੱਲਰ ਸਾਹਿਬ ਮੇਰਾ ਹਜੇ ਮੋਸ਼ਨ ਬਣਿਆ ਸੀਗਾ, ਮੈਂ ਡੀਲ ਅਨਾਊਂਸ ਕਰਨ ਹੀ ਲੱਗਿਆ ਸੀ।
0: ਹਜੇ ਅਨਾਊਂਸ ਕਰਨ ਤੋਂ ਪਹਿਲਾਂ ਭੂਮਿਕਾ ਜੀ ਥੋੜੀ ਹੋਰ ਬੰਨ ਲਈਏ ਕਿ ਜੈਬਰਾ ਬਲਾਇੰਡਸ ਤੁਸੀਂ ਕਹਿੰਦੇ ਹੋ ਟ੍ਰੈਂਡਿੰਗ ਦੇ ਵਿੱਚ ਨੇ, ਘਰ ਦੀ ਲੁੱਕ ਫਾਇਦੇ ਬਹੁਤ ਨੇ ਤੇ ਵੈਸੇ ਬਹੁਤ ਸਸਤੇ ਨੇ ਇਨ ਕੰਪੈਰਿਜ਼ਨ ਟੂ ਸ਼ਟਰ ਜਾਂ ਜਿਹੜੇ ਕੱਪੜੇ ਹੁੰਦੇ ਨੇ।
1: ਓਕੇ, ਜਿਹੜੇ ਜੈਬਰਾ ਬਲਾਇੰਡਸ ਨੇ ਟ੍ਰੈਂਡਿੰਗ ਦੇ ਵਿੱਚ ਨੇ, ਪਹਿਲੀ ਗੱਲ ਅੱਜ ਕੱਲ੍ਹ ਦਾ ਲੇਟੈਸਟ ਮਾਡਲ, ਜੇ ਆਪਾਂ ਵਿੰਡੋ ਕਵਰਿੰਗਸ ਦੇ ਵਿੱਚ ਗੱਲ ਕਰੀਏ ਤਾਂ ਜ਼ੇਬਰਾ ਬਲਾਇੰਡਸ ਲੇਟੈਸਟ ਚੀਜ਼ ਆ, ਲੇਟੈਸਟ ਡਿਜ਼ਾਈਨ ਆ।
0: ਵੈਰੀ ਗੁੱਡ।
1: ਅਤੇ ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਨੇ ਜੀ, ਤੁਸੀਂ ਲਾਈਟ ਕੰਟਰੋਲ ਕਰ ਸਕਦੇ ਹੋ, ਪ੍ਰਾਈਵੇਸੀ ਕੰਟਰੋਲ ਕਰ ਸਕਦੇ ਹੋ ਅਤੇ ਟੈਂਪਰੇਚਰ ਕੰਟਰੋਲ ਕਰ ਸਕਦੇ ਹੋ। ਪ੍ਰਾਈਵੇਸੀ ਤੁਸੀਂ ਜਿੰਨੀ ਵਿੰਡੋ ਓਪਨ ਕਰਨੀ ਆ ਜਾਂ ਉਹਨੂੰ
0: ਅੱਧੇ ਹੁੰਦੇ ਪੂਰਾ ਡਾਰਕ ਕਲਰ ਹੁੰਦਾ, ਇੱਕ ਥੋੜਾ ਜਿਹਾ ਟ੍ਰਾਂਸਪੇਰੈਂਟ।
1: ਹਾਂਜੀ ਹਾਂ।
0: ਤੇ ਜਿਹੜੇ ਰੋਲਰ ਸ਼ੇਡ ਹੁੰਦੇ ਨੇ ਪੂਰਾ ਹੀ
1: ਉਹ ਇੱਕ ਤਰ੍ਹਾਂ ਪਰਦੇ ਦਾ ਕੰਮ ਕਰਦੇ, ਬਟ ਉਹ ਈਜ਼ੀ ਟੂ ਯੂਜ਼ ਹੁੰਦੇ, ਆਪਾਂ ਅਪ ਐਂਡ ਡਾਊਨ ਕਰ ਸਕਦੇ ਆਪਾਂ ਉਹਦੇ ਨਾਲ ਚੇਨ ਨਾਲ ਉਹਨਾਂ ਨੂੰ।
0: ਤੇ ਉਹ ਜ਼ਿਆਦਾਤਰ ਮੈਂ ਕਮਰਸ਼ੀਅਲ ਬਿਜ਼ਨਸ ਤੇ ਉਹ ਲੱਗੇ
1: ਕੰਡੋਮੀਨੀਅਮ 'ਚ ਹੁੰਦੇ ਆ ਜਾਂ ਆਪਣੇ ਜਿੱਦਾਂ ਕਮਰਸ਼ੀਅਲ ਬਿਲਡਿੰਗ 'ਚ ਤੁਸੀਂ ਦੱਸਿਆ, ਆਫਿਸ ਵਗੈਰਾ ਦੇ ਵਿੱਚ ਅਸੀਂ ਉਹ ਰੈਕਮੈਂਡ ਕਰਦੇ ਹਾਂ ਜ਼ਿਆਦਾ।
0: ਵੈਰੀ ਗੁੱਡ। ਸੋ ਇਹ ਜਦੋਂ ਕੋਈ ਆਰਡਰ ਕਨਫਰਮ ਕਰਦਾ ਤੇ ਤੁਸੀਂ ਇਸ ਤੋਂ ਬਾਅਦ ਉਹਨਾਂ ਦੀ ਵਿੰਡੋ ਦੇ ਸਾਈਜ਼ ਅਕੋਰਡਿੰਗ ਤੁਸੀਂ ਉਹ ਬਲਾਇੰਡ ਬਣਾਓ।
1: ਹਾਂਜੀ, ਪ੍ਰੋਸੈਸ ਇਹੀ ਹੁੰਦਾ ਜੀ, ਅਸੀਂ ਜਦੋਂ ਸਾਨੂੰ ਕੋਈ ਕਾਲ ਆਉਂਦੀ ਆ ਤਾਂ ਆਪਾਂ ਪ੍ਰੋਪਰਟੀ ਵਿਜ਼ਿਟ ਕਰਦੇ ਹਾਂ, ਮੈਜਰਮੈਂਟਸ ਕਰਦੇ ਹਾਂ ਸਾਰੀ ਵਿੰਡੋਜ਼ ਦੀਆਂ, ਤੇ ਉਸ ਦੇ ਜੋ ਮੈਜਰਮੈਂਟ ਹੋਏਗੀ, ਜਿੰਨੀ ਹਾਈਟ ਜਾਂ ਵਿਡਥ ਹੋਏਗੀ ਵਿੰਡੋ ਦੀ ਜਾਂ ਡੋਰ ਦੀ, ਉਸੇ ਮੁਤਾਬਕ ਉਹ ਜਿਹੜਾ ਹਾਰਡਵੇਅਰ ਹੁੰਦਾ ਜਾਂ ਜਿਹੜਾ ਫੈਬਰਿਕ ਹੁੰਦਾ, ਕੱਪੜਾ ਹੁੰਦਾ, ਚੇਨ ਹੁੰਦੀ ਆ, ਸਾਰੀਆਂ ਚੀਜ਼ਾਂ ਉਸ ਮੁਤਾਬਕ ਕੱਟ ਹੋਣਗੀਆਂ ਉਸ ਆਰਡਰ ਦੇ ਸਪੈਸ਼ਲ।
0: ਤੇ ਸਾਡਾ ਹੁਣ ਜੇ ਕੈਨੇਡਾ ਡੇ ਲੌਂਗ ਵੀਕਐਂਡ ਆ ਜਾਂ ਅੱਗੇ ਕੋਈ ਛੁੱਟੀ ਆ ਕੋਈ ਵੀਕਐਂਡ ਆ, ਐਂਡ ਜਿੱਥੇ ਪਤਾ ਕਿ ਸਾਡੇ ਘਰੇ ਭਾਈ ਗੈਸਟ ਨੇ ਆਉਣਾ, ਸਾਡੇ ਸਾਰੇ ਰਿਸ਼ਤੇਦਾਰਾਂ ਨੇ ਆਉਣਾ, ਵੈਨਕੂਵਰ ਤੋਂ ਸਾਡੇ ਰਿਸ਼ਤੇਦਾਰਾਂ ਨੇ ਆਉਣਾ, ਇਦੋਂ ਪਹਿਲਾਂ ਸਾਡੇ ਬਲਾਇੰਡ ਅਪਡੇਟ ਕਰ ਦਿਓ, ਕਰ ਦੋਗੇ?
1: ਬਿਲਕੁਲ ਜੀ, ਕਰ ਦਾਂਗੇ।
0: ਹੁਣ ਦੱਸੋ ਫਿਰ ਤੁਹਾਡੇ ਤੋਂ ਬਲਾਇੰਡ ਕਿਉਂ ਲਵਾਈ? ਗਰੰਟੀ 5 ਸਾਲ ਦੀ ਤੁਸੀਂ ਦੇ ਰਹੇ ਹੋ, ਪ੍ਰਾਈਸ ਆਲਰੇਡੀ ਮਾਰਕੀਟ ਤੋਂ ਤੁਸੀਂ ਬੀਟ ਹੀ ਕਰਦੇ ਹੋ, ਜਿਹੜਾ ਇਸ ਦੇ ਨਾਲ ਕੰਮ ਤੁਹਾਡਾ ਅਸੀਂ ਦੇਖ ਚੁੱਕੇ ਹਾਂ ਤੁਹਾਡੇ ਤੋਂ ਕੈਨੇਡਾ ਡੇ ਤੋਂ ਪਹਿਲਾਂ, ਕੀ ਰੀਜ਼ਨ ਆ, ਕੈਨੇਡਾ ਡੇ ਦੀ ਡੀਲ ਕੀ ਹੈ?
1: ਪਹਿਲੀ ਗੱਲ ਤਾਂ ਜੀ, ਆਪਣਾ ਜਿਹੜਾ ਕੰਮ ਹੈ ਉਹ ਜਿਵੇਂ ਆਪਾਂ ਪੰਜਾਬੀ 'ਚ ਨਹੀਂ ਕਹਿੰਦੇ ਹੁੰਦੇ, ਤਸੱਲੀ ਬਖਸ਼।
0: ਹਾਂ, ਰਸੀਦ ਕੱਟ ਕੇ ਦਿੰਦੇ।
1: ਹਾਂਜੀ ਹਾਂ, ਕੁਆਲਿਟੀ ਵਰਕ ਹੈ ਜੀ, ਪ੍ਰੀਮੀਅਮ ਕੁਆਲਿਟੀ ਹੈ ਅਤੇ ਕੰਮ ਦੀ ਪੂਰੀ ਤਸੱਲੀ ਆ।
0: ਵੈਰੀ ਗੁੱਡ।
1: ਇਸ ਲੌਂਗ ਵੀਕਐਂਡ ਦਾ ਸਪੈਸ਼ਲ, ਕੈਨੇਡਾ ਡੇ ਦਾ ਸਪੈਸ਼ਲ ਜਿਹੜੀ ਅਸੀਂ ਡੀਲ ਬੋਲਣ ਲੱਗੇ ਹਾਂ, ਭੁੱਲਰ ਸਾਹਿਬ ਤੁਸੀਂ ਕਿਹਾ ਸੀ ਫ੍ਰੀ ਵਿੰਡੋਆਂ ਲਾ ਦਿਓ, ਫ੍ਰੀ ਬਲਾਇੰਡਸ ਲਾ ਦਿਓ, ਆਪਾਂ ਫ੍ਰੀ ਬਲਾਇੰਡਸ ਲਾ ਦਾਂਗੇ।
0: ਅੱਛਾ,
1: ਪਰ ਕਿਵੇਂ ਲਾਵਾਂਗੇ? ਤੁਸੀਂ ਸਾਡੇ ਤੋਂ ਜੇ ਬਲਾਇੰਡਸ ਲਗਵਾਉਂਦੇ ਹੋ, ਤੁਸੀਂ 5 ਵਿੰਡੋ ਦਾ ਪੇ ਕਰੋ, 6ਵੀਂ ਫ੍ਰੀ।
0: ਅੱਛਾ,
1: 10 ਵਿੰਡੋ ਦਾ ਪੇ ਕਰੋ, 11ਵੀਂ ਅਤੇ 12ਵੀਂ ਫ੍ਰੀ।
0: ਉਹ ਬੱਲੇ
1: 15 ਵਿੰਡੋਆਂ ਦਾ ਤੁਸੀਂ ਪੇ ਕਰੋ, 16ਵੀਂ 17ਵੀਂ 18ਵੀਂ ਫ੍ਰੀ। ਕਹਿਣ ਦਾ ਮਤਲਬ 5 ਵਿੰਡੋਆਂ ਪਿੱਛੇ 1 ਵਿੰਡੋ ਫ੍ਰੀ,
0: 5 ਵਿੰਡੋਆਂ ਪਿੱਛੇ 1 ਵਿੰਡੋ ਦੇ ਬਲਾਇੰਡਸ ਫ੍ਰੀ
1: ਫ੍ਰੀ ਲਾਵਾਂਗੇ ਜੀ।
0: ਤੇ ਇੰਸਟਾਲੇਸ਼ਨ ਦਾ ਕੁਛ ਅਲੱਗ ਚਾਰਜ ਕਰੋ?
1: ਨਹੀਂ ਜੀ, ਇੰਸਟਾਲੇਸ਼ਨ ਦਾ ਕੋਈ ਚਾਰਜ ਨਹੀਂ ਹੈਗਾ,
0: ਇੰਸਟਾਲੇਸ਼ਨ ਵੀ ਫ੍ਰੀ ਹੈ।
1: ਬਿਲਕੁਲ ਫ੍ਰੀ ਹੈ ਜੀ।
0: ਫਿਰ ਤਾਂ ਅਸੀਂ ਹੁਣੇ ਟੱਲੀ ਖੜਕਾ ਦਿੰਦੇ।
1: ਖੜਕਾਓ ਜੀ, 647-399-4446, 647-399-4446, 6473894646, 6473894646।
0: ਲੋ ਵੀ, 5 ਬਲਾਇੰਡ ਦੇ ਤੁਸੀਂ ਪੇ ਕਰਨੇ ਆ 6ਵੀਂ ਵਿੰਡੋ ਫ੍ਰੀ, 10 ਬਲਾਇੰਡ ਦੇ ਪੇ ਕਰਨੇ ਆ ਤਾਂ 2 ਵਿੰਡੋਆਂ, ਜਾਨੀ ਕਿ 10 ਬਲਾਇੰਡ ਦਾ ਪੇ ਕਰਨਾ, ਪਰ ਲਾਉਣਗੇ 12 ਵਿੰਡੋ ਤੇ ਬਲਾਇੰਡ, ਤੇ ਉਹ ਵੀ 5 ਸਾਲ ਦੀ ਵਾਰੰਟੀ ਦੇ ਨਾਲ। ਮੂਜ਼ ਬਲਾਇੰਡ ਦੀ ਧਮਾਕੇ ਦਾ ਡੀਲ ਰਾਈਟ ਨਾਓ ਕਾਲ ਕਰਕੇ ਬੁੱਕ ਕਰ ਲਓ, ਜਿੰਨੀਆਂ 'ਚ ਕਾਲ ਆਉਣਗੀਆਂ ਉਹਨਾਂ ਨੂੰ ਇਹ ਜਿਹੜੀ ਡੀਲ ਦਿੱਤੀ ਜਾਏਗੀ। ਨੰਬਰ ਟੂ ਕਾਲ 647-399-4446। 5 ਵਿੰਡੋਆਂ ਲਵਾਓ 6ਵੀਂ ਫ੍ਰੀ, 10 ਵਿੰਡੋ ਲਾਓ 11ਵੀਂ ਅਤੇ 12ਵੀਂ ਫ੍ਰੀ, 647-399-4446, 6473894646। 4-6 ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੁਹਾਡੇ ਇਹਦੇ ਵਿੱਚ ਕਲਰ ਹੁੰਦੇ ਨੇ, ਕਈ ਵਾਰ ਹਰ ਰੂਮ ਦਾ ਕਲਰ ਇੱਕ ਹੁੰਦਾ ਤੇ ਜੇ ਅਸੀਂ ਅਲੱਗ ਅਲੱਗ ਕਲਰ ਦੇ ਲਵਾਉਣੇ ਹੁਣ ਆਹ ਰੂਮ 'ਚ ਇਹ ਨੇ, ਉਹਦੇ ਕੋਈ ਐਕਸਟਰਾ ਕੋਸਟ?
1: ਕੋਈ ਐਕਸਟਰਾ ਚਾਰਜ ਨਹੀਂ ਹੈਗਾ ਜੀ, ਮਿਕਸ ਐਂਡ ਮੈਚ ਕਰਵਾ ਸਕਦੇ ਹੋ ਤੁਸੀਂ। ਇੱਕ ਰੂਮ ਦੇ ਵਿੱਚ ਇੱਕ ਤਰ੍ਹਾਂ ਦੇ ਬ੍ਰਾਂਡਸ ਲਗਵਾਉਣੇ ਆ, ਇੱਕ ਰੂਮ ਦੇ ਵਿੱਚ ਤੁਸੀਂ ਦੋ ਤਰ੍ਹਾਂ ਦੀਆਂ ਬ੍ਰਾਂਡਸ ਲਗਵਾਉਣੇ ਆ, ਤੁਸੀਂ ਘਰ ਦੇ ਵਿੱਚ ਪੰਜ ਰੂਮ ਨੇ, ਪੰਜ ਤਰ੍ਹਾਂ ਦੇ ਡਿਫਰੈਂਟ ਤੁਸੀਂ ਚੂਜ਼ ਕਰਦੇ ਆ, ਲਿਵਿੰਗ ਰੂਮ ਵਾਸਤੇ ਤੁਸੀਂ ਡਿਫਰੈਂਟ ਚੂਜ਼ ਕਰਦੇ ਆ, ਤੇ ਤੁਸੀਂ ਫੈਮਿਲੀ ਰੂਮ ਵਾਸਤੇ ਡਿਫਰੈਂਟ ਚੂਜ਼ ਕਰਦੇ ਆ, ਤੁਸੀਂ ਜੋ ਵੀ ਚੂਜ਼ ਕਰਦੇ ਆ ਤੁਹਾਡਾ ਆਰਡਰ ਕਸਟਮ ਬਣੇਗਾ ਜੀ।
0: ਕਾਲਾਂ ਤੁਹਾਨੂੰ ਲਗਾਤਾਰ ਆ ਰਹੀ
1: ਹੈ,
0: ਤੁਸੀਂ ਪਿੱਛੇ ਨਾ ਰਹਿ ਜਿਓ। ਬਲਾਈਂਡਸ ਲਵਾਉਣਾ ਚਾਹੁੰਦੇ ਹੋ ਤੁਹਾਨੂੰ 5 ਵਿੰਡੋਆਂ ਦਾ ਪੇ ਕਰਨਾ, 6ਵੀਂ ਫ੍ਰੀ ਲਾ ਕੇ ਦੇਣਗੇ, 10 ਦਾ ਪੇ ਕਰਨਾ, 11ਵੀਂ 12ਵੀਂ ਫ੍ਰੀ, 15 ਦਾ ਪੇ ਕਰਨਾ, ਲੱਗਣਗੇ 18। ਰਾਈਟ ਨੋ ਕਾਲ ਕਰਕੇ ਬੁੱਕ ਕਰ ਲਓ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੀ ਤੁਸੀਂ ਸੁਣ ਰਹੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, 7 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਇੰਜੋਏ ਕਰੋਗੇ ਤੇ ਸਾਡੀ ਲਾਈਨ ਜੁੜ ਚੁੱਕੀ ਆ ਕਟਾਰੀਆ ਟੂਰਸ ਐਂਡ ਟਰੈਵਲ ਤੇ। ਕਟਾਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ। ਕਟਾਰੀਆ ਸਾਹਿਬ ਮੇਰੀ ਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ?
1: ਹਾਂਜੀ ਸਰ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਆਪ ਜੀ ਨੂੰ ਜੀ।
0: ਸੋ ਕਟਾਰੀਆ ਸਾਹਿਬ, ਟਿਕਟਾਂ ਦੇ ਲਈ ਪਰਿਵਾਰ ਤੁਹਾਡਾ ਵੇਟ ਕਰਦੇ ਨੇ ਕਿ ਭਾਈ ਅਸੀਂ ਟਿਕਟ ਆਉਣਗੀਆਂ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਾਂਗੇ, ਤੇ ਅੱਜ ਦੀਆਂ ਕਿਹੜੀਆਂ ਖਾਸ ਟਿਕਟਾਂ ਨੇ ਜੀ? ਇਸ ਤੋਂ ਬਾਅਦ ਇੱਕ ਵਕੇਸ਼ਨ ਪੈਕੇਜ ਤੇ ਜ਼ਰੂਰ ਪਰਿਵਾਰਾਂ ਨੂੰ ਸਾਂਝ ਪਾ ਕੇ ਜਾਇਓ, ਕਿਉਂਕਿ ਅੱਜ ਮੇਰੇ ਦੋਸਤ ਸੀਗੇ ਉਹਨਾਂ ਨੇ ਦੱਸਿਆ, ਤੇ ਉਹ ਡੋਮਿਨਿਕਨ ਦਾ ਤੁਹਾਡੇ ਤੋਂ ਕਰਾ ਕੇ ਗਏ ਸੀਗੇ, ਔਜਲਾ ਸਾਹਿਬ ਸੀਗੇ, ਉਹਨਾਂ ਨੇ ਅੱਜ ਦੱਸੀ ਗੱਲਬਾਤ, ਕਹਿੰਦੇ ਵੀ ਥੱਕ ਗਏ ਅਸੀਂ ਖਾ ਪੀ ਕੇ ਕਹਿੰਦੇ, ਪਰ ਇੰਜੋਏ ਕਹਿੰਦੇ ਬਹੁਤ ਕੀਤਾ।
1: ਜੀ ਜੀ ਬਿਲਕੁਲ ਬਿਲਕੁਲ, ਇਹੀ ਹੁੰਦੀ ਜੀ, ਮੈਂ ਤੈਨੂੰ ਆਲਵੇਜ਼ ਕਹਿਣਾ ਹੁੰਦਾ ਵੀ
0: ਉਹ ਤਾਂ ਕਹਿੰਦੇ ਬਸ ਕੱਲਾ ਬ੍ਰੇਕਫਾਸਟ ਕਰਨ ਦਾ ਹੀ ਟਾਈਮ ਮਿਲਦਾ ਸੀ, 12 ਵਜੇ ਕਹਿੰਦੇ ਕੋਈ ਨਾ ਕੋਈ ਕੂਹਣੀ ਮਾਰ ਦਿੰਦਾ ਸੀ ਵੀ ਚੱਲ ਫ੍ਰੀ ਆ। ਸੋ ਵਕੇਸ਼ਨ ਪੈਕੇਜ ਬਾਰੇ ਤੇ ਟਿਕਟਾਂ ਦੇ ਬਾਰੇ, ਕਿਉਂਕਿ ਟਿਕਟਾਂ ਚਾਹੇ ਕਿਸੇ ਨੇ ਅਕਤੂਬਰ ਦੇ ਵਿੱਚ ਜਾਣਾ, ਨਵੰਬਰ ਦੇ ਵਿੱਚ ਜਾਣਾ, ਸਤੰਬਰ ਦੇ ਵਿੱਚ ਜਾਣਾ, ਉਹ ਟਿਕਟਾਂ ਵੀ ਅੱਜ ਹੀ ਪਰਿਵਾਰ ਬੁੱਕ ਕਰਵਾ ਰਹੇ ਨੇ, ਸੋ ਦੋਨਾਂ ਦੇ ਬਾਬਤ ਜ਼ਰੂਰ ਜਾਣਕਾਰੀ ਸਾਂਝੀ ਕਰੋ।
1: ਬਿਲਕੁਲ ਹੈਰੀ ਸਾਹਿਬ, ਜੇ ਆਪਾਂ ਪਹਿਲਾਂ ਅੱਜ ਤੁਹਾਨੂੰ ਫਾਦਰ ਡੇਜ਼ ਦੀਆਂ ਅੱਜ ਹੀ ਵਧਾਈਆਂ ਦੇ ਦਈਏ, ਅੱਜ ਤੇ ਕੱਲ ਫਾਦਰਸ ਡੇ ਦੇ ਹਿਸਾਬ ਨਾਲ ਬਹੁਤ ਵਧੀਆ ਦਿਨ ਹੈ ਜੀ।
0: ਬਿਲਕੁਲ
1: ਪਰਮਾਤਮਾ, ਵੇਖੋ ਜੀ ਮੈਂ ਤਾਂ ਦਿਲੋਂ ਦੁਆ ਕਰਦਾ ਜੀ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਨਾ ਮਾਂ ਪਿਓ ਨੇ ਜੀ, ਉਹਨਾਂ ਤਾਂ ਵਾਰੀ ਹੋ ਹੀ ਨੀ ਸਕਦੇ ਤੁਸੀਂ, ਹਨਾ ਵੀ ਕੁਛ ਦੇਣਾ ਨੀ ਦੇ ਸਕਦੇ ਉਸ ਦੁਨੀਆਂ ਤੇ ਉਸਨਾਂ ਦਾ, ਤੇ ਜੇ ਅੱਜ ਕਟਾਰੀਆ ਟਰੈਵਲ ਤੁਹਾਡੇ ਨਾਲ ਖੜਾ ਜੀ ਫਾਦਰਸ ਡੇ ਤੇ, ਹਰੀ ਸਾਹਿਬ ਜਿੰਨੇ ਪੈਕੇਜ ਇਸ਼ੂ ਹੋਣਗੇ ਕਰੇਬੀਅਨ ਦੇ, ਡੋਮਿਨਿਕਨ ਜਾਵੇ ਕੋਈ, ਚਾਹੇ ਮੈਕਸੀਕੋ ਜਾਵੇ, ਚਾਹੇ ਜਾਵੇ ਕੋਸਟਰੀਕਾ, ਚਾਹੇ ਜਾਵੇ ਬਹਾਮਸ, ਕਿਹੜੇ ਮਰਜ਼ੀ ਸ਼ਹਿਰ ਚ ਜਾਵੇ ਕਰੇਬੀਅਨ ਦੇ, ਅੱਜ ਤੇ ਕੱਲ ਸਾਨੂੰ ਫਾਦਰਸ ਡੇ ਆ ਕੇ ਕਹਿ ਦੇਣ, ਅਸੀਂ ਤੁਹਾਨੂੰ ਜਿਹੜੀ ਕੋਸਟ ਹੋਏਗੀ ਏਅਰਲਾਈਨ ਦੀ ਦਾ ਕੋਈ ਸਰਵਿਸ ਫੀਸ ਉੱਤੇ ਨੀ ਲਾਊਗਾ ਮੈਂ।
0: ਵੈਰੀ ਗੁੱਡ, ਬਹੁਤ ਅੱਛੇ,
1: ਠੀਕ ਹੈ ਜੀ ਆਪਦੇ।
0: ਸੋ ਇਹਦੇ ਵਿੱਚ ਨਹੀਂ ਸਾਡੇ ਤਾਂ ਜੀ, ਮੈਂ ਤਾਂ ਆਲਰੇਡੀ ਜਦੋਂ ਨਾ ਇੱਕ ਵਾਰੀ ਸੀਗਾ, ਭੈਣ ਜੀ ਸੀਗੇ ਮੇਰੇ ਜਾਣਕਾਰ, ਉਹਨਾਂ ਨੇ ਪੈਕੇਜ ਦਾ ਪਤਾ ਕੀਤਾ, ਇਸ ਤੋਂ ਬਾਅਦ ਮੈਂ ਤੁਹਾਡੇ ਤੋਂ ਰੇਟ ਪੁੱਛ ਕੇ ਉਹਨਾਂ ਨੂੰ ਦੱਸਿਆ, ਪਰ ਫਿਰ ਵੀ ਉਹਨਾਂ ਨੂੰ ਸੀ ਕਿ ਮੈਂ ਥੋੜ੍ਹਾ ਹੋਰ ਇਸ ਨੂੰ ਰਿਸਰਚ ਕਰਾਂ। ਉਹਨਾਂ ਨੇ ਇਸ ਤੋਂ ਬਾਅਦ ਆਪਣੇ ਆਪ ਹੋਟਲਾਂ ਦੀ ਬੁਕਿੰਗ ਦਾ ਪਤਾ ਕੀਤਾ ਵੀ ਜੇ ਮੈਂ ਆਪ ਏਅਰਲਾਈਨ ਦੀਆਂ ਟਿਕਟਾਂ ਬੁੱਕ ਕਰਾਂ, ਮੈਂ ਆਪ ਹੋਟਲ ਬੁੱਕ ਕਰਾਂ, ਮੈਂ ਆਪ ਇਹ ਚੀਜ਼ਾਂ ਜਿਹੜੀ ਬੁੱਕ ਕਰਾਂ, ਉਹ ਕੋਸਟ ਦਾ ਤਕਰੀਬਨ ਅੱਧਾ ਅੱਧਾ ਦਾ ਫਰਕ ਸੀ ਜਿਹੜਾ ਉਹ ਪਰ ਹੈੱਡ ਤੁਸੀਂ $700 ਪਤਾ ਨਹੀਂ $749 ਪਰ ਹੈੱਡ ਬਣਾਇਆ ਸੀ, ਉਹਨਾਂ ਦਾ 1500-1600 ਬਣ ਰਿਹਾ ਸੀ, ਕਿਉਂਕਿ ਉਹ ਡਿਸਕਾਊਂਟ ਤਾਂ ਹੁਣ ਤੁਹਾਡਾ ਹੀ ਡੇਲੀ ਦਾ ਕੰਮ ਆ, ਤੁਹਾਨੂੰ ਹੋਟਲਾਂ ਦੇ ਡਿਸਕਾਊਂਟ ਅਲੱਗ ਮਿਲੇ ਹੋਏ ਨੇ, ਤੁਹਾਡੇ ਨਾਲ ਤਾਂ ਸਾਡਾ ਕੋਈ ਕੰਪੈਰੀਜ਼ਨ ਹੀ ਨਹੀਂ, ਸੋ ਇਹ ਤਾਂ ਤੁਸੀਂ ਐਡ ਆਨ ਇੱਕ ਹੋਰ ਤੋਹਫਾ ਦੇ ਰਹੇ ਹੋ ਸਾਨੂੰ।
1: ਬਿਲਕੁਲ ਜੀ, ਇਹ ਤੁਹਾਨੂੰ ਮੈਂ ਗਰੰਟੀ ਕਰ ਰਿਹਾ ਵੀ ਅੱਜ ਤੇ ਕੱਲ ਕੋਈ ਵੀ ਆਊਗਾ ਨਾ ਤੁਹਾਡਾ ਰੈਫਰੈਂਸ ਦੇਊਗਾ ਜੀ ਅਸੀਂ ਇਹਨਾਂ ਤੋਂ ਸੁਣ ਕੇ ਆਏ ਆ, ਤੇ ਉਹਨੂੰ ਜਿਹੜਾ ਪ੍ਰਾਈਸ ਸਾਡਾ ਆਉਂਦਾ ਹੋਏਗਾ ਤੁਹਾਨੂੰ ਸਕਰੀਨ ਵਿਖਾ ਕੇ ਫੇਰ ਲਿਆ ਜਾਊਗਾ, ਕੋਈ ਇਹੋ ਜਿਹਾ ਨਾ ਸੋਚਿਆ ਜੇ ਵੀ ਅਸੀਂ $1 ਵੀ ਉੱਤੇ ਚਾਰਜ ਕਰਾਂਗੇ, ਇਹ ਅੱਜ ਸਾਡੇ ਵੱਲੋਂ ਪਿਆਵਾਂ ਨੂੰ ਤੋਹਫਾ ਹੋਊਗਾ।
0: ਬਹੁਤ ਅੱਛੇ ਜੀ, ਸੋ ਲੋ ਵੀ ਆਪਦੀ ਫੈਮਿਲੀ ਨੂੰ ਤੇ ਸਾਡੀਆਂ ਭੈਣਾਂ ਆਪਦੇ ਹਸਬੈਂਡ ਨੂੰ ਬੱਚੇ ਆਪਦੇ ਪਿਤਾ ਜੀ ਨੂੰ ਇਕੱਠੇ ਹੋ ਕੇ ਤੁਸੀਂ ਘੁੰਮ ਕੇ ਆਓ, ਐਂਡ ਪੈਕੇਜ ਜਦੋਂ ਤੁਸੀਂ ਬੁੱਕ ਕਰੋਗੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਰੈਫਰੈਂਸ ਜ਼ਰੂਰ ਦਿਓ, ਤੁਹਾਨੂੰ ਬੈਟਰ ਡਿਸਕਾਊਂਟ ਵੀ ਮਿਲੇਗਾ ਤੇ ਬੈਟਰ ਸਰਵਿਸ ਤਾਂ ਆਲਵੇਜ਼ ਕਟਾਰੀਆ ਟੂਰਸ ਐਂਡ ਟਰੈਵਲ ਤੇ ਮਿਲਦੀਆਂ ਨੇ। ਤੇ ਹੁਣ ਆ ਜੀ, ਜਿਨ੍ਹਾਂ ਨੇ ਆਪਣੇ ਗ੍ਰੈਂਡ ਪੇਰੈਂਟਸ ਨੂੰ ਵਿਜਿਟ ਕਰਨਾ, ਕਈਆਂ ਦੇ ਪੇਰੈਂਟਸ ਇੰਡੀਆ ਬੈਠੇ ਨੇ, ਉਹਨਾਂ ਦਾ ਕੇਸ ਦੀਵਾਲੀ ਤੇ ਆਪਾਂ ਇੰਡੀਆ ਜਾ ਕੇ ਆਈਏ, ਇਸ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੰਡੀਆ ਜਾ ਕੇ, ਉਹ ਟਿਕਟਾਂ ਦੇ ਬਾਬਤ ਵੀ ਕੀ ਸਾਂਝਾ ਕਰੋ।
1: ਬਿਲਕੁਲ ਹੈਰੀ ਸਾਹਿਬ, ਆਪਣੇ ਕੋਲ ਬਹੁਤ ਵਧੀਆ ਰੇਟ ਪਹੁੰਚ ਚੁੱਕੇ, ਪੂਰੇ ਸਾਲ ਦੇ ਰੇਟ ਬੜੇ ਵਧੀਆ, ਜਿੰਨੀ ਮੈਂ ਆਲਵੇਜ਼ ਕਹਿੰਦਾ ਹੁੰਦਾ ਜਿੰਨੀ ਇਹਨੂੰ ਐਡਵਾਂਸ ਬਾਏ ਕਰੋਗੇ ਉਹਨਾਂ ਤੁਹਾਨੂੰ ਸਸਤਾ ਪਏਗਾ, ਤੇ ਵਧੀਆ ਪ੍ਰਾਈਸ ਤਾਂ ਹੈਗਾ, ਵਧੀਆ ਏਅਰਲਾਈਨ ਵੀ ਤੁਹਾਨੂੰ ਮਿਲੇਗੀ ਚੂਜ਼ੇਬਲ, ਪਰ ਜਿੰਨਾ ਤੁਸੀਂ ਨੇੜੇ ਆ ਕੇ ਕਰਦੇ ਹੋ ਉਹ ਤੁਹਾਡੇ ਤੁਹਾਨੂੰ ਪਤਾ ਹੀ ਆ ਵੀ ਥੋੜਾ ਜਿਹਾ ਟਾਈਮ ਲੈਂਦਾ ਹਰ ਜਦੋਂ ਐਕਸਪੈਂਸਿਵ ਹੋ ਜਾਂਦਾ ਜਦੋਂ ਨੇੜੇ ਜਾ ਵੜਦੇ ਆ। ਮੇਕ ਸ਼ੋਰ ਕਰ ਲਓ ਵੀ ਜੇ ਜਾਣਾ ਹੈਗਾ ਪ੍ਰੋਗਰਾਮ ਬਣਿਆ ਹੈਗਾ ਸਾਡੇ ਆਫਿਸ ਕਾਲ ਕਰ ਲਓ ਕਟਾਰੀਆ ਟੂਰ ਐਂਡ ਟਰੈਵਲ, ਤੁਹਾਡੇ ਕੋਲ ਹਜ਼ਾਰਾਂ ਹੀ ਸੀਟਾਂ ਪਈਆਂ ਜਿਹੜੀਆਂ ਕਿ ਤੁਹਾਡੇ ਲਈ ਲੈ ਕੇ ਰੱਖੀਆਂ ਹੋਈਆਂ ਸੀ ਜੀ ਬੇਸਿਕਲੀ, ਸੋ ਉਹ ਗਰੁੱਪ ਫੇਰ ਹੈਗੇ ਆ ਜੀ, ਉਹ ਅੱਜ ਹੈਗੇ ਆ, ਕੱਲ ਨੂੰ ਨਹੀਂ ਹੋਣਗੇ ਮੈਂ ਨੀ ਕਹਿ ਸਕਦਾ, ਅੱਜ ਜ਼ਰੂਰ ਹੈਗੇ ਆ ਸਾਡੇ ਕੋਲੇ, ਹਜ਼ਾਰਾਂ ਸੀਟਾਂ ਪਈਆਂ, ਤੁਸੀਂ ਆਓ ਆਪਦਾ ਪ੍ਰਾਈਸ ਚੈੱਕ ਕਰੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ, ਉਹ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ, ਜਿਵੇਂ ਕਹਿ ਲਓ ਵੀ $1695 ਤੋਂ ਹੈਰੀ ਸਾਹਿਬ ਸ਼ੁਰੂ ਹੋ ਕੇ ਜਿਹੜਾ ਹਾਈ ਸੀਜ਼ਨ ਦਾ ਵੀ ਰਿਟੇਲ ਰੇਟ ਆ ਨਾ ਜੀ $2095 ਤੱਕ।
0: ਤੇ ਖੜੇ ਪੈਰੀ ਤਾਂ ਕਈ ਵਾਰ ਨਾ ਆਪਾਂ ਜਦੋਂ ਖੜੇ ਪੈਰ ਤੇ ਟਿਕਟਾਂ ਕਰਾਉਂਦੇ ਹਾਂ, ਕਿਹਾ ਹਜੇ ਤਾਂ ਬਹੁਤ ਟਾਈਮ ਪਿਆ, ਮਹੀਨਾ ਕੁ ਪਹਿਲਾਂ ਦੇਖਾਂਗੇ, ਅੱਜ ਟਿਕਟ ਜਿਹੜੀ 1600 ਚ ਹੋ ਰਹੀ ਆ, ਉਦੋਂ ਉਹ 2200-2300-2500 ਦੀ ਵੀ ਹੋ ਜਾਂਦੀ ਆ। ਬਿਲਕੁਲ ਜੀ ਬਿਲਕੁਲ, ਉਹ
1: ਬਿਲਕੁਲ ਜੀ। ਮੈਂ ਤਾਂ ਆਲਵੇਜ ਤਾਂ ਕਹਿੰਦਾ ਹੁੰਦਾ, ਵੇਖੋ ਜੀ ਕਈ ਵਾਰ ਨਾ ਇੱਕ ਚੀਜ਼ ਹੁੰਦੀ ਆ ਕਿ ਜੇ ਆਪਾਂ ਮਨ ਦੂਰ ਦੀ ਵੀ ਲੈਂਦੇ ਆ, ਤੁਹਾਡੇ ਦਿਮਾਗ ਚ ਡਾਊਟ ਆ ਜੀ ਮੈਂ ਨਹੀਂ ਜਾ ਸਕਦਾ, ਜਾਂ ਮੈਨੂੰ ਕੋਈ ਲੱਗਦਾ ਵਾ ਹੋ ਸਕਦਾ ਵੀ ਮੈਨੂੰ ਕੋਈ ਕੰਮ ਆ ਜਾਵੇ, ਬਿਮਾਰ ਹੋ ਜਾਵਾਂ, ਤਾਂ ਕਹਿੰਦੇ ਆਲਵੇਜ਼ ਜੀ ਆਪਾਂ ਸਾਰੇ ਕੰਮ ਕਰਾਉਣ ਤੋਂ ਬਾਅਦ ਇੰਸ਼ੋਰੈਂਸ ਜ਼ਰੂਰ ਲਓ। ਇੰਸ਼ੋਰੈਂਸ ਤੁਹਾਡੀ ਹੋਈ ਸੇਫਟੀ ਆ, ਕਿਉਂਕਿ ਏਅਰਲਾਈਨਾਂ ਜੀ 90-95% ਨਾਨ ਰਿਫੰਡੇਬਲ ਨਾਨ ਚੇਂਜੇਬਲ ਆ। ਐਟ ਲੀਸਟ ਇੰਸ਼ੋਰੈਂਸ ਹੋਈ ਹੋਊਗੀ, ਤੁਹਾਡੇ ਦਿਮਾਗ ਨੂੰ ਪੀਸ ਆਫ ਮਾਇੰਡ ਹੁੰਦਾ ਜੀ, ਤੁਸੀਂ ਆਪਦਾ ਸਾਰਾ ਕੁਛ ਪ੍ਰੋਪਰ ਵੇ ਨਾਲ ਕਰ ਸਕਦੇ ਹੋ। ਜੇ ਨਹੀਂ ਵੀ ਗਏ ਤੇ ਤੁਸੀਂ ਇੰਸ਼ੋਰੈਂਸ ਤੋਂ ਕਲੇਮ ਲੈ ਸਕਦੇ ਹੋ ਆਪਦਾ ਸੋਲਿਡ ਰੀਜ਼ਨ ਦੇ ਕੇ। ਤੇ ਇਹਦੇ ਵਿੱਚ ਅਸੀਂ ਟਰੈਵਲ ਯਾਨੀ ਕਿ ਕੈਂਸਲੇਸ਼ਨ ਇੰਸ਼ੋਰੈਂਸ ਵੀ ਕਰਦੇ ਹਾਂ, ਆਲ ਇੰਕਲੂਸਿਵ ਵੀ ਕਰਦੇ ਹਾਂ ਜਿਹਦੇ ਵਿੱਚ ਕਿ ਸਾਰਾ ਟਰੈਵਲ ਕੈਂਸਲੇਸ਼ਨ ਦਾ ਵੀ ਹੁੰਦਾ, ਬੈਗੇਜ ਡਿਲੇ ਦਾ, ਫਲਾਈਟ ਐਕਸੀਡੈਂਟ ਦਾ, ਰੋਡ ਐਕਸੀਡੈਂਟ ਦਾ, ਈਵਨ ਮੈਡੀਕਲ ਵੀ ਕਵਰ ਹੁੰਦਾ। ਔਰ ਜੇ ਤੁਸੀਂ ਮੈਡੀਕਲ ਕੱਲੀ ਲੈਣੀ ਉਹ ਵੀ ਹੁੰਦੀ ਆ, ਜੇ ਉਸ ਤੋਂ ਬਾਅਦ ਕੋਈ ਵਿਜ਼ਟਰ ਟੂ ਕੈਨੇਡਾ ਆ ਰਿਹਾ, ਇੰਡੀਆ ਤੋਂ ਇਹਨੂੰ ਆ ਰਿਹਾ, ਉਹ ਵੀ ਸਾਡੇ ਕੋਲ ਇੰਸ਼ੋਰੈਂਸ ਤੇ ਸੁਪਰ ਵੀਜ਼ੇ ਦੀ ਵੀ ਇੰਸ਼ੋਰੈਂਸ ਸਾਡੇ ਕੋਲ ਅਵੇਲੇਬਲ ਆ, ਜਿਹੜੀ ਕਿ ਸਿੱਧੀ ਡੀਲ ਹੋਸਪਿਟਲਾਂ ਦੇ ਨਾਲ, ਰੱਬ ਨਾ ਕਰੇ ਕਿਸੇ ਦਾ ਹੋਵੇ, ਜੇ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਸਿੱਧਾ ਹੋਸਪਿਟਲਾਂ ਦੇ ਨਾਲ ਹੀ ਡੀਲ ਕਰਦੇ ਹੈਗੇ ਜਿਹੜੀਆਂ ਸਾਡੇ ਕੋਲ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਜੀ। ਔਰ ਇਹ ਹੈਰੀ ਸਾਹਿਬ ਜਿਵੇਂ ਆਪਾਂ ਹੁਣ ਇੰਡੀਆ ਤੋਂ ਵੀ ਸਾਡੇ ਬੜੇ ਭੈਣ ਭਰਾ ਆ ਰਹੇ ਹੈਗੇ ਆ, ਮਦਰ ਫਾਦਰ ਆ ਰਹੇ ਹੈਗੇ ਆ, ਹਨਾ ਜੀ, ਸੁਪਰ ਵੀਜ਼ੇ ਤੇ ਆ ਰਹੇ ਆ, ਸਾਡੇ ਕੋਲ ਇੰਡੀਆ ਤੋਂ ਵੀ ਬੜੇ ਸੋਹਣੇ ਰੇਟ ਆ। ਜੇ ਕਿਸੇ ਮਾਂ ਪਿਓ ਨੂੰ ਮੰਗਾਉਣਾ ਹੈਗਾ, ਭੈਣ ਭਰਾ ਨੂੰ ਆਉਣਾ ਹੈਗਾ, ਤੇ ਉਹ ਸਾਡੇ ਕੋਲ ਉਹ ਬਹੁਤ ਵਧੀਆ ਰੇਟ ਹੈਗੇ, ਉਹ ਵੀ $1,350-1400 ਤੋਂ ਕਈ ਵਾਰ ਰਿਟਰਨ ਸ਼ੁਰੂ ਹੋ ਜਾਂਦੀ ਹੈ। ਸੋ ਉਹ ਵੀ ਤੁਸੀਂ ਸਾਡੇ ਨਾਲ ਚੈੱਕ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਹੈਰੀ ਸਾਹਿਬ, ਤੁਹਾਨੂੰ ਸ਼ਾਇਦ ਯਾਦ ਹੋਵੇ, ਆਪਾਂ ਦੁਬਈ ਦਾ ਐਡਵਰਟਾਈਜ਼ਮੈਂਟ ਕਰਦੇ ਹੁੰਦੇ ਸੀ ਪੈਕੇਜ ਦੀ।
0: ਬਿਲਕੁਲ ਜੀ, ਉਹ ਤਾਂ ਹਜੇ ਤੱਕ ਮੈਸੇਜ ਆ ਰਹੇ ਨੇ,
1: ਅਜੇ ਤੱਕ ਮੈਸੇਜ ਆ ਰਹੇ ਆ, ਤੇ ਉਹ ਥੋੜੀ ਦੇਰ ਲਈ ਬੰਦ ਹੋ ਗਿਆ ਸੀ ਲੜਾਈ ਕਰਕੇ, ਪਰ ਹੁਣ ਦੁਬਾਰਾ ਰੀਬੁਕਿੰਗ ਸ਼ੁਰੂ ਹੋ ਚੁੱਕੀ ਆ, ਜਿਹੜੀ ਫੇਰ ਮੈਂ ਤੁਹਾਨੂੰ ਉਸੇ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਰੀਸ਼ਡਿਊਲ ਕਰਵਾ ਕੇ ਦਿੰਦਾ, $699 ਦੇ ਵਿੱਚ ਲੈਂਡ ਪੈਕੇਜ ਆ ਜੀ। ਜੇ ਤੁਸੀਂ ਇੰਡੀਆ ਜਾਣਾ ਹੈਗਾ, ਤੁਸੀਂ ਆਪਦਾ ਇੰਡੀਆ ਜਾਂਦੇ ਜਾਂਦੇ ਰੋਕ ਕੇ ਜਾ ਸਕਦੇ, ਇੰਡੀਆ ਦੀ ਟਿਕਟ ਤਾਂ ਲੈਣੀ ਲੈਣੀ ਹੈ। ਇਹ ਲੈਂਡ ਪੈਕੇਜ ਦਾ ਪ੍ਰਾਈਜ਼ ਹੈਗਾ ਜੀ, ਇਹਦੇ ਵਿੱਚ $699 ਦੇ ਵਿੱਚ ਤੁਹਾਨੂੰ 4-star ਹੋਟਲ ਵਿਦ ਬ੍ਰੇਕਫਾਸਟ, ਏਅਰਪੋਰਟ ਟ੍ਰਾਂਸਪੋਰਟ ਬੁਰਜ ਖਲੀਫਾ
0: ਜੀ। ਇਹਦੇ ਵਿੱਚ ਇੱਕ ਇਹ ਵੀ ਕਲੈਰਿਟੀ ਨਾਲ ਦੱਸ ਦਿਓ ਕਿ ਜਦੋਂ ਆਪਾਂ ਇੰਡੀਆ ਜਾਂਦੇ ਹਾਂ ਦੁਬਈ ਸਟਾਪ ਦੇ ਨਾਲ ਜਾਂਦੇ ਹਾਂ, ਤੇ ਆਪਾਂ 3 ਘੰਟੇ ਦੇ ਸਟਾਪ ਦੀ ਜਗ੍ਹਾ 3 ਦਿਨਾਂ ਦਾ ਸਟਾਪ ਲੈ ਲਿਆ, ਚਲੋ ਉਹ 3 ਦਿਨਾਂ ਦੇ ਵਿੱਚ ਜਿਹੜਾ ਦੁਬਈ ਘੁੰਮਣਾ, ਉਹ ਤਾਂ ਤੁਸੀਂ ਦੱਸਿਆ $699 ਯਾਨੀ ਕਿ ਤਕਰੀਬਨ $700 ਦੇ ਵਿੱਚ ਤੁਸੀਂ ਦੁਬਈ ਦਾ ਪੈਕੇਜ ਘੁੰਮਾ ਦੋਗੇ, ਤੇ ਜਿਹੜੀ ਇਹ ਟਿਕਟ ਆ ਕੀ ਉਹ 3 ਦਿਨਾਂ ਦੇ ਸਟਾਪ ਨਾਲ ਉਹ ਪ੍ਰਾਈਸ ਵੱਧ ਜੂਗਾ ਜੀ?
1: ਨਹੀਂ, ਬਿਲਕੁਲ ਨੀ ਵੱਧਦਾ ਜੀ, ਉਹ ਪ੍ਰਾਈਸ ਵੀ ਕਈ ਵਾਰ ਘੱਟ ਜਾਂਦਾ, ਵੱਧਦਾ ਨੀ ਹੈਗਾ ਜੀ, ਬਹੁਤ ਰੀਜ਼ਨੇਬਲ। ਜਦੋਂ ਤੁਸੀਂ ਸਟੋਪ ਕਰਕੇ ਜਾਂਦੇ ਆ ਜੀ, ਉਹ ਬਹੁਤ ਰੀਜ਼ਨੇਬਲ ਪ੍ਰਾਈਸ ਆ, ਸਟੋਪ ਓਵਰ ਦੇ ਉਹ ਏਅਰਲਾਈਨ ਕੋਈ ਪੈਸੇ ਨੀ ਲੈਂਦੀ, ਏਅਰਲਾਈਨ ਤੁਹਾਡਾ ਕੋਈ ਪੈਸਾ ਨੀ ਲਊਗੀ, ਸਿਰਫ ਤੁਸੀਂ ਉੱਥੇ ਜਿਹੜਾ ਰਹਿਣਾ ਹੈਗਾ। ਉਹਦੇ ਵਿੱਚ 2 ਅਪਡੇਟਾਂ ਜੀ, ਜੇ ਤਾਂ ਤੁਸੀਂ ਮੈਂ ਇਤਿਹਾਦ ਏਅਰਲਾਈਨ ਤੇ ਭੇਜਦਾ ਤੇ ਤੁਹਾਨੂੰ ਮੈਂ ਇਤਿਹਾਦ ਏਅਰਵੇਜ਼ ਦੇ ਥਰੂ ਜਾਣੇ, ਤੇ 2 ਦਿਨਾਂ ਦਾ ਮੈਂ ਉੱਥੇ ਹੋਟਲ ਵੀ ਫ੍ਰੀ ਦਵਾ ਸਕਦਾ ਐਕਸਟਰਾ।
0: ਵੈਰੀ ਗੁੱਡ, ਵੈਰੀ ਗੁੱਡ,
1: 2 ਦਿਨਾਂ ਦਾ ਹੋਟਲ ਫ੍ਰੀ ਉਹਨਾਂ ਲਈ ਹੈ, ਸਮ ਕੰਡੀਸ਼ਨ ਅਪਲਾਈ ਆ ਹਰ, ਜੇ ਆਪਾਂ ਉਹਨਾਂ ਦੇ ਥਰੂ ਜਾਣਾ ਹੈਗਾ, ਉਹਨਾਂ ਦੇ ਕੋਈ ਪੀਕ ਸੀਜ਼ਨ ਹੁੰਦੇ, ਨਹੀਂ ਤਾਂ ਨਾਰਮਲ ਕੋਈ ਦਿੱਕਤ ਨੀ ਹੈਗੀ। ਤੁਹਾਨੂੰ ਜਿਹੜਾ ਪੈਕੇਜਸ ਦੇ ਰਹੇ ਆ ਇਹਦੇ ਵਿੱਚ, ਵੇਖੋ 4-star ਹੋਟਲ ਆ, ਏਅਰਪੋਰਟ ਟ੍ਰਾਂਸਫਰ ਆ, ਬੁਰਜ ਖਲੀਫਾ ਦੀ ਟਿਕਟ ਆ, ਸਟਾਰ ਕਰੂਜ਼ ਆ, ਨਾਲ ਡਿਨਰ ਆ, ਨਾਲ ਸਫਾਰੀ ਆ ਵਿਦ ਡਿਨਰ, ਔਰ ਆਬੂ ਧਾਬੀ ਦਾ ਟੂਰ ਵੀ ਇਨਕਲੂਡਡ ਆ ਜੀ ਵਿੱਚ ਇਹਦੇ। ਸੋ ਇਟਸ ਵੈਰੀ ਗੁੱਡ ਟੂਰ ਆ, ਲਾਈਕ ਇਹ ਨੀ ਹੈਗਾ ਕਿ ਦੂਰੋਂ ਹੀ ਕਹਿੰਦੇ ਜੀ, ਫਿਰ ਜਿਹੜੇ ਸਸਤੇ ਹੁੰਦੇ $100-200 ਉਹ ਕਹਿ ਦੇਣਗੇ ਜੀ ਆਹ ਬੁਰਜ ਖਲੀਫਾ ਫੋਟੋ ਖਿਚਾ ਲਓ ਬਾਹਰ, ਨਹੀਂ ਜੀ, ਵਿੱਚ ਜਾ ਕੇ ਉੱਥੇ ਜਾ ਕੇ ਦੁਨੀਆਂ ਦੇਖੋ, ਔਰ ਇਹ ਨੀ ਹੈਗਾ ਸਫਾਰੀ ਦੇ ਬਾਹਰ ਦੀ ਨਿਗਾਹ ਕੇ ਲਿਆਵਾਂਗੇ, ਸਫਾਰੀ ਦੇ ਅੰਦਰ ਦੀ ਟਿਕਟ ਹੋਊਗੀ, ਤੁਹਾਡੇ ਬਕਾਇਦਾ 1 ਦਿਨ ਦੀ ਸਫਾਰੀ ਹੋਏਗੀ ਤੇ ਨਾਲ ਡਿਨਰ ਹੋਏਗਾ ਜੀ,
0: ਸਾਰਾ ਪੈਕੇਜ ਦੇ ਵਿੱਚ ਹੀ ਹੋ ਜੂਗਾ,
1: ਸਾਰਾ ਪੈਕੇਜ ਦੇ ਵਿੱਚ ਆ ਜੀ। ਕਈ ਲੋਕ, ਮੈਂ ਕਿਸੇ ਦਾ ਨਾਂ ਨੀ ਲੈਂਦਾ ਜੀ, ਦੇਖੋ ਬੜੇ ਲੋਕ ਹੈਗੇ ਜਿਹੜੇ ਮਿਸ ਗਾਈਡ ਕਰਦੇ ਹੈਗੇ ਜੀ, $499 ਦਾ ਦੇ ਦਾਂਗੇ ਜੀ, $399 ਦਾ ਦੇ ਦਾਂਗੇ, ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਸਿਰਫ ਹੋਟਲ ਵੀ 3rd class ਹੁੰਦੇ ਹੈਗੇ ਆ, ਉਹਦੇ ਚ ਨਾ ਕੋਈ ਸਮ ਕੰਡੀਸ਼ਨ ਅਪਲਾਈ ਕਰਕੇ ਜੀ ਉਹ ਤੁਹਾਡੇ ਕੋਲ ਫਿਰ ਉੱਥੇ ਜਾ ਕੇ ਉਦੋਂ ਜ਼ਿਆਦਾ ਪੈਸੇ ਬਟੋਰ ਲੈਂਦੇ ਆ ਜੀ। ਸੋ ਅਸੀਂ ਕਲੈਰੀਫਾਈ ਬਿਲਕੁਲ ਸਿੱਧਾ ਕੰਮ ਕਰਦੇ ਹਾਂ, ਔਰ ਲੌਂਗ ਟਰਮ ਤੋਂ ਇਸੇ ਵਜ੍ਹਾ ਕਰਕੇ ਕਰਦੇ ਹਾਂ ਕਿ ਸੱਚਾਈ ਨਾਲ ਕਰਦੇ ਹਾਂ ਅਸੀਂ।
0: ਸੋ 2 ਆਫਿਸ ਨੇ, ਤੁਸੀਂ 7 ਦਿਨ ਆਫਿਸ ਉੱਪਰ ਨੇ, ਕਟਾਰੀਆ ਟੂਰਸ ਐਂਡ ਟਰੈਵਲ, ਏਅਰਪੋਰਟ ਐਂਡ ਡੈਰੀ, ਗੋਰ ਐਂਡ ਵਨੀਜ਼ਰ, ਤੇ ਨੰਬਰ 1-1-905-678-1200 1200 905-678-1200 ਇੰਡੀਆ ਜਾਓ, ਦੁਬਈ ਸਟੋਪ ਦੇ ਨਾਲ ਜਾਓ, ਦੁਬਈ ਘੁੰਮਦੇ ਘੁੰਮਾਉਂਦੇ ਜਾਓ। ਚਾਹੇ ਤੁਸੀਂ ਇਸ ਸਮਰ ਦੇ ਵਿੱਚ ਕੋਈ ਵੀ ਕੈਰੇਬੀਅਨ ਕੰਟਰੀ ਘੁੰਮਣਾ ਚਾਹੁੰਦੇ ਹੋ, ਕੋਈ ਵੀ ਪੈਕੇਜ ਲੈਣਾ ਚਾਹੁੰਦੇ ਹੋ ਜਾਂ ਫਿਰ ਏਅਰ ਟਿਕਟ ਲੈਣੇ ਚਾਹੁੰਦੇ ਹੋ, ਤਾਂ ਸਸਤੀ ਅਤੇ ਵਧੀਆ ਸਰਵਿਸ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲ ਨੂੰ ਯਾਦ ਰੱਖੋ 905-678-1200 ਅਤੇ ਨਾਲ ਦੇ ਨਾਲ ਡਾਕੂਮੈਂਟੇਸ਼ਨ ਦੇ ਵਿੱਚ ਤਾਂ ਆਲਰੇਡੀ ਕਟਾਰੀਆ ਸਾਹਿਬ ਬਹੁਤ ਲੋਕਾਂ ਦੀ, ਬਹੁਤ ਬਜ਼ੁਰਗ ਨੇ ਜਿਹਨਾਂ ਨੂੰ ਕੋਈ ਪੀ ਆਰ ਕਾਰਡ ਆ, ਸਿਟੀਨਸ਼ਿਪ ਆ, ਕੋਈ ਰਿਨਿਊਅਲ ਹੋ ਗਿਆ, ਵੀਜ਼ੇ ਸੰਬੰਧੀ ਹੋ ਗਿਆ, ਅਮੈਰੀਕਾ ਦਾ ਵੀਜ਼ਾ, ਇਹ ਕਹਿੰਦੇ ਅਸੀਂ ਤੁਹਾਡਾ ਵੀਜ਼ਾ ਜੇ ਤੁਸੀਂ ਅਪਲਾਈ ਕੀਤਾ ਹੋਇਆ ਤੁਹਾਨੂੰ ਡੇਟ ਨਹੀਂ ਮਿਲ ਰਹੀ, ਅਪੁਆਇੰਟਮੈਂਟ ਨਹੀਂ ਮਿਲ ਰਹੀ, ਤਾਂ ਅਸੀਂ ਅਰਲੀ ਲੈ ਕੇ ਦੇਵਾਂਗੇ, ਨਹੀਂ ਅਰਲੀ ਲੈਤੀ ਜਾਊਗੀ ਅਸੀਂ ਕੋਈ ਪੈਸਾ ਨਹੀਂ ਲਵਾਂਗੇ, ਉਹ ਪੈਸੇ ਵਾਪਸ ਕਰਾਂਗੇ। ਸੋ ਕਲੈਰਟੀ ਨਾਲ ਕੰਮ ਕੀਤਾ ਜਾਂਦਾ ਕਟਾਰੀਆ ਟੂਰਸ ਐਂਡ ਟਰੈਵਲ 'ਤੇ। ਨੰਬਰ 905-678-1200 905-678-1200 ਬਹੁਤ ਸ਼ੁਕਰੀਆ ਕਟਾਰੀਆ ਸਾਹਿਬ, ਧੰਨਵਾਦ ਜੀ।
1: ਥੈਂਕ ਯੂ ਵੈਰੀ ਮਚ,
0: ਥੈਂਕ ਯੂ ਵੈਰੀ ਮਚ ਸਰ।

0: ਸਤਿੰਦਰ ਅਗਸਤ 22 ਨੂੰ ਪਹੁੰਚ ਰਿਹਾ ਜੀ CAA ਸੈਂਟਰ। ਟਿਕਟਾਂ ਦੇ ਲਈ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਨੇ ਜਿਹੜੀਆਂ ਤੁਸੀਂ ਲੈ ਸਕਦੇ ਹੋ। ਰਾਈਟ ਨਾਓ ਪ੍ਰੀ ਸੇਲ ਅਰਲੀ ਬਰਡ ਸੇਲ ਆ, ਅਤੇ ਜਿਹਦੇ ਵਿੱਚ ਕੋਡ ਹਸਤਿੰਦਰ ਨੂੰ ਯੂਜ਼ ਕਰਕੇ ਤੁਹਾਨੂੰ ਡਿਸਕਾਊਂਟ ਮਿਲ ਰਿਹਾ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਸਟੂਡੀਓ ਦੇ ਵਿੱਚ ਸਾਡੇ ਕੋਲ ਪਹੁੰਚੇ ਹੋਏ ਨੇ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ, ਦਾ ਮੈਪਲ ਕਲੀਨਿੰਗ। ਬਾਈ ਜੀ, ਇੱਕ ਵਾਰੀ ਤੁਸੀਂ ਸਰਵਿਸ ਸਾਨੂੰ ਦੱਸ ਦਿਓ ਕਿ ਕੀ ਕੰਮ ਕੀਤਾ ਜਾਂਦਾ ਗਾ,
1: ਆਪਣੇ
0: ਕਿਹੜੀ ਕਿਹੜੀਆਂ ਸਰਵਿਸ ਤੁਸੀਂ ਦਿੰਦੇ ਹੋ?
1: ਸਰ, ਆਪਣੇ ਜੀ ਕਮਰਸ਼ੀਅਲ ਦੀ ਸਰਵਿਸਿਜ਼ ਨੇ, ਰੈਜੀਡੈਂਸ਼ੀਅਲ ਦੀ ਸਰਵਿਸਿਜ਼ ਨੇ, ਜੰਕ ਰਿਮੂਵਲ ਹੈ ਜੀ, ਜਾਂ ਆਪਣੇ ਬੈਕਯਾਰਡ ਕਲੀਨ ਕਰਵਾਉਣੇ ਆ, ਪ੍ਰੈਸ਼ਰ ਵਾਸ਼ ਕਰਾਉਣਾ ਘਰ ਨੂੰ ਤੁਸੀਂ, ਜਾਂ ਆਪਣੇ ਜਿਹੜਾ ਡਰਾਈਵੇ ਆ ਉਹਦੇ 'ਤੇ ਸੀਲਰ ਮਰਵਾਉਣਾ ਜੀ, ਇਹ ਸਾਰੀਆਂ ਸਰਵਿਸਿਜ਼ ਆਪਾਂ ਦਿੰਦੇ ਹਾਂ ਜੀ। ਅਤੇ ਸਰ, ਡੀਪ ਕਲੀਨ ਦੇ ਵਿੱਚ ਗਰਾਊਟ ਨਹੀਂ ਸਹੀ ਹੁੰਦਾ, ਟਾਇਲਸ ਵਗੈਰਾ ਤੇ ਗਰਾਊਟ ਜਿਹੜਾ ਐਕਸਟਰਾ ਗਰਾਊਟ ਆ ਉਹ ਰਿਮੂਵ ਕਰਦੇ ਆ, ਤੇ ਜਾਨੀ ਕਿ ਪ੍ਰੋਪਰ ਫਿਨਿਸ਼ਿੰਗ ਮੂਵ ਇਨ ਰੈਡੀ ਕਰਕੇ ਆਪਾਂ ਘਰ ਦਿੰਨੇ ਆ, ਪੋਸਟ ਕੰਸਟਰਕਸ਼ਨ ਵਾਲਾ ਘਰ ਜਿਹੜਾ ਹੁੰਦਾ।
0: ਬਹੁਤ ਅੱਛੇ। ਤੇ ਜਿਹੜੀ ਡੀਪ ਕਲੀਨਿੰਗ ਜਿਹੜਾ ਇੱਕ ਮੂਵ ਇਨ ਮੂਵ ਆਊਟ ਕਿਸੇ ਜਗ੍ਹਾ ਤੋਂ, ਕਿਉਂਕਿ ਹੁਣ 20 ਤਰੀਕ ਆ, ਬਹੁਤ ਲੋਕਾਂ ਦਾ ਆਲਰੇਡੀ ਪਲਾਨ ਆ ਕਿ 1 ਤਰੀਕ ਨੂੰ ਅਸੀਂ ਆਹ ਜਗ੍ਹਾ 'ਤੇ ਮੂਵ ਹੋ ਰਹੇ ਹਾਂ, ਸਾਨੂੰ ਆਹ ਘਰ ਦੀਆਂ ਚਾਬੀਆਂ ਮਿਲ ਰਹੀਆਂ ਨੇ, ਜਾਂ ਫਿਰ ਕੋਈ ਟੈਨੈਂਟ ਪ੍ਰੋਪਰਟੀ ਆਪਣੀ ਲੀਜ਼ ਆਊਟ ਕਰ ਰਹੇ ਨੇ, ਅਤੇ ਉਹ ਇਸ ਤੋਂ ਪਹਿਲਾਂ ਮੂਵ ਇਨ ਰੈਡੀ ਕਰਨ ਦੇ ਲਈ ਉਹਦੇ ਵਿੱਚ ਵੀ ਤੁਹਾਡੀ ਆ ਸਰਵਿਸ ਲੈਣੀਆਂ ਚਾਹੁਣ?
1: ਹਾਂਜੀ ਸਰ, ਉਹਦੇ ਲਈ ਆਪਣਾ ਡੀਪ ਕਲੀਨਿੰਗ ਦੇ ਪ੍ਰੋਪਰ ਆਪਣੇ ਕੋਲ ਪੈਕੇਜਸ ਹੁੰਦੇ ਆ ਜੀ, ਘਰ ਦੀ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਦੇਖ ਕੇ ਕੋਟ ਦਿੰਦੇ ਹਾਂ, ਅਤੇ ਉਹ ਇੱਕ ਵਾਰ ਘਰ ਦੁਬਾਰਾ ਤੋਂ ਰੀਸੈੱਟ ਹੋ ਜਾਂਦਾ, ਤਾਂ ਕਿ ਜਿਨ੍ਹਾਂ ਨੇ ਵੀ ਮੂਵ ਹੋਣਾ ਉਹਨਾਂ ਨੂੰ ਫੀਲਸ ਲਾਈਕ ਲੱਗੇ ਕਿ ਵੀ ਘਰ ਨਵੇਂ ਵਰਗਾ।
0: ਅਤੇ ਜਿਹੜਾ ਤੁਸੀਂ ਇਹ ਕੈਨੇਡਾ ਡੇ 'ਤੇ ਸਪੈਸ਼ਲ, ਕਿਉਂਕਿ ਕੈਨੇਡਾ ਸਾਫ਼ ਸੁਥਰਾ ਮੁਲਕ ਆ, ਤੁਹਾਡਾ ਕੰਮ ਵੀ ਸਾਫ਼ ਸਫਾਈ ਦਾ, ਇੱਕ ਸਾਫ਼ ਸੁਥਰਾ ਤੁਸੀਂ ਜਿਹੜਾ ਆਪਣਾ ਡਿਸਕਾਊਂਟ ਕਹਿ ਲਓ, ਆਫਰ ਕਹਿ ਲਓ, ਲੈ ਕੇ ਆਏ ਹੋ ਪਰਿਵਾਰਾਂ ਲਈ, ਉਹਨੂੰ ਇੱਕ ਵਾਰੀ ਦੱਸ ਦਿਓ ਕਿ ਘਰ ਨੂੰ ਤੁਸੀਂ ਸਾਫ਼ ਵੀ ਕਰੋਗੇ। ਮੰਨ ਲਓ ਘਰ ਦੇ ਵਿੱਚ ਪਾਰਟੀ ਹੋਈ ਆ, ਕੋਈ ਫੰਕਸ਼ਨ ਹੋ ਕੇ ਹਟਿਆ, ਇਸ ਤੋਂ ਬਾਅਦ ਘਰ ਦੇ ਵਿੱਚ ਕਾਫ਼ੀ ਮੈਸ ਹੋ ਜਾਂਦਾ, ਕਾਫ਼ੀ ਗਾਰਬੇਜ ਹੋ ਜਾਂਦਾ, ਰੀਸਾਈਕਲ ਹੁੰਦਾ ਆਲਰੇਡੀ। ਅੱਜ ਕੱਲ੍ਹ ਤਾਂ ਲੋਕ ਨੂੰ ਕਈ ਵਾਰ ਕੋਈ ਘਾਹ ਜਿੱਤੇ ਰੱਖਦੇ ਨੇ ਕਿ ਚੀਜ਼ਾਂ ਕੋਈ ਨਾ ਕੋਈ ਲੈ ਜਾਓ, ਉਹ ਲੈ ਕੇ ਨਹੀਂ ਆਉਂਦਾ, ਅਸੀਂ ਪਿਆ ਰਹਿੰਦਾ।
1: ਬਿਲਕੁਲ ਸਰ।
0: ਸੋ ਇਹ ਤੁਸੀਂ ਜੰਕ ਰਿਮੂਵ ਆ ਜਿਹੜਾ ਉਹ ਫ੍ਰੀ ਕਰੋਗੇ ਜਿੰਨੀਆਂ ਅੱਜ ਕੋਲਾਂ ਆ ਰਹੀਆਂ ਨੇ?
1: ਹਾਂਜੀ ਸਰ, ਅੱਜ ਜੇ ਕੋਈ ਵੀ ਕਸਟਮਰ ਆਪਾਂ ਨੂੰ ਕਾਲ ਕਰੂਗਾ ਤਾਂ ਕੈਨੇਡਾ ਡੇ ਅਤੇ ਫਾਦਰਸ ਡੇ ਦੇ ਫੈਸਟੀਵਲ ਕਰਕੇ ਆਪਾਂ ਡੀਪ ਕਲੀਨਿੰਗ ਦੇ ਨਾਲ ਜੰਕ ਰਿਮੂਵਲ ਦੀ ਜਿਹੜੀ ਸਰਵਿਸ ਆ ਉਹ ਫ੍ਰੀ ਆਫ ਕੋਸਟ ਦੇਵਾਂਗੇ। ਅੰਡਰ 50 ਪਾਊਂਡ ਜਾਂ 50 ਪਾਊਂਡ ਤੱਕ ਕਿਸੇ ਵੀ ਤਰ੍ਹਾਂ ਦਾ ਜੰਕ ਹੈ,
0: ਵੈਸੇ ਕੱਲਾ ਇਹ ਜੰਕ ਰਿਮੂਵ ਕਰਨ ਲਈ ਤੁਹਾਨੂੰ ਬੁਲਾਉਣਾ ਹੋਵੇ
1: ਸਰ, ਜੇ ਵੈਸੇ ਬੁਲਾਉਣਾ ਹੋਵੇ ਤਾਂ ਐਟਲੀਸਟ $150 ਤਾਂ ਹੁੰਦੇ ਹੀ ਹੁੰਦੇ ਆ। ਫਿਰ ਉਹ ਤੋਂ ਬਾਅਦ ਜਿਹੜੀ ਰੀਸਾਈਕਲ ਫੀਸ ਆ ਉਹ ਵੀ ਲੱਗਦੀ ਹੈ ਜੀ,
0: ਤਕਰੀਬਨ $200 ਦਾ ਖਰਚਾ
1: $200 ਤੱਕ ਚਲਿਆ ਜਾਂਦਾ ਹੈ ਜੀ। ਪਰ ਇਹ
0: ਬਿਲਕੁਲ ਫ੍ਰੀ ਜੰਕ ਰਿਮੂਵਲ ਬਿਲਕੁਲ ਫ੍ਰੀ ਕਰਕੇ ਦਿਓਗੇ
1: ਸਰ? ਇਹ ਇੱਕ ਤੋਹਫਾ ਦੇ ਰਹੇ ਆ ਆਪਾਂ ਕੈਨੇਡਾ ਡੇ ਤੇ ਫਾਦਰਸ ਡੇ ਦਾ।
0: ਸੋ ਇਹਦੇ ਵਿੱਚ ਤੁਸੀਂ ਘਰ ਦੇ ਜਦੋਂ, ਕਿਉਂਕਿ ਡੀਪ ਕਲੀਨਿੰਗ ਤਾਂ ਕਰਨ ਗਏ ਹੀ ਹੋਏ ਹੋ, ਸੋ ਜੇ ਉੱਥੇ ਆਲਰੇਡੀ ਪੀਜ਼ਿਆਂ ਦੇ ਡੱਬੇ, ਬੋਤਲਾਂ ਪਈਆਂ ਨੇ, ਕੋਈ ਬੱਚਿਆਂ ਦੇ ਟੁੱਟੇ ਹੋਏ ਖਿਡੌਣੇ ਪਏ ਨੇ, ਕੋਈ ਫਰਨੀਚਰ ਵਾਧੂ ਪਿਆ, $50 ਤੋਂ ਘੱਟ ਦਾ ਜੋ ਸਮਾਨ ਆ
1: ਉਹ ਕਿਸੇ ਵੀ ਤਰ੍ਹਾਂ ਦਾ ਜੰਕ ਹੈ, ਬਿਲਕੁਲ ਫ੍ਰੀ ਆਫ ਕੋਸਟ, ਕੋਈ ਰੀਸਾਈਕਲ ਨਹੀਂ, ਟੋਟਲੀ ਫ੍ਰੀ ਹੈ ਜੀ, ਟੋਟਲੀ ਫ੍ਰੀ।
0: ਲੋ ਦੋਸਤੋ, ਡੀਪ ਕਲੀਨਿੰਗ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰੋ, ਅੱਜ ਜਿਹੜੀ ਕਾਲ ਆਊਗੀ ਉਹਦੇ ਨਾਲ ਇਹ ਤੁਹਾਨੂੰ ਫ੍ਰੀ ਦੇ ਵਿੱਚ ਤੁਹਾਨੂੰ ਜੰਕ ਰਿਮੂਵ ਕਰਕੇ ਦੇਣਗੇ। ਨੰਬਰ ਟੂ ਕਾਲ ਇੱਕ ਵਾਰੀ ਨੰਬਰ ਸਾਂਝਾ ਕਰ ਦਿਓ ਜੀ।
1: ਨੰਬਰ ਸਾਡਾ ਹੈਗਾ ਜੀ 6472860077 6472860077 6472860077 6472860077 ਜੰਕ ਬਿਲਕੁਲ ਫ੍ਰੀ ਜੀ ਡੀਪ ਕਲੀਨ ਦੇ ਨਾਲ।
0: ਸੋ ਤੁਸੀਂ ਦੋਸਤੋ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰਨੀ ਆ, ਐਂਡ ਇਹਨਾਂ ਨੇ ਘਰ ਸਾਫ਼ ਵੀ ਕਰਨਾ, ਸਫਾਈ ਤੋਂ ਬਾਅਦ ਜੇ ਤੁਹਾਡੇ ਘਰ ਕੋਈ ਐਕਸਟਰਾ ਜੰਕ ਪਿਆ $50 ਤੋਂ ਤੱਕ ਦਾ, ਉਹ ਬਿਲਕੁਲ ਕੋਈ ਐਕਸਟਰਾ ਚਾਰਜ ਜਿਹੜਾ ਆਮ ਤੌਰ 'ਤੇ ਇਹਨਾਂ ਨੇ ਦੱਸਿਆ $150 ਤੋਂ ਲੈ ਕੇ $250 ਤੱਕ ਦਾ ਚਾਰਜ ਹੋ ਜਾਂਦਾ, ਡਿਪੈਂਡ ਅਪੋਨ ਦਾ ਲੋਕੇਸ਼ਨ ਐਂਡ ਟਾਈਪ ਆਫ ਜੰਕ, ਉਹ ਬਿਲਕੁਲ ਫ੍ਰੀ ਅੱਜ ਇਹਨਾਂ ਨੇ ਕਰਕੇ ਦੇਣਾ। ਸੋ ਕਾਲ ਕਰ ਲਓ ਦਾ ਮੈਪਲ ਕਲੀਨਿੰਗ 647-286-0077 6472860077 ਇਹਨਾਂ ਦੀ ਵਿੰਡੋ ਕਲੀਨਿੰਗ ਦੀ ਜਿਹੜੀ ਸਰਵਿਸ ਆ ਉਹ ਵੀ ਬੜੀ ਬਾਕਮਾਲ ਆ ਘਰ ਦੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਕਲੀਨ ਕਰਦੇ ਹੋ ਤੁਸੀਂ ਜਿਹੜੀਆਂ
1: ਬਿਲਕੁਲ ਸਰ ਜਿਹੜੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਕਲੀਨ ਹੁੰਦੀਆਂ ਨੇ ਉਹ ਆਪਾਂ ਪ੍ਰੋਪਰ ਜਿਹੜਾ ਵਾਟਰ ਫਿਲਟਰ ਯੂਜ਼ ਕਰਕੇ ਕਲੀਨ ਕਰਦੇ ਹਾਂ ਕਿਉਂਕਿ ਜਿਹੜਾ ਆਪਾਂ ਟ੍ਰਡੀਸ਼ਨਲ ਵੇ ਦੇ ਵਿੱਚ ਕੋਈ ਸੋਪ ਜਾਂ ਕੈਮੀਕਲ ਦੇ ਨਾਲ ਵਿੰਡੋਜ਼ ਜਦੋਂ ਕਲੀਨ ਕਰਦੇ ਹਾਂ ਜੀ ਤਾਂ ਉਹ ਇੱਕ ਵਾਰੀ ਤਾਂ ਕਲੀਨ ਹੋ ਜਾਂਦੀਆਂ ਪਰ ਜਿਹੜਾ ਸੋਪ ਜਾਂ ਕੈਮੀਕਲ ਹੈ ਉਹ ਡਸਟ ਹੈ ਜਿਹੜੀ ਜਾਂ ਮਿੱਟੀ ਧੂੜ ਘੱਟਾ ਉਹਨੂੰ ਉਹ ਅਟਰੈਕਟ ਕਰਦਾ ਆਪਣੇ ਵੱਲ ਨੂੰ ਉਹ ਦੁਬਾਰਾ ਛੇਤੀ ਜੰਮਣਾ ਸ਼ੁਰੂ ਹੋ ਜਾਂਦਾ ਪਰ ਜਿਹੜੀ ਟੈਕਨੋਲੋਜੀ ਸਰ ਅਸੀਂ ਯੂਜ਼ ਕਰਦੇ ਹਾਂ ਡੀ ਆਈ ਫਿਲਟਰ ਦੇ ਨਾਲ ਆਪਾਂ ਵਿੰਡੋਜ਼ ਕਲੀਨ ਨਹੀਂ ਕਰਦੇ ਵਿੰਡੋਜ਼ ਵਾਸ਼ ਕਰ ਦਿੰਦੇ
0: ਵੈਰੀ ਗੁੱਡ
1: ਤੇ ਉਹ ਤੋਂ ਬਾਅਦ ਜੀ ਇੱਕ ਤਾਂ ਹੁੰਦਾ ਜਿਹੜਾ ਆਪਣਾ ਗਲਾਸ ਆ ਉਹ ਪ੍ਰੋਪਰ ਸ਼ਾਈਨ ਦਿੰਦਾ ਤੇ ਜਿਹੜੀਆਂ ਟ੍ਰਿਮਾਂ ਨੇ ਟ੍ਰਿਮਾਂ ਦੀ ਸ਼ਾਈਨਿੰਗ ਵਾਪਸ ਆਉਂਦੀਆਂ ਨੇ ਰਿਜੂਵੀਨੇਟ ਹੁੰਦੀਆਂ ਨੇ ਜੀ ਪਲੱਸ ਛੇਤੀ ਉਹਨਾਂ 'ਤੇ ਮਿੱਟੀ ਘੱਟਾ ਜਮ੍ਹਾਂ ਨਹੀਂ ਹੁੰਦਾ ਉਹ ਕਿਉਂ ਨਹੀਂ ਹੁੰਦਾ ਕਿਉਂਕਿ ਆਪਾਂ ਜਿਹੜਾ ਪਾਣੀ ਦਾ TDS ਉਹ 0 ਕਰਕੇ ਕਲੀਨ ਕਰਦੇ ਹਾਂ ਉਹ ਤੋਂ ਬਾਅਦ ਮਿੱਟੀ ਘੱਟਿਆ ਉੱਥੇ ਮਤਲਬ ਕਿ ਵੀ ਕੋਈ ਸਟਿੱਕੀ ਰੈਜ਼ੀਡਿਊ ਨਹੀਂ ਰਹਿੰਦਾ
0: ਫਿਲਟਰਡ ਪਾਣੀ ਯੂਜ਼ ਕਰਕੇ ਤੁਸੀਂ ਉਹਦੇ ਨਾਲ ਸਾਫ਼
1: ਕਰਦੇ ਹੋ
0: ਡਬਲ ਸਟੋਰੀ ਘਰ ਆ ਟ੍ਰਿਪਲ ਸਟੋਰੀ ਘਰ ਆ ਉਹਦੀ ਹੈ ਤੁਸੀਂ ਵਿੰਡੋਜ਼ ਬਾਹਰਲੀ ਸਾਈਡ ਤੋਂ ਵੀ ਕਲੀਨ ਕਰ ਸਕਦੇ
1: ਹੋ ਸੋ
0: ਇਹਨਾਂ ਦੇ ਬਹੁਤ ਸਾਰੀਆਂ ਸਰਵਿਸ ਨੇ ਕਲੀਨਿੰਗ ਰਿਲੇਟਡ ਕੋਈ ਵੀ ਸਰਵਿਸ ਚਾਹੀਦੀ ਆ 6472680077 ਤੇ ਡੀਪ ਕਲੀਨਿੰਗ ਦੇ ਨਾਲ ਜੰਕ ਰਿਮੂਵ ਇਹਨਾਂ ਨੇ ਫ੍ਰੀ ਕਰਕੇ ਦੇਣਗੇ ਜੇ ਤੁਸੀਂ ਅੱਜ ਕਾਲ ਕਰੋਗੇ 50 ਪਾਉਂਡ ਤੱਕ ਬਾਕੀ ਇਹਨਾਂ ਨੂੰ ਕਾਲ ਕਰ ਲਓ 6472680077 6472680077 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਇਹ ਤਾਂ ਬਣ ਗਈ ਘਰ ਦੀ ਗੱਲ ਘਰ ਦੀ ਆ ਵਿੰਡੋਜ਼ ਬਾਹਰੋਂ ਕਲੀਨ ਹੋਣ ਘਰ ਅੰਦਰੋਂ ਕਲੀਨ ਹੋਵੇ ਘਰ ਦੀ ਦਿੱਖ ਆ ਜਿਹੜੀ ਉਹ ਤਾਂ ਬਦਲ ਹੀ ਜਾਂਦੀ ਆ ਇਸ ਤੋਂ ਬਾਅਦ ਜਿਹੜੀ ਅਗਲੀ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਨਾ ਘਰੇ ਗੈਸਟ ਆਇਆ ਕਿ ਜੀ ਇਹ ਸਾਡੀ ਕਿਚਨ ਆ ਇਹ ਸਾਡਾ ਗਰਾਹ ਜਿਹੜਾ ਹੈਗਾ ਪੈਟੀਓ ਡੋਰ ਆ ਇਹ ਸਾਡਾ ਜੀ ਮਾਸਟਰ ਬੈਡਰੂਮ ਆ ਉਹਦੇ ਵਿੱਚ ਬਲਾਈਂਡਸ ਵੀ ਇੱਕ ਅੱਖਾਂ ਦੀ ਖਿੱਚ ਹੁੰਦੀ ਆ ਇਹ ਨਾ ਸਿਰਫ ਦੇਖਣ ਨੂੰ ਇਹ ਤੁਹਾਡੇ ਘਰ ਨੂੰ ਠੰਡਾ ਰੱਖਣ ਦੇ ਵਿੱਚ ਇਹ ਤੁਹਾਡੇ ਘਰ ਨੂੰ ਸੋਹਣਾ ਦੇਖਣ ਦੇ ਵਿੱਚ ਇਹ ਤੁਹਾਡੇ ਘਰ ਨੂੰ ਲਾਈਟ ਕੰਟਰੋਲ ਦੇ ਪ੍ਰਾਈਵੇਸੀ ਦੇ ਵਿੱਚ ਬੜਾ ਕੰਮ ਦਿੰਦੇ ਆ ਸੋ ਜੈਬਰਾ ਬਲਾਈਂਡਸ ਜਿਹੜੀ ਅੱਜ ਕੱਲ੍ਹ ਟ੍ਰੈਂਡ ਨੇ ਉਹਦੇ ਵਿੱਚ ਮੂਜ਼ ਬਲਾਈਂਡ ਵੱਲੋਂ ਕੈਨੇਡਾ ਡੇ 'ਤੇ ਸਪੈਸ਼ਲ ਔਫਰ ਇਹ ਕਹਿੰਦੇ ਅਸੀਂ ਕੈਨੇਡਾ ਡੇ ਤੋਂ ਪਹਿਲਾਂ ਲੌਂਗ ਵੀਕਐਂਡ ਤੋਂ ਪਹਿਲਾਂ ਤੁਹਾਡੇ ਘਰ ਕੋਈ ਫੰਕਸ਼ਨ ਆ ਇਸ ਤੋਂ ਪਹਿਲਾਂ ਅਸੀਂ ਤੁਹਾਡੇ ਘਰ ਦੀਆਂ ਵਿੰਡੋਜ਼ ਅਪਗ੍ਰੇਡ ਕਰਾਂਗੇ ਤੇ ਫ੍ਰੀ ਕਰੋਗੇ ਜੀ ਸਾਰਾ ਕੰਮ
2: ਹਾਂਜੀ ਬਿਲਕੁਲ ਫ੍ਰੀ ਕਰਾਂਗੇ ਜੀ
0: ਹਾਂ
2: ਜੇ ਤੁਸੀਂ ਸਾਡੇ ਤੋਂ 5 ਵਿੰਡੋ ਲਵਾਉਣੇ ਆ 5 ਬਲਾਈਂਡ ਲਵਾਉਣੇ ਆ ਤਾਂ 6ਵੀਂ ਬਲਾਈਂਡ ਦਾ ਕੋਈ ਕੋਸਟ ਨਹੀਂ ਗਾ
0: ਬਹੁਤ ਅੱਛਾ
2: ਤੁਸੀਂ ਸਾਡੇ ਤੋਂ 10 ਬਲਾਈਂਡ ਲਵਾਉਣੇ ਆ ਤਾਂ 11ਵੀਂ ਤੇ 12ਵੀਂ ਬਲਾਈਂਡਸ ਦਾ ਕੋਈ ਕੋਸਟ ਨਹੀਂ ਗਾ ਤੁਸੀਂ ਸਾਡੇ ਤੋਂ 15 ਲਵਾਓ 16, 17, 18ਵੀਂ ਫ੍ਰੀ
0: ਬਹੁਤ ਅੱਛਾ
2: 5 ਬਲਾਈਂਡਸ ਪਿੱਛੇ 6ਵੀਂ ਬਲਾਈਂਡ ਆਪਣੀ ਫ੍ਰੀ ਆ ਜੀ
0: ਸੋ ਮੂਜ਼ ਬਲਾਈਂਡ ਇਹਦੇ ਪਿੱਛੇ ਤੁਹਾਨੂੰ ਤੁਸੀਂ ਗਰੰਟੀ ਵੀ ਦਿੰਦੇ ਹੋ ਕਿ ਇਹ ਤੁਹਾਡੀਆਂ ਇਹ ਨਹੀਂ ਹੈਗਾ ਕੋਈ ਵੈਸੀ ਬਲਾਈਂਡਸ ਨੇ
2: ਪੂਰੀ 5 ਸਾਲ ਦੀ ਵਾਰੰਟੀ ਹੈ ਜੀ ਆਪਣੇ ਪ੍ਰੋਡਕਟ ਤੇ ਫੈਬਰਿਕ ਤੇ ਵੀ ਹਾਰਡਵੇਅਰ ਤੇ ਵੀ ਚੇਨ ਤੇ ਵੀ
0: ਕਈ ਵਾਰ ਨਾ ਉਹ ਚੇਨਾਂ ਪਲਾਸਟਿਕ ਜਾਲੇ ਹੁੰਦੇ ਨੇ ਉਹ ਬੱਚੇ ਖਿੱਚਦੇ ਖਿੱਚਦੇ ਉਹ ਕਰ ਦਿੰਦੇ
2: ਉਹ ਪਲਾਸਟਿਕ ਚੇਨ ਦਾ ਬਹੁਤ ਪੰਗੇ ਜੀ ਪਹਿਲੀ ਗੱਲ ਤਾਂ ਉਹ ਹਲਕੀਆਂ ਨੇ ਟੁੱਟਦੀਆਂ ਬਹੁਤ ਨੇ ਦੂਜੀ ਗੱਲ ਹੈ ਜੇ ਟੁੱਟ ਜਾਣ ਉਹ ਰਿਪੇਅਰ ਨਹੀਂ ਹੁੰਦੀ ਰਿਪਲੇਸ ਹੀ ਹੁੰਦੀਆਂ ਨੇ ਜਿਹੜੀ ਆਪਣੀ ਚੇਨ ਹੁੰਦੀ ਉਹ ਮੈਟਲ ਦੀ ਹੁੰਦੀ ਹੈ ਜੀ ਤੇ ਵਿੱਚ ਜਿਹੜਾ ਉੱਤੇ ਤੁਸੀਂ ਦੇਖਦੇ ਆ ਬਲਾਈਂਡ ਦੇ ਉੱਤੇ ਜਿਹੜਾ ਹਾਰਡਵੇਅਰ ਲੱਗਿਆ ਹੁੰਦਾ ਉਹ ਵੀ ਸਾਰਾ ਮੈਟਲ ਹੋਏਗਾ ਕੁਛ ਪਲਾਸਟਿਕ ਨਹੀਂ ਹੁੰਦਾ ਸੋ ਮੈਟਲ ਦੀ ਹੀ ਚੇਨ ਹੋਏਗੀ ਮੈਟਲ ਦੀ ਚੇਨ ਦਾ ਇਹ ਫਾਇਦਾ ਜੀ ਸਖ਼ਤ ਹੁੰਦੀ ਆ ਟੁੱਟਦੀ ਨਹੀਂ ਫਿਰ ਵੀ ਕਦੇ ਤੁਹਾਡੇ ਬੱਚੇ ਨੇ ਖਿੱਚ ਕੇ ਕਦੇ ਕਿਸੇ ਪੈਟ ਨੇ ਖਿੱਚ ਕੇ ਤੋੜ ਵੀ ਦਿੱਤੀ ਤਾਂ ਉਹ ਇਹ ਨਹੀਂ ਹੈਗਾ ਕਿ ਤੁਸੀਂ ਉਹਨੂੰ ਰਿਪੇਅਰ ਕਰਨ ਦਾ ਜਾਂ ਤੁਸੀਂ ਉਹਨੂੰ ਚੇਂਜ ਕਰਨ ਦਾ ਪੇ ਕਰੋਗੇ ਅਸੀਂ ਉਹਨੂੰ ਔਨ ਹੁਣ ਤੁਹਾਡੇ ਸਾਈਡ ਘਰੇ ਆ ਕੇ ਫ੍ਰੀ ਆਫ ਕੋਸਟ ਰਿਪੇਅਰ ਕਰ ਸਕਦੇ ਹਾਂ ਹਾਲਾਂਕਿ ਉਸਨੂੰ ਗਰੰਟੀ ਦੇ ਵਿੱਚ ਕਵਰ ਨਹੀਂ ਕਰਦੇ ਬਟ ਫਿਰ ਵੀ ਚਲੋ ਕਈ ਵਾਰੀ ਹੁੰਦਾ ਕਿ ਵੀ ਆਪਾਂ ਸੇਮ ਏਰੀਏ ਦੇ ਵਿੱਚ ਹੁੰਦੇ ਆਪਾਂ ਹੈਲਪ ਕਰ ਦਿੰਦੇ ਹਾਂ ਤੇ ਆਪਾਂ ਉਹਨੂੰ ਫ੍ਰੀ ਆਫ ਕੋਸਟ ਰਿਪੇਅਰ ਕਰ ਦਿੰਦੇ ਹਾਂ ਸੋ ਮੈਟਲ ਚੇਨ ਦਾ ਇਹ ਫਾਇਦਾ ਜੀ
0: ਬਸ ਇਹ ਆ ਇਮਾਨਦਾਰੀ ਹਾਂ ਜੇ ਆਪਾਂ ਕੈਂਚੀ ਨਾਲ ਕੱਟ ਕੇ ਕਹਿ ਦਈਏ ਬਲਾਈਂਡਸ ਵੀ ਸਾਡੇ ਹਨਾ ਉਹ ਕਈ ਵਾਰ ਹਾਰਡ ਹੋ ਜਾਂਦੇ
2: ਆ ਪਰ
0: ਜੇ ਖਰਾਬ ਹੋ ਗਿਆ ਜਾਂ ਕੁਝ ਵੀ ਵੈਸੇ ਤਾਂ ਹੁੰਦੇ ਨਹੀਂ ਜਿਸ ਹਿਸਾਬ ਦੀ ਤੁਹਾਡੀ ਕੁਆਲਿਟੀ ਆ ਕਿੰਨੀਆਂ ਕਿ ਤੁਹਾਨੂੰ ਰਿਪੇਅਰ ਕਾਲ ਆਈਆਂ ਨੇ
2: ਵੈਸੇ ਕੋਈ ਫੈਬਰਿਕ ਚੇਂਜ ਕਰਨ ਦਾ ਕੋਈ ਉਹ ਨਹੀਂ ਆਇਆ ਜੀ ਜਿੱਦਾਂ ਮੈਂ ਚੇਨ ਦੀ ਹੀ ਗੱਲ ਕੀਤੀ ਆ ਮੈਂ ਕੱਲ੍ਹ ਹੀ ਚੇਨ ਰਿਪਲੇਸ ਕਰਕੇ ਆਇਆ ਫ੍ਰੀ ਆਫ ਕੋਸਟ ਕੀਤੀ ਆ ਜੀ ਹਾਂ ਤੇ ਉਹਦੇ 'ਚ ਜਿੱਦਾਂ ਤੁਸੀਂ ਕਿਹਾ ਉੱਥੇ ਕੰਟਰੈਕਟਰ ਕੰਮ ਕਰ ਰਹੇ ਸੀਗੇ ਉਹਨਾਂ ਦਾ ਕਿਤੇ ਵਿੱਚ ਕੁਛ ਸਮਾਨ ਸਮੂਨ ਵਿੱਚ ਫਸ ਗਿਆ ਤੇ ਉਹ ਚੇਨ ਟੁੱਟ ਗਈ ਤੇ ਆਪਾਂ ਗਏ ਤੇ
0: ਇੱਥੇ ਤਾਂ ਚਾਰਜ ਲੈ ਸਕਦੇ ਸੀ ਤੁਸੀਂ
2: ਨਹੀਂ ਬੋਲੋ ਆਪਾਂ ਇਹ ਹੁੰਦਾ ਕਿ ਜਦੋਂ ਸੇਮ ਏਰੀਏ ਦੇ ਵਿੱਚ ਆ ਤਾਂ ਆਪਾਂ ਕੋਈ ਖਾਸ ਐਵੇਂ ਹੁੰਦਾ ਨਹੀਂ ਗਾ ਚਲੋ ਜੇ ਕਾਲ ਆ ਜਾਂਦੀ ਆ ਤਾਂ ਆਪਾਂ ਇਸ ਤਰ੍ਹਾਂ ਜਿੱਥੇ ਜਿੰਨਾ ਹੋ ਸਕਦਾ ਆਪਾਂ ਟਰਾਈ ਕਰਦੇ ਕਿ ਪੈਸੇ ਸੇਵ ਕਰ ਰਹੇ
0: ਹਾਂ ਮੂਜ਼ ਬਲਾਈਂਡ ਜੀ ਤੁਸੀਂ ਇਹਨਾਂ ਤੋਂ ਬਲਾਈਂਡ ਲਵਾਓਗੇ ਜਿੱਥੇ 5 ਸਾਲ ਦੀ ਵਾਰੰਟੀ ਤੁਹਾਨੂੰ ਦੇਣਗੇ ਕੈਨੇਡੀਅਨ ਮੇਡ ਕਸਟਮਾਈਜ਼ ਬਲਾਈਂਡ ਤੁਹਾਡੇ ਘਰ ਦੇ ਵਿੰਡੋ ਦੇ ਅਕੋਰਡਿੰਗ ਬਲਾਈਂਡ ਬਣਾ ਕੇ ਤੁਹਾਡੇ ਘਰ ਲਾਏ ਤੇ 5 ਵਿੰਡੋਆਂ ਦਾ ਪੇ ਕਰਨਾ 6ਵੀਂ ਫ੍ਰੀ
2: ਹਾਂਜੀ 5 ਸਾਲ ਦੀ ਵਾਰੰਟੀ, 5 ਵਿੰਡੋਆਂ ਦਾ ਪੇ ਕਰੋ
0: 6ਵੀਂ ਫ੍ਰੀ,
2: 6ਵੀਂ ਫ੍ਰੀ,
0: 10 ਵਿੰਡੋਆਂ ਦਾ ਪੇ ਕਰੋ, ਘਰੇ ਲੱਗਣਗੇ 11 12 12 ਵਿੰਡੋ,
2: 12 ਵਿੰਡੋ,
0: 2 ਵਿੰਡੋ ਫ੍ਰੀ,
2: ਹਾਂਜੀ
0: 15 ਦਾ ਪੇ ਕਰਨਾ ਲੱਗਣਗੇ 18,
2: 3
0: ਵਿੰਡੋਜ਼ ਫ੍ਰੀ,
2: 3 ਵਿੰਡੋ ਫ੍ਰੀ,
0: ਵੈਰੀ ਗੁੱਡ,
2: ਜਿੰਨੀਆਂ ਵਿੰਡੋਆਂ ਵੱਧ ਉਨੀਆਂ ਤੁਸੀਂ ਵੱਧ ਸੇਵ ਕਰੋਗੇ।
0: ਤੇ ਤੁਹਾਡੀ ਜਿਹੜੀ ਇੰਸਟਾਲੇਸ਼ਨ ਫੀਸ ਵਗੈਰਾ ਦਾ ਕੋਈ
2: ਇੰਸਟਾਲੇਸ਼ਨ ਫੀਸ ਨਹੀਂ,
0: ਕੋਈ ਹਿਡਨ ਚਾਰਜਸ, ਕੋਈ ਕੈਚ ਤਾਂ ਨਹੀਂ?
2: ਨਹੀਂ, ਇਸ 'ਚ ਕੋਈ ਕੈਚ ਨਹੀਂ ਹੈਗਾ ਜੀ,
0: ਵੈਰੀ ਗੁੱਡ,
2: ਇੰਸਟਾਲੇਸ਼ਨ ਬਿਲਕੁਲ ਫ੍ਰੀ ਆਫ ਕਾਸਟ ਆ। ਤੇ ਇਸ ਦੇ ਨਾਲ ਨਾਲ ਜਿਹੜੀ ਵਾਰੰਟੀ ਆ ਤੇ ਜਿਹੜੀ ਕੁਆਲਿਟੀ ਆ ਉਹਦੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ,
0: ਵੈਰੀ ਗੁੱਡ।
2: ਤੇ ਜਿਹੜੀ ਮੈਜ਼ਰਮੈਂਟ ਐਕਸਪਰਟ ਮੈਜ਼ਰਮੈਂਟ ਹੋਏਗੀ, ਐਕਸਪਰਟ ਇੰਸਟਾਲੇਸ਼ਨ ਹੋਏਗੀ,
0: ਤੁਹਾਨੂੰ ਵਧੀਆ ਕਰ ਦੇਗਾ। ਵਿੰਡੋ ਦਾ ਸਾਈਜ਼ ਗਲਤ ਬਣ ਜੇ ਤੇ ਉਹ ਦੁਬਾਰੇ ਤੁਹਾਨੂੰ ਬਣਾਉਣਾ ਪੈ ਜੇ ਤੇ ਉਹਦਾ ਫਿਰ ਉਹ ਤਾਂ
2: ਨਹੀਂ, ਦੇਖੋ ਜੋ ਅਸੀਂ ਮੈਜ਼ਰਮੈਂਟ ਕਰਾਂਗੇ ਤੇ 99.9% ਤਾਂ ਸਹੀ ਬਣੇਗਾ। ਕਈ ਵਾਰੀ ਹੋ ਜਾਂਦਾ ਕਿ ਕੋਈ ਡੇਟਾ ਐਂਟਰ ਦੇ ਵਿੱਚ ਐਰਰ ਆ ਗਈ, ਕੁਛ ਚਲੋ ਬਣਾਉਣ ਕੱਟਣ ਵੇਲੇ ਥੋੜ੍ਹਾ ਬਹੁਤਾ ਫਰਕ ਰਹਿ ਗਿਆ, ਤਾਂ ਉਹ ਸੇਮ ਡੇ ਜਾਂ ਨੈਕਸਟ ਡੇ ਅਸੀਂ ਟਰਾਈ ਕਰਦੇ ਹਾਂ ਉਹਨੂੰ ਫਿਕਸ ਕਰ ਦਈਏ। ਨਹੀਂ ਨਹੀਂ, ਉਹ ਕਸਟਮਰ ਦਾ ਕੋਈ ਉਹਦੇ 'ਚ ਉਹ ਨਹੀਂ ਹੈਗਾ ਜੀ,
0: ਵੈਰੀ ਗੁੱਡ।
2: ਜੇ ਅਸੀਂ ਤਾਂ ਇਹ ਵੀ ਕਰਦੇ ਹਾਂ, ਕਈ ਵਾਰੀ ਮੇਰੇ ਨਾਲ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ
0: ਜੀ,
2: ਜਿੱਦਾਂ ਆਪਾਂ ਘਰ ਦੇ ਵਿੱਚ ਵਿੰਡੋਜ਼ ਮੈਜ਼ਰਮੈਂਟ ਕਰਨ ਜਾਂਦੇ ਹਾਂ ਤਾਂ ਆਪਾਂ ਆਪਣੇ ਭੈਣਾਂ ਭਰਾਵਾਂ ਨੂੰ ਕਹਿੰਦੇ ਕਿ ਸਾਨੂੰ ਦਿਖਾ ਦਿਓ ਕਿੱਥੇ ਕਿੱਥੇ ਕਿਹੜੇ ਕਿਹੜੇ ਰੂਮ ਦੇ ਵਿੱਚ ਕਿਹੜੀ ਕਿਹੜੀ ਵਿੰਡੋ ਆ। ਬਾਏ ਚਾਂਸ ਕਈ ਵਾਰੀ ਉਹਨਾਂ ਤੋਂ ਇੱਕ ਅੱਧੀ ਵਿੰਡੋ ਮਿਸ ਹੋ ਜਾਂਦੀ ਆ, ਜਿੱਦਾਂ ਕਿਸੇ ਵਾਸ਼ਰੂਮ ਦੇ ਵਿੱਚ 2 ਵਿੰਡੋ ਸੀ, ਉਹਨਾਂ ਨੇ ਇੱਕ ਦਿਖਾਈ, ਫਿਰ ਵੀ ਆਪਾਂ ਚਲੋ ਜਦੋਂ ਮਤਲਬ ਉਹਨਾਂ ਨੂੰ ਪ੍ਰਾਈਸ ਕੋਡ ਦਿੰਦੇ ਹਾਂ, ਸਾਰੀ ਗੱਲਬਾਤ ਸਮਰੀ ਕਰਦੇ ਹਾਂ, ਤਾਂ ਆਪਾਂ ਸਾਰਾ ਦੱਸਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਅਸੀਂ ਇੰਨੀਆਂ ਵਿੰਡੋਜ਼ ਕਾਊਂਟ ਕਰੀਆਂ ਨੇ, ਤੁਸੀਂ ਮੇਕ ਸ਼ੋਰ ਕਿ ਆਪਣੇ ਕੋਲ ਇੰਨੀਆਂ ਵਿੰਡੋਜ਼ ਨੇ, ਕੋਈ ਰਹਿ ਨਾ ਜਾਵੇ। ਬਟ ਫਿਰ ਵੀ ਕਈ ਵਾਰੀ ਮੇਰੇ ਨਾਲ ਪਿੱਛੇ 2-3 ਵਾਰੀ ਇੱਦਾਂ ਹੋਇਆ ਕਿ ਵੀ 1-2 ਵਿੰਡੋ ਵਿੱਚ ਰਹਿ ਜਾਂਦੀ, ਖਾਸ ਕਰਕੇ 1 ਵਿੰਡੋ ਰਹਿ ਜਾਂਦੀ ਆ, ਤਾਂ ਉਹਦੇ ਨਾਲ ਕੀ ਹੁੰਦਾ ਕਿ ਵੀ ਅਸੀਂ ਜਿਹੜੀ ਉਹ ਰਹਿ ਜਾਂਦੀ ਹੈ ਵਿੰਡੋ, ਅਸੀਂ ਉਹ ਵੀ ਬਾਏ 'ਚ ਜੇ ਰਹਿ ਵੀ ਜਾਵੇ ਤਾਂ ਨੈਕਸਟ ਡੇ ਅਸੀਂ ਵਿੰਡੋ ਨੂੰ ਚੇ ਸਪੈਸ਼ਲ ਆ ਕੇ ਜਾਣਾ ਪਵੇ, ਅਸੀਂ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਕਰਦੇ। ਜੋ ਵਿੰਡੋ ਦੀ ਕੋਸਟ ਆ ਜਾਂ ਜੋ ਮਤਲਬ ਕੋਸਟ ਬਣਦੀ ਆ ਵਿੰਡੋ ਦੀ ਜਾਂ ਉਹ ਜੋਬ ਦੇ ਵਿੱਚ,
0: ਸਿਰਫ
2: ਉਹੀ ਪੇ ਕਰਨਾ। ਹਾਂਜੀ, ਉਹਦਾ ਅਸੀਂ ਕੋਈ ਐਸਾ ਸਪੈਸ਼ਲ ਚਾਰਜ ਨਹੀਂ ਕਰਦੇ।
0: ਬਹੁਤ ਵਧੀਆ, ਤੁਹਾਡੇ ਕੰਮ ਕਰਨ ਦਾ ਸਟਾਈਲ, ਤੁਹਾਡੀ ਇਮਾਨਦਾਰੀ, ਸਲੂਟ ਆ ਇਹਨੂੰ ਜੀ। ਸੋ ਨੰਬਰ ਟੂ ਕਾਲ
2: 647-3-99-46-46, ਹਾਂਜੀ
0: 647-3-99-46-46। ਦੋਸਤੋ, ਮੂਜ਼ ਬਲਾਇੰਡ ਤੋਂ ਬਲਾਇੰਡ ਲਵਾਓ, 5 ਬਲਾਇੰਡਸ ਦਾ ਪੇ ਕਰਨਾ 6ਵੀਂ ਫ੍ਰੀ ਫ੍ਰੀ ਫ੍ਰੀ, 5 ਪਿੱਛੇ 6ਵੀਂ ਬਲਾਇੰਡ ਫ੍ਰੀ, 10 ਵਿੰਡੋ ਲਵਾਓ 11ਵੀਂ ਤੇ 12ਵੀਂ ਫ੍ਰੀ, 15 ਵਿੰਡੋਜ਼ ਦੇ ਜੇ ਤੁਸੀਂ ਬਲਾਇੰਡ ਦਾ ਪੇ ਕਰਨਾ, 16ਵੀਂ 17ਵੀਂ 18ਵੀਂ ਫ੍ਰੀ ਲਾ ਕੇ ਦੇਣੀ ਹੈ। ਮੂਜ਼ ਬਲਾਇੰਡ ਦਾ ਐਕਸਕਲੂਸਿਵ ਆਫਰ ਹੈ ਜੀ ਕੈਨੇਡਾ ਡੇ ਕਰਕੇ, ਸੋ ਤੁਸੀਂ ਰਾਈਟ ਨਾਓ ਕਾਲ ਕਰਕੇ ਬੁੱਕ ਕਰ ਸਕਦੇ। ਇੰਸਟਾਲੇਸ਼ਨ ਵੀ ਫ੍ਰੀ ਐਂਡ 5 ਵਿੰਡੋ ਪਿੱਛੇ 6ਵੀਂ ਵਿੰਡੋ ਤੇ ਬਲਾਇੰਡ ਬਿਲਕੁਲ ਫ੍ਰੀ ਲਾ ਕੇ ਦੇਣਗੇ। ਨੰਬਰ ਟੂ ਕਾਲ 647-399-46-46, 647-399-46-46, 647-389-4646, 647-399-46-46 ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: में कॉल करो तो लाह चको 437-264-31-75 4372643175
1: बहुत बहुत धन्यवाद जी। सो नागपाल जी दोस्तों क्योंकि इन्ना जोर ला रहे ने इन्नी अवेयरनेस कर रहे ने क्योंकि दिन यह गिनती दे कहिंदे 30 रह गए ने इस तो बाद गवर्नमेंट ने यह ग्रांट देनी बंद कर देनी कल्ला लोन आ हाँ तुसी स्टडी करना चाहुंदे गवर्नमेंट तुहानू लोन दे दू अज लोन ऑप्शन लोन भी अवेलेबल आ ते ग्रांट तो सरकार खाते च पाई रही है पढ़ो ਤੇ ਉਹਦੇ ਵਿੱਚ ਹੈਲਪ ਕਰੂਗੀ ਗੌਰਮੈਂਟ ਤੇ ਇਹ ਸਕੀਮ ਨੂੰ ਤੁਹਾਡੇ ਤੁਹਾਨੂੰ ਜੇ ਤੁਸੀਂ ਲੈਣਾ ਚਾਹੁੰਦੇ ਉਹਦੇ ਲਈ ਹੈਲਪ ਕਰ ਰਹੇ ਨੇ ਨਾਗਪਾਲ ਜੀ ਸਿਰਫ $200 ਤੋਂ ਜਾਂ $499 ਇਹਨਾਂ ਦੀ ਫੀਸ ਆ ਡਿਪੈਂਡਿੰਗ ਅਪੋਨ ਤੁਹਾਡਾ ਕੀ ਕੇਸ ਬਣਦਾ ਗਾ ਐਲੀਜੀਬਿਲਟੀ ਤੁਸੀਂ ਕਾਲ ਕਰਕੇ ਪੁੱਛੋ ਇਹਨਾਂ ਨੂੰ ਕਿ ਮੈਂ ਐਲੀਜੀਬਲ ਹਾਂ ਕਿੰਨੇ ਪੈਸੇ ਲਈ ਐਲੀਜੀਬਲ ਹਾਂ ਵੈਸੇ ਜੇ ਤੁਹਾਡੀ ਇਨਕਮ $70,000 ਤੋਂ ਘੱਟ ਆ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ ਤੁਸੀਂ PR ਜਾਂ ਸਿਟੀਜ਼ਨ ਹੋ ਤੁਸੀਂ ਐਲੀਜੀਬਲ ਹੋ ਤੇ ਕਿੰਨੇ ਪੈਸੇ ਲਈ ਐਲੀਜੀਬਲ ਹੋ ਕੀ ਫੈਮਿਲੀ ਸਾਈਜ਼ ਆ ਡਾਕਪਾਲ ਜੀ ਨੂੰ ਡਾਇਰੈਕਟ ਕਾਲ ਕਰਕੇ ਪੁੱਛ ਲਓ 437-264-3175 437-264-3175 4372643175 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਬਹੁਤ ਸ਼ੁਕਰੀਆ ਜੀ ਧੰਨਵਾਦ
0: ਥੈਂਕ
1: ਯੂ ਵੈਰੀ ਮਚ ਸਰ ਤੇ ਆਓ ਜੀ ਤੁਹਾਨੂੰ ਲੈ ਕੇ ਚੱਲੀਏ ਢਿੱਲੋਂ ਸਾਹਿਬ ਕੋਲ ਢਿੱਲੋਂ ਵੀਡੀਓ ਢਿੱਲੋਂ IPTV ਦੀ ਚਰਚਾ ਦੁਨੀਆ ਭਰ ਦੇ ਵਿੱਚ ਕਰੋ ਸਟ੍ਰੀਮ ਦੀ ਚਰਚਾ ਦੁਨੀਆ ਭਰ ਦੇ ਵਿੱਚ ਗੁਰਬਾਣੀ ਰੇਡੀਓ ਦੀ ਚਰਚਾ ਘਰ ਘਰ ਦੇ ਵਿੱਚ ਤੇ ਸੈਮੀ ਢਿੱਲੋਂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕ੍ਰਿਕਟ ਆਉਂਦੀ ਆ IPL ਆਉਂਦਾ T20 ਦਾ ਵਰਲਡ ਕੱਪ ਆਉਂਦਾ ਜਿੱਥੇ IPTV ਦੀ ਵਿਕਰੀ ਦੇ ਵਿੱਚ ਵਾਧਾ ਹੁੰਦਾ ਉੱਥੇ ਕਰੋ ਸਟ੍ਰੀਮ ਦੇ ਡਾਊਨਲੋਡ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਧ ਜਾਂਦੇ ਨੇ FIFA ਵਰਲਡ ਕੱਪ ਆਇਆ ਉੱਥੇ IPTV ਕਿਉਂਕਿ ਜੇ TV ਘਰੇ ਆਪਾਂ ਅਲਟਰਾ HD 4K ਲੈ ਆਏ ਤੇ ਆਪਾਂ ਨੂੰ ਉਹ ਸਪੋਰਟ ਕਰਨ ਵਾਲਾ ਡੱਬਾ ਨਹੀਂ ਹੈਗਾ ਆਪਣੇ ਚੰਗਾ IPTV ਨਹੀਂ ਹੈਗਾ ਫਿਰ ਉਹ ਮੈਚ ਦੇਖਣ ਦਾ ਵੀ ਨਜ਼ਾਰਾ ਨਹੀਂ ਆਉਂਦਾ ਸੋ ਜ਼ਰੂਰ ਜਾਣਕਾਰੀ ਸਾਂਝਾ ਕਰੋ ਜੀ ਕਿਉਂਕਿ IPTV ਘਰੇ ਨਹੀਂ ਬਹੁਤ ਸਾਰੇ ਬਿਜ਼ਨਸਾਂ ਦੇ ਉੱਤੇ ਵੀ ਲੱਗੇ ਹੋਏ ਨੇ
2: ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਰੈਸਟੋਰੈਂਟਸ ਬਹੁਤ ਸਾਰੀਆਂ ਆਟੋਮੋਟਿਵ ਸ਼ਾਪਸ ਦੇ ਉੱਤੇ ਜਿਹੜੇ ਸਾਡੇ ਹੈਗੇ ਆ ਸਾਡੀ ਸਰਵਿਸਿਜ਼ ਚੱਲਦੀਆਂ ਆ ਸੋ ਪੂਰੇ ਨਾਰਥ ਅਮਰੀਕਾ ਨੂੰ ਅਸੀਂ ਕਵਰ ਕਰਦੇ ਹਾਂ ਪ੍ਰਾਊਡਲੀ ਹੈਗੇ ਹਾਂ ਅਸੀਂ ਕੈਨੇਡੀਅਨ ਕੰਪਨੀ ਸੋ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹੁੰਦਾ ਹੈਰੀ ਕੱਲ੍ਹ ਨੂੰ ਫਾਦਰਸ ਡੇ ਆ ਸੋ ਪਹਿਲੀ ਗੱਲ ਤਾਂ ਸਾਰਿਆਂ ਨੂੰ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਫਾਦਰਸ ਡੇ ਉੱਤੇ ਤਕਰੀਬਨ ਅੱਜ ਤੋਂ 8-9 ਸਾਲ ਪਹਿਲਾਂ ਅਸੀਂ ਇੱਕ ਰੇਡੀਓ ਡਿਜ਼ਾਈਨ ਕੀਤਾ ਸੀਗਾ ਜਿਹਦੇ ਵਿੱਚ ਕਿ ਗੁਰਬਾਣੀ ਤਾਂ ਸੀਗੀ ਲੇਕਿਨ ਉਹ ਪੁਰਾਣੇ ਸੱਭਿਆਚਾਰਕ ਗੀਤ ਐਡ ਕੀਤੇ ਸੀਗੇ ਜਿਹੜੇ ਕਿ ਜਦੋਂ ਤੁਹਾਡੇ ਫਾਦਰ ਯੰਗ ਹੁੰਦੇ ਸੀਗੇ ਉਹ ਡੈਫਨਿਟਲੀ ਉਹਨਾਂ ਗੀਤਾਂ ਨੂੰ ਉਹਨਾਂ ਨੇ ਸੁਣਿਆ ਹੈਗਾ ਆ ਜਿਹਦੇ ਵਿੱਚ ਕਿ ਲਾਲ ਚੰਦ, ਯਮਲਾ ਜੱਟ, ਨਰਿੰਦਰ ਬੀਬਾ, ਗੁਰਦਾਸ ਮਾਨ, ਮੁਹੰਮਦ ਸਦੀਕ, ਰਣਜੀਤ ਕੌਰ, ਕੁਲਦੀਪ ਮਾਨਕ, ਗੱਲ ਕੀ ਨੁਸਰਤ ਫਤਿਹ ਅਲੀ ਖਾਨ ਸਾਹਿਬ, ਠੀਕ ਹੈ ਜੀ, ਹਿੰਦੀ ਦੇ ਪੁਰਾਣੇ ਗੀਤ ਸੋ ਇਹਦੇ ਵਿੱਚ ਇਹ ਰੇਡੀਓ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈਗਾ ਆ ਕਿ ਇਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਵੀ ਹੈਗੀਆਂ, ਸ਼ਬਦ ਵੀ ਹੈਗੇ ਆ, ਢਾਡੀ ਵਾਰਾਂ ਵੀ ਹੈਗੀਆਂ ਆ, ਸੰਪੂਰਨ ਪਾਠ ਹੈ ਵੀ ਹੈਗਾ ਗੁਰੂ ਗ੍ਰੰਥ ਸਾਹਿਬ ਦਾ ਔਰ ਬਹੁਤ ਸਾਰੇ ਪੁਰਾਣੇ ਗੀਤ ਜਿਹੜੇ ਹੈਗੇ ਆ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਆ। ਇਸ ਰੇਡੀਓ ਦਾ ਨਾਂ ਕੋਠੇ ਤੇ ਸਪੀਕਰ ਔਰ ਖਾਸ ਕਰਕੇ ਫਾਦਰਸ ਡੇ ਵਾਲੇ ਵਾਸਤੇ ਹੀ ਅਸੀਂ ਇਹ ਡਿਜ਼ਾਇਨ ਕੀਤਾ ਸੀ। ਸੋ ਇਹ ਰੇਡੀਓ ਕੱਲ੍ਹ ਨੂੰ ਜਾਂ ਅੱਜ ਤੁਹਾਡਾ ਜੇਕਰ ਤੁਹਾਨੂੰ ਹਜੇ ਨਹੀਂ ਕੁਛ ਸੋਝ ਰਿਹਾ ਵੀ ਮੈਂ ਆਪਣੇ ਫਾਦਰ ਨੂੰ ਕੀ ਲੈ ਕੇ ਦੇਣਾ ਆ ਤਾਂ ਡੈਫਨਿਟਲੀ ਤੁਸੀਂ ਢਿੱਲੋਂ ਵੀਡੀਓ ਤੇ ਪਹੁੰਚ ਸਕਦੇ ਹੋ। ਇਸ ਕੋਠੇ ਤੇ ਸਪੀਕਰ ਰੇਡੀਓ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਫਾਦਰ ਨੂੰ IPTV ਬਾਕਸ ਜਿਹੜਾ ਹੈਗਾ ਆ ਸਾਡਾ ਅਲਟਰਾ ਹਾਈ ਡੈਫੀਨੇਸ਼ਨ ਵਾਲਾ, ਜਦੋਂ ਅਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੀ ਗੱਲ ਕਰਦੇ ਹਾਂ ਹਰੀ, ਡੈਫੀਨਿਟਲੀ ਉਹਦੇ ਵਿੱਚ ਤਾਂ ਤੁਹਾਨੂੰ ਡਿਫਰੈਂਸ ਦਿਸੂਗਾ ਹੀ ਦਿਸੂਗਾ ਜਦੋਂ ਤੁਸੀਂ ਪੂਰਾ HD ਅਲਟਰਾ HD ਵਾਲਾ ਚੈਨਲ ਪਲੇ ਕਰਦੇ ਹੋ 4K ਵਾਲਾ ਤੇ ਉਹਦੀ ਜਿਹੜੀ ਇੱਕ ਲੋਅਰ ਕੁਆਲਿਟੀ ਹੁੰਦੀ ਆ ਉਹ ਕਰਦੇ ਹੋ ਤਾਂ ਉਹਦੇ ਵਿੱਚ ਡੈਫੀਨਿਟਲੀ ਤੁਹਾਨੂੰ ਜਿਹੜਾ ਹੈਗਾ ਆ ਕੁਆਲਿਟੀ ਦੇ ਵਿੱਚ ਡਿਫਰੈਂਸ ਲੱਗੂਗਾ। ਸੋ ਸਭ ਤੋਂ ਬੈਸਟ IPTV ਬਾਕਸ ਜਿਹੜਾ ਹੈਗਾ ਆ ਉਹ ਢਿੱਲੋਂ ਵੀਡੀਓ ਤੇ ਹਮੇਸ਼ਾ ਅਵੇਲੇਬਲ ਹੁੰਦਾ ਜੀ। ਸੋ ਆਪਣੇ ਫਾਦਰ ਨੂੰ ਤੁਸੀਂ IPTV ਬਾਕਸ ਦਾ ਗਿਫਟ ਵੀ ਲੈ ਕੇ ਦੇ ਸਕਦੇ ਹੋ। ਇਸ ਤੋਂ ਇਲਾਵਾ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਢਿੱਲੋਂ ਵੀਡੀਓ ਤੇ ਹਮੇਸ਼ਾ ਅਵੇਲੇਬਲ ਹੁੰਦੀ ਆ, ਜਾਂ ਫਿਰ ਤੁਹਾਡੇ ਫਾਦਰ ਸਾਹਿਬ ਦੀਆਂ ਵਿਆਹ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਆ ਤੁਸੀਂ ਉਹਨਾਂ ਨੂੰ ਜਾਂ ਤੁਹਾਡੀਆਂ ਫੈਮਿਲੀ ਦੀਆਂ Hi8 ਦੀਆਂ ਜਾਂ VHS ਟੇਪ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਉਹ ਸਮਾਰਟ TV ਤੇ ਤੁਸੀਂ ਨਹੀਂ ਉਹਨਾਂ ਨੂੰ ਡਾਇਰੈਕਟ ਚਲਾ ਸਕਦੇ ਗੇ ਕਿਉਂਕਿ VCR ਜਾਂ DVD ਪਲੇਅਰਸ ਅੱਜ ਦੀ ਡੇਟ ਦੇ ਵਿੱਚ ਤੁਹਾਡੇ ਸਮਾਰਟ TV ਨਾਲ ਚੱਲਦੇ ਨਹੀਂ ਹੈਗੇ ਗੇ। ਸੋ ਉਹਨਾਂ ਨੂੰ ਤੁਸੀਂ ਆਪਣੇ ਸਮਾਰਟ

0: ਟੀਵੀ ਤੇ ਦੇਖਣਾ ਚਾਹੁੰਦੇ ਹੋ ਤਾਂ ਢਿੱਲ ਵੀਡੀਓ ਤੋਂ ਲੈ ਕੇ ਆਇਓ, ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਇਹ ਕਨਵਰਟ ਕਰਕੇ ਦੇਵਾਂਗੇ। ਇਹ ਸਾਰੀਆਂ ਦੀਆਂ ਸਾਰੀਆਂ ਸੇਵਾਵਾਂ ਇੱਕੋ ਹੀ ਸਾਡੀ ਲੋਕੇਸ਼ਨ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਜੀ, ਜਿਹੜੀ ਕਿ ਐਬਨੀਜ਼ਰ ਐਂਡ ਗੋਰ ਰੋਡ ਤੇ ਹੈਗੀ ਆ, ਔਰ ਅਸੀਂ ਇਸੇ ਹੀ ਲੋਕੇਸ਼ਨ ਤੋਂ ਪੂਰੇ ਨਾਰਥ ਅਮਰੀਕਾ ਨੂੰ ਸਰਵ ਕਰਦੇ ਹਾਂ, ਭਾਵੇਂ ਉਹ ਕਰੋ ਸਟ੍ਰੀਮ ਐਪ ਦੇ ਥਰੂ ਹੋਵੇ ਜਾਂ ਫਿਰ ਆਈ ਪੀ ਟੀਵੀ ਬਾਕਸ ਦੇ ਥਰੂ ਜਾਂ ਫਿਰ ਗੁਰਬਾਣੀ ਰੇਡੀਓ ਦੇ ਨਾਲ। ਸੋ ਐਬਨੀਜ਼ਰ ਐਂਡ ਗੋਰ ਰੋਡ ਅੱਜ ਵੀ ਸ਼ਾਮ ਨੂੰ ਸਾਡਾ ਸਟੋਰ 8 ਵਜੇ ਤੱਕ ਖੁੱਲ੍ਹਾ ਆ, ਕੱਲ੍ਹ ਨੂੰ ਵੀ ਅਸੀਂ 11 ਤੋਂ ਲੈ ਕੇ 8 ਵਜੇ ਤੱਕ ਖੁੱਲ੍ਹੇ ਹੋਵਾਂਗੇ ਫਾਦਰਸ ਡੇ ਵਾਲੇ ਦਿਨ। ਸੋ ਢਿੱਲੋ ਵੀਡੀਓ 'ਤੇ ਤੁਸੀਂ ਐਨੀ ਟਾਈਮ ਸਾਨੂੰ ਕਾਲ ਕਰ ਸਕਦੇ ਹੋ, ਨੰਬਰ ਸਾਡਾ ਹੈਗਾ 9052041313, 905-204-1313,
1: 905-204-1313 ਤੇ ਦੋਸਤੋ ਢਿੱਲੋ ਵੀਡੀਓ 'ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਗੋਰ ਐਂਡ ਅਵਨੀਜ਼ਰ 'ਤੇ ਢਿੱਲੋ ਵੀਡੀਓ ਨੂੰ ਵਿਜ਼ਿਟ ਕਰੋ 8 ਵਜੇ ਤੱਕ। ਕੱਲ੍ਹ ਨੂੰ ਵੀ ਓਪਨ ਨੇ, ਜਿੱਥੇ ਕਿ ਤੁਸੀਂ ਆਪਣੇ ਫਾਦਰ ਲਈ ਕੋਠੇ 'ਤੇ ਸਪੀਕਰ ਜਾਂ ਕੋਈ ਵੀ ਇਹਨਾਂ ਦੇ ਪ੍ਰੋਡਕਟ, ਕੋਈ ਵੀ ਤੁਸੀਂ ਗਿਫਟ ਲੈ ਕੇ ਦੇਣਾ ਚਾਹੁੰਦੇ ਹੋ, ਉਹਨਾਂ ਦਾ ਦਿਨ ਖੂਬਸੂਰਤ ਬਣਾਉਣਾ ਚਾਹੁੰਦੇ। ਆਈ ਪੀ ਟੀ ਵੀ ਤਾਂ ਉਹਨਾਂ ਦਾ ਹਰ ਇੱਕ ਦਿਨ ਚੰਗਾ, ਜਦੋਂ ਸੁਬਹਾ ਸਵੇਰੇ ਗੁਰਬਾਣੀ ਦਾ ਉਹਨਾਂ ਨੇ ਚੈਨਲ ਦੇਖਣਾ ਗਾ, ਖਬਰਾਂ ਦੇਖਣੀਆਂ, ਕਿਉਂਕਿ ਅੱਜ ਕੱਲ੍ਹ ਤਾਂ ਖਬਰਾਂ ਵੀ ਬੜੀਆਂ ਇੰਟਰਸਟਡ ਹੋਈਆਂ ਪਈਆਂ ਨੇ, ਭਗਵੰਤ ਮਾਨ ਦੀਆਂ ਖਬਰਾਂ ਲਗਾਤਾਰ ਚਰਚਾ ਦੇ ਵਿੱਚ ਨੇ। ਸੋ ਤੁਸੀਂ ਆਈ ਪੀ ਟੀ ਵੀ ਨੂੰ ਜ਼ਰੂਰ ਘਰ ਲੈ ਕੇ ਆਓ, ਐਂਡ ਇੱਕੋ ਇੱਕ ਨੰਬਰ 905-204-1313, 905-204-1313। ਬਹੁਤ ਸ਼ੁਕਰੀਆ ਜੀ, ਧੰਨਵਾਦ।
0: ਸੋ ਹਰੀ, ਇਹਦੇ 'ਚ ਮੈਂ ਜਿਹੜੀ ਤੁਸੀਂ ਹੁਣ ਗੱਲ ਕੀਤੀ ਇਹਦੇ ਵਿੱਚ ਮੈਂ ਐਡ ਜ਼ਰੂਰ ਕਰਨਾ ਚਾਹੁੰਦਾ। ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈ ਜੀ। ਦੇਖੋ, ਜਿੱਥੇ ਅਸੀਂ ਸਪੋਰਟਸ ਨਾਲ ਜੁੜਦੇ ਹੈਗੇ ਹਾਂ, ਠੀਕ ਹੈ ਜੀ, ਉੱਥੇ ਗੁਰਬਾਣੀ ਦੇ ਨਾਲ ਡੈਫੀਨਟਲੀ ਹਰ ਇੱਕ ਬੰਦਾ, ਔਰ ਖਾਸ ਕਰਕੇ ਜਦੋਂ ਗੁਰਬਾਣੀ ਦੀ ਗੱਲ ਚੱਲਦੀ ਹੈਗੀ ਆ ਤਾਂ ਫਿਰ ਆਪਾਂ ਡਾਇਰੈਕਟ ਦਰਬਾਰ ਸਾਹਿਬ ਨਾਲ ਜੁੜਨਾ ਚਾਹੁੰਦੇ ਹਾਂ, ਠੀਕ ਹੈ ਜੀ। ਸੋ ਬਾਕੀ ਪੰਜਾਬ ਦੀ ਜਿਹੜੀ ਪੋਲੀਟਿਕਸ ਆ, ਇਹ ਹਜੇ ਦੀਆਂ ਸ਼ੁਰੂਆਤਾਂ ਆ। ਤੁਸੀਂ ਦੇਖਿਓ ਜੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਹੀ ਇਹਨੇ ਗਰਮਾਉਣਾ ਆ, ਔਰ ਇੰਡੀਆ ਦੇ ਮੋਸਟ ਵਾਸਟ ਜਿਹੜੇ ਨਿਊਜ਼ ਚੈਨਲਸ ਆ ਉਹ ਸਾਡੇ ਕਰੋ ਸਟ੍ਰੀਮ ਦੇ ਐਪ ਦੇ ਉੱਤੇ ਵੀ ਤੁਸੀਂ ਦੇਖਦੇ ਹੋ ਅਤੇ ਸਾਡੇ ਆਈ ਪੀ ਟੀਵੀ ਦੇ ਥਰੂ ਵੀ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ। ਸੋ ਨਿਊਜ਼ ਦੇ ਨਾਲ ਜੁੜਨ ਵਾਸਤੇ, ਗੁਰਬਾਣੀ ਨਾਲ, ਸਪੋਰਟਸ ਦੇ ਨਾਲ, ਢਿੱਲੋ ਵੀਡੀਓ, ਇੱਕੋ ਇੱਕ ਲੋਕੇਸ਼ਨ 905-204-1313।
1: ਤੇ ਇਹਦੇ ਵਿੱਚ ਕਿਉਂਕਿ ਨਾ ਹੁਣ 1 ਜੁਲਾਈ ਨੂੰ ਕਹਿੰਦੇ ਭਾਈ ਖਾਤੇ 'ਚ ਪੈਸੇ ਪਾਉਣੇ ਆ, ਉਹ ਹੋ ਸਕਦਾ ਕਹਿੰਦੇ ਐਡਵਾਂਸ ਹੀ ਪਾ ਦਈਏ, ਉਹ ਕਿੰਨੇ ਟਾਈਮ ਦਾ ਐਡਵਾਂਸ ਪਾਉਣਗੇ, ਉਹ ਕਹਿੰਦੇ ਭਾਈ 1 ਤਰੀਕ ਨੂੰ ਪਤਾ ਲੱਗੂ। ਸੋ ਹੁਣ ਵੋਟ ਇਲੈਕਸ਼ਨ ਵੀ ਅਰਲੀ ਹੋਣ ਦੇ ਸੰਕੇਤ ਆ ਰਹੇ ਨੇ, ਤੇ ਹੁਣ ਤਾਂ ਜਾਣੀ ਕਿ ਖਬਰਾਂ ਦਾ ਬਾਜ਼ਾਰ ਵੀ ਪੂਰਾ ਗਰਮਾ ਗਰਮੀ ਰਹਿਣਾ ਗਾ।
0: ਬਿਲਕੁਲ ਜੀ, ਇਹ ਜਿਹੜੀ ਮੈਂ ਸਮਝਦਾ ਕਿ ਇਹ ਇਲੈਕਸ਼ਨ ਜਿਹੜੀ ਹੈਗੀ ਆ ਪੰਜਾਬ ਦੀ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ, ਕਿਉਂਕਿ ਦੇਖੋ ਹੁਣ ਨਾ ਅੱਗੇ ਹੁੰਦੀਆਂ ਸੀ 2 ਪਾਰਟੀਆਂ, ਠੀਕ ਹੈ ਜੀ, ਔਰ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਇੱਕ ਵਾਰੀ ਤਾਂ ਇੱਕ ਜਿੱਤੂਗਾ, ਇੱਕ ਵਾਰੀ ਇੱਕ ਜਿੱਤੂਗਾ। ਲੇਕਿਨ ਜਿਹੜੀ ਹੁਣ ਜਿਹਦੀ ਇਹ ਤ੍ਰਿਕੋਣ ਬਣੀ ਹੈਗੀ ਆ, ਰਾਈਟ, ਸੋ ਇਹਦੇ ਵਿੱਚ ਥੋੜ੍ਹੀ ਜਿਹੀ ਦੂਜੀਆਂ ਵੀ ਪਾਰਟੀਆਂ ਨੂੰ ਹੁਣ ਹੋਇਆ ਪਿਆ ਵੀ ਯਾਰ ਇਹ ਕੰਮ ਥੋੜ੍ਹਾ ਜਿਹਾ ਦੂਜੇ ਪਾਸੇ ਜਾ ਰਿਹਾ ਆ। ਸੋ ਸਾਰੀਆਂ ਪਾਰਟੀਆਂ, ਔਰ ਤੁਹਾਨੂੰ ਪਤਾ ਇੰਡੀਆ ਦੀ ਜਿਹੜੀ ਪੋਲੀਟਿਕਸ ਆ, ਉਹ ਕਹਿੰਦੇ ਹੁੰਦੇ ਆ ਵੀ ਜਿੱਦਾਂ ਹੁਣ ਮੈਂ ਕੀ ਕਵਾਂ।
1: ਚਲ ਦੇਖਦੇ ਆਪਾਂ, ਖਬਰਾਂ ਤੇ ਦੇਖਦੇ ਹਾਂ, ਕਰੋ ਸਟ੍ਰੀਮ ਐਪ ਤੇ ਦੇਖਦੇ ਹਾਂ, ਢਿੱਲੋ ਵੀਡੀਓ ਆਈ ਪੀ ਟੀਵੀ ਘਰ ਲੈ ਕੇ ਇਹ ਤੇ ਪੂਰੀ ਨਿਗਾਹ ਬਣਾਈ ਰੱਖਾਂਗੇ ਤੇ ਰੇਡੀਓ ਤੇ ਵੀ ਡਿਸਕਸ ਕਰਦੇ ਰਹਾਂਗੇ। ਬਹੁਤ ਸ਼ੁਕਰੀਆ ਢਿੱਲੋ ਸਾਹਿਬ, ਧੰਨਵਾਦ ਜੀ। 905-204-1313 ਦੋਸਤੋ, ਢਿੱਲੋ ਸਾਹਿਬ ਦਾ ਨੰਬਰ ਹੈ 905-204-1313। ਸਾਡੇ ਸਰੋਤਿਆਂ ਦੀ ਕਾਲ ਆਈ ਸੀ, ਕਹਿੰਦੇ ਫਾਦਰ ਡੇ ਤੇ ਜੀ ਇੱਕ ਗਗਨ ਕੋਕਰੀ ਦਾ ਗੀਤ ਜ਼ਰੂਰ ਸਾਂਝਾ ਕਰੋ। ਸੋ ਗੀਤ ਦੇ ਦੋ ਬੋਲ, ਇਸ ਤੋਂ ਬਾਅਦ ਤੁਹਾਡੇ ਲਈ ਇੱਕ ਚੰਗਾ ਗਿਫਟ ਵੀ ਲੈ ਕੇ ਆਉਣੇ ਹਾਂ।

0: ਇੱਕ ਫਾਦਰ ਜਿਹੜਾ ਆਪਣੇ ਪੂਰੇ ਪਰਿਵਾਰ ਲਈ ਸੈਕਰੀਫਾਈਸ ਕਰਦਾ ਗਾ, ਅਤੇ ਜਿਵੇਂ ਕਹਿੰਦੇ ਨਾ ਕਈ ਵਾਰ ਬਾਪ ਦੇ ਜਿਹੜੇ ਕੀਤੇ ਕੰਮ ਨੇ ਉਹ ਅੱਖੋਂ ਪਰੋਖੇ ਹੋ ਜਾਂਦੇ ਨੇ ਜਾਂ ਬੰਦਾ ਗਰੰਟਡ ਲੈ ਲੈਂਦਾ। ਅਤੇ ਬਹੁਤ ਵਾਰ ਜਦੋਂ ਪਿਛਲੀ ਵਾਰ ਵੀ ਮਦਰਸ ਡੇ 'ਤੇ ਪ੍ਰੋਗਰਾਮ ਕੀਤਾ ਸੀ, ਵੈਸੇ ਕੱਲ੍ਹ ਨੂੰ ਇਸ ਟੋਪਿਕ 'ਤੇ ਆਪਾਂ ਹੋਰ ਗੱਲਬਾਤਾਂ ਕਰਾਂਗੇ, ਪਰ ਉਦੋਂ ਲੋਕ ਕਹਿੰਦੇ ਸੀ ਕਿ ਮਦਰਸ ਡੇ ਜਿਹੜੇ ਮਦਰ ਜੋ ਆਪਣੇ ਬੱਚੇ ਲਈ ਕਰਦੇ ਨੇ ਉਹਦਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ, ਪਰ ਉਹ ਕਹਿੰਦੇ ਬਾਪ ਦੀ ਵੀ ਜਿਹੜੀ ਜ਼ਿੰਦਗੀ ਹੁੰਦੀ ਆ ਇਕੱਲਾ ਬੱਚੇ ਦੇ ਲਈ ਨਹੀਂ, ਪੂਰੇ ਪਰਿਵਾਰ ਦੇ ਲਈ ਸੰਘਰਸ਼ ਲਈ ਉਹਦਾ ਵੀ ਜੀ ਕਰਦਾ ਬੱਚੇ ਨਾਲ ਖੇਡਣ ਲਈ, ਪਰ ਘਰ ਨੂੰ ਕਮਾਈ ਚਾਹੀਦੀ ਆ, ਪੈਸਾ ਚਾਹੀਦਾ, ਅਤੇ ਉਹਦੇ ਲਈ ਬਾਪ ਦੇ ਵੀ ਬਹੁਤ ਸਾਰੇ ਸੈਕਰੀਫਾਈਸ ਹੁੰਦੇ ਨੇ। ਸੋ ਜ਼ਰੂਰ ਤੁਸੀਂ ਆਪਣੇ ਫਾਦਰ ਦਾ ਇਹ ਦਿਨ ਉਹਨਾਂ ਲਈ ਸਪੈਸ਼ਲ ਬਣਾਉਣਾ ਗਾ। ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਤੁਸੀਂ ਕਹਿੰਦੇ ਹੋ ਕਿ ਹਰ ਰੋਜ਼ ਹੀ ਫਾਦਰ ਡੇ ਆ, ਚਲੋ ਆਪਾਂ ਇਹ ਤਾਂ ਮੰਨਦੇ ਹੀ ਹਾਂ ਕਿ ਹਰ ਰੋਜ਼ ਹੀ ਉਹਨਾਂ ਨੂੰ ਉਨਾ ਪਿਆਰ ਕਰਨਾ ਚਾਹੀਦਾ, ਪਰ ਕਿਸੇ ਇੱਕ ਦਿਨ ਉਹਨਾਂ ਦੀ ਐਨਵਰਸਰੀ ਹੋ ਗਈ, ਉਹਨਾਂ ਦਾ ਬਰਥਡੇ ਹੋ ਗਿਆ, ਫਾਦਰ ਡੇ ਹੋ ਗਿਆ, ਜੇ ਤੁਸੀਂ ਫੁੱਲਾਂ ਕੋਈ ਬੁੱਕੇ ਲੈ ਕੇ ਜਾਓਗੇ, ਕੋਈ ਨਾਲ ਗਿਫਟ ਲੈ ਕੇ ਜਾਓਗੇ, ਕੋਈ ਕਸਟਮਾਈਜ਼ ਗਿਫਟ ਲੈ ਜਾਓ ਜਾਂ ਕੋਈ ਇੱਦਾਂ ਦੀ ਚੀਜ਼ ਲੈ ਜਾਓ, ਤਾਂ ਉਹਦੇ ਨਾਲ ਉਹਨਾਂ ਨੂੰ ਬਾਕੀ ਇਹ ਲੱਗਦਾ ਕਿ ਹਾਂ, ਕਿਉਂਕਿ ਪਿਆਰ ਕਰਨਾ ਵੀ ਜ਼ਰੂਰੀ ਹੈ, ਪਿਆਰ ਸ਼ੋਅ ਕਰਨਾ ਵੀ ਜ਼ਰੂਰੀ ਹੈ। ਫਿਰ ਉਹ ਖੁਸ਼ ਹੋ ਕੇ ਆਪਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤਿਆਂ ਨੂੰ ਦੱਸਦੇ ਨੇ ਕਿ ਅੱਜ ਮੇਰਾ ਬੱਚਾ ਗਿਫਟ ਲੈ ਕੇ ਆਇਆ। ਸੋ ਇਹਦੇ ਲਈ ਅਸੀਂ ਅੱਜ ਪੂਰੀ ਹੈਰੀਟੇਜ, ਕਿਉਂਕਿ ਪੂਰੀ ਹੈਰੀਟੇਜ ਤਾਂ ਜਿੱਥੇ ਕਿ ਆਪਾਂ ਗੱਡੀਆਂ ਟਿੰਟ ਕਰਵਾਉਣ ਜਾਂਦੇ ਹਾਂ, ਜਿੱਥੇ ਆਪਾਂ ਗੱਡੀਆਂ ਦੀ ਸਾਂਭ ਸੰਭਾਲ, ਚਾਹੇ ਉਹ ਡਿਟੇਲਿੰਗ ਆ, ਰੈਪ ਕਾਰ ਰੈਪ ਕਰਵਾਉਣੀ ਆ, ਪੀ ਪੀ ਐਫ ਕਰਵਾਉਣੀ ਆ, ਜਾਂ ਫਿਰ ਸਿਰਾਮਿਕ ਕੋਟਿੰਗ ਕਰਵਾਉਣੀ ਆ, ਇਹਦੇ ਲਈ ਜਾਂਦੇ, ਉੱਥੇ ਹੀ ਪੂਰੀ ਹੈਰੀਟੇਜ ਦਾ ਇੱਕ ਵੱਡਾ ਹਿੱਸਾ ਗਿਫਟਿੰਗ ਲਈ ਜਾਣਿਆ ਜਾਂਦਾ। ਸੋ ਕੀ ਗਿਫਟਿੰਗ ਨੇ ਫਾਦਰਸ ਡੇ 'ਤੇ ਸਪੈਸ਼ਲ, ਰਾਹੁਲ ਜੀ ਸਾਨੂੰ ਦੱਸਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸੋ ਪਰਿਵਾਰ ਨਾਲ ਅੱਜ ਸੋਚ ਰਹੇ ਨੇ ਕਿ ਕੱਲ੍ਹ ਨੂੰ ਫਾਦਰਸ ਡੇ ਆ, ਅਤੇ ਅਸੀਂ ਆਪਦੇ ਪਿਤਾ ਨੂੰ ਕੀ ਗਿਫਟ ਲੈ ਕੇ ਜਾਈਏ, ਅਤੇ ਫਾਦਰ ਜੇ ਤੁਹਾਡੇ ਕੋਲ ਪਹੁੰਚਦੇ ਹਾਂ ਅਸੀਂ, ਕਿਹੜੀਆਂ ਕਿਹੜੀਆਂ ਲੋਕੇਸ਼ਨਾਂ ਨੇ, ਅਤੇ ਕੀ ਗਿਫਟ ਅਸੀਂ ਤੁਸੀਂ ਆਈਡੀਆ ਦੇ ਸਕਦੇ ਸਾਨੂੰ?
1: ਦੇਖੋ ਜੀ, ਮੈਮਰੀਜ਼ ਬਹੁਤ ਮੈਟਰ ਕਰਦੀਆਂ ਨੇ, ਅਤੇ ਆਪਣੇ ਡੈਡ ਨੂੰ ਗਿਫਟ ਜ਼ਰੂਰ ਦੇਣਾ ਚਾਹੀਦਾ, ਅਤੇ ਇਸਦੇ ਲਈ ਆਪਣੇ ਕੋਲ ਗਿਫਟ ਕਈ ਤਰ੍ਹਾਂ ਦੇ ਨੇ। ਕੱਲ ਤੋਂ ਲੈ ਕੇ ਹੁਣ ਤੱਕ ਅੱਜ ਤੱਕ ਸਾਰੇ ਗਿਫਟ ਬੈਕ ਟੂ ਬੈਕ ਕਈਆਂ ਦੇ ਕਸਟਮਰ ਦੇ ਬਣਾਏ ਨੇ, ਜਿਹੜੇ ਉਹਨਾਂ ਨੇ ਬਣਾਏ ਨੇ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਦਿੰਦਾ ਕਿ ਕਿਹੜੇ ਮੇਨ ਗਿਫਟ ਇਸ ਟਾਈਮ ਸਾਰਿਆਂ ਨੇ ਬਣਵਾਏ ਨੇ। ਪਹਿਲੇ ਨੰਬਰ ਤੇ ਹੈਗਾ ਜੀ ਫੋਟੋ ਫਰੇਮ ਜੀ, ਕਸਟਮ ਫੋਟੋ ਫਰੇਮ, ਸਾਰੇ ਆਪਣੀ ਪਿਕਚਰਸ ਲੈ ਕੇ ਆ ਰਹੇ ਨੇ ਜੀ ਕਸਟਮ ਆਪਦੀਆਂ, ਤੇ ਉਹ ਆਪਾਂ ਪ੍ਰਿੰਟ ਕਰਕੇ ਦੇ ਰਹੇ
0: ਜਿਹੜੀ ਫੋਨ ਦੇ ਵਿੱਚ ਜਿਵੇਂ ਫੋਟੋ ਹੋਵੇ ਉਹੀ ਚਾਹੀਦੀ ਹੈ ਤੁਹਾਨੂੰ ਫੋਨ ਵਾਲੀ ਫੋਟੋ?
1: ਬਸ ਹਾਂਜੀ, ਫੋਨ ਦੇ ਵਿੱਚ ਫੋਟੋ।
0: ਤੇ ਕਿੰਨਾ ਟਾਈਮ ਲੱਗ ਜਾਂਦਾ ਜੀ ਜੇ ਆਪਾਂ ਫੋਟੋ ਗੈਲਰੀ ਵਗੈਰਾ ਕੁਝ ਬਣਾਉਣੀ ਆ?
1: ਭਾਜੀ ਵਿਦਨ ਅਬਾਊਟ 15-20 ਮਿੰਟ ਤੇ 30 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਪ੍ਰਿੰਟ ਮਿਲ ਜਾਣਾ ਆ।
0: ਓ ਵੈਰੀ ਗੁੱਡ।
1: ਤੇ ਤੁਸੀਂ ਆ ਕੇ ਕਰਾ ਸਕਦੇ ਹੋ, ਤੁਹਾਡੇ ਕੋਲ ਜੇ ਫਾਈਲ ਰੈਡੀ ਹੈਗੀ ਜਾਂ ਨਾ ਟਾਈਮ ਲੱਗਦਾ, ਜੇ ਅਸੀਂ ਡਿਜ਼ਾਈਨ ਕਰਨਾ ਹੈ, ਮਤਲਬ ਤੁਸੀਂ ਆਪ ਦੀ ਫੋਟੋ ਲਿਆ ਸੀ ਤੇ ਛਾਪਣੀ ਹੈ, ਉਹ 15-20 ਮਿੰਟ ਦਾ ਕੰਮ ਹੈ। ਤੁਸੀਂ ਮੰਨ ਲਓ ਕਸਟਮ ਡਿਜ਼ਾਈਨ, ਹੁਣ ਕਈ ਵੀ ਕਈਆਂ ਨੇ ਆ ਕੇ ਅੱਜ ਕਿੱਦਾਂ ਕਰਵਾਇਆ ਕਿ ਅਕਸ਼ਰ ਲਿਖਵਾਇਆ DAD, ਜਿਹੜਾ ਲੈਟਰ ਡੀ ਹੈਗਾ ਆ ਉਹਦੇ ਵਿੱਚ ਪਿਕਚਰਸ ਲੱਗੀਆਂ ਹੋਈਆਂ ਨੇ, ਜਾਂ ਲੈਟਰ ਏ ਆ ਉਹਦੇ ਵਿੱਚ ਪਿਕਚਰਸ ਲੱਗੀਆਂ ਹੋਈਆਂ, ਫਿਰ ਲਾਸਟ ਵਾਲਾ ਡੀ ਉਹ 'ਚ ਅਲੱਗ ਪਿਕਚਰਸ ਲੱਗੀਆਂ ਹੋਈਆਂ ਨੇ, ਤੇ ਪੂਰਾ ਡੈਡ ਵਰਡ ਦੇ ਵਿੱਚ ਕਈ ਤਰ੍ਹਾਂ ਦੀ ਕਈਆਂ ਪਿਕਚਰਸ ਲੱਗੀਆਂ ਹੋਈਆਂ ਨੇ, ਤੇ ਉਹ ਸਾਰੀ ਮੈਮਰੀਜ਼ ਨੇ ਜਿਹੜੇ ਕਿ ਲੋਕੀ ਬਣਵਾ ਕੇ ਲੈ ਕੇ ਜਾ ਰਹੇ ਹਨ। ਤੁਸੀਂ ਵੀ ਅੱਧੇ ਟੈਂਪਲੇਟ ਸਾਡੇ ਤਿਆਰ ਕਰਵਾ ਕੇ ਪ੍ਰਿੰਟ ਕਰਵਾ ਸਕਦੇ ਹੋ।
0: ਤੇ ਜੇ ਫਾਦਰ ਸਾਹਿਬ ਕੋਈ ਗੱਡੀ ਚਲਾਉਂਦੇ ਨੇ, ਉਹ ਗੱਡੀ ਦਾ ਕੋਈ ਛੱਲਾ ਵਗੈਰਾ ਹੋ ਗਿਆ ਜਾਂ ਕੋਈ ਗੱਡੀ ਦੇ ਲਈ ਚੀਜ਼ ਹੋ ਗਈ, ਉਦਾਂ ਦੀਆਂ ਚੀਜ਼ਾਂ ਵੀ ਹੋਣਗੀਆਂ? ਆਈ ਲਵ ਡੈਡ ਲਿਖਿਆ ਹੁੰਦਾ ਕਈ ਛੱਲਿਆਂ ਤੇ, ਬੜਾ ਸੋਹਣਾ।
1: ਹਾਂਜੀ ਹਾਂਜੀ, ਬਾਕੀ ਜੀ ਉਹ ਤੋਂ ਇਲਾਵਾ ਫੋਟੋ ਫਰੇਮ ਤੋਂ ਇਲਾਵਾ ਛੱਲੇ ਕਿਚਨ ਬਹੁਤ ਬਣੇ ਨੇ ਕਸਟਮ ਜੀ ਡੈਡ ਦੇ ਨਾਂ ਤੇ, ਉਹਨਾਂ ਦੇ ਕਾਰ ਹੈਂਗਿੰਗ ਲਈ, ਗੱਡੀਆਂ ਟੰਗਣ ਲਈ ਕਾਰ ਹੈਂਗਿੰਗ ਹੋ ਗਏ, ਆਪਣਾ ਛੱਲਾ ਹੋ ਗਿਆ, ਕਈਆਂ ਨੇ ਵਿਸਕੀ ਫਲਾਸਕ ਵੀ ਬਣਾਇਆ ਆ ਕਿ ਆਪਾਂ ਜਿਹੜਾ ਵਿਸਕੀ ਪਾਉਣ ਲਈ ਫਲਾਸਕ ਹੁੰਦਾ ਉਹਦਾ ਪਰਨਾਮ ਇੰਗਰੇਵ ਕਰਾਇਆ ਉਹਨਾਂ ਦਾ।
0: ਅੱਛਾ, ਇਹ ਵੀ ਛੇਤੀ ਹੋ ਜਾਂਦਾ?
1: ਹਾਂਜੀ ਹਾਂਜੀ, ਇਹ ਮਤਲਬ ਵਿਦ ਇਨ 1 ਬਿਜ਼ਨ।
0: ਓਕੇ, ਜਦੋਂ ਮਦਰਸ ਡੇ ਦੀ ਉਹ ਹੁੰਦੀ ਆ ਉਦੋਂ ਕੱਪਾਂ ਦੇ ਉੱਤੇ ਮਦਰਸ ਦੀ ਫੋਟੋ ਲਵਾਉਂਦੇ ਨੇ, ਤੇ ਬਾਪ ਵੇਲੇ ਬਿਸਕੀ ਦੇ ਗਲਾਸ ਹੈ ਜੀ।
1: ਜੀ ਬਿਲਕੁਲ ਜੀ, ਇਹ ਨਹੀਂ ਚੱਲਦਾ ਜੀ, ਤੇ ਆਪਣੇ ਕੋਲ ਸਾਰੇ ਫਲਾਸਕ ਹੈਗੇ ਨੇ ਤੇ ਮਗ ਹੈਗੇ ਨੇ, ਤੁਸੀਂ ਮਗ ਦੇ ਉੱਪਰ ਫੋਟੋ ਛਪਾਉਣੀ ਉਹ ਵੀ ਛਪ ਜਾਏਗੀ। ਤੁਸੀਂ ਜੇ ਮੈਜਿਕ ਮੱਗ ਬਣਾਉਣਾ ਜਿਹਦੇ ਵਿੱਚ ਤੁਸੀਂ ਆਪਦਾ ਜਿਵੇਂ ਬਲੈਕ ਕਲਰ ਦਾ ਮੱਗ ਪਾਏਗਾ, ਤੁਸੀਂ ਹੋਟ ਵਾਟਰ ਜਾਂ ਕੋਈ ਵੀ ਹੋਟ ਬੈਵਰੇਜ ਪਾਉਂਦੇ ਹੋ, ਉਹ ਤੁਹਾਡਾ ਆਪਣਾ ਉਹਦਾ ਕਲਰ ਫੋਟੋ ਦੀ ਬਾਅਦ ਚ ਨਿਕਲ ਕੇ ਆਏਗੀ ਗਰਮ ਹੋਣ ਤੋਂ ਬਾਅਦ।
0: ਮਤਲਬ ਵੈਸੇ ਉਹ ਬਲੈਕ ਦੇਖੂਗਾ, ਜਦੋਂ ਉਹਦੇ ਚ ਕੋਈ ਹੋਟ ਡਰਿੰਕ ਪਾਓ ਉਹਦੇ ਚ ਫੋਟੋ ਦੇਖ ਜਾਓ।
1: ਬਿਲਕੁਲ ਜੀ,
0: ਵੈਰੀ ਗੁੱਡ। ਸੋ ਇਹ ਅਸੀਂ ਅੱਜ ਆਰਡਰ ਕਰੀਏ ਜਾਂ ਜੇ ਕੱਲ ਨੂੰ ਵੀ ਆਉਣੇ ਆ ਜਾਂ ਅੱਜ ਵੀ ਆਉਣੇ ਆ, ਇਹ ਯਾਨੀ ਕਿ ਜ਼ਿਆਦਾਤਰ ਅੱਧੇ ਪੌਣੇ ਘੰਟੇ ਦੇ ਵਿੱਚ ਰੈਡੀ ਹੋਣ ਵਾਲੀਆਂ ਚੀਜ਼ਾਂ ਨੇ, ਅਸੀਂ ਬਸ ਤੁਹਾਨੂੰ ਕਈ ਚੀਜ਼ਾਂ ਰੈਡੀ ਟੂ ਗੋ ਨੇ, ਫੋਟੋ ਵਾਲੀਆਂ ਚੀਜ਼ਾਂ ਨੂੰ ਟਾਈਮ ਲੱਗਦਾ।
1: ਬਿਲਕੁਲ ਜੀ, ਆਹ ਚੀਜ਼ਾਂ ਜਿਹੜੀ ਫੋਟੋ ਵਾਲਾ ਤਾਂ ਸੇਮ ਡੇ ਹੋਏ ਨੇ, ਜਿਹੜੇ ਆਹ ਚੀਜ਼ਾਂ ਨੇ ਕਸਟਮ ਜਿਵੇਂ ਆਪਣੇ ਮੱਗ ਹੋ ਗਿਆ, ਇਹ ਤੋਂ ਇਲਾਵਾ ਵਿਸਕੀ ਫਲਾਸਕ ਹੋ ਗਏ, ਇਹ ਤੁਸੀਂ ਅੱਜ ਆਰਡਰ ਕਰੋ ਤੁਹਾਨੂੰ ਕੱਲ ਮਿਲ ਜਾਣੇ ਆ ਜੀ।
0: ਵੈਰੀ ਗੁੱਡ। ਸੋ ਅਸੀਂ ਹੁਣੇ ਕਾਲ ਕਰ ਲੈਨੇ, ਨੰਬਰ ਇੱਕ ਵਾਰੀ ਤੁਸੀਂ ਵੀ ਸਾਂਝਾ ਕਰ ਦੋ ਤੇ ਲੋਕੇਸ਼ਨ ਵੀ ਦੱਸ ਦੋ ਜੀ।
1: ਨੰਬਰ ਹੈਗਾ ਜੀ 647-962-1023, 647-962-1023। ਲੋਕੇਸ਼ਨ ਹੈਗੀਆਂ ਜੀ ਆਪਣੀਆਂ ਤਿੰਨ, ਪਹਿਲੀ ਹੈਗੀ ਜੀ ਆਪਣੀ ਬ੍ਰੈਂਪਟਨ ਵੈਸਟ ਦੇ ਵਿੱਚ 367 ਵੈਟਰਨਸ ਡਰਾਈਵ ਬ੍ਰੈਂਪਟਨ, 367 Veterans, VETERANS Drive, Brampton. ਦੂਜੀ ਹੈਗੀ ਜੀ ਆਪਣੀ ਬਰੈਂਪਟਨ ਡਾਊਨ ਟਾਊਨ ਦੇ ਵਿੱਚ, ਜਿਹੜੀ ਹੈਗੀ 75 ਰੋਸਡੇਲ ਐਵੇਨਿਊ ਯੂਨਿਟ ਨੰਬਰ 4, 75 ਰੋਸਡੇਲ RoseDale ਐਵੇਨਿਊ ਵੈਸਟ ਯੂਨਿਟ ਨੰਬਰ 4 ਬਰੈਂਪਟਨ। ਤੀਜੀ ਹੈਗੀ ਜੀ ਆਪਣੀ ਬਰੈਂਪਟਨ ਈਸਟ ਕੈਸਲਮੋਰ ਮਾਲਟਨ ਆਪਣੇ ਵਾਲੇ ਲਈ, ਉਹਦੀ ਹੈਗੀ ਜੀ 22 ਗੁੱਡ ਮਾਰਕ ਪਲੇਸ ਯੂਨਿਟ ਨੰਬਰ 21, 22 ਗੁੱਡ ਮਾਰਕ ਪਲੇਸ ਯੂਨਿਟ ਨੰਬਰ 21।
0: ਸੋ ਬਾਕੀ ਦੋਸਤੋ ਇਹਨਾਂ ਨੂੰ ਕਾਲ ਕਰ ਲਓ, ਤੁਹਾਨੂੰ ਸਾਰੀਆਂ ਲੋਕੇਸ਼ਨਾਂ ਦਾ ਐਡਰੈਸ ਟੈਕਸਟ ਹੋ ਜਾਊਗਾ, ਕਿਹੜਾ ਤੁਸੀਂ ਗਿਫਟ ਆਪਣਾ ਸਿਲੈਕਟ ਕਰਨਾ ਚਾਹੁੰਦੇ ਹੋ। ਪੂਰੀ ਹੈਰੀਟੇਜ ਗੂਗਲ ਸਰਚ ਕਰ ਲਓ, ਪੂਰੀ ਹੈਰੀਟੇਜ ਨਜ਼ਦੀਕੀ ਲੋਕੇਸ਼ਨ 'ਤੇ ਵਿਜਿਟ ਕਰ ਲਓ, ਐਂਡ ਜਾਂ ਫਿਰ ਇੱਕ ਵਾਰੀ ਕਾਲ ਕਰਕੇ ਤੁਸੀਂ ਜ਼ਰੂਰ ਇਹਨਾਂ ਨਾਲ ਜਾਣਕਾਰੀ ਵਧੇਰੇ ਲੈ ਸਕਦੇ ਹੋ। ਸੋ ਗਿਫਟ ਲੈਣੇ ਆ ਫਾਦਰਸ ਲਈ, ਆਪਣੇ ਪਰਿਵਾਰ ਲਈ, ਜਾਂ ਕੋਈ ਵਿਆਹ ਸ਼ਾਦੀ ਕੋਈ ਵੀ ਹੋਰ ਫੰਕਸ਼ਨ ਆ, ਕਸਟਮਾਈਜ਼ ਗਿਫਟ ਲਈ ਯਾਦ ਰੱਖੋ ਪੂਰੀ ਹੈਰੀਟੇਜ ਨੰਬਰ ਟੂ ਕਾਲ 647-962-10-23 647-962-10-23 647-962-1023 647-962-10-23 647-962-1023 647-962-10-23 'ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਰਾਹੁਲ ਜੀ, ਧੰਨਵਾਦ।
1: ਧੰਨਵਾਦ ਜੀ,
0: ਥੈਂਕ ਯੂ।

0: ਮਾਨ ਸਾਹਿਬ, ਕੱਲ੍ਹ ਦਾ ਪ੍ਰੋਗਰਾਮ ਆਪਣਾ ਫਾਦਰ ਡੇ ਸਪੈਸ਼ਲ ਪ੍ਰੋਗਰਾਮ ਜਿਹੜਾ ਹੋਵੇਗਾ, ਅਤੇ ਮੈਂ ਜ਼ਰੂਰ ਚਾਹੂੰਗਾ ਕੱਲ੍ਹ ਨੂੰ ਜੋ ਤੁਸੀਂ ਜੁੜੋਗੇ ਇੱਕ ਮੈਮਰੀ ਆਪਣੇ ਫਾਦਰ ਨਾਲ ਜ਼ਰੂਰ ਤੁਸੀਂ ਸਾਂਝੀ ਕਰੋਗੇ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਅਸੀਂ ਆਪਣੇ ਪਰਿਵਾਰਾਂ ਨੂੰ ਵੀ ਕੱਲ੍ਹ ਦਾ ਜਿਹੜਾ ਰੇਡੀਓ ਪ੍ਰੋਗਰਾਮ ਨਾ ਚੜ੍ਹਦੀ ਕਲਾ 2 to 4 ਵਜੇ ਤੱਕ ਪੇਸ਼ ਕਰਾਂਗੇ। ਸਪੈਸ਼ਲ ਪ੍ਰੋਗਰਾਮ ਹੋਊਗਾ ਫਾਦਰ ਡੇ ਸਪੈਸ਼ਲ, ਅਤੇ ਫੋਨ ਲਾਈਨਜ਼ ਓਪਨ ਹੋਣਗੀਆਂ, ਟਾਕ ਸ਼ੋਅ ਕਰਾਂਗੇ, ਅਤੇ ਆਪਣੇ ਫਾਦਰ ਦੀ ਮੈਮਰੀ ਸਾਂਝੀ ਕਰਨੀ ਆ। ਕਿਹੜੀ ਅਜਿਹੀ ਗੱਲ ਆ ਤੁਸੀਂ ਜਿਹੜੀ ਕਦੇ ਭੁੱਲ ਨਹੀਂ ਸਕਦੇ, ਯਾਦਾਂ ਸਾਂਝੀਆਂ ਕਰਨੀਆਂ ਨੇ ਐਂਡ ਗੱਲਾਂ ਸਾਂਝੀਆਂ ਕਰਨੀਆਂ ਨੇ, ਹਾਸੇ ਠੱਠੇ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ, ਇਮੋਸ਼ਨਲ ਗੱਲਾਂ ਸਾਂਝੀਆਂ ਕਰਾਂਗੇ, ਅਸੀਂ ਆਪਣੀਆਂ ਵੀ ਕਰਾਂਗੇ ਅਤੇ ਤੁਹਾਡੀਆਂ ਵੀ ਸੁਣਾਂਗੇ। ਸੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਕੱਲ੍ਹ ਨੂੰ 2 to 4 ਜ਼ਰੂਰ ਸੁਣਨਾ ਜੀ। ਸਟੂਡੀਓ ਨੰਬਰ ਆ 416-233-7368। ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕਿਸੇ ਸਪੋਂਸਰ ਸਮਾਨ ਦਾ ਨੰਬਰ ਚਾਹੀਦਾ ਹੋਵੇ, ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਸਾਡੇ ਦਾ ਕਰਨਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਆ 647-921-2132 647-921-2132 ਮੂਜ਼ਬ ਲਾਈਨ ਤੋਂ ਮਾਨ ਸਾਹਿਬ, 5 ਵਿੰਡੋਆਂ ਦਾ ਪੇ ਕਰੋ, 6 ਫਰੀ, ਕੈਨੇਡਾ ਡੇ ਦਾ ਸਪੈਸ਼ਲ ਜਿਹੜਾ ਤੁਹਾਡਾ ਆਫਰ ਇੱਕ ਵਾਰੀ ਪਰਿਵਾਰਾਂ ਨੂੰ ਫਿਰ।
1: ਹਾਂਜੀ, ਕੈਨੇਡਾ ਡੇ ਦਾ ਸਪੈਸ਼ਲ ਆਪਾਂ ਸ਼ੋਰਟ ਦੇ ਵਿੱਚ ਫਾਸਟ ਫਾਸਟ ਦੱਸ ਦਿੰਦੇ ਹਾਂ ਕਿ ਜੇ ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹੋ ਤਾਂ ਤੁਸੀਂ 5 ਵਿੰਡੋਜ਼ ਦਾ ਪੇ ਕਰਨਾ, 6 ਵਿੰਡੋ ਫਰੀ ਆ, 10 ਵਿੰਡੋ ਦਾ ਪੇ ਕਰਨਾ, 11 ਅਤੇ 12 ਵਿੰਡੋ ਫਰੀ ਆ, 15 ਵਿੰਡੋ ਦਾ ਪੇ ਕਰਨਾ, 16, 17, 18 ਵਿੰਡੋ ਪੇ ਫਰੀ ਆ ਜੀ। ਜੇ ਤੁਸੀਂ 5 ਵਿੰਡੋ ਲਵਾਉਂਦੇ ਆ ਤਾਂ 5 ਵਿੰਡੋਜ਼ ਦੇ ਮਗਰ 1 ਵਿੰਡੋ ਆਪਾਂ ਫਰੀ ਬਲਾਈਂਡਸ ਇੰਸਟਾਲ ਕਰਕੇ ਦੇਵਾਂਗੇ, 5 ਸਾਲ ਦੀ ਵਾਰੰਟੀ, ਫਰੀ ਇੰਸਟਾਲੇਸ਼ਨ,
0: ਵੈਰੀ ਗੁੱਡ,
1: ਅਤੇ ਫੈਬਰਿਕ ਦੀ ਕਲਰ ਆਪਸ਼ਨ ਸਾਡੇ ਕੋਲ ਬਹੁਤ ਨੇ। ਬਲਾਈਂਡਸ ਦਾ ਫਾਇਦਾ ਤੁਹਾਨੂੰ ਆਲਰੇਡੀ ਆਪਾਂ ਦੱਸ ਚੁੱਕੇ ਹਾਂ ਜੀ। ਸੋ ਇਹ ਆਫਰ ਆ, ਕਾਲ ਕਰੋ 647-347-46-46, 647-389-4646, 647-399-4646।
0: ਸੋ ਘਰ ਦੇ ਵਿੱਚ ਬਲਾਈਂਡ ਲਵਾਉਣੇ ਆ ਤਾਂ ਮੂਜ਼ ਬਲਾਈਂਡ ਤੋਂ ਲਾਓ, ਜਿੱਥੇ ਕਿ ਪ੍ਰਾਈਸ ਇਹਨਾਂ ਦਾ ਮਾਰਕੀਟ ਦੇ ਹਿਸਾਬ ਨਾਲ ਬਹੁਤ ਜਾਇਜ਼ ਬਹੁਤ ਘੱਟ ਹੁੰਦਾ ਗਾ, ਉੱਥੇ ਹੀ ਕੈਨੇਡਾ ਡੇ ਕਰਕੇ 5 ਵਿੰਡੋਆਂ ਦੇ ਕਹਿੰਦੇ ਪੇ ਕਰੋ, 6 ਵਿੰਡੋ ਅਸੀਂ ਫਰੀ ਲਵਾਂਗੇ, 10 ਦਾ ਪੇ ਕਰੋ, 11, 12 ਫਰੀ। ਨੰਬਰ ਟੂ ਕਾਲ 647-399-4646, 647-399-4646, 647-389-4646। ਅਤੇ ਢੀਂਡਸਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਦ ਮੈਪਲ ਕਲੀਨਿੰਗ ਤੋਂ। ਦ ਮੈਪਲ ਕਲੀਨਿੰਗ ਕਹਿੰਦੇ ਆ ਕਿ 1 ਤਰੀਕ ਆ ਰਹੀ ਆ, ਤੁਸੀਂ ਆਪਣੇ ਘਰ ਦੀ ਡੀਪ ਕਲੀਨਿੰਗ ਕਰਵਾਉਣਾ ਚਾਹੁੰਦੇ ਹੋ, ਮੂਵ ਇਨ ਮੂਵ ਆਊਟ, ਘਰ ਦੇ ਵਿੱਚ ਕੋਈ ਫੰਕਸ਼ਨ ਆ, ਬਿਫੋਰ ਆਫਟਰ, ਕੋਈ ਬੈਂਕਟ ਹਾਲ ਆ, ਕੋਈ ਆਪਣਾ ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਆ, ਰੈਗੂਲਰ ਕਲੀਨਿੰਗ, ਕਲੀਨਿੰਗ ਰਿਲੇਟਡ ਕੋਈ ਵੀ ਕੰਮ ਆ, ਦ ਮੈਪਲ ਕਲੀਨਿੰਗ ਤੁਹਾਡਾ ਕੰਮ ਕਰਨਗੇ। ਅਤੇ ਬਾਈ ਜੀ ਕਹਿੰਦੇ ਜੇ ਸਾਡੇ ਘਰ ਤੋਂ ਤੁਸੀਂ ਡੀਪ ਕਲੀਨਿੰਗ ਕਰਵਾਉਂਦੇ ਹੋ, ਡੀਪ ਕਲੀਨਿੰਗ ਦੇ ਨਾਲ ਤੁਸੀਂ ਕੀ ਆਫਰ ਦੇ ਰਹੇ ਹੋ?
2: ਡੀਪ ਕਲੀਨਿੰਗ ਦੇ ਨਾਲ ਸਰ ਤਿਉਹਾਰਾਂ ਦੀ ਉਹਦੇ ਕਰਕੇ ਜੀ ਆਪਣਾ ਜੰਕ ਰਿਮੂਵਲ ਅਪ ਟੂ 50 ਪਾਊਂਡ, ਕਿਸੇ ਵੀ ਤਰ੍ਹਾਂ ਦਾ ਜੰਕ ਆ ਉਹ ਫਰੀ ਆਫ ਕੋਸਟ ਆਪਾਂ ਰਿਮੂਵ ਕਰਾਂਗੇ ਜੀ। ਜੇ ਇਹਦੇ ਲਈ ਤੁਸੀਂ ਸਪੈਸ਼ਲ ਸਰਵਿਸ ਕਿਸੇ ਨੂੰ ਸੱਦਣਾ ਤਾਂ ਐਟਲੀਸਟ $150 ਚਾਰਜ ਕਰਦੇ ਆ ਜੰਕ ਦਾ, ਅਤੇ ਬਾਕੀ ਰਿਸਾਈਕਲ ਫੀਸ ਵਗੈਰਾ ਫਿਰ ਵੀ 200-250 ਤੱਕ ਚਲੀ ਜਾਂਦੀ ਹੈ ਜੀ। ਗੱਲ ਇਹ ਫਰੀ ਆਫ ਕੋਸਟ ਆਪਾਂ ਦੇਵਾਂਗੇ ਡੀਪ ਕਲੀਨਿੰਗ ਦੇ ਨਾਲ ਕੋਈ ਵੀ ਜੰਕ ਕਿਸੇ ਵੀ ਤਰ੍ਹਾਂ।
0: ਕੈਨੇਡਾ ਸਾਫ਼ ਸੁਥਰਾ ਮੁਲਕ ਆ ਅਤੇ ਇਹਨਾਂ ਦਾ ਕੰਮ ਵੀ ਸਾਫ਼ ਸਫਾਈ ਦਾ, ਤੁਸੀਂ ਆਪਣੇ ਘਰ ਨੂੰ ਇੱਥੇ ਸਾਫ਼ ਰੱਖਣਾ, ਉੱਥੇ ਹੀ ਤੁਹਾਡੇ ਘਰ ਕੋਈ ਐਕਸਟਰਾ ਜੰਕ ਪਿਆ, ਬੱਚਿਆਂ ਦੇ ਖਿਡੌਣੇ ਪਏ ਨੇ, ਲੱਕੜਾਂ ਪਿਆ, ਪੁਰਾਣਾ ਫਰਨੀਚਰ ਪਿਆ, ਕੋਈ ਇੱਦਾਂ ਦੇ ਬਾਕਸ ਵਗੈਰਾ ਪਏ ਨੇ, ਰੀਸਾਈਕਲ ਪਿਆ, ਗਾਰਬੇਜ ਪਿਆ, ਇਹ ਬਾਈ ਜੀ ਕਲੀਨ ਕਰਕੇ ਦੇਣਗੇ, ਉਹਦਾ ਕੋਈ ਐਕਸਟਰਾ ਚਾਰਜ ਨਹੀਂ ਲਿੱਤਾ ਜਾਊਗਾ। ਸੋ ਦ ਮੈਪਲ ਕਲੀਨਿੰਗ ਨੂੰ ਕਾਲ ਕਰ ਲਓ ਜੀ, 647-286-0077, 647-286-0077, 647-286-0077, 647-286-0077, 647-286-0077, 647-286-0077। ਇਹ ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਅਤੇ ਤੁਸੀਂ ਸਾਡੇ ਤੋਂ ਅਪਲਾਇੰਸ ਰਿਪੇਅਰ ਦਾ ਨੰਬਰ, ਇੰਸ਼ੋਰੈਂਸ ਦਾ ਨੰਬਰ, ਗ੍ਰੈਂਡ ਫਰਨੀਚਰ ਦਾ ਨੰਬਰ, ਵੀਨਸ ਆਟੋ ਰਿਪੇਅਰ ਦਾ ਨੰਬਰ, ਗੱਡੀਆਂ ਖਰੀਦਣ ਲਈ GM ਬਡਵਾਈਨ, ਜਾਂ ਫਿਰ ਫਿਜ਼ੀਓਥੈਰੇਪੀ ਦਾ ਨੰਬਰ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਿਓ, 647-921-2032, 647-921-2032, 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇਸੇ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਅਗਲਾ ਪ੍ਰੋਗਰਾਮ ਦੇ ਲਈ ਜੁੜੇ ਰਹੋ AM 530 ਦੀ ਲੜੀ ਦੇ ਨਾਲ। ਦਿਓ ਜਾ ਤਾਂ ਫਿਰ ਮਿਲਦੇ ਹੀ, ਮੇਰੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
3: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪਲਾਜ਼ਾ ਨੇ ਬਿਜ਼ਨਸ ਕੀਤਾ ਹੈ ਏਅਰਬੀਨਬੀ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਸਕੂਟਰ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੂਟਰ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222 ਜੇ ਗੰਡਮ, ਕਾਲ 416-265-2222।
4: This is AM 530, CHLO AM, an Evanov communications station, serving Brampton, Mississauga, Toronto, the GTA, and the world at am530.ca.
5: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
4: This is AM 530, CHLO AM, serving Brampton, Mississauga, Toronto, the GTA, and the world at am530.ca.
6: ਸ਼ਿਫਟਾਂ ਤੇ ਜਦ ਵਤਨਾਂ ਤੋਂ ਦੂਰ ਯਾਦ ਆਪਣੇ ਫੇਰ ਤੋਂ ਆਉਂਦੇ ਨੇ।
7: ਕੋਈ ਹੈ ਜੋ ਕਰਦਾ ਹੈ ਤੁਹਾਡੀ ਮਾਂ ਬੋਲੀ ਵਿੱਚ ਤੁਹਾਡੇ ਦਿਲ ਦੀਆਂ ਗੱਲਾਂ,
6: ਪੰਜਾਬੀ ਗੀਤਾਂ ਨਾਲ ਰੌਣਕਾਂ ਲਗਾ ਕੇ ਤੁਹਾਡੇ ਕੰਮ ਦੀਆਂ ਗੱਲਾਂ,
7: ਵੱਖਰਾ ਢੰਗ ਵੱਖਰਾ ਰੰਗ,
6: ਰੇਡੀਓ ਜੀਦਾ ਵੱਖਰਾ ਅੰਦਾਜ਼,
7: ਸੁਚੱਜੀ ਜੀਵਨ ਸ਼ੈਲੀ ਦੀ ਗੱਲ ਕਰਦਾ ਤੁਹਾਡਾ ਆਪਣਾ ਰੇਡੀਓ, ਰੇਡੀਓ ਅੰਦਾਜ਼,
6: ਰੇਡੀਓ ਅੰਦਾਜ਼।
7: ਸੁਣੋ ਆਪਣੀ ਹੋਸਟ ਪਰਮ ਕੌਰ ਦੇ ਨਾਲ,
4: ਪਰਮ ਕੌਰ
7: ਨੰਬਰ ਟੂ ਕਾਲ 647-234-6000।

ਸੁਣਾਓ ਜੀ, ਕੀ ਹਾਲ ਚਾਲ ਨੇ? ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਢੰਗ ਨਾਲ ਇੰਜੋਏ ਕਰ ਰਹੇ ਹੋਵੋਗੇ, ਪਰਮਾਤਮਾ ਦਾ ਸ਼ੁਕਰ ਕਰ ਰਹੇ ਹੋਵੋਗੇ ਕਿ ਬਹੁਤ ਸੋਹਣੀ ਜ਼ਿੰਦਗੀ ਦੇ ਨਾਲ ਤੁਹਾਨੂੰ ਨਿਵਾਜ਼ਿਆ ਅਤੇ ਉਸ ਜ਼ਿੰਦਗੀ ਨੂੰ ਤੁਸੀਂ ਮਾਣ ਰਹੇ ਹੋ। 7:04 ਹੋ ਗਿਆ ਜੀ, ਤੁਹਾਡੇ ਨਾਲ ਸਾਡਾ ਸਾਥ 7:45 ਤੱਕ ਹੋਏਗਾ ਹਰ ਸ਼ਨੀਵਾਰ 7 ਤੋਂ ਲੈ ਕੇ 7:45 ਤੱਕ ਤੁਹਾਡਾ ਅਤੇ ਸਾਡਾ ਸਾਥ ਰੇਡੀਓ ਅੰਦਾਜ਼ ਜ਼ਰੀਏ ਹੁੰਦਾ। ਮੈਂ ਤੁਹਾਡੀ ਹੋਸਟ ਪਰਮ ਤੁਹਾਡੇ ਲਈ ਹਾਜ਼ਰ ਹੋ ਚੁੱਕੀ ਹਾਂ ਗੱਲਬਾਤ ਕਰਨ ਲਈ। ਆਸ ਕਰਦੀ ਹਾਂ ਕਿ ਜਿੱਥੇ ਜਿੱਥੇ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਮੇਰਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਸਟੂਡੀਓ 'ਚ ਕਾਲ ਕਰਨੀ ਆ ਜੀ, ਸਟੂਡੈਂਟ ਦੇ ਨੰਬਰ ਸਟੂਡੀਓ ਦੇ 416-233-7368 416-233-7368।

0: ਸੂਰਤ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਕੋਲ ਵੀ ਹੋਣਗੀਆਂ ਆਸ ਕਰਦੀ ਹਾਂ। ਬਹੁਤ ਖੂਬਸੂਰਤ ਮੌਸਮ ਹੈ, ਤੁਸੀਂ ਇੰਜੋਏ ਕਰ ਰਹੇ ਹੋਵੋਗੇ, ਬਹੁਤ ਸਾਰੀਆਂ ਐਕਟੀਵਿਟੀਜ਼ ਵੀ ਹੁਣ ਸਮਰ ਦੇ ਵਿੱਚ ਸਪੈਸ਼ਲੀ ਬੱਚੇ ਤਾਂ ਵੇਟ ਕਰਦੇ ਹੁੰਦੇ ਆ ਕਿਉਂਕਿ ਵਿੰਟਰ 'ਚ ਕੁਛ ਜ਼ਿਆਦਾ ਤੁਸੀਂ ਬਾਹਰ ਨਹੀਂ ਇੰਜੋਏ ਕਰ ਸਕਦੇ, ਬਾਹਰ ਨਹੀਂ ਜਾ ਸਕਦੇ। ਸੋ ਹੁਣ ਬੱਚਿਆਂ ਦੇ ਸਕੂਲ ਵੀ ਬੰਦ ਹੋ ਜਾਣੇ ਜੀ, ਨੈਕਸਟ ਵੀਕ ਤਿਆਰ ਰਹੋ ਸਪੈਸ਼ਲੀ ਮਾਵਾਂ ਸਾਰਾ ਕੁਛ ਟੇਕ ਕੇਅਰ ਕਰਨ ਦੇ ਲਈ ਅਤੇ ਨਾਲ ਦੀ ਨਾਲ ਇਸ ਖੂਬਸੂਰਤ ਟਾਈਮ ਨੂੰ ਇੰਜੋਏ ਕਰਨ ਦੇ ਲਈ ਆਪਣੇ ਬੱਚਿਆਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ। ਤੁਹਾਡੇ ਨਾਲ ਸਾਡਾ ਸਾਥ 7:45 ਤੱਕ ਹੈ ਜੀ। ਕੱਲ੍ਹ ਨੂੰ 24 ਡਿਗਰੀ ਆ, ਮੰਡੇ 22 ਡਿਗਰੀ ਆ, ਟਿਊਸਡੇ 24 ਡਿਗਰੀ ਆ, ਐਂਡ ਵੈਨਸਡੇ 24 ਡਿਗਰੀ ਆ। ਸੋ ਆਉਣ ਵਾਲਾ ਜਿਹੜਾ ਵੀਕ ਹੈ ਉਹ ਬਹੁਤ ਖੂਬਸੂਰਤ ਮੌਸਮ ਤੁਹਾਡੇ ਲਈ ਲੈ ਕੇ ਆ ਰਿਹਾ, ਤੁਸੀਂ ਇੰਜੋਏ ਕਰਨ ਦੇ ਲਈ ਰੈਡੀ ਰਹਿਣਾ। ਤੁਹਾਡੇ ਨਾਲ ਸਾਡੀ ਗੱਲਬਾਤ ਚੱਲਦੀ ਰਹੇਗੀ, ਤੁਸੀਂ ਵੀ ਗੱਲਬਾਤ ਸਟੂਡੀਓ 'ਚ ਕਰ ਸਕੋਗੇ ਅਤੇ ਨਾਲ ਦੀ ਨਾਲ ਸਾਡੇ ਸਪੋਂਸਰਸ ਦੇ ਮੈਸੇਜਿਸ ਆਫਕੋਰਸ ਤੁਹਾਡੇ ਲਈ ਨਾਲ ਨਾਲ ਅਸੀਂ ਦਿੰਦੇ ਰਵਾਂਗੇ ਜੀ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
3: क्या बात है, बड़े परेशान बैठे हो।
4: क्या बताऊं यार, ऑटो एंड होम इंश्योरेंस रिन्यूअल आई है, फिर इंक्रीज हो गया, क्लीन रिकॉर्ड है, फिर भी हाई प्रीमियम हर साल पे करना पड़ रहा है।
3: बस इतनी सी बात, अभी फोन करो कुलविंदर गुलेरिया को, जो 15 से ज्यादा इंश्योरेंस कंपनी के साथ काम करते हैं और तुम्हारी होम, ऑटो और बिजनेस इंश्योरेंस प्राइस चेक करके ऑनेस्ट एडवाइस और बेस्ट रेट प्रोवाइड कर सकते हैं।
4: थैंक्स दोस्त, तूने तो मेरी प्रॉब्लम ही हल कर दी।
3: यदि आप भी अपनी ऑटो, होम, बिजनेस, लाइफ या ट्रेवल इंश्योरेंस के बेस्ट रेट और प्रोफेशनल सर्विस चाहते हैं तो फोन करें कुलविंदर गुलेरिया को 6472180726, दैट इज 6472180726।
5: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 V23
6: license number 10394।

0: ਵੈਲਕਮ ਬੈਕ ਜੀ। 7:07 ਹੋ ਗਏ ਆ, ਤੁਹਾਡੇ ਨਾਲ ਸਾਰਾ ਸਾਥ 7:45 ਤੱਕ ਚੱਲਦਾ ਰਹੇਗਾ। ਅਗਰ ਕੁਈਨ ਐਂਡ ਤੁਸੀਂ ਹੈਗੇ ਹੋ ਜੀ ਡਿਕਸੀ ਦੇ ਏਰੀਏ ਦੇ ਵਿੱਚ, ਅਤੇ ਉੱਥੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਲੇਡੀ ਸੀ ਉਹਦੀ ਡੈਥ ਹੋ ਗਈ ਆ, ਇੱਕ ਲੇਡੀ ਨੂੰ ਹੋਸਪਿਟਲਾਈਜ਼ ਕੀਤਾ ਗਿਆ ਅਤੇ ਇੱਕ ਹੋਰ ਵਿਅਕਤੀ ਨੂੰ ਹੋਸਪਿਟਲਾਈਜ਼ ਕੀਤਾ ਗਿਆ। ਸੋ ਪਲੀਜ਼ ਤੁਸੀਂ ਉਸ ਏਰੀਏ 'ਚ ਜਾ ਰਹੇ ਹੋ ਤਾਂ ਥੋੜ੍ਹਾ ਜਿਹਾ ਪੇਸ਼ੈਂਸ ਰੱਖ ਕੇ ਸਬਰ ਰੱਖ ਕੇ ਚੱਲਿਓ ਜੀ, ਕਿਉਂਕਿ ਟ੍ਰੈਫਿਕ ਤਾਂ ਓਬਵੀਅਸਲੀ ਜਦੋਂ ਕੋਈ ਰੋਡ ਬੰਦ ਹੁੰਦਾ ਤਾਂ ਟਾਈਮ 'ਤੇ ਥੋੜ੍ਹਾ ਲੱਗਣਾ ਹੁੰਦਾ। ਸੋ ਆਪਣਾ ਥੋੜ੍ਹਾ ਜਿਹਾ ਧੀਰਜ ਲੱਗ ਕੇ ਗੱਡੀ ਚਲਾਓ, ਅਤੇ ਵੈਸੇ ਵੀ ਗੱਡੀ ਚਲਾ ਰਹੇ ਹੋ ਜੀ ਤਾਂ ਪਲੀਜ਼ ਆਪਣਾ ਖਿਆਲ ਡਰਾਈਵਿੰਗ 'ਤੇ ਰੱਖੋ, ਇਨਸਟੈਂਟ ਫੋਨ ਜਾਂ ਬਾਕੀ ਚੀਜ਼ਾਂ, ਕਿਉਂਕਿ ਬਾਕੀ ਕੰਮ ਬਾਅਦ 'ਚ ਹੋ ਸਕਦੇ ਆ, ਜ਼ਿੰਦਗੀ ਪਹਿਲਾਂ ਜ਼ਰੂਰੀ ਹੈ। ਸੋ ਡਰਾਈਵ ਸੇਫ, ਆਪਣੇ ਆਪ ਨੂੰ ਸੇਫ ਰੱਖੋ ਅਤੇ ਨਾਲ ਦੀ ਨਾਲ ਜਿਹੜੇ ਤੁਹਾਡੇ ਆਸ ਪਾਸ ਲੋਕ ਡਰਾਈਵ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਦੀ ਪਰਵਾਹ ਕਰਨਾ ਵੀ ਸਾਡਾ ਫਰਜ਼ ਹੁੰਦਾ। ਅਤੇ ਨਾਲ ਦੀ ਨਾਲ ਦੱਸ ਦਈਏ ਕਿ ਤੁਸੀਂ ਹੁਣ ਸਟੂਡੀਓ 'ਚ ਕਾਲ ਕਰਨੀ ਆ ਜੀ, ਅਤੇ ਸਟੂਡੀਓ ਲਾਈਨਸ ਓਪਨ ਏ 416-233-7368 416-233-7368। ਸੁਣਾਓ ਜੀ ਕੀ ਹਾਲ ਚਾਲ ਨੇ। ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਬਹੁਤ ਸੋਹਣਾ ਮੌਸਮ ਹੈ। ਅਤੇ ਜੀ ਇਸ ਵੀਕਐਂਡ 'ਤੇ ਫਾਦਰਸ ਡੇ ਹੈ, ਸੋ ਸਾਰੇ ਜਿੰਨੇ ਸਾਨੂੰ ਲਿਸਨਰ ਸੁਣ ਰਹੇ ਆ ਫਾਦਰਸ ਡੇ ਦੀਆਂ ਸਾਰਿਆਂ ਨੂੰ ਬਹੁਤ ਵਧਾਈਆਂ ਜੀ। ਅਤੇ ਜਿਹੜੇ ਫਾਦਰ ਹੈਗੇ ਨੇ ਜਿਹੜੇ ਆਲਰੇਡੀ ਇਸ ਰਿਸਪੋਂਸੀਬਿਲਟੀ ਦੇ ਵਿੱਚ ਨੇ, ਇਸ ਬਹੁਤ ਖੂਬਸੂਰਤ ਰਿਸਪੋਂਸੀਬਿਲਟੀ ਨੂੰ ਨਿਭਾ ਰਹੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਬਾਦ। ਅਤੇ ਫਾਦਰਸ ਡੇ ਕੱਲ੍ਹ ਨੂੰ ਆ, ਅਤੇ ਤੁਸੀਂ ਜ਼ਰੂਰ ਟਾਈਮ ਕੱਢਣਾ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਆਪ ਦੇ ਲਈ। 416-233-7368 ਮਦਰਸ ਦੀ ਕਾਫੀ ਗੱਲ ਹੋ ਜਾਂਦੀ ਆ, ਫਾਦਰਸ ਦੀ ਗੱਲ ਘੱਟ ਕੀਤੀ ਜਾਂਦੀ ਆ। ਹਾਲਾਂਕਿ ਸਾਡੇ ਪਰਿਵਾਰ ਦਾ ਧੁਰਾ ਸਾਡੇ ਫਾਦਰ ਹੀ, ਜੇ ਅਸੀਂ ਲਾ ਕੇ ਚੱਲੀਏ ਤਾਂ ਉਹ ਹੀ ਹੁੰਦੇ ਨੇ। ਸੋ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਸਾਰੇ ਹੀ ਲਿਸਨਰਸ ਨੂੰ। 416-233-7368 416-233-7368 ਜਦੋਂ ਅਸੀਂ ਫਾਦਰਸ ਡੇ ਅਤੇ ਮਦਰਸ ਡੇ ਦੀ ਗੱਲ ਕਰਦੇ ਹਾਂ, ਮਦਰਸ ਡੇ 'ਤੇ ਕਾਫੀ ਔਨਲਾਈਨ ਵੀ ਮੈਨੂੰ ਲੱਗਦਾ ਅਤੇ ਵੈਸੇ ਵੀ ਇਹ ਗੱਲ ਕੀਤੀ ਜਾਂਦੀ ਹੈ ਕਿ ਫਲਾਵਰਸ ਲਏ ਜਾਂਦੇ ਆ, ਕੇਕ ਲਿਆ ਜਾਂਦਾ, ਮਦਰਸ ਨੂੰ ਬਹੁਤ ਵਧੀਆ ਫੀਲ ਕਰਾਇਆ ਜਾਂਦਾ। ਨੋ ਡਾਊਟ ਮਦਰਸ ਨੂੰ ਵਧੀਆ ਫੀਲ ਕਰਾਉਣਾ ਵੀ ਚਾਹੀਦਾ, ਪੇਰੈਂਟਸ ਤਾਂ ਬਰਾਬਰ ਨੇ ਮਦਰ ਚਾਹੇ ਫਾਦਰ। ਪਰ ਮੈਨੂੰ ਲੱਗਦਾ ਜਦੋਂ ਫਾਦਰਸ ਡੇ ਦੀ ਗੱਲ ਹੁੰਦੀ ਹੈ ਕੋਈ ਬਹੁਤੀ ਗੱਲ ਹੁੰਦੀ ਨਹੀਂ, ਕੋਈ ਕੇਕ ਦੀ ਗੱਲ ਕਰਦਾ ਜਾਂ ਫਲਾਵਰਸ ਦੀ, ਚਲੋ ਫਲਾਵਰਸ ਦੀ ਗੱਲ ਤਾਂ ਮੈਨੂੰ ਲੱਗਦਾ ਘੱਟ ਹੋਊਗੀ, ਪਰ ਉਸ ਮੌਕੇ ਨੂੰ ਹੋਰ ਸਪੈਸ਼ਲ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਕਿ ਨਹੀਂ, ਕਿ ਬਸ ਇੱਦਾਂ ਹੀ ਲੰਘ ਜਾਂਦਾ ਫਾਦਰਸ ਡੇ। ਪਰ ਬਹੁਤ ਬਹੁਤ ਵਧਾਈਆਂ ਜੀ ਫਾਦਰਸ ਡੇ ਦੀਆਂ। 416-233-7368 ਸਟੂਡੀਓਜ਼ ਦੇ ਨੰਬਰ ਨੇ, ਤੁਸੀਂ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਗੈਸ ਪ੍ਰਾਈਸਿਸ ਨਹੀਂ ਵਧਣੀਆਂ, ਜਿੰਨੀਆਂ ਹੈਗੀਆਂ ਉਹੀ ਪ੍ਰਾਈਸਿਸ ਕੱਲ੍ਹ ਨੂੰ ਰਹਿਣਗੀਆਂ, ਸੋ ਇਹ ਚੰਗੀ ਗੱਲ ਹੈ ਜੀ। ਸਾਡੇ ਨਾਲ ਫਸਟ ਕਾਲ ਹੈ ਜੀ 9222 ਨੰਬਰ। ਹਾਂਜੀ ਸਤਿ ਸ਼੍ਰੀ ਅਕਾਲ।
1: ਬਾਪੂ
0: ਨੂੰ ਪੁੱਛਦੇ ਨੀ ਆ,
1: ਬਾਪੂ ਨੂੰ ਤਾਂ ਜਦੋਂ ਲੈਣਾ ਹੁੰਦਾ ਫਿਰ ਬਾਪੂ, ਮਾਤਾ ਮਾਤਾ ਹੀ ਕਰਦੇ ਨੇ।
0: ਇਹ ਕਿਉਂ ਆ, ਤੁਸੀਂ ਕੀ ਸਮਝਦੇ ਹੋ ਕਿਉਂ ਆ ਇਹ?
1: ਬਾਪੂ ਬਾਪੂ ਪਤਾ ਨੀ ਵੀ ਸੂਰਜ ਹੈ ਵੀ ਇਹ ਸੇਕ ਹੀ ਮਾਰਦਾ ਰਹਿਣਾ ਇਹਦੇ ਕੋਲੋਂ।
0: ਅੱਛਾ ਠੀਕ ਹੈ ਜੀ, ਠੀਕ ਹੈ, ਬਹੁਤ
1: ਸ਼ੁਕਰੀਆ।
0: ਅੱਛਾ ਡਰ ਲੱਗਦਾ, ਮੈਨੂੰ ਲੱਗਦਾ ਨਾ ਬਾਪੂ ਤੋਂ ਜ਼ਿਆਦਾ ਡਰ ਲੱਗਦਾ ਤੇ ਮਾਂ ਤੋਂ ਡਰ ਘੱਟ ਲੱਗਦਾ।
1: ਫਿਰ ਉਹ ਆਇਆ ਜਾਂਦਾ ਨਾ, ਫਿਰ ਜਦੋਂ ਮੁੰਡਾ ਵਿਆਹ ਜਾਂਦਾ ਫਿਰ ਉਹ ਦੂਜਾ ਉਹਦਾ ਵੀ ਕੰਮ ਹੋ ਜਾਂਦਾ, ਫਿਰ ਉਹ ਵੀ ਹੋ ਜਾਂਦਾ ਵੀ ਚੱਲ ਬੇਬੇ ਨੇ ਸਲਾਹ ਕਰ ਲਈ, ਬੇਬੇ ਨੇ ਕੁਛ ਨੀ ਕਹਿਣਾ ਹੈਗਾ, ਬਾਪੂ ਨੂੰ ਨਾ ਕਰਦੀ ਹੈ, ਬਾਪੂ ਜੀ ਨਾ ਔਖੀ ਹੋ ਜਾਣੀ ਸਲਾਹ ਕਰਾਉਣੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਥੈਂਕ ਯੂ, ਤੁਹਾਨੂੰ ਬਹੁਤ ਵਧਾਈਆਂ ਫਾਦਰਸ ਡੇ ਦੀਆਂ। ਸੋ ਫਾਦਰਸ ਡੇ ਦੀ ਇੰਨੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਬਈ? ਫਾਦਰਸ ਅਤੇ ਮਦਰ ਦੋਨੇ ਸੇਮ ਹੀ ਹੁੰਦੇ ਆ ਬੱਚੇ ਦੇ ਲਈ, ਤਾਂ ਮਾਂ ਬਾਪ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਾਂ ਮਾਂ ਬਾਪ ਦੋਨਾਂ ਦੀ ਗੱਲ ਕੀਤੀ ਜਾਂਦੀ ਆ, ਪਰ ਕਿਉਂ ਮਦਰਸ ਡੇ ਦੀ ਗੱਲ ਜ਼ਿਆਦਾ ਕੀਤੀ ਜਾਂਦੀ? ਕਮਰਸ਼ਲੀ ਮੈਂ ਗੱਲ ਕਰਦੀ ਹਾਂ, ਮੈਂ ਇੱਦਾਂ ਨਹੀਂ ਗੱਲ ਕਰਦੀ ਕਿ ਪਰਿਵਾਰ ਆਪਣੇ ਫਾਦਰਸ ਨੂੰ ਟਾਈਮ ਨਹੀਂ ਦਿੰਦੇ ਜਾਂ ਪਿਆਰ ਨਹੀਂ ਕਰਦੇ ਜਾਂ ਰਿਸਪੈਕਟ ਨਹੀਂ ਕਰਦੇ, ਪਰ ਕਮਰਸ਼ਲੀ ਇੰਨੀ ਉਹ ਚੀਜ਼ ਨੂੰ ਗੱਲ ਨਹੀਂ ਕੀਤੀ ਜਾਂਦੀ ਜਿੰਨੀ ਮਦਰਸ ਡੇ ਦੀ ਗੱਲ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਸੇਲਾਂ ਲੱਗਦੀਆਂ, ਬਹੁਤ ਕੁਛ ਹੁੰਦਾ ਆਹ ਹੈਗਾ ਜੀ ਮਦਰਸ ਡੇ ਦੇ ਲਈ, ਪਰ ਫਾਦਰਸ ਡੇ ਦੇ ਲਈ ਮੈਂ ਬਹੁਤ ਘੱਟ ਸੁਣਦੀ ਹਾਂ। ਸ਼ਾਇਦ ਇਹ ਮੈਨੂੰ ਹੀ ਘੱਟ ਸੁਣਦੀ ਹਾਂ ਜਾਂ ਮੈਨੂੰ ਹੀ ਘੱਟ ਲੱਗਦਾ ਵੀ ਘੱਟ ਹੁੰਦਾ, ਜਾਂ ਤੁਸੀਂ ਫੀਲ ਕਰਦੇ ਹੋ ਵੀ ਇਹ ਐਕਚੁਅਲੀ ਘੱਟ ਕੀਤਾ ਜਾਂਦਾ। ਐਡਵਰਟਾਈਜ਼ ਵੀ ਬਹੁਤ ਸਾਰੀਆਂ ਚੀਜ਼ਾਂ ਘੱਟ ਕੀਤੀ ਜਾਂਦੀਆਂ। ਸੋ ਐਨੀ ਹਾਓ ਫਾਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਬਾਦ। 416-233-7368 ਸਟੂਡੀਓਜ਼ ਦੇ ਨੰਬਰ ਹੈ ਜੀ, ਤੁਸੀਂ ਗੱਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਰੇਡੀਓ ਅੰਦਾਜ਼, ਤੁਹਾਡੀ ਆਪਣੀ ਹੋਸਟ ਪਰਮ ਦੇ ਨਾਲ ਗੱਲਬਾਤ ਕਰਨ ਲਈ ਸਟੂਡੀਓਜ਼ ਨੰਬਰ 416-233-7368
2: ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
0: ਸੋ ਈਰਾਨ ਗੱਲ ਕਰ ਰਿਹਾ ਸਟੇਟ ਆਫ ਹਾਰਮੋਸ ਨੂੰ ਦੁਬਾਰਾ ਬੰਦ ਕਰਨ ਦੀ, ਕਿਉਂਕਿ ਉਹ ਕਹਿੰਦੇ ਕਿ ਜਿਹੜਾ ਇਸਰਾਇਲ ਹੈਗਾ ਉਹ ਨਹੀਂ ਇਸ ਗੱਲ ਤੋਂ ਬਾਜ਼ ਆ ਰਿਹਾ। ਉਹਦੇ ਜਿਹੜੇ ਹਮਲੇ ਆ ਉਹ ਲਗਾਤਾਰ ਜਾਰੀ ਆ ਅਤੇ ਉਹਦੇ ਕਰਕੇ ਅਸੀਂ ਇਹ ਬੰਦ ਕਰ ਦੇਣਾ। ਪਰ ਮਿਸਟਰ ਟਰੰਪ ਕਹਿੰਦੇ ਕਿ ਇੱਦਾਂ ਦਾ ਕੁਛ ਨਹੀਂ ਆ, ਸਟੇਟ ਆਫ ਹਾਰਮੋਸ ਖੁੱਲ੍ਹਾ ਅਤੇ ਇੱਦਾਂ ਦਾ ਕੁਛ ਹੈ ਨਹੀਂ। ਸੋ ਇਹ ਕੁਛ ਗੱਲਾਂ ਬਾਤਾਂ ਹੈਗੀਆਂ ਜੀ। ਬਾਕੀ ਤੁਸੀਂ ਕਾਲ ਕਰਨੀ ਆ ਸਟੂਡੀਓ 'ਚ 416-233-7368 'ਤੇ ਕਾਲ ਕਰ ਸਕਦੇ ਹੋ, 416-233-7368 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਫਾਦਰਸ ਡੇ 'ਤੇ ਤੁਹਾਡੇ ਲਈ ਇੱਕ ਸਪੈਸ਼ਲ ਡੀਲ ਹੈ ਜਿਹੜੀ ਅਸੀਂ ਦੇਸੀ ਫਰਾਈਡ ਮੈਨੀਆ ਨੇ ਸਾਨੂੰ ਭੇਜੀ ਆ। ਉਹ ਜ਼ਰੂਰ ਕਹਿੰਦੇ ਆ ਕਿ ਫਾਦਰਸ ਡੇ ਨੂੰ ਅਸੀਂ ਇਕੁਅਲੀ ਸਾਡੇ ਲਿਸਨਰਸ ਤੱਕ ਚਾਹੁੰਦੇ ਹਾਂ ਕਿ ਕੁਛ ਨਾ ਕੁਛ ਲੈ ਕੇ ਆਈਏ, ਕੋਈ ਐਕਸਟਰਾ ਡਿਸਕਾਊਂਟ ਜਿੱਦਾਂ ਅਸੀਂ ਮਦਰਸ ਡੇ ਦੇ ਲਈ ਕਰਦੇ ਹਾਂ। ਸੋ ਦੇਸੀ ਫਰਾਈਡ ਮੈਨੀਆ ਜਿਹੜੇ ਕਿ ਏਅਰਪੋਰਟ ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਹੈਗੇ ਜੀ, ਨਵਾਂ ਪਲਾਜ਼ਾ ਜਿੱਥੇ ਬਣਿਆ, ਯੂਨਿਟ ਨੰਬਰ 96 ਯੂਨਿਟ ਨੰਬਰ 96 ਟੂ ਲੋਕੇਟਰ ਨੇ 6171 ਮੇਫੀਲਡ ਰੋਡ ਯੂਨਿਟ ਨੰਬਰ 96। ਤੁਸੀਂ ਇੱਥੇ ਜਾਓਗੇ, ਬਹੁਤ ਲਜ਼ੀਜ਼ ਖਾਣਾ ਖਾਓਗੇ। ਚਾਹੇ ਤਾਂ ਆਪਾਂ ਗੱਲ ਕਰਦੇ ਹੁਣ ਅਥੈਂਟਿਕ ਇੰਡੀਅਨ ਖਾਣਾ, ਤੁਸੀਂ ਕੁਛ ਸ਼ਾਹੀ ਪਨੀਰ, ਦਾਲ ਮੱਖਣੀ, ਕੋਈ ਸਬਜ਼ੀ, ਕੋਈ ਇੱਦਾਂ ਦੀ ਚੀਜ਼ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ, ਰੁਮਾਲੀ ਰੋਟੀ ਟਰਾਈ ਕਰਨਾ, ਨਾਨ ਤੁਹਾਡਾ ਮਨ ਹੈ ਜੀ, ਕੁਛ ਇੱਦਾਂ ਦਾ ਖਾਧਾ ਜਾਵੇ, ਜਾਂ ਫਿਰ ਜੀ ਤੁਸੀਂ ਕੁਛ ਵੈੱਜ ਅਤੇ ਨੋਨ ਵੈੱਜ ਦੇ ਵਿੱਚ ਬਹੁਤ ਸਾਰੀਆਂ ਆਈਟਮਸ ਹੈਗੀਆਂ ਇਹਨਾਂ ਕੋਲ। ਸਟਰੀਟ ਫੂਡ ਵਿੱਚ ਵੀ ਬਹੁਤ ਸਾਰੀਆਂ ਆਈਟਮਸ ਹੈਗੀਆਂ, ਨੂਡਲ ਬਰਗਰ ਹੋ ਗਿਆ, ਟਿੱਕੀਜ਼ ਹੋ ਗਈਆਂ, ਮੋਮੋਸ ਹੋ ਗਏ, ਰੋਲਸ ਹੋ ਗਏ, ਰੈਪਸ ਹੋ ਗਏ, ਸੋ ਬਹੁਤ ਕੁਛ ਹੈਗਾ। ਅਤੇ ਨਾਲ ਦੀ ਨਾਲ ਤੁਸੀਂ ਕੇਟਰਿੰਗ ਕਰਾਉਣੀ ਹੋਵੇ, ਅਲੱਗ ਤਰ੍ਹਾਂ ਦੀ ਕੇਟਰਿੰਗ ਹੋਵੇ, ਅਲੱਗ ਤਰ੍ਹਾਂ ਦੀ ਮੀਨਸ ਕਿ ਕੁਛ ਜਿਹੜੀਆਂ ਆਈਟਮਸ ਹੈਗੀਆਂ ਕੇਟਰਿੰਗ ਦੇ ਵਿੱਚ ਉਹ ਕੁਛ ਅਲੱਗ ਹੋਣ, ਸੋ ਤੁਹਾਡੇ ਗੈਸਟ ਇਹ ਨਾ ਬੁੱਝ ਸਕਣ ਕਿ ਜੇ ਅਸੀਂ ਜਾ ਰਹੇ ਹਾਂ ਅਤੇ ਸਾਨੂੰ ਬਸ ਆਹੀ ਆਹੀ ਚੀਜ਼ਾਂ ਮਿਲਣਗੀਆਂ। ਜਦੋਂ ਆਉਣਗੇ ਤਾਂ ਜ਼ਰੂਰ ਫੀਲ ਕਰਨਗੇ ਕਿ ਕੁਛ ਨਵਾਂ ਉਹਨਾਂ ਨੇ ਜ਼ਰੂਰ ਟਰਾਈ ਕੀਤਾ। ਸੋ ਤੁਸੀਂ ਕੇਟਰਿੰਗ ਕਰਾਉਣੀ ਹੋਵੇ ਜਾਂ ਫਿਰ ਟੇਕ ਆਊਟ ਕਰਨਾ ਹੋਵੇ, ਫੂਡ ਇੰਜੋਏ ਕਰਨਾ ਇਸ ਵੀਕਿੰਡ 'ਤੇ ਫਾਦਰਸ ਡੇ ਦੇ ਲਈ, ਅਤੇ ਜ਼ਰੂਰ ਪਹੁੰਚਣਾ ਜੀ ਦੇਸੀ ਫਰਾਈਡ ਮੈਨੀਆ 6171 ਮੇਫੀਲਡ ਰੋਡ ਯੂਨਿਟ ਨੰਬਰ 96 ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਤੁਹਾਡੇ ਲਈ ਕੀ ਸਪੈਸ਼ਲ ਹੈ ਫਾਦਰਸ ਡੇ ਉਹ ਹੈ, ਪਰ ਨੰਬਰ ਦੱਸ ਦੀ ਪਹਿਲਾਂ ਹਾਂ, 647-534-3475 647-534-3475 'ਤੇ ਕਾਲ ਕਰ ਲੈਣੀ ਆ ਕੇਟਰਿੰਗ ਦੇ ਲਈ ਜਾਂ ਔਡਰ ਪਲੇਸ ਕਰਨਾ। ਅਤੇ ਤੁਹਾਡੇ ਲਈ ਕੀ ਹੈ ਜੀ ਇਸ ਫਾਦਰਸ ਡੇ ਦੇ ਵੀਕਐਂਡ 'ਤੇ ਤੁਹਾਡੇ ਲਈ ਹੈ ਵਿੰਗਸ ਜਾਂ ਫਿਸ਼ ਪਕੌੜਾ ਤੁਸੀਂ ਬਾਏ ਕਰੋਗੇ, ਹਾਫ ਪੌਂਡ ਤੁਹਾਡੇ ਲਈ ਬਿਲਕੁਲ ਫ੍ਰੀ ਆ। ਤੁਸੀਂ ਬਸ ਰੇਡੀਓ ਦਾ ਨਾਮ ਜ਼ਰੂਰ ਮੈਨਸ਼ਨ ਕਰ ਦੇਣਾ ਜੀ ਪਲੀਜ਼, ਬੜਾ ਚੰਗਾ ਲੱਗੂਗਾ ਜਦੋਂ ਤੁਸੀਂ ਰੇਡੀਓ ਦਾ ਰੈਫਰੈਂਸ ਦਿਓਗੇ ਉਹਨਾਂ ਨੂੰ। 1 ਪੌਂਡ ਤੁਸੀਂ ਫਿਸ਼ ਜਾਂ ਵਿੰਗਸ ਖਰੀਦਣੇ ਆ ਅਤੇ ਨਾਲ ਤੁਹਾਨੂੰ ਹਾਫ ਪੌਂਡ ਬਿਲਕੁਲ ਐਬਸੋਲੂਟਲੀ ਫ੍ਰੀ ਦਿੱਤਾ ਜਾਏਗਾ। ਸੋ 1 ਪੌਂਡ ਫਿਸ਼ ਜਾਂ ਵਿੰਗਸ ਖਰੀਦ ਲਿਓ ਅਤੇ ਹਾਫ ਪੌਂਡ ਨਾਲ ਤੁਹਾਨੂੰ ਫ੍ਰੀ ਦਿੱਤਾ ਜਾਏਗਾ, ਬਟ ਰੇਡੀਓ ਦਾ ਰੈਫਰੈਂਸ ਜ਼ਰੂਰ ਦੇ ਦਿਓ। ਦੇਸੀ ਫਰਾਈਡ ਮੈਨੀਆ 647-534-3475 647-534-3475 'ਤੇ ਕਾਲ ਕਰ ਸਕਦੇ ਹੋ। 7:17 ਹੋ ਗਿਆ ਜੀ ਅਤੇ ਤੁਹਾਡੇ ਨਾਲ ਸਾਡੀ ਗੱਲਬਾਤ ਚੱਲਦੀ ਰਹੇਗੀ। ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਮੋਸਟ ਵੈਲਕਮ, 416-233-7368 416-233-7368।

0: फादर्स डे दी बहुत बहुत मुबारकबाद जी। 7:19 हो गए। 416-233-7368 स्टूडियो से नंबर ਤੁਸੀਂ ਸੁਣ ਰਹੇ ਰੇਡੀਓ ਅੰਦਾਜ਼ ਅਤੇ ਤੁਸੀਂ ਆਪਣੇ ਬਿਜ਼ਨਸ ਨੂੰ ਰੇਡੀਓ ਅੰਦਾਜ਼ ਦੇ ਜ਼ਰੀਏ ਪ੍ਰਮੋਟ ਕਰਨਾ ਚਾਹੁੰਦੇ ਹੋ ਜੀ, ਮੋਸਟ ਵੈਲਕਮ। ਮੇਰਾ ਫੋਨ ਨੰਬਰ 647-234-6000 ਨੰਬਰ 'ਤੇ ਤੁਸੀਂ ਕਾਲ ਗੱਲਬਾਤ ਕਰ ਸਕਦੇ ਹੋ। ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਰਫਤਾਰ ਪੇਂਟਿੰਗ ਦੀ ਟੀਮ ਨੂੰ ਅਜੇ ਤੱਕ ਕਾਲ ਨਹੀਂ ਕੀਤੀ ਤਾਂ ਫਿਰ ਤੁਸੀਂ ਮਿਸ ਕਰ ਰਹੇ ਹੋ ਕਿ ਤੁਹਾਡੇ ਘਰ ਨੂੰ ਜਿਹੜਾ ਰੰਗ ਹੋਣਾ ਉਹ ਕਿੰਨਾ ਕੁ ਖੂਬਸੂਰਤ ਹੋ ਸਕਦਾ, ਕਿੰਨੀ ਕੁ ਤੁਹਾਡੇ ਘਰ ਦੀ ਜਿਹੜੀ ਨੁਹਾਰ ਆ ਉਹ ਬਦਲ ਸਕਦੀ ਆ। ਤੁਸੀਂ ਘਰ ਨੂੰ ਅੰਦਰੋਂ ਪੇਂਟ ਕਰਾਉਣਾ ਚਾਹੁੰਦੇ ਹੋ, ਇੰਟੀਰੀਅਰ ਪੇਂਟਿੰਗ, ਬਾਹਰੋਂ ਪੇਂਟ ਕਰਾਉਣਾ ਚਾਹੁੰਦੇ ਹੋ, ਐਕਸਟੀਰੀਅਰ ਪੇਂਟਿੰਗ, ਕਿਚਨ ਪੇਂਟ ਕਰਾਉਣਾ ਚਾਹੁੰਦੇ ਹੋ ਜਾਂ ਪੋਪਕਨ ਸੀਲਿੰਗ ਰਿਮੂਵ ਕਰਾਉਣਾ ਚਾਹੁੰਦੇ ਹੋ, ਇਹ ਸਾਰੇ ਕੰਮ ਕਰਦੇ ਨੇ ਰਫਤਾਰ ਪੇਂਟਿੰਗ ਦੀ ਟੀਮ ਵਾਲੇ। ਸੋ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਆ ਜੀ, ਅਤੇ ਇਹ ਜੀ ਟੀ ਦੇ ਪੂਰਾ ਏਰੀਆ ਤਾਂ ਕਵਰ ਕਰਦੇ ਕਰਦੇ ਆ, ਵਾਟਰਲੂ ਕਿਚਨਰ ਦੇ ਏਰੀਆ ਦੇ ਵਿੱਚ ਵੀ ਇਹ ਤੁਹਾਨੂੰ ਸਰਵਿਸਿਸ ਪ੍ਰੋਵਾਈਡ ਕਰਨਗੇ। ਸੋ ਪੇਂਟ ਕਰਾਉਣਾ ਹੋਵੇ, ਘਰ ਨੂੰ ਰੰਗ ਰੋਗਨ ਕਰਾਉਣਾ ਹੋਵੇ, ਰਫਤਾਰ ਪੇਂਟਿੰਗ ਦੀ ਟੀਮ ਦਾ ਨੰਬਰ 647-996-5630 647-996-5630 'ਤੇ ਕਾਲ ਕਰ ਸਕਦੇ ਹੋ। ਅਤੇ ਅੱਜ ਮੈਨੂੰ ਮੈਸੇਜ ਆਇਆ, ਟੈਕਸਟ ਮੈਸੇਜ ਆਇਆ, ਮੈਂ ਦੇਖ ਕੇ ਬੜੀ ਹੈਰਾਨ ਹੋ ਗਈ। ਵੈਸੇ ਹਰ ਕੋਈ ਚਲੋ ਕੋਸ਼ਿਸ਼ ਤਾਂ ਕਰਦਾ ਜਦੋਂ ਤੁਸੀਂ ਸਕੈਮ ਦੀ ਗੱਲ ਕਰਦੇ ਹਾਂ, ਅਤੇ ਮੈਨੂੰ ਐਕਚੁਲੀ ਮੈਸੇਜ ਆਇਆ ਉਹ 'ਚ ਲਿਖਿਆ ਜੀ ਮੈਂ ਕਿ ਐਲਨ ਮਾਸਕ ਹਾਂ ਅਤੇ ਮੈਂ ਹੁਣ ਟ੍ਰਿਲੀਅਨ ਬਣ ਚੁੱਕਾ, ਮੇਰੇ ਕੋਲ ਬਹੁਤ ਪੈਸੇ ਆ ਗਏ, ਇੱਦਾਂ ਦਾ ਕਾਫੀ ਸਾਰਾ ਕੁਛ ਲਿਖਿਆ ਹੋਇਆ। ਅਤੇ ਬਈ ਤੁਸੀਂ 50 ਲੋਕਾਂ ਦੇ ਵਿੱਚੋਂ ਇੱਕ ਤੁਸੀਂ ਵੀ ਹੈਗੇ ਜਿਨ੍ਹਾਂ ਨੂੰ ਅਸੀਂ ਚੂਜ਼ ਕਰ ਲਿਆ। ਮੈਨੂੰ ਮੈਸੇਜ ਪੜ੍ਹ ਕੇ ਵੀ ਹੱਸ ਆ ਰਿਹਾ ਸੀ ਵੀ ਜਿਨ੍ਹਾਂ ਨੇ ਭੇਜਣਾ ਹੁੰਦਾ ਮੈਸੇਜ ਉਹ ਦੂਸਰੇ ਨੂੰ ਇੰਨਾ ਵੀ ਬੇਵਕੂਫ ਕਿਉਂ ਸਮਝਦੇ ਆ। ਕੋਈ ਇੰਨਾ ਵੀ ਮੂਰਖ ਨਹੀਂ ਹੈਗਾ ਅੱਜ ਕੱਲ੍ਹ ਦੁਨੀਆ 'ਤੇ, ਕਿਉਂਕਿ ਅਸੀਂ ਅਕਸਰ ਪੜ੍ਹਦੇ ਸੁਣਦੇ ਇਹਨਾਂ ਚੀਜ਼ਾਂ ਦੇ ਬਾਰੇ ਹੈਗੇ ਹਾਂ, ਅਤੇ ਸਾਨੂੰ ਇੰਨੀ ਕੁ ਨੌਲੇਜ ਤਾਂ ਅਸੀਂ ਐਟਲੀਸਟ ਰੱਖਦੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸੱਚੀ ਨਹੀਂ ਮੰਨ ਸਕਦੇ। ਪਰ ਐਨੀ ਹਾਓ ਉਹ ਕਹਿੰਦੇ ਵੀ 50 ਲੋਕਾਂ ਦੇ ਵਿੱਚੋਂ ਅਸੀਂ ਤੁਹਾਨੂੰ ਚੂਜ਼ ਕੀਤਾ ਜਿਹਨੂੰ $3 million ਕੈਸ਼ ਮਿਲਣਾ। ਸੋ ਹੋ ਸਕਦਾ ਨੈਕਸਟ ਸੈਟਰਡੇ ਮੈਂ ਰੇਡੀਓ 'ਤੇ ਨਾ ਆਵਾਂ, ਅਤੇ ਜੇ ਮੈਂ ਨਾ ਆਈ ਤਾਂ ਫਿਰ ਤੁਸੀਂ ਬੁੱਝ ਲੈਣਾ ਵੀ ਮੈਨੂੰ 3 million ਕੈਸ਼ ਮਿਲ ਗਿਆ। ਐਨੀ ਹਾਓ 416-233-7368 'ਤੇ ਤੁਸੀਂ ਕਾਲ ਕਰ ਸਕਦੇ ਹੋ ਜੀ, ਅਤੇ ਦੱਸ ਸਕਦੇ ਹੋ ਆਪਣੀ ਗੱਲਬਾਤ, ਆਪਣਾ ਹਾਲ ਚਾਲ ਦੱਸ ਸਕਦੇ ਹੋ, ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ 416-233-7368 416-233-7368 ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਸੀ ਜੀ ਬ੍ਰੈਂਪਟਨ ਟੀ ਵੀ ਐਨ ਅਪਲਾਈਸਿਸ 'ਤੇ ਜਿੱਥੇ ਫਾਦਰਸ ਡੇ ਦੀ ਵੀ ਤੁਹਾਨੂੰ ਓਨਾ ਹੀ ਫਾਇਦਾ ਹੋਣਾ। ਜੇ ਇਸ ਵੀਕਐਂਡ 'ਤੇ ਤੁਸੀਂ ਜਾਣਾ ਅਪਲਾਈਸਿਸ ਖਰੀਦਣੇ ਆ, ਫਰਿੱਜ ਚਾਹੀਦਾ ਸੀ ਜਾਂ ਫਿਰ ਤੁਹਾਨੂੰ ਸਟੋਵ ਚਾਹੀਦਾ ਸੀ, ਕਿਚਨ ਦੇ ਪੂਰੇ ਬੰਡਲ ਅਪਲਾਈਸਿਸ ਚਾਹੀਦੇ ਆ, ਅਤੇ ਤੁਸੀਂ ਜ਼ਰੂਰ ਬ੍ਰੈਂਪਟਨ ਟੀ ਵੀ ਐਨ ਅਪਲਾਈਸਿਸ 'ਤੇ ਪਹੁੰਚਣਾ। ਟੀ ਵੀਜ਼ ਚਾਹੀਦੇ ਆ, ਉਸ ਦੇ ਲਈ ਵੀ ਤੁਹਾਨੂੰ ਬੈਸਟ ਸਰਵਿਸਿਜ਼ ਐਂਡ ਬੈਸਟ ਪ੍ਰਾਈਸ ਮਿਲਣੀ ਆ ਜੀ ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 'ਤੇ, ਚੁੰਕਿਊਸੀ ਐਂਡ ਬੋਵੇਡ ਦੇ ਇੰਟਰਸੈਕਸ਼ਨ 'ਤੇ, ਜਿੱਥੇ ਬਾਕੀ ਸਾਰੇ ਓਕੇਜ਼ਨ ਨੂੰ ਇਹ ਸਪੈਸ਼ਲ ਬਣਾਉਂਦੇ ਆ। ਅਤੇ ਫਾਦਰਸ ਡੇ ਦੇ ਲਈ ਵੀ ਤੁਹਾਨੂੰ ਬਹੁਤ ਸਾਰਾ ਡਿਸਕਾਊਂਟ, ਅਤੇ 6 ਮਹੀਨਿਆਂ ਬਾਅਦ ਤੁਸੀਂ ਪੇ ਕਰ ਸਕਦੇ ਹੋ, ਕੋਈ ਵਿਆਜ ਪੇ ਨਹੀਂ ਕਰਨਾ, ਘਰ ਫਰੀ ਡਿਲੀਵਰ ਕੀਤੇ ਜਾਣਗੇ ਅਪਲਾਈਸਿਸ। ਟੀ ਵੀਜ਼ ਲੈਣੇ ਹੋਣ, ਅਪਲਾਈਸਿਸ ਲੈਣੇ ਹੋਣ, ਬ੍ਰੈਂਪਟਨ ਟੀ ਵੀ ਐਂਡ ਅਪਲਾਈਸਿਸ 905-450-2828 905-450-2828 'ਤੇ ਕਾਲ ਕਰ ਸਕਦੇ ਹੋ, 905-450-2828 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਨੈਕਸਟ ਕਾਲ ਆ ਸਾਡੇ ਨਾਲ ਗਰੇਵਾਲ, ਇਹ ਤੁਹਾਡਾ ਨਾਮ ਆ ਰਿਹਾ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਤੁਹਾਨੂੰ ਫਾਦਰ ਡੇ ਦੀਆਂ ਮੁਬਾਰਕਾਂ ਬਹੁਤ ਬਹੁਤ
0: ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ।
1: ਹਾਂਜੀ, ਕਿਉਂਕਿ ਇਹ ਆ ਨਾ ਜਿੱਦਾਂ ਮਦਰ ਆ ਜਿਹੜਾ ਉਹਦੇ ਕੋਲ ਬੱਚੇ ਜ਼ਿਆਦਾ ਟਾਈਮ ਰਹਿੰਦੇ ਆ, ਹਨਾ, ਜ਼ਿਆਦਾ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ ਮਦਰ ਦੀਆਂ, ਕਰਦੇ ਤਾਂ ਫਾਦਰ ਦਾ ਵੀ ਆ, ਕਿਉਂਕਿ ਫਾਦਰ ਵੀ ਮਤਲਬ ਇਹ ਵੀ ਜਦੋਂ ਕਮਾਉਣ ਜਾਂਦੇ ਆ, ਹਨਾ,
0: ਬਿਲਕੁਲ,
1: ਇਹਨਾਂ ਕੋਲ ਟਾਈਮ ਘੱਟ ਹੁੰਦਾ ਬੱਚਿਆਂ ਲਈ।
0: ਹਾਂਜੀ,
1: ਕਿਉਂਕਿ ਮਾਂ ਦਾ ਇਸ ਕਰਕੇ ਜ਼ਿਆਦਾ ਕਰਦੇ ਨੇ ਕਿਉਂਕਿ ਮਾਂ ਨੇ ਦੇਖਣਾ ਤੁਸੀਂ ਕੀ ਖਾਣਾ ਪੀਣਾ, ਤੇ ਜੋ ਵੀ ਜ਼ਿੰਮੇਵਾਰੀਆਂ ਨੇ ਸਭ ਤੋਂ ਵੱਧ ਮਾਂ ਦੇ ਸਿਰ ਤੇ ਹੁੰਦੀਆਂ ਨੇ।
0: ਜੀ ਬਿਲਕੁਲ।
1: ਹਾਂਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ।
1: ਹਾਂਜੀ, ਵੈਲਕਮ,
0: ਥੈਂਕ ਯੂ ਜੀ, ਥੈਂਕ ਯੂ। ਪਰ ਮੈਨੂੰ ਲੱਗਦਾ ਕਿ ਉਹੀ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਫਾਦਰ ਨੇ ਕਮਾਉਣਾ ਅਤੇ ਮਦਰ ਲਈ ਵੀ ਪੋਸੀਬਲ ਤਾਂ ਹੀ ਆ ਘਰ ਰਹਿ ਕੇ ਬੱਚਿਆਂ ਨੂੰ ਦੇਖਣਾ, ਕਿਉਂਕਿ ਨਹੀਂ ਤਾਂ ਬਹੁਤ ਸਾਰੇ ਪਰਿਵਾਰ ਹੈਗੇ ਆ ਜਿਨ੍ਹਾਂ ਨੂੰ ਮਦਰ ਨੂੰ ਵੀ ਕੰਮ ਕਰਨਾ ਪੈਂਦਾ, ਫਾਦਰਸ ਨੂੰ ਵੀ ਕੰਮ ਕਰਨਾ ਪੈਂਦਾ, ਦੋਨੇ ਪੇਰੈਂਟ ਕੰਮ ਕਰਦੇ ਆ ਅਤੇ ਬੱਚੇ ਫਿਰ ਕਈ ਵਾਰੀ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਟਾਈਮ ਜਿਹੜਾ ਹੈਗਾ ਇਕੱਲਿਆਂ ਕੱਢਣਾ ਪੈਂਦਾ, ਕਿਉਂਕਿ ਘਰ ਦੀਆਂ ਜ਼ਿੰਮੇਵਾਰੀਆਂ, ਘਰ ਦੇ ਖਰਚੇ, ਇਹ ਸਾਰੀਆਂ ਚੀਜ਼ਾਂ ਨੂੰ ਵੀ ਪੂਰਾ ਕਰਨਾ ਪੈਂਦਾ ਅਤੇ ਨਾਲ ਦੀ ਨਾਲ ਫਿਰ ਬੱਚਿਆਂ ਨੂੰ ਵੀ ਟਾਈਮ ਦੇਣਾ ਪੈਂਦਾ। ਪਰ ਫਾਦਰਸ ਡੇ ਆ ਜੀ, ਸੋ ਮੁਬਾਰਕਬਾਦ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਫਾਦਰਸ ਡੇ ਦੀਆਂ। 416-233-7388 'ਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੇ ਸਾਡੇ ਲਿਸਨਰਸ ਜੀ, ਤੁਸੀਂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਹੈ, ਕੋਈ ਇੰਟੀਰੀਅਰ ਰੈਨੋਵੇਸ਼ਨ ਹੋ ਗਈ ਜਾਂ ਫਿਰ ਤੁਸੀਂ ਡਰਾਈਵੇ ਬਣਾਉਣਾ ਹੋਵੇ, ਜੀ ਟੀ ਏ ਦੇ ਏਰੀਏ ਦੇ ਵਿੱਚ ਹੈਗੇ ਹੋ ਜਾਂ ਫਿਰ ਜੀ ਟੀ ਤੋਂ ਬਾਹਰ ਦੇ ਏਰੀਏ 'ਚ ਹੈਗੇ ਹੋ, ਹੈਮਿਲਟਨ, ਸਟੋਨੀ ਕ੍ਰੀਕ, ਵੈਲੈਂਟ, ਥੋਰਲਡ, ਐਂਡ ਸਪੈਸ਼ਲੀ ਨਾਇਆਗਰਾ ਫੋਲਸ ਦੇ ਵਿੱਚ ਹੈਗੇ ਹੋ, ਕੋਈ ਕਮਰਸ਼ੀਅਲ ਯੂਨਿਟ ਰੈਡੀ ਕਰਾਉਣਾ ਜਾਂ ਫਿਰ ਕੋਈ ਰੈਜ਼ੀਡੈਂਸ਼ੀਅਲ ਤੁਸੀਂ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ, ਬੀ ਬਿਲਡ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਜੀ। ਇਹ ਤੁਹਾਨੂੰ ਲੀਗਲ ਬੇਸਮੈਂਟ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਨੇ, ਅਗਰ ਬੇਸਮੈਂਟ ਬਣੀ ਹੋਈ ਹੈ ਲੀਗਲ ਕਿੱਦਾਂ ਕਰ ਸਕਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਸਲਾਹ ਦੇ ਸਕਦੇ ਨੇ, ਅਤੇ ਜਾਂ ਫਿਰ ਤੁਸੀਂ ਸਕਰੈਚ ਤੋਂ ਆਪਣੀ ਬੇਸਮੈਂਟ ਬਣਾਉਣੀ ਆ, ਲੀਗਲ ਕਰਨੀ ਚਾਹੁੰਦੇ ਹੋ, ਪਰਮਿਟ ਵਗੈਰਾ ਦਾ ਸਾਰਾ ਟੇਕ ਕੇਅਰ ਕਰਨ, ਉਹਦੇ ਵਿੱਚ ਵੀ ਤੁਹਾਡੀ ਹੈਲਪ ਕਰ ਦੇਣਗੇ। ਸੋ ਇੰਟੀਰੀਅਰ ਰੈਨੋਵੇਸ਼ਨ ਦੇ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਜਾਂ ਫਿਰ ਤੁਸੀਂ ਡਰਾਈਵੇ ਬਣਾਉਣਾ ਹੋਵੇ, ਸਟੈਂਪ ਕੌਂਕਰੀਟ ਦਾ ਕੰਮ ਕਰਾਉਣਾ ਹੋਵੇ, 647-233-6000, 647-233-6000, ਐਂਡ ਸਪੈਸ਼ਲੀ ਨਾਇਗਰਾ ਫੋਲਸ ਦੇ ਵਿੱਚ ਹੈਗੇ ਹੋ ਜਾਂ ਸੇਂਟ ਕੈਥਰੀਨ 'ਚੋਂ ਜਾਂ ਵੈਲਨ 'ਚੋਂ, ਅਤੇ ਉੱਥੇ ਇਹਨਾਂ ਦੇ ਜਿਹੜੇ ਚੱਲਦੇ ਹੋਏ ਕੰਮ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਸੈਟਿਸਫੈਕਸ਼ਨ ਦੇ ਲਈ। ਅਤੇ ਬਾਕੀ ਕੋਈ ਸਲਾਹ ਲੈਣੀ ਹੋਵੇ, ਵਿੰਡੋਜ਼ ਚੇਂਜ ਕਰਾਉਣੀ ਆ ਜਾਂ ਇੰਟੀਰੀਅਰ ਰੈਨੋਵੇਸ਼ਨ ਦਾ ਕੋਈ ਵੀ ਕੰਮ ਆ, ਉਸ ਦੇ ਲਈ ਵੀ ਤੁਸੀਂ ਕਾਲ ਕਰ ਸਕਦੇ ਹੋ। 416-233-6000, 647-233-6000 ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਅਤੇ ਨਾਲ ਦੀ ਨਾਲ ਕੁਛ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰਾ ਸਾਥ ਦੇ ਰਹੇ ਹੋਵੋਗੇ, ਉਸ ਦੇ ਲਈ ਬਹੁਤ ਸ਼ੁਕਰੀਆ। ਜਿੱਥੇ ਜਿੱਥੇ ਵੀ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਅਤੇ ਨਾਲ ਦੀ ਨਾਲ ਮੇਰਾ ਸਾਥ ਦੇ ਰਹੇ ਹੋ, ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਇੱਕ ਸੁਨੇਹਾ ਹੋਰ ਸੁਣਾ ਦਈਏ ਅਤੇ ਫਿਰ ਆਪਣੀ ਗੱਲਬਾਤ ਤੁਹਾਡੇ ਨਾਲ ਜੀ ਚੱਲਦੀ ਰਹੇਗੀ।
2: ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2 ਐਂਡ ਹਾਫ ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222.
0: 7:27 ਹੋ ਗਿਆ ਜੀ। ਅਤੇ ਤੁਸੀਂ ਜਦੋਂ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਬੱਚਿਆਂ ਦੇ ਨਾਲ ਹੁਣ ਸਕੂਲ ਬੱਚਿਆਂ ਦੇ ਖਤਮ ਹੋ ਜਾਣੇ ਆ, ਅਤੇ ਬੱਚਿਆਂ ਦੇ ਨਾਲ ਜਦੋਂ ਵੀ ਕਿਤੇ ਜਾਣਾ ਹੈ, ਐਜ਼ ਅ ਸਪੈਸ਼ਲੀ ਕਿਤੇ ਬੀਚ ਵਗੈਰਾ 'ਤੇ ਜਾਣਾ, ਅਤੇ ਥੋੜ੍ਹਾ ਜਿਹਾ ਖਿਆਲ ਰੱਖਣਾ ਜੀ, ਆਪਣੇ ਆਪ ਨੂੰ ਰਿਮਾਇੰਡ ਕਰਾ ਦੇਣਾ। ਵੈਸੇ ਤਾਂ ਅਸੀਂ ਇਹ ਚੀਜ਼ ਕਾਫੀ ਇੰਸੀਡੈਂਟ ਇੱਦਾਂ ਦੇ ਸੁਣ ਲੈਂਦੇ ਹਾਂ, ਹੁਣ ਅਸੀਂ ਬੜੇ ਚੌਕਸ ਹੋਏ ਹੋਏ ਹਾਂ, ਪਰ ਜਦੋਂ ਤੁਹਾਡੇ ਨਾਲ ਬੱਚੇ ਹੁੰਦੇ ਆ, ਪਾਣੀ ਦੇ ਵਿੱਚ ਜਦੋਂ ਤੁਸੀਂ ਜਾਂਦੇ ਹੋ ਵਸਾਹ ਬਿਲਕੁਲ ਨਹੀਂ ਕਰਨਾ, ਥੋੜ੍ਹਾ ਜਿਹਾ ਆਪਣਾ ਖਿਆਲ ਜ਼ਿਆਦਾ ਰੱਖਣਾ, ਆਪਣਾ ਵੀ ਅਤੇ ਸਪੈਸ਼ਲੀ ਬੱਚਿਆਂ ਦਾ, ਕਿਉਂਕਿ ਬੱਚਿਆਂ ਨੂੰ ਖਤਰੇ ਦਾ ਨਹੀਂ ਪਤਾ ਹੁੰਦਾ। ਸੋ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਾਡੇ ਲਈ ਖਤਰਾ ਜਾਂ ਇੱਥੇ ਸਾਨੂੰ ਨੁਕਸਾਨ ਹੋ ਸਕਦਾ। ਜ਼ਰੂਰ ਜਾਓ, ਪਰ ਆਪਣਾ ਖਿਆਲ ਰੱਖੋ ਅਤੇ ਨਾਲ ਬੱਚਿਆਂ ਦਾ ਵੀ ਥੋੜ੍ਹਾ ਜਿਹਾ ਐਕਸਟਰਾ ਖਿਆਲ ਰੱਖੋ। ਐਂਡ ਜਦੋਂ ਕਿਤੇ ਤੁਸੀਂ ਨਵੀਂ ਜਗ੍ਹਾ 'ਤੇ ਜਾਂਦੇ ਹੋ ਤਾਂ ਪਲੀਜ਼ ਮੇਕ ਸ਼ੋਰ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਤੁਸੀਂ ਜ਼ਿਆਦਾ ਕੋਸ਼ਿਸ਼ ਕਰਕੇ ਚੱਲੋ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਜਿਹਾ ਟਾਈਮ ਹੈ ਜੀ ਆਪਣੇ ਆਪ ਨੂੰ ਹੋਰ ਚੌਕਸ ਕਰਨ ਦਾ। ਜਿੱਦਾਂ ਜਿੱਦਾਂ ਟਾਈਮ ਬਦਲ ਰਿਹਾ, ਅਸੀਂ ਗੱਲ ਕਰਦੇ ਹੁੰਦੇ ਹਾਂ ਕਿ ਦੁਨੀਆ ਨੇ ਬਹੁਤ ਤਰੱਕੀ ਕਰ ਲਈ ਆ, ਸੋ ਕਈ ਚੀਜ਼ਾਂ ਦੇ ਵਿੱਚ ਜਿਹੜੀ ਤਰੱਕੀ ਹੈਗੀ ਉਹ ਸਾਨੂੰ ਨੁਕਸਾਨ ਵੀ ਕਰਦੀ ਆ। ਪਰ ਜ਼ਰੂਰੀ ਕੋਸ਼ਿਸ਼ ਕਰਿਓ ਕਿ ਆਪਣਾ ਖਿਆਲ ਰੱਖਿਓ ਐਂਡ ਬੱਚਿਆਂ ਦਾ ਵੀ ਖਿਆਲ ਰੱਖਿਓ। ਇਹ ਸੁਨੇਹਾ ਇਸ ਕਰਕੇ ਆ ਕਿਉਂਕਿ ਹੁਣ ਸਮਰ ਆ ਗਿਆ ਅਤੇ ਤੁਹਾਡੇ ਕੋਲ ਐਕਸਟਰਾ ਟਾਈਮ ਹੋਊਗਾ ਬੱਚਿਆਂ ਦੇ ਨਾਲ ਸਪੈਂਡ ਕਰਨ ਦੇ ਲਈ। ਕੈਨੇਡਾ ਨੇ 6-0 ਦੇ ਨਾਲ ਖਤਰ ਨੂੰ ਹਰਾਇਆ। ਬੜੀ ਵੱਡੀ ਜਿੱਤ ਜਿਹੜੀ ਹੈਗੀ ਆ ਕੈਨੇਡਾ ਦੀ ਟੀਮ ਦੀ ਹੋਈ, ਸਾਰੇ ਜਣੇ ਬੜੀ ਸੈਲੀਬ੍ਰੇਟ ਕੀਤਾ, ਤੁਸੀਂ ਵੀ ਬੜੀ ਖੁਸ਼ੀ ਮਨਾਈ ਹੋਗੀ। ਅਤੇ ਕਾਫੀ ਸਾਰੇ ਜਿਹੜੇ ਮੈਚਸ ਹੈਗੇ ਆ ਚੱਲ ਰਹੇ ਆ ਇਸ ਸਮਰ ਦੇ ਵਿੱਚ, ਜਦੋਂ ਬੱਚਿਆਂ ਨੂੰ ਛੁੱਟੀਆਂ ਹੈਗੀਆਂ ਅਤੇ ਨਾਲ ਦੀ ਨਾਲ ਤੁਸੀਂ ਬੱਚਿਆਂ ਨੂੰ ਕੋਈ ਐਕਸਟਰਾ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਜਿਹਦੇ ਵਿੱਚ ਕੋਈ ਗੇਮ ਹੋਊਗੀ ਉਹਦੇ ਵਿੱਚ ਵੀ ਲਾ ਸਕਦੇ ਹੋ। ਨਿਊਜ਼ੀਲੈਂਡ ਦੇ ਮੈਂ ਇੱਕ ਪਲੇਅਰ ਹੈਗੇ ਆ ਜਿਹੜੇ ਪੰਜਾਬੀ ਆ, ਉਹਨਾਂ ਦੀ ਇੰਟਰਵਿਊ ਸੀਗੀ, ਉਹ ਸੁਣ ਰਹੀ ਸੀਗੀ। ਸਰਪ੍ਰੀਤ ਉਹਨਾਂ ਦਾ ਨਾਮ ਹੈ, ਨਿਊਜ਼ੀਲੈਂਡ ਦੀ ਟੀਮ ਲਈ ਆਈ ਬਿਲੀਵ 99% ਆਈ ਥਿੰਕ ਆਮ ਰਾਈਟ ਉਹ ਖੇਡਦੇ ਆ। ਅਤੇ ਉਹ ਜੀ ਕਹਿੰਦੇ ਬਈ 7 ਸਾਲ ਦੀ ਉਮਰ 'ਚ ਮੈਂ ਜਦੋਂ ਸੀ 7 ਸਾਲਾਂ ਦਾ ਸੀ ਉਦੋਂ ਮੇਰੇ ਮਦਰ ਲੈ ਕੇ ਜਾਂਦੇ ਹੁੰਦੇ ਸੀ ਖਿਡਾਉਣ ਮੈਨੂੰ, ਸੋ ਉਦੋਂ ਤੋਂ ਮੈਂ ਖੇਡਣ ਲੱਗਿਆ ਅਤੇ ਉਦੋਂ ਤੋਂ ਮੇਰਾ ਇੰਟਰਸਟ ਬਣਿਆ। ਸੋ ਤੁਸੀਂ ਵੀ ਆਪਣੇ ਬੱਚੇ ਨੂੰ ਚਾਹੁੰਦੇ ਹੋ ਕਿਸੇ ਗੇਮ ਦੇ ਵਿੱਚ ਪਾਉਣਾ ਤਾਂ ਜ਼ਰੂਰ ਇਹ ਚੰਗਾ ਸਮਾਂ ਤੁਹਾਡੇ ਲਈ ਹੋ ਸਕਦਾ। 416-233-7368 416-233-7368 ਦੱਸਿਓ ਜੀ ਆਹ ਗਾਣਾ ਤੁਹਾਨੂੰ ਪਸੰਦ ਆਇਆ। ਮੈਂ ਸੁਣਿਆ ਇਸ ਵੀਕ ਅਤੇ ਮੈਨੂੰ ਬੜਾ ਚੰਗਾ ਲੱਗਿਆ। ਕਿਹਨੇ ਗਾਇਆ ਇਹ ਵੀ ਦੱਸਿਓ ਮਾੜਾ ਜਿਹਾ, ਕਾਪੀ ਨਾ ਕਰਿਓ, ਗੂਗਲ ਨਾ ਕਰਿਓ, ਪਰ ਯਾਦ ਹੋਇਆ ਤਾਂ ਦੱਸਿਓ।

0: ਸਰ ਗਾਣਾ ਤੁਹਾਨੂੰ ਸੁਣਾਵਾਂਗੇ, ਸਾਡੇ ਨਾਲ ਕਾਲ ਹੋਰ ਤੇ ਉਹਨਾਂ ਨਾਲ ਗੱਲ ਕਰ ਲਈਏ ਜੀ। ਨੈਕਸਟ ਕਾਲ ਹੈ 9409 ਨੰਬਰ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਕਿਵੇਂ ਹੋ?
0: ਮੈਂ ਠੀਕ ਹਾਂ ਜੀ, ਤੁਸੀਂ ਕਾਲ ਕਰ ਲਈ, ਹੋਰ ਠੀਕ ਹੋ ਗਏ? ਤੁਸੀਂ ਸੁਣਾਓ ਕੀ ਹਾਲ ਚਾਲ?
1: ਵਧੀਆ। ਮੈਂ ਪਾਪਾ ਦਾ ਹੀ ਤੁਹਾਨੂੰ ਦੱਸਣਾ ਸੀ ਕਿ ਆਪਣਾ ਨੀ ਗੱਲਬਾਤ ਪਾਪਾ ਨਾਲ ਨਹੀਂ ਕਰਦੇ ਪਰ ਅੰਦਰੋਂ ਪਿਆਰ ਹੁੰਦਾ। ਜਿੱਦਾਂ ਮੇਰਾ ਭਰਾ ਵੀ ਹੈ ਪਰ ਪਾਪਾ ਦਾ ਮੇਰੇ ਨਾਲ ਜ਼ਿਆਦਾ, ਮੈਨੂੰ ਪੁੱਛਦੇ ਰਹਿੰਦੇ ਪੈਸੇ ਤਾਂ ਨੀ ਚਾਹੀਦੇ। ਕੱਲ ਜਿੱਦਾਂ ਮੈਨੂੰ ਚਾਹੀਦੇ ਸੀ ਪੈਸੇ ਮੈਂ ਮੰਮਾ ਨੂੰ ਕਿਹਾ, ਮੰਮਾ ਕਹਿੰਦੇ ਕੋਈ ਨਾ ਪਾਪਾ ਨੂੰ ਰਾਤ ਨੂੰ ਮੰਗਦੀ ਆ ਮੈਂ ਪਾਪਾ ਤੋਂ, ਤੇ ਮੰਮਾ ਨੇ ਪਾਪਾ ਤੋਂ ਮੰਗੇ, ਪਾਪਾ ਮੰਮਾ ਨੂੰ ਗਾਲਾਂ ਕੱਢਣ ਲੱਗ ਗਏ। ਫਿਰ ਜਦੋਂ ਮੰਮਾ ਨੇ ਕਿਹਾ ਕਿ ਗਗਨ ਨੂੰ ਚਾਹੀਦੇ ਆ, ਫਿਰ ਚੁੱਪ ਕਰਕੇ ਫੜਾ ਤੇ ਪੈਸੇ। ਬਾਅਦ ਚ ਰੋਟੀ ਖਾਂਦੇ ਕਹਿੰਦੇ ਕਿ ਜੇ ਚਾਹੀਦੇ ਹੋਈ ਖੁਦ ਮੰਗਿਆ ਕਰੋ, ਵਿਚੋਲਾ ਗਿਆ ਪਾਨੇ ਵਿੱਚ।
0: ਦੇਖ ਲਓ ਹਨਾ ਤੁਹਾਨੂੰ ਕਿੰਨਾ ਪਿਆਰ ਕਰਦੇ ਆ ਉਹ।
1: ਹਾਂਜੀ, ਸਵੇਰੇ ਵੀ ਫਿਰ ਮੈਂ ਕੰਮ ਤੋਂ ਜਦੋਂ ਨਿਕਲਣ ਲੱਗੀ ਘਰੋਂ, ਫਿਰ ਮੈਨੂੰ ਧੱਕੇ ਨਾਲ ਮੈਨੂੰ $100 ਫੜਾਤਾ, ਕਹਿੰਦੇ ਚਾਹੀਦੇ ਕੋਈ ਨੀ ਦੱਸ ਦਿਆ ਕਰ।
0: ਵੈਰੀ ਨਾਈਸ, ਥੈਂਕ ਯੂ ਸੋ ਮਚ ਜੀ, ਤੁਸੀਂ ਸ਼ੇਅਰ ਕੀਤਾ ਸਾਡੇ ਨਾਲ, ਬਹੁਤ ਸ਼ੁਕਰੀਆ ਗਗਨ।
1: ਹਾਂਜੀ,
0: ਥੈਂਕ ਯੂ ਜੀ। ਬਿਲਕੁਲ ਫਾਦਰਸ ਦਾ ਪਿਆਰ ਇਹੀ ਹੁੰਦਾ ਜੀ, ਤੇ ਫਾਦਰਸ ਦਾ ਗੁੱਸਾ ਵੀ ਬੜਾ ਭੈੜਾ ਹੁੰਦਾ ਬਈ, ਜੇ ਕਿਸੇ ਨੂੰ ਯਾਦ ਹੋਵੇ। ਵੈਸੇ ਤਾਂ ਫਾਦਰਸ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਥੋੜ੍ਹੇ ਜਿਹੇ ਜਿਹੜੇ ਪਿੰਡਾਂ ਵਾਲੇ ਫਾਦਰਸ ਹੁੰਦੇ ਆ ਉਹਨਾਂ ਦਾ ਗੁੱਸਾ ਥੋੜ੍ਹਾ ਜ਼ਿਆਦਾ ਤੇਜ਼ ਹੁੰਦਾ। ਗੁੱਸਾ ਨਾ ਆਵੇ ਤਾਂ ਨਾ ਆਵੇ, ਤਾਂ ਜਦੋਂ ਆ ਜਾਵੇ ਤਾਂ ਫਿਰ ਉਹ ਯਾਦ ਹੀ ਹੋਊਗਾ ਤੁਹਾਨੂੰ ਵੀ। ਮੈਨੂੰ ਵੀ ਯਾਦ ਆ ਇੱਕ ਵਾਰ ਮੇਰੇ ਨਾਲ ਵੀ ਕੁਛ ਇੱਦਾਂ ਦਾ ਹੋਇਆ ਸੀ। ਪਰ ਜਿਹੜਾ ਫਾਦਰਸ ਦਾ ਪਿਆਰ ਹੈ ਅਤੇ ਗੁੱਸਾ, ਜਦੋਂ ਅਸੀਂ ਪੇਰੈਂਟ ਬਣ ਜਾਂਦੇ ਹਾਂ ਉਦੋਂ ਸਾਨੂੰ ਪਤਾ ਲੱਗਦਾ ਵੀ ਨਹੀਂ, ਸਾਨੂੰ ਉਹ ਜਿਹੜੀ ਚੀਜ਼ ਕਹਿੰਦੇ ਸੀ ਉਹ ਚੰਗੇ ਵਾਸਤੇ ਕਹਿੰਦੇ ਸੀ, ਪਰ ਓਬਵੀਅਸਲੀ ਜਦੋਂ ਬੱਚੇ ਹੁੰਦੇ ਆ ਸਾਨੂੰ ਵੀ ਨਹੀਂ ਸਮਝ ਆਉਂਦੀ। ਅਤੇ ਪਰ ਫਾਦਰਸ ਦਾ ਪਿਆਰ ਅਤੇ ਗੁੱਸਾ ਤੇਜ਼ ਹੀ ਹੁੰਦਾ। ਨੈਕਸਟ ਕਾਲ ਹੈ, ਉਹ ਲਾਈਨ ਡਰੋਪ ਹੋ ਗਈ ਜੀ, ਬਲਵਿੰਦਰ ਜੀ ਦੀ ਕਾਲ ਸੀਗੀ। 416-233-7368 ਸਟੂਡੀਓ ਦੇ ਨੰਬਰ ਜੀ ਕਾਲ ਕਰ ਸਕਦੇ ਹੋ। ਤੁਹਾਨੂੰ ਅਸੀਂ ਅਪਰਾ ਫੈਸ਼ਨ ਦਾ ਸੁਨੇਹਾ ਦੱਸਦੀਏ, ਅਸੀਂ ਮਦਰਸ ਡੇ 'ਤੇ ਬੜਾ ਇਹਨਾਂ ਦਾ ਜ਼ਿਕਰ ਕਰਦੇ ਹਾਂ, ਵੈਸੇ ਤਾਂ ਹਰ ਸ਼ਨੀਵਾਰ ਹੀ ਜ਼ਿਕਰ ਕਰਦੇ ਹਾਂ ਜੀ ਇਹਨਾਂ ਦਾ, ਕਿਉਂਕਿ ਮੇਰੀਆਂ ਭੈਣਾਂ ਦੇ ਲਈ ਜ਼ਿਕਰ ਕਰਨਾ ਬਣਦਾ। ਜਦੋਂ ਵਿਆਹ ਸ਼ਾਦੀ 'ਤੇ ਜਾਣਾ ਹੈ, ਕੋਈ ਸੂਟ ਖਰੀਦਣਾ, ਅਤੇ ਤੁਸੀਂ ਲੱਭਦੇ ਹੋ ਕਿ ਕਿੱਥੇ ਜਾਈਏ ਅਸੀਂ ਸੂਟ ਖਰੀਦਣ ਦੇ ਲਈ, ਤਾਂ ਅਪਰਾ ਫੈਸ਼ਨ 'ਤੇ ਜਾਣਾ। ਹੁਣ ਸੂਟਾਂ ਦੀ ਅਸੀਂ ਗੱਲ ਕਰ ਲਈ ਜੀ, ਲਹਿੰਗੇ ਗਰਾਰੇ ਸ਼ਰਾਰਿਆਂ ਦੀ ਗੱਲ ਕਰ ਲੈਂਦੇ ਹਾਂ, ਜਾਂ ਪਾਰਟੀ ਵੇਅਰ ਸੂਟਾਂ ਦੀ ਗੱਲ ਕਰ ਲੈਂਦੇ ਹਾਂ, ਹੈਵੀ ਡਰੈਸਿਸ ਦੀ ਗੱਲ ਕਰ ਲੈਂਦੇ ਹਾਂ, ਸੂਟਾਂ ਦੇ ਨਾਲ ਮੈਚ ਕਰਦੀ ਜੁਐਲਰੀ ਦੀ ਗੱਲ ਕਰ ਲੈਂਦੇ ਹਾਂ। ਪਰ ਫਾਦਰਸ ਡੇ ਆ ਤਾਂ ਫਿਰ ਫਾਦਰਸ ਡੇ 'ਤੇ ਕਿਉਂ ਨਾ ਗੱਲ ਕਰੀਏ ਅਸੀਂ ਕੁੜਤੇ ਪਜਾਮਿਆਂ ਦੀ। ਤੁਸੀਂ ਲੋਹੀਆਂ ਚਾਹੀਦੀਆਂ, ਪੱਗਾਂ ਦਾ ਕੱਪੜਾ ਚਾਹੀਦਾ, ਤੁਸੀਂ ਚਾਹੁੰਦੇ ਹੋ ਫਾਦਰ ਦੇ ਲਈ ਸੋਹਣਾ ਕੁੜਤਾ ਪਜਾਮਾ ਹੋਵੇ ਅਤੇ ਨਾਲ ਜੱਚਦੀ ਸੋਹਣੀ ਮੈਚ ਕਰਦੀ ਪੱਗ ਹੋਵੇ, ਤਾਂ ਤੁਸੀਂ ਜ਼ਰੂਰ ਜੀ ਅਪਰਾ ਫੈਸ਼ਨ 'ਤੇ ਜਾਇਓ, ਇਹਨਾਂ ਦੇ ਕੋਲੋਂ ਤੁਹਾਨੂੰ ਕੁੜਤੇ ਪਜਾਮੇ ਵੀ ਮਿਲ ਜਾਣੇ ਆ। ਸੋ ਅੱਜ ਮੈਂ ਇਸ ਚੀਜ਼ 'ਤੇ ਜ਼ਿਆਦਾ ਜ਼ੋਰ ਦਊਂਗੀ, ਜਦੋਂ ਅਸੀਂ ਕਹਿੰਦੇ ਹੁੰਦੇ ਹਾਂ ਮਦਰਸ ਡੇ ਆ ਜੀ, ਆਪਣੀ ਮਦਰ ਨੂੰ ਸੂਟ ਲੈ ਕੇ ਦਿਓ, ਅਤੇ ਹੁਣ ਜ਼ਰੂਰ ਹੈ ਫਾਦਰਸ ਡੇ ਆ, ਅਤੇ ਆਪਣੇ ਫਾਦਰ ਦੇ ਲਈ ਤੁਸੀਂ ਕੁੜਤਾ ਪਜਾਮਾ ਲੈਣਾ ਅਤੇ ਨਾਲ ਸੋਹਣੀ ਪੱਗ ਲੈਣੀ ਆ ਜੀ। ਤਾਂ ਫਿਰ ਅਪਰਾ ਫੈਸ਼ਨ ਜਿਹੜੀ ਸਟੀਲ ਐਂਡ ਟੋਰਬਮ 'ਤੇ ਨੇ, 2575 ਸਟੀਲਸ ਐਵੀਨਿਊ ਈਸਟ, ਯੂਨਿਟ ਨੰਬਰ 21, ਪਹੁੰਚਣਾ ਉੱਥੇ ਅਪਰਾ ਫੈਸ਼ਨ 'ਤੇ, 647-641-4595, 6474145-95 'ਤੇ ਕਾਲ ਕਰ ਸਕਦੇ ਹੋ। ਲਾਈਨ ਇੱਕ ਹੋਰ ਸੀਗੀ ਜੀ, ਡਰੋਪ ਹੋ ਗਈ, ਬੜੀ ਕਾਹਲੀ 'ਚ ਆ ਸਾਰੇ ਬਈ, ਅੱਜ ਕੀ ਇਹੋ ਜਿਹਾ ਹੋ ਰਿਹਾ ਜਿਹੜੇ ਸਾਰੇ ਜਣੇ ਕਾਹਲੀ 'ਚ, ਲਾਈਨ ਬੜੀ ਛੇੜੀ ਡਰੋਪ ਹੋ ਜਾਂਦੀ ਆ। ਆਈ ਡੋਂਟ ਨੋ ਸਟੂਡੀਓ 'ਚ ਡਰੋਪ ਹੋ ਗਈ ਜਾਂ ਬਟ ਤੁਹਾਡੇ ਵੱਲੋਂ, ਪਰ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਟੀਵਨਸ ਫਰਨੀਚਰ, ਤੁਸੀਂ ਘਰ ਫਰਨੀਚਰ ਲੈ ਕੇ ਜਾਣਾ ਜੀ, ਅਤੇ ਫਾਦਰਸ ਡੇ 'ਤੇ ਆਫਕੋਰਸ ਤੁਹਾਡਾ ਜ਼ਰੂਰ ਮਾਣ ਸਤਿਕਾਰ ਕਰਨਗੇ, ਕੁਛ ਨਾ ਕੁਛ ਰਿਆਇਤ ਤੁਹਾਨੂੰ ਜ਼ਰੂਰ ਮਿਲੇਗੀ। ਸਟੀਵਨਸ ਫਰਨੀਚਰ, ਸੋਹਣਾ ਫਰਨੀਚਰ ਖਰੀਦਣਾ, ਘਰ ਨੂੰ ਸੋਹਣਾ ਬਣਾਉਣਾ, ਅਤੇ ਨਾਲ ਦੀ ਨਾਲ ਤੁਸੀਂ ਫਰਨੀਚਰ 'ਤੇ ਤੁਹਾਨੂੰ ਚਾਹੁੰਦੇ ਹੋ ਕਿ ਫਾਈਨੈਂਸਿੰਗ ਹੋ ਜਾਵੇ, 6 ਮਹੀਨਿਆਂ ਬਾਅਦ ਤੁਹਾਨੂੰ ਆਪਸ਼ਨ ਮਿਲ ਜਾਵੇ ਪੇ ਕਰਨ ਦੀ ਵਿਦਆਊਟ ਐਨੀ ਇੰਟਰਸਟ, ਤਾਂ ਫਿਰ ਸਟੀਵਨਸ ਫਰਨੀਚਰ 'ਤੇ ਤੁਸੀਂ ਜ਼ਰੂਰ ਪਹੁੰਚ ਸਕਦੇ ਹੋ ਜੀ, ਜਿਹੜੇ ਕਿ ਅਗੇ ਟੋਰਬਮ ਐਂਡ ਸਟੀਲਸ ਇੰਟਰਸੈਕਸ਼ਨ 'ਤੇ ਨੇ, 905-709-050-90-050-60-905-790-560-905-790-560 ਸਟੀਵਨਸ ਫਰਨੀਚਰ 'ਤੇ ਪਹੁੰਚ ਸਕਦੇ ਹੋ। ਸਾਡੇ ਨਾਲ ਕਾਲ ਆ ਗਈ ਆ ਜੀ, ਸਰ ਮੈਂ ਨਾਮ ਗਲਤ ਨਹੀਂ ਪ੍ਰਨਾਊਂਸ ਕਰਨਾ ਚਾਹੁੰਦੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਰੋਵਰ ਦੀਪ ਸਿੰਘ ਜੀ ਜੀ, ਸਤਿ ਸ਼੍ਰੀ ਅਕਾਲ ਜੀ, ਆਇਓ ਜੀ। ਹਾਂਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਹੈਲੋ ਜੀ, ਓਕੇ, ਐਨੀ ਹਾਓ 416-233-7368 ਅਤੇ ਤੁਸੀਂ ਗੱਲਬਾਤ ਕਰ ਰਹੇ ਹੋ, ਫਾਦਰਸ ਡੇ ਸਪੈਸ਼ਲ ਹੈ ਅਤੇ ਤੁਸੀਂ ਜ਼ਰੂਰ ਆਪਣੇ ਫਾਦਰਸ ਦੇ ਲਈ ਕਾਲ ਕਰਨਾ ਚਾਹੁੰਦੇ ਹੋ, ਕੋਈ ਐਸੀ ਮੈਮਰੀ ਜਿਹੜੀ ਤਾਜ਼ਾ ਹੋ ਜਾਵੇ ਜਦੋਂ ਅਸੀਂ ਫਾਦਰਸ ਡੇ ਦੀ ਗੱਲ ਕਰਦੇ ਹਾਂ, ਪਿਆਰ ਦੀ ਗੱਲ ਕਰਦੇ ਹਾਂ, ਨਾ ਤਾਂ ਸਾਡੇ ਜਿਹੜੇ ਫਾਦਰ ਹੁੰਦੇ ਆ, ਬਾਪੂ ਨੇ ਤੁਹਾਨੂੰ ਪਿਆਰ ਵੀ ਕੋਈ ਬਹੁਤਾ ਨਹੀਂ ਜਿਤਾਉਣਾ ਹੁੰਦਾ, ਜਿੱਦਾਂ ਮਾਵਾਂ ਤਾਂ ਕਹਿੰਦੀਆਂ ਰਹਿੰਦੀਆਂ ਮੇਰਾ ਸੋਹਣਾ ਪੁੱਤ ਆ, ਇਹ ਮੇਰੀ ਸੋਹਣੀ ਧੀ ਆ, ਇੱਦਾਂ ਕਰਕੇ ਤੁਹਾਨੂੰ ਬੜੇ ਸੋਹਣੇ ਸੋਹਣੇ ਨਾਵਾਂ ਦੇ ਨਾਲ ਸਾਡੀਆਂ ਮਾਵਾਂ ਸਾਨੂੰ ਬੁਲਾਉਂਦੀਆਂ, ਪਿਆਰ ਕਰਦੀਆਂ। ਅਤੇ ਪਰ ਜਿਹੜੇ ਸਾਡੇ ਫਾਦਰ ਹੁੰਦੇ ਆ ਉਹਨਾਂ ਨੂੰ ਕੋਈ ਇੰਨਾ ਨਹੀਂ ਹੁੰਦਾ, ਨਾ ਉਹਨਾਂ ਨੇ ਆਪਣਾ ਪਿਆਰ ਦਿਖਾਉਣਾ ਹੁੰਦਾ, ਪਰ ਗੁੱਸਾ ਕਈ ਕਈ ਵਾਰ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ। ਸੋ ਫਾਦਰਸ ਡੇ ਦੀ ਗੱਲ ਹੋ ਰਹੀ ਹੈ ਜੀ, 416-233-7368 4162337368। ਕੋਈ ਐਸੀ ਮੈਮਰੀ, ਕੋਈ ਐਸੀ ਗੱਲਬਾਤ ਤੁਸੀਂ ਸਾਂਝੀ ਕਰਨੀ ਚਾਹੋ, ਐਂਡ ਸਪੈਸ਼ਲੀ ਕੋਈ ਗੁੱਸੇ ਵਾਲੀ ਗੱਲ ਯਾਦ ਤੁਹਾਨੂੰ ਆਵੇ ਵੀ ਉਦੋਂ ਬੜਾ ਗੁੱਸਾ ਆਇਆ, ਮੇਰੇ ਡੈਡੀ ਨੇ, ਮੇਰੇ ਪਾਪਾ ਨੇ, ਮੇਰੇ ਬਾਪੂ ਜੀ ਨੇ ਮੈਨੂੰ ਬੜਾ ਕੁੱਟਿਆ, ਜਾਂ ਕੁਛ ਇੱਦਾਂ ਦਾ ਹੋਇਆ ਜਿਹੜਾ ਅੱਜ ਤੁਹਾਨੂੰ ਯਾਦ ਕਰਕੇ ਤੁਸੀਂ ਮੁਸਕਰਾਉਂਦੇ ਹੋ, ਉਦੋਂ ਤਾਂ ਫਿਰ ਗੁੱਸਾ ਹੀ ਆਇਆ ਸੀਗਾ। ਪਰ ਇੱਦਾਂ ਦੀ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੈ, 416-233-7368 'ਤੇ ਕਾਲ ਕਰ ਸਕਦੇ ਹੋ। ਸਾਡੇ ਨਾਲ ਨੈਕਸਟ ਕਾਲ ਹੈ ਜੀ ਬਲਵਿੰਦਰ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਪਰਮਜੀਤ ਜੀ, ਕੀ ਹਾਲ ਆ?
0: ਮੈਂ ਠੀਕ ਹਾਂ ਜੀ, ਤੁਸੀਂ ਦੱਸੋ ਕਿਵੇਂ ਹੋ?
2: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
0: ਜੀ ਬਸ ਠੀਕ ਠਾਕ ਜੀ, ਠੀਕ ਠਾਕ।
2: ਹਾਂਜੀ ਠੀਕ ਆ, ਵਧੀਆ। ਇੱਕ ਟੱਪੇ ਆ ਕੋਈ ਸੌਂਗ ਆ ਡਿਊਟ, ਉਹ ਸੁਣਾਓਗੇ ਤੁਸੀਂ? ਪਿਛਲੇ ਲਾਸਟ ਵੀਕ ਵੀ ਸੁਣਾਇਆ।
0: ਕਿਹੜਾ ਸੌਂਗ ਜੀ?
2: ਉਹ ਕੁਛ ਟੱਪੇ ਜਿਹਾ ਆ, ਜਿੱਦਾਂ ਲੇਡੀਜ਼ ਆ, ਪਤਾ ਨਹੀਂ ਇੱਦਾਂ ਸੌਂਗ ਦਾ ਪਤਾ ਨਹੀਂ ਆ, ਪਰ ਵਧੀਆ ਸੀ ਸੌਂਗ।
0: ਅੱਛਾ ਟੱਪੇ, ਠੀਕ ਹੈ ਜੀ, ਮੈਂ ਜ਼ਰੂਰ ਕੋਸ਼ਿਸ਼ ਕਰਦੀ, ਬਿਲਕੁਲ ਮੈਂ ਸੁਣਾ ਦਿੰਦੀ ਹਾਂ ਜੀ।
2: ਠੀਕ ਹੈ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਜੀ। ਨੈਕਸਟ ਕਾਲ ਪ੍ਰੇਮ ਗਿੱਲ ਜੀ, ਸਤਿ ਸ਼੍ਰੀ ਅਕਾਲ।
3: ਹਾਂਜੀ ਪਰਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਪ੍ਰੋਗਰਾਮ ਬਹੁਤ ਵਧੀਆ ਹਮੇਸ਼ਾ ਤਰ੍ਹਾਂ
0: ਜੀ, ਬਹੁਤ ਸ਼ੁਕਰੀਆ।
3: ਹਾਂਜੀ, ਤੇ ਜਿਹੜੇ ਫਾਦਰ ਤਾਂ ਇਹ ਕਹਿ ਲਓ ਕਿ ਜਿੱਦਾਂ ਘੁਮਿਆਰ ਨੀ ਹੁੰਦਾ, ਉਹ ਜਦੋਂ ਭਾਂਡਾ ਬਣਾਉਂਦਾ ਤੇ ਥੱਲੇ ਉਹਨੇ ਹੱਥ ਰੱਖਿਆ ਹੁੰਦਾ ਤੇ ਉੱਪਰੋਂ ਥਾਪੜਦਾ ਦਿੰਦਾ ਮਿੱਟੀ ਨੂੰ
0: ਜੀ।
3: ਤੇ ਫਾਦਰ ਵੀ ਕਹਿ ਲਓ ਕਿ ਇਸ ਤਰ੍ਹਾਂ ਹੁੰਦਾ ਕਿ ਅੰਦਰੋਂ ਬੜੇ ਸੌਫਟ ਹਾਰਟਡ ਹੁੰਦੇ ਆ, ਮਤਲਬ ਕਿ ਉਹਨਾਂ ਨੂੰ ਬੱਚਿਆਂ ਦਾ ਪਤਾ ਵੀ ਹੁੰਦਾ ਕਿ ਉਹਨਾਂ ਨੂੰ ਕੀ ਭਵਿੱਖ ਵਿੱਚ ਕੀ ਚਾਹੀਦਾ ਹਨਾ,
0: ਤੇ
3: ਕੀ ਕਰਨਾ ਚਾਹੁੰਦੇ ਜਿਹੜੇ ਸੋਚਦੇ ਆ ਬੱਚਿਆਂ ਬਾਰੇ ਨਾ
0: ਜੀ।
3: ਮਤਲਬ ਇੱਕ 99% ਫਾਦਰ ਠੀਕ ਹੀ ਹੁੰਦੇ ਆ, ਕੁਛ ਕਹਿ ਲਓ 1% ਫਾਦਰ ਕਹਿ ਲਓ ਕਿ ਦੇ ਡੋਂਟ ਕੇਅਰ ਰਾਈਟ। ਤੇ ਉਹ ਮਾਵਾਂ ਦਾ ਜਿਹੜਾ ਵਾਕਿਆ ਤੁਹਾਡੀ ਗੱਲ ਸਹੀ ਆ, ਮਾਵਾਂ ਥੋੜਾ ਮਮਤਾ ਦੇ ਵਿੱਚ ਕਰਕੇ ਗਲਤੀ ਨੂੰ ਇਗਨੋਰ ਕਰ ਦਿੰਦੀਆਂ, ਪਰ ਫਾਦਰ ਦਾ ਜਿਹੜਾ ਹੁੰਦਾ ਕਿ ਉਹਨੂੰ ਕੁਰੈਕਟ ਜਗ੍ਹਾ ਤੇ ਲੈ ਕੇ ਆਉਣਾ ਨਾ, ਉਹਨੂੰ ਇਗਨੋਰ ਨੀ ਕਰਦੇ, ਉਹਨੂੰ ਦੱਸਦੇ ਕਿ ਭਾਈ ਤੇਰੀ ਗਲਤੀ ਹੈ, ਦੁਬਾਰਾ ਨਾ ਰਿਪੀਟ ਕਰੀ, ਉਹ ਤੇਰਾ ਹੀ ਨੁਕਸਾਨ ਹੋਣਾ ਬੱਚੇ ਨੂੰ। ਮਤਲਬ ਥੋੜਾ ਮਦਦ ਆਉਂਦਾ ਕਿ ਚੱਲ ਹੋ ਪਰੇ ਕੋਈ ਗੱਲ ਨੀ, ਗਲਤੀ ਹੋ ਗਈ, ਇੱਕ ਹੋ ਗਈ, ਦੋ ਹੋ ਗਈ, ਤਿੰਨ ਹੋ ਗਈ, ਕੋਈ
0: ਨੀ।
3: ਫਾਦਰ ਇਗਨੋਰ ਨੀ ਕਰਦੇ ਨਾ, ਮੈਂ ਇਹ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ ਜੀ, ਮੈਂ ਵੀ ਇੱਕ ਫਾਦਰ ਆ
0: ਜੀ।
3: ਮੈਂ ਆਪਣੇ ਬੱਚੇ ਨੂੰ ਮਤਲਬ ਹੁੰਦਾ ਕਿ ਨਹੀਂ ਉਹਨੂੰ ਮੈਂ ਸਮਝਾਵਾਂ ਔਰ ਕੰਮ ਵੀ ਸਿਖਾਵਾਂ ਹਨਾ,
0: ਬਿਲਕੁਲ।
3: ਤੇ ਮਦਰ ਨਾਲ ਕਹਿੰਦੇ ਆ ਜੀ ਕੋਈ ਨੀ ਥੋੜਾ ਫੇਰ ਸਿੱਖ ਜਾਊਗਾ, ਏਦਾਂ ਨੀ। ਮਤਲਬ ਫਾਦਰ ਦਾ ਆਪਣਾ ਰੋਲ ਹੈਗਾ ਤੇ ਮਦਰ ਦਾ ਆਪਣਾ ਆ, ਵਧੀਆ ਰੋਲ ਆ ਦੋਨਾਂ ਦੇ,
0: ਬਿਲਕੁਲ।
3: ਆਪੋ ਆਪਣੀ ਉਹਨਾਂ ਦੀਆਂ ਡਿਊਟੀਜ਼ ਕਹਿ ਲਓ ਕਿ ਲੱਗੀਆਂ ਪਈਆਂ,
0: ਬਿਲਕੁਲ
3: ਵਧੀਆ ਜੀ। ਬਾਕੀ ਫਾਦਰ ਜਿਹੜੀ ਸਾਰਿਆਂ ਨੂੰ ਬਹੁਤ

ਡੀਸੀਫਾਈਡ ਮੈਨੀਆਂ ਦਾ ਸੁਨੇਹਾ ਦੱਸ ਸੀ ਜੀ, ਆਈ ਬਿਲੀਵ ਤੁਸੀਂ ਇਹ ਗਾਣਾ ਰਿਕੁਐਸਟ ਕੀਤਾ ਸੀ, ਕੋਸ਼ਿਸ਼ ਕੀਤੀ ਜਿੰਨਾ ਕੁ ਸੁਣਾ ਸਕਦੇ ਹਾਂ, ਅਤੇ ਡੀਸੀਫਾਈਡ ਮੈਨੀਆਂ ਦਾ ਸੁਨੇਹਾ ਇੱਕ ਵਾਰ ਫਿਰ ਤੋਂ, ਤੁਸੀਂ ਇਸ ਵੀਕਐਂਡ 'ਤੇ ਫਾਦਰਸ ਡੇ ਦੇ ਲਈ ਤੁਹਾਡੇ ਲਈ ਸਪੈਸ਼ਲ ਹੈ ਜੀ, ਤੁਸੀਂ ਫਿਸ਼ ਜਾਂ ਵਿੰਗਸ ਔਡਰ ਕਰੋਗੇ, ਫਿਸ਼ ਪਕੌੜਾ ਜਾਂ ਵਿੰਗਸ ਔਡਰ ਕਰੋਗੇ, ਇੱਕ ਪਾਉਂਡ ਅਤੇ ਹਾਫ ਪਾਉਂਡ ਤੁਹਾਨੂੰ ਰੇਡੀਓ ਅੰਦਾਜ਼ ਦਾ ਰੈਫਰੈਂਸ ਦੇਣ 'ਤੇ ਬਿਲਕੁਲ ਫ੍ਰੀ ਮਿਲੇਗਾ। ਡੀਸੀਫਾਈਡ ਮੈਨੀਆਂ ਕੇਟਰਿੰਗ ਲਈ ਵੀ ਤੁਹਾਡੇ ਲਈ ਹਾਜ਼ਰ ਨੇ, ਤੁਸੀਂ ਕੁਛ ਵੀ ਔਡਰ ਕਰਨਾ, ਮਿਲਕ ਬਦਾਮ ਪੀਣਾ ਜਾਂ ਤੁਸੀਂ ਮੈਂਗੋ ਲੱਸੀ ਪੀਣੀ ਆ ਜਾਂ ਮੈਂਗੋ ਸ਼ੇਕ ਪੀਣਾ, ਕੁਛ ਹੋਰ ਵੀ ਬਹੁਤ ਸਾਰਾ ਇਹਨਾਂ ਕੋਲ ਆਈਟਮਸ ਹੈਗੀਆਂ, ਮੈਨਿਊ ਇਹਨਾਂ ਤੋਂ ਐਕਸਪਲੋਰ ਕਰਨਾ ਜੀ, ਅਤੇ ਪਹੁੰਚਣਾ ਡੀਸੀਫਾਈਡ ਮੈਨੀਆਂ ਮੇਫੀਲਡ ਐਂਡ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ, 6171 ਮੇਫੀਲਡ ਰੋਡ, ਯੂਨਿਟ ਨੰਬਰ 96, 647-534-3475, 6475-534-3475। ਰਫਤਾਰ ਪੇਂਟਿੰਗ ਦੀ ਟੀਮ ਨੂੰ ਕਾਲ ਕਰ ਲਓ ਜੀ, ਫਟਾਫਟ ਬੁਕਿੰਗ ਕਰਾ ਲਓ, ਅਗਰ ਤੁਸੀਂ ਪੇਂਟ ਕਰਾਉਣਾ ਆਪਣੇ ਘਰ ਨੂੰ ਅਗਲੇ ਸਾਲ ਤੋਂ ਪਹਿਲਾਂ ਇਸ ਸਮਰ ਦੇ ਵਿੱਚ, ਜ਼ਰੂਰ ਤੁਸੀਂ ਕਾਲ ਕਰ ਲਿਓ, ਜਦੋਂ ਵੀ ਤੁਸੀਂ 2 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ ਜਦੋਂ ਵੀ ਘਰ ਨੂੰ ਪੇਂਟ ਕਰਾਉਣਾ, ਅਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਸਕੋਟੀ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੋਟੀ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
2: ਅੱਲਾ ਨਾਲੋਂ ਵੀ ਘੱਟ।
1: ਇਹ ਵੇਖੋ 13.6 ਕਿਲੋ ਸਨਸਪੰਜ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99।
2: ਇਹ ਤਾਂ ਹੋਰ ਵੀ ਘੱਟ ਹੈ।
1: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
2: ਓਏ ਤੂੰ ਕਿੱਥੇ ਜਾ ਰਹੀ ਹੈ?
1: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
3: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.
5: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
6: This is AM 530, CHLO AM, serving Brampton, Mississauga, Toronto, the GTA, and the world at am530.ca. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: One time investment, lifetime money maker. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਸਕੋਟੀ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੋਟੀ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
6: This is AM 530, CHLO AM, serving Brampton, Mississauga, Toronto, the GTA, and the world at am530.ca.
0: One time investment, lifetime money maker. ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਸਕੋਟੀ ਨੂੰ ਦੇਖਣਾ ਚਾਹੁੰਦੇ ਹੋ, ਇਸ ਸਕੋਟੀ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
7: ਧੜਕਤੇ ਦਿਲੋਂ ਔਰ ਸੁਨਤੇ ਕਾਨੋਂ ਕੋ ਦਾਨਿਸ਼ ਬੁਖਾਰੀ ਕੀ ਤਰਫ ਸੇ ਮੁਹੱਬਤ ਭਰਾ ਸਲਾਮ ਅਰਜ਼ ਹੈ। ਆਜ ਆਪਕੇ ਦਿਲੋਂ ਪਰ ਮੁਹੱਬਤ ਭਰੀ ਦਸਤਕ ਦੇਕਰ ਥੋੜਾ ਸਾ ਮਦਹੋਸ਼ੀ ਕੇ ਆਲਮ ਮੇਂ ਲੈ ਜਾਣੇ ਕੇ ਲੀਏ ਸ਼ੇਰ ਓ ਸ਼ਾਇਰੀ ਸੇ ਲਬਰੇਜ ਗਜ਼ਲੋਂ ਕਾ ਇੱਕ ਮੁਖਤਲਿਫ ਸਿਲਸਿਲਾ ਲੈ ਕਰ ਹਾਜ਼ਰ ਹੂੰ, ਜਿਸੇ ਆਪਕੀ ਮੁਹੱਬਤ ਨੇ ਨਾਮ ਦਿਆ ਹੈ ਕਹਿਕਸ਼ਾਂ। ਸਮੇਨ ਗਮ ਔਰ ਖੁਸ਼ੀ ਯੇ ਜ਼ਿੰਦਗੀ ਕੇ ਵੋ ਦੋ ਪਹਿਲੂ ਹੈ ਜੋ ਧੂਪ ਔਰ ਛਾਓ ਕੇ ਸਾਥ ਸਾਥ ਜ਼ਿੰਦਗੀ ਕੇ ਸਫ਼ਰ ਕੇ ਸਾਥ ਹਮੇਸ਼ਾ ਚਲਤੇ ਰਹਤੇ ਹੈ। ਤਭੀ ਤੋ ਕਿਸੀ ਸ਼ਾਇਰ ਨੇ ਕਿਆ ਖੂਬ ਕਹਾ ਹੈ, ਗਮ ਸੇ ਯਾਰੋ ਸਾਹਮਣਾ ਇੱਕ ਵਾਰ ਹੋਣਾ ਚਾਹੀਏ, ਮੁਸ਼ਕਿਲੋਂ ਸੇ ਭੀ ਕਭੀ ਦੋ ਚਾਰ ਹੋਣਾ ਚਾਹੀਏ। ਮਾਨਤਾ ਹੂੰ ਹੈ ਜ਼ਰੂਰੀ ਕਾਫੀਆ ਵਜ਼ਨੋ ਬਹਿਰ, ਮਾਨਤਾ ਹੂੰ ਹੈ ਜ਼ਰੂਰੀ ਕਾਫੀਆ ਵਜ਼ਨੋ ਬਹਿਰ, ਸੋਚ ਕਾ ਭੀ ਤੋ ਜ਼ਰਾ ਥੋੜਾ ਸਾ विस्तार होना चाहिए। गम से यारो सामना एक बार होना चाहिए।